0: गुरु तमाशा करने वाला नहीं है, गुरु सच नाल जोड़न वाला है। और सच जितना गहर गंभीर होगा, सच के मार्ग से जेड़ा जितना ज्यादा चलेगा औखना ही औखना है। इस वास्ते सच के मार्ग से चलना बड़ा औखा है। काफले या बह गए या मिट गए, रास्ते सुनसान अगर आते हैं। इकबाल नु कहना पाया कि सच के रस्ते कुछ मैनू सुनसान दिखाई देंगे, कारण बिखड़ा रस्ता है, पहाड़ी रस्ता है, ऊंचाइया ने, आम हमवार जो है ये रस्ता नहीं है। तो दुख के समय से कुछ सिखा ने भी बिदावा गुरु गोबिंद सिंह जी महाराज ने लिख दिता, कह दिता से महाराज हूं तुम साढ़े गुरु नहीं, असू थोड़े सिख नहीं, क्यों तुम आप संकट देखो कि असं थोड़े सिख बनिए थे, असं भी संकट एक पही है, असं भी गिरफ्तार एक पही है। तो बिदावा लिख दिता। तो नामदेव का फैसला गुरु ग्रंथ साहब जी महाराज की बाणी है कि साहेब संकट वे सेवक भजे। अगर गुरु संकट दे है, साहेब संकट दे है, तो सेवक आके हूं मैं चढ़िया गुरु, तो अंजाम की आंदा है। ये गुरु ग्रंथ साहब जी महाराज के बैठे परम भगत श्री नामदेव जी महाराज का फैसला, चिरम काल में जीवे दो कुल लगे, ज्यादा चिर जी नहीं सकेगा, आयु घट गई। अगर उन्हें वह द्रोह की पा, अगर उसने धोखा दिता है, अगर उसने दिता के समय साहेब का साथ छड़े और इस वास्ते छड़े बे कौम धर्म ये पंथ पंथ आकर गुरु है, तो पंथ इस अगर संकट है तो क्षमा करने बथेरिया ने बिदावे लिखे हुए हैं। तो इन बिदावे लिखने वाले नामदेव जी महाराज का कहना है किरण काल में जीवे ज्यादा दिन नहीं जी सकेंगे, तो दो फुल लगे, दो फुला इन दजाए मान हो लानत पैदा ही रहेंगे, लोग फिटकारा पाते ही रहेंगे। तो दो गल्ला मैं बार बार नामदेव जी महाराज में पढ़ता रहा, तो जेड़ा धोखा देगा वक्त से मालक न और खास करके संकट दे, एक तो ज्यादा नहीं जीवेगा, जिन्हें दिन उसने जीना तो उसने अपनी आयु घटा ली। दूसरा दोनों फुला उस दिया लगाएमान हो शर्मसान हो उसके लानत पैदा रहनगिया, फटकार जड़िया ने पैदा रहनगिया। तो गल स्पष्ट है कि वास्तविक साथी कौन जो दुख का साथी बने, कसौटी दुख है और तो कोई नहीं है। इन्नी मार कर रहे कहने में कबीर कसौटी राम की झूठा टिके न कोई, तो राम की कसौटी की है, गुरु की कसौटी की है, जिसे कोई झूठा पूरा नहीं करता, झूठा का मतलब दुनियादार। राम की कसौटी है दुख, तो हम दुख में साथ देता है कि नहीं, तो हम दुख में शुकराना करता है कि नहीं, तो दुख देखिए हम निकट रहा है कि नहीं, बस एक कसौटी है। कबीर कसौटी राम की झूठा टिके न को, राम कसौटी सोस है जो मर जीवा। मैं जब इस ढंग नाल गुरु घर का इतिहास पढ़ना कि मैंने अजीबो गरीब गल दिखाई देती है कि देश के पुराने वसनीक जड़े सन उन्होंने खास खास मौकों पर गुरुओं का साथ नहीं दिता, खास खास मौके द्रोह किया, छल किया, कपट किया। और मैं यही हैरान हो जाना कई दफा देख के कि गुरु नानक का पहला सिख है राय बुलार मुस्लिम है, सिखी राय बुलार तो आरंभ हुई। इतनी गल कर गुरु नानक ने सच का नारा लाया है, कोई अजे कह रहा है सुराई है, माता पिता भी कह रहे हैं नखट्टू है, और आले दुआले के पड़ोसी गवांडी के शरीक भी कहते पेने कुछ मस्ताना जे हैं, पर राय बुलार कहता नहीं वली अल्लाह है, तो वली अल्लाह है सिख बने हैं। अभी भी राय बुलार क्योंकि भट्टी खानदान चो से उम्मत के लोग ननकाणा साहब दर्शन कर आते हैं, गुरपुरब वाले दिन जब जलूस निकलता है तो नाल शामिल भी होंगे अजे भी भट्टी खान। خاندان نال شامل ہو گئے. پھر اگے چلیے پنجویں پاتشاہ گرو ارجن دیو جی مہاراج اس پاون ہری مندر کی نیو رکھ دے فقیر مسلم ہے. حیرانگی ہوتی ہے مسلمان ہے. گرو گوبند سنگھ جی مہاراج پرگٹ ہوتے ہیں کہ اس دیش کے بڑے سنت سادھو جوگی جنگم لیکن پتا چلتا ہے سب تو پہلے تیکھن شاہ مسلم ہے. پنڈ ہے اج ولی اللہ پورب کی طرف پرگٹ ہوا لہذا میں نماز بھی پورب کی طرف پڑھاں گا دن لہندی کی طرف نہیں مسلم ہے. اور تھوڑا جہا ہور اگے جائیے گرو گوبند سنگھ جی مہاراج کی فوج کے 400 خلیفے اپنے 4 بچے شہید کرائے. کس نے؟ پیر بدھو شاہ نے مسلم ہے. صاحب گرو گوبند سنگھ جی مہاراج کے معصوم لاڈلے پکڑوائے. کس نے؟ منگو نے. گرو گوبند سنگھ جی مہاراج کی قدم قدم سے مخالفت کی تھی. کس نے؟ بائی دار دے راجیاں نے. تھوڑا جہا یہ اتہاس اس ڈھنگ نال دیکھنا پینا ہے تاں جا کے کچھ پتا چلے گا. مخالفت اج دے نہیں تو سمندر نہیں چلے گا. اور یہ کچھ ریس دے پکھنڈیاں اور ارشالواں پنک دیا کھڑے آیا پھل چنگا نہیں لگتا. اور جب اے بچے صاحب گرو گوبند سنگھ جی مہاراج دے صوبہ سرحد کی کچہری پیش ہوئے نے تو میرے پڑھن کے جو اتہاس آیا دوران محفل سارے بندے بیٹھے نے جنہوں نے فیصلہ کرنا سی صاحب گرو گوبند سنگھ جی مہاراج کے معصوم لاڈلوں کے سمبندھ قاضی بھی بیٹھا سے جنہیں اسلامی شرح کے مطابق فیصلہ کرنا سی. یہ بڑے بڑے نواب بھی بیٹھے جاگیردار بھی بیٹھے یہ صوبہ سرحند وزیر خان بھی بیٹھا فیصلہ کرنا. صوبہ سرحند مکھی ہے تو قاضی مکھی ہے انہوں کا فیصلہ آخری فیصلہ ہونا سی. صوبہ سرحند نے گل شروع کی دیوان سچا نند کا. سچا نند جی تھی دسو ان بچوں کی سلوک کیا جائے. تو دیوان سچا نند اپنا فیصلہ دینا ہے کہ نواب صاحب سپ کے بچے آخر سپ ہی آتے ہیں یہ وڈے ہو کے ڈنگ مارن انہوں کے چونے ہی کچل دے. دیوان سچا نند کا یہ فیصلہ سپ کے بچے آخر سپ آتے ہیں. سپ نرشن کہ مار سپ نسکرت کہجنگ. جب کوئی سکھ جا رہے ہوئے تو افغانی پٹھان کہ سن مار راولا مار بام سپ آ رہا ہے. پشپت کہتے سن فارسی کہتے سن سپ جا رہے تو سپ آ رہا ہے. اگان چل کے یہ مار شبد چھڑے متھے گرو گوبند سنگھ جی مہاراج نے قبول کر لیا. آخیا اسی دشٹوں لئی ظالموں لئی جابروں لئی سپ ہاں سنتوں لئی بھگتوں لئی مظلوموں لئی متر ہاں رکشت ہاں پر ظالموں لئی دشٹوں لئی اسی سپ ہاں. سنسکرت کے سپ نو کہندے نے بھجنگ. اسی جب کبھی بچے کا نام رکھنا ہوندا ہے تو کہندے ہاں پادشاہ بھجنگی کا نام بخشو. تو بھجنگی کا مطلب کی سپ کا بچہ اور کوئی بھجنگی بھجنگ سپ بھجنگی سپ کا بچہ. اسی دشٹ لئی ظالم لئی جابر لئی سپ اور ایسے سپ ہاں جو لازمی ڈنگ مارے گا. ایسے سپ ہاں جو ظالم نالوں لازمی بدلا لین کی کلا آئی ہے. اس واسطے صاحب گرو گوبند سنگھ جی مہاراج نے کھلے شبدوں میں قبول کر لیا. چاہا شد کے چون بچے گاہ کچھ کا چاہ کہ باقی بماندست تیسی دا مار مار کہنے سپنا. وہ کی ہوا؟ اورنگزیب तू मेरे चार बच्चे मार देते तो सीधा सप खालसा मौजूद है, तेन डंगेगा, लाजमी डंगेगा, और तू इस दे जहर तो बच नहीं सकेगा। साहब गुरु तेग बहादुर साहब जी महाराज ने शहीद किया, औरंगजेब ने आले दुआले टकराव रहा, तो मैनू थोड़ा अरसा होया औरंगाबाद जाने का मौका मिलया। उतों के प्रबंधक मैं कहन लगे जैनी जी तुम औरंगजेब की कबर वेखनी है। मैं तो जरूर वेखनी है। औरंगाबाद तो कोई वाजबन 10 किलोमीटर दूरी से खुलदाबाद औरंगजेब की कबर बनी हुई है। तो मैं उस कबर में देखा, कच्ची कबर है, आले दुआले संगमरमर की जाली हूं निजाम हैदराबाद ने बनाई है, और परों एक मकबरा है थोड़ी जी दूरी देते ख्वाजा मईउद्दीन चिश्ती के पोतरे का। उत्थे कुछ शेर लिखे हुए सन, मैं नोट किया। वापस आने लगा तो औरंगजेब की कबर से जोड़े मजौर बैठे और कहने लगे सरदार जी कुछ पैसे दे के जा। मैं क्यों आखन लगे रात में दीवा जलाना हों तो आखिर इतों जोड़े जायरीन आते हैं भाव टूरिस्ट आते हैं जोड़े सैलानी आते हैं उदे जाते किसी रात में दीवा जलाना हों औरंगजेब की कबर से। मैं उसने पैसे दिते तो स्वाभाविक मेरे मन तो ख्याल उत्पन्न होए ऐ औरंगजेब तेरी कबर से रात में दीवा जलाना होवे तो पैसे मंगते ने तेरी कबर से बैठकर मजौर सा रात में किधरे दीवा जलदा है। पर जिस सच की मूर्ति गुरु तेग बहादुर साहब ने तो शहीद किया उथे माया के दरिया पे लगते हैं, उथे माया कदमों में पै रही है, और उस स्थान के लोग सजदे पे करते हैं, प्रवान पै जाते हैं, निछावर पे होंगे ने, प्रवान पे होंगे, और इतने आके कहना पैंदा है खूर ने खुटे नानका औरत सच रही। साहिब गुरु गोबिंद सिंह जी महाराज कहते हैं चाह शब्द के तू बच्चे गांव कुष्टाचार से बाकी बमानस थे सीधा मार अजय से सीधा सब मौजूद है। मैं काफी लंबे समय तक सोचता रहा कि गुरु गोबिंद सिंह जी महाराज ने अपनी उम्मत में हालसे में से सीधा सप किया। थोड़ी गल नहीं सोचनी पैनी है, क्योंकि आम तो मुहावरा पंजाबी से है ना किसी को गाल कड्डो तो सप ही है दुष्ट है, तो असी खिड़े मथे कबूल कर रहे हैं साडा भुजंगी है, कि जे साडा वह भुजंगी है तो आप भुजंगा और की है, जे भुजंगी है साडा बच्चा भुजंगी है तो असी भुजंगा असी सप हो सकता बच्चा। छिड़े मथे कबूल किया और गुरु गोबिंद सिंह जी महाराज ने छिड़े मथे कबूल किया, और यह हकीकत है दुनिया में अजे ऐसा कोई दुष्ट मांदरी नहीं पैदा होया जो इस मार के सिर तो वह जहर खड़े रहे जी जुलमां नूं डंग मार दिए, जालमां के दुष्टां नूं डंग मार दो, लाजमी डंग मारे, यह लाजमी जो है कटेगी। इस उफार का इस जज्बात का अजे दुनिया में जागता है बेहतर रूप में पता नहीं, लेकिन सहजे सहजे पता चल रहा है। तो मैं इस तरह दीवान सच्चानंद ने कहा कि सप के बच्चे ने तो सिर चुकन इन्हों के सिर कुचल दो। दीवान सच्चानंद का फैसला नोट कर लिया गया, दूजे ने तीजे ने चौथे ने करीबन करीबन इस तरह ही राय दिखाई कि ठीक है सजाए मौत दे देनी चाहिए। और तीन सतवें नंबर से बैठा नवाब मलिक कोटला, उन्हें आधा नारा मारे अब लगे नहीं तो मासूम है इन्होंने क्यों बिगाड़िया। पर जब सारिया ने फैसला कर लिया भी सप के बच्चे ने तो इन्हों का सिर कुचलना है, तो काजी ने भी तस्दीक कर दी जो सिर कुचलना है तो इन्हों दीवारा के चिण के सिर कुचलना इन्हों का। वाकआउट कर गया महफिल देखो निकल गया नवाब मरे कोटला, तो दीवान सच्चानंद कहता रहा नहीं ये सप के बच्चे ने सिर कुचल दो। नवाब मलेर कोटला मुस्लिम हूं मैं देखना जब गुरु पंथ संकट है, गुरु पंथ के लाडले संकट देखने दिल्ली बैठा جو ہے جامع مسجد کا امام شاہی امام اور تو آ کا نعرہ مار رہا ہے، ظلم ہوا ہے، بہت بڑا تشدد ہوا ہے، تو دیوان سچا من کی امت لڈو ونڈتی رہی، مٹھائیاں ونڈتی رہی، تو بدائیاں دینی رہی، حیرانگی ہے اس گل، تھوڑی گل نہیں. پھر میں نے کچھ بول گرو گرنتھ صاحب جی مہاراج دے سو ملوں گے، تو میں یہ عرض کراں کہ جو کچھ کہہ رہے ہیں تھوڑے دے بڑے سامنے رکھ رہے ہیں کہ اتہاسک ثبوت تو گربانی دے پروان شاید نہ ہوں دے، تو پھر میں کہنے کی ضرورت بھی نہیں کرنی سی. پرتھم گرو نانک دیو جی مہاراج کہنے ہندو مولے ٹولے نیاس کرانی ویاس کو آج کا خوج کرانی مولے ٹولے مول کو ہی پلے مول نہیں پکڑ رہے بنیاد نہیں پکڑ رہے جھگڑا کی ہے کیوں ہے بنیاد نہیں سمجھ رہے جھگڑا تو سی پانی کا چنڈی گڑھ کا پنجابی بولتے علاقے کا کچھ ود حقوق کا جھگڑا تو یہ سی ہندو مولے ٹولے انہوں نے نعرہ لایا نہیں یہ تو ہندو سکھ جاتا اور بھول گئے ایسے آسان فراموش ہو گئے کہ دلی کے چاندنی چوک دے کوئی اپنا خون ڈول رہا ہے کہ تھوڑے گلے کا جنیو بچے آ رہا ہے تھوڑے متے کا تلک بچے آ رہا ہے تو وہ دی امت کدی ایسا سوچ سکتی ہے پر جان بوجھ کے کہیں دے رہے کہ ہندو سکھ جھگڑا ہے ہندو سکھ جھگڑا ہے گرو نانک دیو جی کہنے نا مول نو پکڑ دے مول دی سمجھ نہیں بنیاد دی سمجھ نہیں بنیاد کی ہے حقیقت کی ہے اور جتھے گرو نانک دیو جی نے یہ کہہ دیتا کہ ہندو مولے بھولے حالانکہ کچھ ہور شبد بھی نے میرے پاتشاہ دے نال کراڑا دوستی کوڑے کوڑے پائے حیرانگی ہوئی میں کراڑ بھی آئی کرتی بندے نو کہندے نے ویس نو وپاری نو اور یہ لفظ سن کے پہلے پاتشاہ دے نے مینوں آدھار نہ ملتا تو شاید میں نہ کہندا سنا کے تھی ایسا بھی میں سوچنا ہے بڑا تنگ دل جہاں بندہ ہے نہیں گرو گرنتھ صاحب کے بھروسہ رکھنے واسطے والے تو گروہوں کی شردا رکھنے والے چاہیدار ہی ہیں. اج تو میں ہندو انہوں نے آخا گا جو بائی دار دے راجے کی امت نے یا پھر انہوں کی امت نے جنہوں نے اسی جوان سچا نند کہ گنگو برہمن کہ چندو کہ ہندو نے بھگت نام دیو جی مہاراج ہو بہو جو کچھ گرو نانک نے کہا اس کی اگاں پشٹی کر دینے کون بھگت سرمور شری نام دیو جی ہندو انا پرسو کانا دوہاں تے گیانی پیانا ہوں اتنی گل بھی سپشٹ ہے کہ نام دیو ہندو گرانے کا ہے اتنی گل بھی سپشٹ ہے کہ نام دیو بچپن کے چھوٹی عمر کے شری کرشن کا پجاری رہا باپ کے برہم کا پجاری ہوا ویاپک پربھو پرماتما کا پجاری ہوا لیکن کہہ رہا ہے ہندو انا اندھا ہے سچ نو ویکھن کی سمرتھا ہی نہیں ہے سچ کی اور یہ سبوت ہندو نے دتا جڑے اخبار کے ایڈیٹر نے قلم دے دھنی نے زبان دے دھنی نے دھن دے دھنی نے پیسیاں دے دھنی نے وپار دے دھنی نے اس کو زبان جب جھوٹ بولن لگے تو بار بار نام دیو دی پنکھی پہ کے آئی ہندو انا تو ترک کانا ترک اندھا نہیں کانا سچ نو ویکد چلو ایک نظر نال دیکھ رہا ہے ایک اکھ نال ویکد پر ویکد تو کسی حد تک تو ساتھ دینا ہے کسی حد تک تو سچ نو ویکھدا ہے پر یہ تو سچ نو بالکل ویکھدا ہی نہیں یہ تو سچ دے نیڑے ہی نہیں جاندا اور یہ بول نے نام دے دیا بالکل اندھا حد ہو گئی دو سال تو جڑیاں منگا تو دو سال تو سارے قومی لیڈر جو کہہ رہے وہ دیکھ ایک لفظ بھی ایسا نہیں کہ ہندو سکھ جھگڑا ہے ایک لفظ بھی ایسا نہیں آیا لیکن شور مچایا ریڈیو نے ٹی وی نے ٹی وی کا نام رکھا انہوں نے ہندو دیکھ دور درشن مینو تو دور درشن نہیں دکھائی دینا سرکار درشن ہے دور درشن نہیں تو ریڈیو کا نام رکھا انہوں نے آکاش بانی سمے سمے جھوٹ بانی ہے کوئی آکاش بانی نہیں ਉਹਨੇ ਤੇ ਨਾ ਪਹਿਣਾ ਚਾਹੀਦਾ ਝੂਠ ਬਾਣੀ ਹੈ ਉਹ ਸਰਕਾਰ ਦਰਸ਼ਨ ਹੈ ਉਹ ਕੋਈ ਦੂਰਦਰਸ਼ਨ ਨਹੀਂ ਉਹ ਕੋਈ ਆਕਾਸ਼ਬਾਣੀ ਨਹੀਂ ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਆਈ ਬੀਸਵੀਂ ਸਦੀ ਦਾ ਯੁੱਗ ਹੈ ਲੋਕੀ ਸਿਆਣੇ ਹੋ ਗਏ ਨੇ ਸੋਚਦੇ ਨੇ ਸਮਝਦੇ ਨੇ ਉਸ ਜ਼ਮਾਨੇ ਦੀ ਗੱਲ ਪੈ ਕਰਦੇ ਜਦ ਮਨੁੱਖ ਜੰਗਲਾਂ ਵਿੱਚ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ ਇੰਨਾ ਝੂਠ ਇਸ ਝੂਠ ਨੂੰ ਕਿਸਨੇ ਮੰਨਣਾ ਕਿਸਨੇ ਕਬੂਲ ਕਰਨਾ ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ ਤਾਂ ਹਿੰਦੂਆਂ ਨਾਲ ਤਲੁਕ ਰੱਖਦੇ ਸਨ ਕਹਿਣ ਲੱਗੇ ਗੱਲ ਸਾਨੂੰ ਸਮਝ ਚ ਆ ਰਹੀ ਹੈ ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ ਮੈਂ ਤਾਂ ਠੀਕ ਹੈ ਸ਼ੁਕਰ ਹੈ ਤੁਹਾਡੀਆਂ ਧੁੰਦਲੀਆਂ ਅੱਖਾਂ ਚ ਕੋਈ ਥੋੜੀ ਥੋੜੀ ਰੋਸ਼ਨੀ ਆਉਣ ਲੱਗੀ ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ ਵਰਨਾ ਆਦ ਕਾਲ ਤੋਂ ਐਸਾ ਦੇਖਣ ਵਿੱਚ ਆਇਆ ਆਦ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕਿ ਮੁਖਾਲਫਤ ਆਰੰਭ
1: ਹਿੰਦੂ ਵੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ ਸੱਚ ਦਿਨ ਵਾਸਤਵਿਕ ਸਿਆਣਾ ਤੇ ਹੋਈ ਹੈ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਬਕੂ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ ਸੱਚ ਨੂੰ ਭਗਵਾਨ ਨਹੀਂ ਮੰਨਦਾ ਪੱਥਰ ਨੂੰ ਮੱਥਾ ਟੇਕ ਲਏਗਾ ਸੱਚ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ ਔਰ ਖਾਸ ਕਰਕੇ ਪੰਜਾਬ ਦੇ ਕਿਵੇਂ ਕਰਨੀ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਹੈ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ ਬਣਾਈ ਸੀ ਉਸਾਰੀ ਸੀ ਉਹਨੂੰ ਇਹਨਾਂ ਨੇ ਦਾਅਵੇ ਕੀਤਾ ਝੂਠ ਬੋਲ ਬੋਲ ਕੇ ਝੂਠ ਲਿਖ ਲਿਖ ਕੇ ਸਿੱਖ ਦਾ ਸੋਹਣਾ ਤਸਵਰ ਸਿੰਘ ਦੀ ਸੋਹਣੀ ਇਹ ਮੂਰਤੀ ਇਹ ਪਰਉਪਕਾਰੀ ਇਹ ਦਿਆਲੂ ਇਹ ਉਸਾਰੀ ਰੁਚੀਆਂ ਦਾ ਮਾਰਗ ਇਹ ਵੀਰ ਰਸ ਦਾ ਜੋ ਹੈ ਦਾਨੀ ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ ਤੇ ਜਵਾਬ ਵਿੱਚ ਸਾਡੇ ਕੋਲ ਕੁਛ ਨਹੀਂ ਨਾ ਕੋਈ ਅਖਬਾਰ ਨਾ ਰੇਡੀਓ ਨਾ ਟੀਵੀ ਤੋਂ ਗਲਤ ਤਸਵੀਰ ਬਣਦੀ ਗਈ ਔਰ ਕਿਵੇਂ ਕਰਨੀ 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਅਵੇ ਕੀਤਾ ਤੇ ਮੈਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਅਵੇ ਕੀਤਾ ਹੈ ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਅਵਾਂ ਨੂੰ ਧੋਣਾ ਹੈ ਜਿਹੜੇ ਦਾਅ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ ਤਾਂ ਖੈਰ ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ 'ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ ਮਨ ਪਰਮਾਤਮਾ ਦੇ ਨੇੜੇ ਹੈ ਨਹੀਂ ਪਦਾਰਥ ਦੇ ਨੇੜੇ ਤਾਂ ਪਦਾਰਥ ਦਾ ਪ੍ਰਭਾਵ ਜ਼ਿਆਦਾ ਪਦਾਰਥ ਝੂਠ ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ ਸਾਹਿਬ ਸੰਕਟ ਸੇਵਕ ਵਜੇ ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ ਮਾਲਕ ਸੰਕਟ ਵਿੱਚ ਹੈ ਪੰਥ ਸੰਕਟ ਵਿੱਚ ਹੈ ਗੁਰੂ ਸੰਕਟ ਵਿੱਚ ਹੈ ਤੇ ਤੂੰ ਅੱਜ ਨਸ਼ੇ ਤੇ ਭੱਜੇ ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ ਜਿਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨਹੀਂ ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ ਕਿ ਸਿਰਫ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ 'ਤੇ ਚੁਕਾਉਣੇ ਨੇ ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਰਾਜੀਆਂ ਪ੍ਰਚਾਰਕਾਂ ਪ੍ਰਬੰਧਕਾਂ ਸੰਤਾਂ ਮੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ ਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ ਕੌਣ ਆਏਗਾ ਕੌਣ ਆਹਦਾ ਨਾਰਾ ਜੋ ਹੈ ਮਾਰਦਾ ਵੀ ਜ਼ੁਲਮ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ ਸਾਹਿਬ ਸੰਕਟ ਸੇਵਕ ਵਜੇ ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ ਮਾਲਕ ਸੰਕਟ ਵਿੱਚ ਹੈ ਪੰਥ ਸੰਕਟ ਵਿੱਚ ਹੈ ਗੁਰੂ ਸੰਕਟ ਵਿੱਚ ਹੈ ਤੇ ਤੂੰ ਅੱਜ ਨਸੇ ਤੇ ਭਜੇ ਬੜੇ ਬੜੇ ਸੰਤ ਮੰਤ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਰ ਵਿੱਚ ਮੌਜੂਦ ਨੇ ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ ਤੇ ਖਿਮਾ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ ਤੇ ਸਿਰਫ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ ਇਸ ਕਨਵੈਨਸ਼ਨ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਰਾਜੀਆਂ ਪ੍ਰਚਾਰਕਾਂ ਪ੍ਰਬੰਧਕਾਂ ਸੰਤਾਂ ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ ਕੌਣ ਆਏਗਾ ਕੌਣ ਆਹਦਾ ਨਾਰਾ ਜੋ ਹੈ ਮਾਰਦਾ ਵੀ ਜ਼ੁਲਮ ਹੋਇਆ ਤਸ਼ੱਦਦ ਹੋਇਆ ਅਨਰਥ ਹੋਇਆ ਅਨਿਆਏ ਹੋਇਆ ਬਹੁਤ ਵੱਡਾ ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ ਤੇ ਇਹਦੇ ਕੋਲ 50-60 ਸਿਰਫ ਬੰਦੂਕਦਾਰੀ ਜਿਹਨਾਂ ਦੇ ਬਾਰੇ ਮੇਰਾ ਹੀ ਝੂਠ ਬੋਲਿਆ ਜਾ ਰਿਹਾ ਤੇ ਉਹਨਾਂ ਕੋਲ ਇਹ ਵੀ ਸੀ ਇਹ ਵੀ ਸੀ ਇਹ ਵੀ ਸੀ ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕਿਹਾ ਡਾਣਾ ਲਾਜ਼ਮੀ ਸੀ ਜ਼ਰੂਰੀ ਸੀ ਜਾਗਦਾ ਨੀਅਤ ਹੀ ਪੈੜੀ ਸੀ ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ ਵਿਗਿਆਨੀ ਜੀ ਬਈ ਉਹ ਮੈਂ ਲਿਖੀ ਹੈ ਤੇ ਤੁਸੀਂ ਲਓ ਤੁਹਾਨੂੰ ਭੇਟਾ ਤੇ ਮੈਂ ਉਸ ਪੁਸਤਕ ਨੂੰ ਹੀ ਥੋੜੇ ਜਿਹਾ ਸਫ਼ੇ ਪੜ੍ਹ ਕੇ ਤੇ ਚੱਲ ਰਿਹਾ ਸੀ ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ ਉਹ ਸਨ ਆਏ ਸੁਭਾਵਕ ਤੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਅਦਬ ਦੇ ਨਾਲ ਚਲੋ ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ ਖੱਬੇ ਹੋ ਰਹੇ ਹੋ ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ ਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ ਤੁਸੀਂ ਅਦਬ ਦੇ ਨਾਲ ਚਲੋ ਕਿਤਾਬ ਫਿਰ ਕਮਰੇ ਚ ਪੜ੍ਹ ਲੈਣਾ ਮੈਂ ਕਿਹਾ ਚੰਗਾ ਜਥੇਦਾਰ ਸਾਹਿਬ ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ ਅੱਜ ਕਿਧਰੇ ਉਹ ਜ਼ਿੰਦਾ ਹੁੰਦੇ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ ਬਣੀ ਹੈ ਵਾਕਈ ਇਹ ਪਰਿਕਰਮਾ ਮਹਾਨ ਹੈ ਇਹਦਾ ਇੱਕ ਇੱਕ ਇੰਚ ਮਹਾਨ ਹੈ ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ ਸਨਮਾਨ ਕਰਨ ਯੋਗ ਹੈ ਸਜਦਾ ਕਰਨ ਜੋ ਹੈ ਯੋਗ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ ਕਲਾ ਵਰਤਾਵਣ ਤੇ ਸਾਨੂੰ ਢਾਰਸ ਬਤਾਵਣ ਇਤਨੀ ਗੱਲ ਸਪਸ਼ਟ ਹੈ ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ ਕਿਉਂਕਿ ਜਿਹੜਾ ਕੁਦਰਤੀ ਗੱਲ ਹੈ ਤਾਣਹੀਣ ਹੁੰਦਾ ਹੈ ਨਾ ਉਹ ਮਾਣਹੀਣ ਹੁੰਦਾ ਹੈ ਕੁਦਰਤੀ ਨਿਯਮ ਹੈ ਰੱਬੀ ਨਿਯਮ ਹੈ ਜਿੱਥੇ ਤਾਣ ਨਹੀਂ ਨਾ ਉੱਥੇ ਮਾਣ ਕਾਹਦਾ ਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਹੈ ਤੇ ਆਵਾਜ਼ੇ ਨੇ ਤੇ ਕੌਮ ਨਿਤਾਣੀ ਹੋ ਗਈ ਤੇ ਮੈਂ ਫਿਰ ਅਰਜ਼ ਕਰਾਂ ਨਿਤਾਣੇ ਨਹੀਂ ਆ ਸੀ ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ ਹੈ ਮਾਣ ਤੇ ਉੱਥੇ ਜਿੱਥੇ ਤਾਣ ਹੈ ਸਤਿਗੁਰ ਦੀ ਇੱਕ ਬੜੀ ਕੀਮਤੀ ਪੰਕਤੀ ਤਾਣ ਮਾਣ ਦੀ ਬਾਣ ਸਾਚਾ ਨਾਮ ਕੇ ਪ੍ਰਗਟੇ ਸਾਡੇ ਕੋਲ ਤਾਣ ਮਾਣ ਹੈ ਕਿਹੜਾ ਸੱਚ ਦਾ ਸਚਾਈ ਦਾ ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੂੰ ਸਿਆਣਿਆਂ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ ਧਨ ਦਾ ਤਾਣ ਧਨ ਦਾ ਤਾਣ ਰਾਜਸੀ ਤਾਣ ਰੂਹਾਨੀ ਤਾਣ ਮਾਨਸਿਕ ਤਾਣ ਬੌਧਕ ਬਲ ਦਿਮਾਗੀ ਤਾਣ ਇਸ ਤਰ੍ਹਾਂ ਦੇ ਤਾਣ ਮੰਨੇ ਨੇ ਤੇ ਤਾਣ ਜੈਸਾ ਵੀ ਹੋਵੇ ਮਾਣ ਮਿਲ ਜਾਂਦਾ ਹੈ ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ ਧਨ ਹੈ ਕੋਲੋਂ ਚਾਰ ਕੌੜੀਆਂ ਹਨ ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ ਕਹੋ ਕੋ ਨਾ ਵੜਾ ਮਾਇਆ ਵੜਿਆਈ ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ ਧਨ ਚੁੰਕੇ ਆਪਣੇ ਆਪ ਵਿੱਚ ਇੱਕ ਤਾਣ ਹੈ ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ ਹੈ ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ ਤੋ ਸਨਮਾਨ ਉਸਦੀ ਪਰਿਕਰਮਾ ਕਰਦਾ ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ

ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਤੇ ਰਾਜਪਾਠ ਪ੍ਰਾਪਤ ਕੀਤਾ, ਉੱਥੇ ਜਦ ਉਸਦਾ ਬੱਚਾ ਬਾਦਸ਼ਾਹ ਜਵਾਨ ਹੋਇਆ ਤੇ ਔਰੰਗਜ਼ੇਬ ਨੂੰ ਡਰ ਹੋਇਆ ਵੀ ਮੈਂ ਬੁੱਢੇ ਪਿਓ ਨੂੰ ਕੈਦ ਕਰਕੇ ਉਹਦੇ ਕੋਲ ਤਖ਼ਤ ਖੋਇਆ ਸੀ, ਕਿਧਰੇ ਮੇਰਾ ਇਹ ਜਵਾਨ ਬੱਚਾ ਮੇਰੇ ਕੋਲ ਹੁਣ ਖੋ ਕੇ ਤੇ ਤਖ਼ਤ ਤੇ ਨਾ ਬੈਠ ਜਾਏ ਤੇ ਮੈਨੂੰ ਜੇਲ੍ਹ ਚ ਪਾ ਦੇ। ਉਹਨੇ ਆਪਣੇ ਪੁੱਤਰ ਨੂੰ ਜਵਾਨ ਹੁੰਦਿਆਂ ਕੈਦ ਕਰ ਦਿੱਤਾ ਸੀ ਬਾਦਸ਼ਾਹ ਨੂੰ। ਖੈਰ ਬਾਦਸ਼ਾਹ ਜਦ ਤਖ਼ਤ ਤੇ ਬੈਠਾ ਤੇ ਉਹਨੇ ਪੁਰਾਣੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ ਜੋ ਵਧੀਕੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈਆਂ। ਉਸ ਵਕਤ ਦੀ ਹਕੂਮਤ ਤੋਂ ਬਾਦਸ਼ਾਹ ਨੇ ਉਸਦੀ ਖਿਮਾ ਮੰਗੀ, ਦੋਸਤੀ ਪਾਈ, ਸਿੱਖ ਬਣਿਆ। ਇੱਕ ਦਿਨ ਇਤਨਾ ਸਨਮਾਨ ਕੀਤਾ ਕਿ ਆਪਣੇ ਤਖ਼ਤ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਤੇ ਆਪ ਬੈਠ ਗਿਆ ਸਾਹਮਣੇ ਦੂਜੇ ਛੋਟੇ ਸਿੰਘਾਸਣ ਤੇ। ਮਹਿਫਿਲ ਵਿੱਚ ਦੀਵਾਨ ਵਿੱਚ ਬੈਠਾ ਹੋਇਆ, ਸਭਾ ਵਿੱਚ ਬੈਠਾ ਹੋਇਆ ਸੈਯਦ ਜੋ ਦੀਨੀ ਤਾਲੀਮ ਦਿੰਦਾ ਸੀ ਬਾਦਸ਼ਾਹ ਨੂੰ, ਸ਼ਰ੍ਹਾ ਦੇ ਕਾਨੂੰਨ ਦੀ ਵਾਕਫੀਅਤ ਦਿੰਦਾ ਸੀ ਬਾਦਸ਼ਾਹ ਨੂੰ, ਉਹ ਆਪੇ ਤੋਂ ਬਾਹਰ ਹੋਇਆ। ਸੋਚਦਾ ਇਸ ਤਖ਼ਤ ਦਿੱਤੇ ਬਾਦਸ਼ਾਹ ਨੇ ਮੈਨੂੰ ਕਦੇ ਨਹੀਂ ਬਿਠਾਇਆ, ਜਿਸ ਦੇ ਉੱਤੇ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ, ਮੈਨੂੰ ਨਹੀਂ ਕਦੇ ਬਿਠਾਇਆ। ਜਦਕਿ ਮੈਂ ਦੀਨੀ ਤਾਲੀਮ ਦੇਣਾ, ਸ਼ਰ੍ਹਾ ਦਾ ਕਾਨੂੰਨ ਉਸਦਾ ਬੋਧ ਦੇਣਾ, ਤੇ ਇਹ ਫਕੀਰ ਜਿਸਦਾ ਸਾਡੇ ਗਾਲਬਨ ਮਜ਼ਹਬ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ, ਸਿੰਘਾਸਣ ਤੇ ਬਿਠਾਇਆ। ਗੁੱਸਾ ਬਾਦਸ਼ਾਹ ਤੇ ਨਹੀਂ ਕੱਢ ਸਕਿਆ ਤੇ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਤੇ ਕਹਿੰਦਾ ਹੈ, ਇਹ ਵਲੀ ਅੱਲਾ, ਤੁਸੀਂ ਦਸਵੇਂ ਗੁਰੂ ਨਾਨਕ ਹੋ, ਤੁਹਾਨੂੰ ਲੋਕੀ ਪੈਗੰਬਰ ਜਾਣ ਕੇ ਪੂਜਦੇ ਨੇ, ਪਰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ, ਸ਼ਕਤੀ ਕੀ ਹੈ, ਤਾਕਤ ਕੀ ਹੈ? ਤੇ ਆਖਿਰ ਤਾਕਤ ਨੂੰ ਹੀ ਸਜਦੇ ਆਉਂਦੇ ਨੇ, ਤਾਣ ਦਾ ਹੀ ਮਾਣ ਆਉਂਦਾ ਹੈ, ਕਰਾਮਾਤ ਹੀ ਖੁਦਾ ਹੈ ਤੇ ਤੁਹਾਡੇ ਕੋਲ ਕਰਾਮਾਤ ਕੀ ਹੈ? ਬਾਦਸ਼ਾਹ ਇਸ ਮਹਿਫਿਲ ਵਿੱਚ ਬੈਠਾ ਤੇ ਸੈਯਦ ਦਾ ਪ੍ਰਸ਼ਨ ਸੁਣ ਕੇ ਹੱਕਾ ਬੱਕਾ ਰਹਿ ਗਿਆ। ਸਤਿਗੁਰੂ ਕਹਿੰਦੇ, ਸੈਯਦ ਤੂੰ ਕਰਾਮਾਤ ਵੇਖਣੀ ਹੈ ਨਾ? ਕਹਿਣ ਲੱਗਾ, ਹਾਂ ਕਰਾਮਾਤ ਵੇਖਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ ਕਲਮ ਬੰਦ ਕੀਤਾ ਹੈ ਗੁਰਪ੍ਰਤਾਪ ਸੋਢੀ ਦੇ। ਮਾਰੇ ਬਖਸ਼ੇ ਦੇਰ ਬਹੀਨਾ, ਤਿਸ ਮੁਖ ਮੈਂ ਲਖ ਅਜ਼ਮਤ ਪੀਨਾ। ਤੂੰ ਅਜ਼ਮਤ ਵੇਖਣੀ ਹੈ, ਕਰਾਮਾਤ ਵੇਖਣੀ ਹੈ, ਤੇ ਸੈਯਦ ਕਰਾਮਾਤ ਵਸਦੀ ਹੈ ਬਾਦਸ਼ਾਹ ਦੇ ਮੂੰਹ ਦੇ ਵਿੱਚ। ਇਹਦੇ ਮੂੰਹ ਦੇ ਚੋਂ ਬੋਲ ਨਿਕਲਦੇ ਨੇ ਤੇ ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਹੋ ਜਾਂਦੇ ਨੇ। ਚਾਹੇ ਜਿਹਨੂੰ ਮਾਰ ਦੇਵੇ, ਚਾਹੇ ਜਿਹਨੂੰ ਬਖਸ਼ ਦੇਵੇ, ਕਰਾਮਾਤ ਹੈ ਹੋਰ ਕੀ ਹੈ? ਇੱਕ ਬੰਦਾ ਹਜ਼ਾਰ ਦਫ਼ਾ ਬੋਲਦਾ ਤੇ ਕੋਈ ਇੱਕ ਬੰਦਾ ਵੀ ਮੰਨਣ ਨੂੰ ਤਿਆਰ ਨਹੀਂ, ਤੇ ਇੱਕ ਬੰਦਾ ਇੱਕ ਦਫ਼ਾ ਬੋਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋਣ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਕਿਸੀ ਕੇ ਏਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਐਸਾ ਹੋ ਜਾਂਦਾ ਕਈ ਦਫ਼ਾ। ਸੈਯਦ ਔਖਾ ਹੋ ਕੇ ਕਹਿਣ ਲੱਗਾ, ਵੀ ਇਹ ਕਰਾਮਾਤ ਤੇ ਬਾਦਸ਼ਾਹ ਦੀ ਹੋ ਗਈ ਨਾ, ਉਹਦੀ ਜ਼ਬਾਨ ਦੀ ਉਹ ਜੋ ਕੁਝ ਬੋਲੇ, ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਨੇ, ਤੁਹਾਡੇ ਵਿੱਚ ਕੀ ਹੈ? ਤੇ ਮਹਾਰਾਜ ਕਹਿਣ ਲੱਗੇ, ਫਿਰ ਹੁਣ ਤੂੰ ਜ਼ਰੂਰੀ ਕਰਾਮਾਤ ਵੇਖਣੀ ਹੈ, ਹਾਂ ਕਰਾਮਾਤ ਵੇਖਣੀ ਹੈ। ਸਤਿਗੁਰੂ ਨੇ ਜੇਬ ਵਿੱਚੋਂ ਸੋਨੇ ਦੀ ਮੋਹਰ ਕੱਢੀ। ਉਸ ਵਕਤ ਜੋ ਸਿੱਕਾ ਚੱਲਦਾ ਸੀ ਉਹਦਾ ਨਾਮ ਮੁਗਲਾਂ ਨੇ ਦੀਨਾਰ ਰੱਖਿਆ ਹੋਇਆ ਸੀ, ਅਰਬ ਦੇ ਜੋ ਸਿੱਕਾ ਚੱਲਦਾ ਉਹਦਾ ਨਾਮ ਦੀਨਾਰ। ਇੰਜ ਮੋਰ ਨੂੰ ਸਾਹਮਣੇ ਕਰਕੇ ਸਤਿਗੁਰੂ ਕਹਿਣ ਲੱਗੇ, ਪਿਖ ਦੀਨਾਰ ਜੋ ਹਾਥ ਹਮਾਰੇ, ਇਹੋ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਵੇਖਦਾ ਤੈ ਸੋਨੇ ਦੀ ਮੋਰ ਦੀਨਾਰ, ਇਹ ਕਰਾਮਾਤ ਹੈ। ਸਮੁੱਚੇ ਸੰਸਾਰ ਦੀ ਹਲਚਲ ਦਾ ਇਹ ਮਰਕਜ਼, ਇਹ ਕੇਂਦਰ ਹੈ। ਆਮ ਰਾਜਨੀਤਿਕ ਦੁਨੀਆ ਵਿੱਚ ਵੀ ਇਸਦੀ ਬੜੀ ਗੱਲ ਹੈ। ਸ਼ਾਮ ਦਾਮ ਦੰਡ ਭੇਦ, ਚਾਣਕ ਨੇ ਗੱਲ ਲਿਖੀ ਹੈ ਬੜੀ ਕੀਮਤੀ, ਕਿ ਪਾਲਣਾ ਕਿਸੇ ਨੂੰ ਕਾਬੂ ਕਰਨਾ ਤੇ ਕਿਵੇਂ ਕਰੀਏ, ਰਾਜਨੀਤੀ ਦੇ ਚਾਰ ਗੁਰ ਉਸਨੇ ਦੱਸੇ ਨੇ। ਸ਼ਾਮ, ਪਹਿਲੇ ਤੇ ਉਹਦੀ ਸ਼ਰਨ ਪੈ ਜਾ, ਉਹਦੇ ਕੋਲ ਚਲੇ ਜਾ, ਉਹਨੂੰ ਹੱਥ ਜੋੜ ਕੇ ਹਲੇਮੀ ਨਾਲ ਉਹਨੂੰ ਕਹਿ ਦੋ ਅਸੀਂ ਤੇਰੇ ਆਪਣੇ ਆ, ਇਸ ਢੰਗ ਨਾਲ ਉਸਨੂੰ

0: काबू कर लो, उदी शरण पै के उन्हों काबू कर लो। एक तरीका राजनीति का है शाम दाम, ते जो उस ढंग नाल नहीं काबू आंदा तो पैसे दे दो, कुछ दान दो, तो चार कौड़ियां दे दो, बिक जाएगा, खरीदिया जाएगा। बड़े बड़े बिक जाते हैं बंदे भी, आखिर कीमत होती जिम्मे बाजार माल पे है ना, कोई सस्ता है कोई महंगा है, गुस्साते माफ कई बंदे सस्ते बिक जाने, कोई महंगे बिक देना बिक देना। और करीबन करीबन अज तक का असी अपना भी कौमी इतिहास देखते आए हैं कि साढ़े च बड़े बड़े राजनीतिक बिक जाते रहे। ये गल वखरी है, किसी धन नाल किसी बहुता धन किसी कुर्सी बिक जाते रहे, मुल से उन्होंने उन्हों का ईमान अमुल नहीं से, उसकी कीमत से कोई खरीद सकता। राजनीति का यह एक गुण है, चार गुण भी कि अगले नू काबू करना है। शाम पहले तो उसकी शरण पै जाओ, उन्हों हाथ जोड़ो, उसकी परिक्रमा करो, और इस हद तक हाथ जोड़ो, इस हद तक उसके पैरी पाओ कि उन्हों विश्वास हो जाए, फिर काबू कर लो। शाम दान नहीं काबू आता, हम पैसे दो धन दो, शाम दाम फिर दंड, पैसों नाल नहीं काबू होया, शर्म पया नहीं काबू होया, सजा दो दंड दो। जे दंड देने नाल सजा देने नाल हमला करने नाल भी ये काबू नहीं होया, ते भेद हुण भेद पाओ पाड़ो। राजनीति दे चार गुर जिन्हां दे आधार ते राजनीति चलती है, चाणक ने अपने चाणक नाथ नीति दर्पण दे चार लिखे ने, शाम दाम दंड भेद। तो मैं घूम करके देखा कुछ सिख ते इंज काबू हो गए ने, सताधारियां ने उन्हां दी उपमा कर दिती, तुसी महान हो जी, तुसी बड़े कीर्ति हो जी, तुसी बड़े उसारू रुचियां दे मालक हो, ए हो ओ हो, तारीफा इस ढंग दियां कीतियां, काबू हो गए। ते कई दमणिया नाल बिके ने आ जड़े सरबत दुष्ट कन्वेंशन पिछे हुई है, उहदे च एक एक हजार रुपया एक एक बंदे ने लिया रायपुर तो रौल किले तो, और कुछ होर मध्य भारत के शहरों तो आए, स्टेट गवर्नमेंट ने एक एक हजार रुपया एक एक बंदे नूं दित्ता आण जाण दा किराया एक एक हजार रुपया। तो मैनू फिर उत्थे उन्हां शहरां च कहना पिया ते सब बेईमान जा रहे हैं, क्योंकि इन्हों का ईमान तो हजार रुपए ने खरीद लिया, तो हूँ जी कन्वेंशन होनी है वो शमा के परवाने जाएंगे, जलन ले जाएंगे, तो परवाने जाएंगे, तो इस तरह के बेईमान नहीं जाएंगे। शाम दाम दंड सजा दो मारो, बेसर स्टेटा ने इस ढंग का भी किया, जलूस नहीं निकलन दिते, तशद्दुद कीते, लाठी चार्ज हुई, गोलियां चलियां, सब कुछ, शाम दाम दंड ते भेद पाड़ो। ते मैं इत्थे देखदा पिया गुस्ताखी माफ, एक दूजे के खिलाफ दूजा, तीजे के खिलाफ तीजा, चौथे के खिलाफ, यह सिलसिला नहीं चाहिए। हुण इस वक्त जे बागडोर पंज सिंह साहिबान ने संभाली है, तो हुण तुसीं पूर्ण तौर पर इन्हां नूं सहयोग देना, इतनी मैरिज कर दें पूर्ण तौर पर। मैं ये भी अर्ज करा ठीक है, पंच सिंह साहिबान भी आखिर मनुख ने, इंसान ने, किसी थां भुल होंदी दिखाई देवे ते हलेमी दे जज्बे च बिरादराना जज्बे च गल करो, एक एक टुट के पाओ तुसी उहनां ते, और कौड़े लफ्जां नाल पेश आओ, यह सिलसिला नहीं चाहिए, इतनी मैरिज कर दें। फिर यह भी नहीं वो लीडर ठीक है, वह नहीं ठीक, वह ठीक है, वह नहीं ठीक, इतने तुम पाड़ दाड़ करते जाओ, और पाड़न वाले इतने सैकड़े आए हुए हैं स्पेशल पेड, जिन्हों का काम ही नहीं है, धंधा ही है। राजनीति का एक गुण है शाम दाम दंड भेद, भेद पाओ, भरा भरा नाल तोड़ो, विच पाड़े पाओ, राजनीति का एक गुण है। साढ़े क्षमा करनी भेद पाए। हूं तो मैं इतनी अर्ज जरूर करा कि फलाने के नाम का अकाली दल, फलाने के नाम का अकाली दल, इस सारे ना हटा के बस सिर्फ अकाली दल, क्योंकि फिर भी पाड़ा पैना है, भेद बह रहना है, और گل سمجھتے چائے گی کہ واقعی ایک تا ہے ورنہ راجنیتک سفل ہو گئے بے ٹکڑے ٹکڑے کیتا. سکھ کھما کرنے کدھر کدھر میں دیکھتا ٹوٹے ہوئے پاٹے ہوئے اور راجنیتی نے پاڑیا ہے اور یہ چاریں گر موجودہ راجنیتی نے ورتے نے اتنی مرض کرنے کدھر کدھر وہ شرم پے نے کیونکہ مینوں بھی کچھ چنگے چنگے پرتیشٹھت بندے آ کے ہاتھ جوڑ کے کہنے لگے گینی جی تھی کتھا واچ گربانی کی کتھا کرتے ہو کہ تھی کہڑے پٹھے پاسے پی گئے. تو میں کہ جس پاسے میں پیا یہ کیا پٹھا پاسا جانا کتنے ہے پہلے مینو دس دے کہ منزل مقصود کی ہے یہ ٹھکانا کی ہے. جو کچھ میں کہہ رہا اتنا ہی ہے نا کہ قوم نو اپنا حق ملے قوم تے تشدد ہویا ظلم ہویا قوم نال بے انصافی ہوئی ہے تے یہی کچھ میں کہہ رہا نہیں جی نہیں تسی کتھا ہی کرتے رہو جی وہ بھی ٹھیک ہے وہ بھی ٹھیک ہے. تے میں انہوں نے کہہ دیتا میں کہ تسی چانک کا پہلا گر ورت رہے ہو یہ نہیں چلے گا میرے تے شام شرم پہ جاؤ ہاتھ جوڑ کے گل کرو حلیمی نال پیش آؤ. تے دوسرا چانک نے راجنیتی دا گن دسیا ہے میں پھر عرض کراں دام تے مینو ڈر ہے کیونکہ اج تک دام دے ہیٹھ کئی دکھتے رہے بڑے بڑے دکھتے رہے تے نوٹاں دے تھبے نہ راجنیتکاں کول بتھیرے نے بڑا سلسلہ انہاں کول کوئی کمی ہے انہاں نے لکھاں دے ڈھیر اگوں لا لینے اور اج تک راجنیتک دکھتے رہے ہیں. تو میں بابا دیپ سنگھ اس استھان سے بیٹھ کے تھوڑا جا مان کرتا تھا کہ مان میں چوٹ نہ لگے کہ پنچ سنگھ صاحبان بھاوے لکھاں پتی تے نہیں تے لمبی چوڑی انہوں کی کوئی جائیداد نہیں ہے کوئی ایسی گل نہیں ہے پر مینو امید ہے کہ سنگھ صاحبان اگر دو لوگوں کی دولت بھی انہوں کے قدم چ رکھ دیتی گئی نہیں بکن گے. دربار صاحب کے اکال تخت کی مان مریادا بنا کے رکھ گے مینو پورا بھروسہ ہے پورا یقین ہے. راجنیتی کا یہ گن ہے گر ہے کہ دام نال خریدو کیونکہ میں اس واسطے بچار مینو پوری کے رستے چ دو تین بندے جس ڈنگ کے مینو ملے جس ڈنگ کی انہوں نے گل کی تھی اور یہ گل دلی تو ہی آرمب ہوئی ہے میرے نال میں تھی کہڑے پٹھے پاسے پی گئے. تے میں انہوں نے یہ کہہ دیتا میں کہ تسی دو گڑ میرے سامنے ورت لینے تے تیجا بھی ور کے دیکھ لینا کوئی سزا دینی ہے تو سزا دے دینا. وہ بھی پھر مینوں پتا چل گیا رات نو بھی تھانوں گینی جی اریسٹ کرنا آ رہے ہیں. میں کہ چلو انج صحیح ہوں تیجا گڑ ورت دے پینا دو تے ورت لینے انہوں نے. میں کدھر نہ سمجھنا کوئی اپنی بہادری کی اپنی ایمانداری تھوڑے سامنے ظاہر کر رہا اس واسطے کہہ رہے ہیں کہ تسی ہر ایک نے ساودھان ہونا ہے. یہ چار راجنیتی کے گر نے راجنیتک لوگ اپنا دینا ہے شام شرنی پہ جاؤ ہاتھ جوڑ کے گل کرو اپما کرو مہما گائن کرو قابو کر لو دام چولی وچ کچھ پیسے سٹ دو کچھ روپئے دے دو کچھ نوٹ اگے رکھ لو خرید لو چپ خاموش ہو جانا. تے دام نال بھی قابو نہیں آیا شام نال بھی قابو نہیں آیا ڈنڈ دے انہوں سزا دو. راجنیتی کا تیجا گن جب ڈنڈ نال بھی قابو نہیں آیا جیل چ بھی پا دیتا ہے تشدد بھی کیتا ہے تارتر بھی کیتا ہے سب کچھ کیتا ہے تے نہیں قابو آیا ہوں بھید پاؤ پاڑ ہوں ایک نو دوجے نال توڑو دوجے نو تیجے نال توڑو تیجے نو چوتھے نال توڑو. تو میں دیکھتا پیا اس امرتسر دے چا کے پرسوں کا ایک چوتھی نیتی بھی اتنے چل رہی ہے انہوں دے نال توڑو اس نو اس دے نال توڑو کھما کرنی یہ دے نال تے اسی کمزور ہو جاؤں گے. راجنیتی دا یہ چوتھا گڑ ورتیا جا ہتھیار ہے انہوں کا کہ ہوں پاڑو پھراوا مخالف بنا لو ایک پارٹی نو چار چار حصے تقسیم کر دو. میں عرض کراں جو شہید ہوئے جو جیلوں وچ نے انہاں ساروں کا مقصد ایک سمجھ لو دو نہ سمجھنا. اگر تسی دو مقصد سمجھ لے تو موجودہ جڑے دور دے راجنیتک نے وہ سفل ہو گئے اسی ہار گئے تو سفل ہو گئے انہوں نے تو پاڑ دیتا سن انہوں نے تو اتنے امرتسر دے چڑے دو ٹکڑے کر دیتے. جو شہید ہوئے نے جو جیلوں وچ نے یا جو ہور ہر طرح دے وسائل جٹا کے قوم کا سنمان قائم کرنے کی کوشش پہ کرتے ہیں. سب نو ایک سمجھو اور جہد منہ دے سوئے پاڑن دے بول سمجھ نکلن سمجھ لینا یہ انہوں راجنیتکوں کے زیر اثر بول رہے ہیں قابو چاہ رہے ہیں. پاڑن کی گل اس وقت نہیں کرنی. مینو دلی بھی کئی نے کہا گئے نہیں جی ہوں لیڈرشپ بدل رہی ہے. چلو میں کھل کے لوٹ پہ دیں تھی اس ڈنگ کی آواز اٹھاؤ. میں کہ نہیں میدان جنگ دے گھوڑے نہیں بدلتے. جب لڑائی شروع ہوئے تو آپ جو ہوں گھوڑے ہی بدل لو. نہیں ہوں تو جس گھوڑے تے اسوار ہاں اسے تے ہی اسوار. گھوڑے بدل کی کوشش کرتا ہے کمت نہیں اس کوشش دے چی ہار جاندہ ہے اور قوم دا وہ منہ کالا کرا بیٹھتا ہے. اس وقت میں عرض کرا اس ڈنگ کی سوچنی نہ سوچنا. یہ چار راجنیتک لوگوں کے سکھاداریاں دے جو ہے شستر ہوں نے اور آد کال تو ورت دے آئے ہیں. انگریز بھی یہی کرتے رہے ہیں. شام کسی نو سردا خطاب دے دیندے سن. رائے صاحب دا خطاب دو سردا خطاب دو تے قابو کر لیندے سن. اگلے کی شرن پی جاؤ اگلے کی اتنی مہما گائن کر لو. تو جڑا سردے خطاب دے نال بھی قابو چ نہیں آیا سردا خطاب دے دیتا ہے حکمہ دے دیتی ہے وڈیائی کر دیتی ہے مہما کر دیتی ہے تا بھی قابو چ نہیں آیا. تو ہوں کوئی جگیر دے دو کوئی پلاٹ دے دو کوئی زمین دے دو دام دے دو پیسے دے دو. انگریز ہی کچھ کرتے. تو جی یہ بھی قابو نہیں آیا تو جیل چ پاؤ تشدد کرو اس پہ. تو جی اجے بھی قابو نہیں آیا تو پاڑو بھید باؤ. یہ چار ستاداریاں دے گر ہوں نے ہمیشہ وردے نے. ستاداری چاہے اس دیش کی شخصی حکومت ہوئے چاہے ڈیموکریسی ہوئے سوشلزم ہے کمیونزم ہے طور طریقے یہی ورتے جاندے نے شام دام دند بھید. اور یہ چار طور طریقے سڈے ورتے جا رہے ہیں. کئی تو کھما کرنی شام دے قابو آ گئے ہیں. تھوڑی جی انہوں کی حکما کی ہوئی قابو آ گئے. میں ایسا دیکھا کہ کچھ قابو ہو گئے جنہوں ماڑے موٹے پلاٹ مل گئے کچھ دمڑے مل گئے. کہ کچھ ایک نو جیل چ کوئی تشدد ہویا جیل بھوگنی پہ گئی تو سوچے ہوں چھڈو کی قوم دا ساتھ دینا نقصان ہوندا ہے. کون جیل دیاں پیڑا سارے کون ڈنڈ سارے. تو کچھ اس چوتھی لپیٹ دے چ آ رہے ہیں پاڑو بھید بھید پاؤ توڑو پھر پھرا نال توڑو ایک نو دوجے نال توڑو. تو میں پھر عرض کرا کہ میدان جنگ دے کوئی گھوڑے بدلن کی کوشش کرتا ہے جیڑا نہیں کرتا ہے ہار جاتا ہے وہ جتتا نہیں ہوتا. کیونکہ گھوڑے بدلن دے چیز کا سماں لگ جاتا ہے تو دشمن سامنے حاوی ہو جاتا ہے وہ اپنے مقصد دے جو ہے حل ہو جاتا ہے. اس واسطے ان چار ہی کریتیاں دے زیر اثر تسی آ کے اپنا منوبل نہیں گوانا تے اپنا ایمان نہیں بیچنا. نرس کرے سی جی کول تان ہے مان اسے کول ہے. تے کہہ رہے ہیں سید
1: وہی شریشٹ ہے جیڑا نرمل کرم دے اتے کھڑا ہے. تو جو نرمل کرم تے نہیں کھڑا ہوتے پکھنڈ ہے کرم دھرم پاکھنڈ جو دیس ہے تین جم جاگاتی لوٹ ہے. تو سدگر نے اپنے ڈھنگ نال نرنا کیتا ہے سرب دھرم میں شریشٹ دھرم. تے دو پنکتیاں وچ نرنا اس گل دا ہے کہ نرمل کرم کیڑا ہے تے شریشٹ دھرم کیڑا ہے. دو سوال نے انہ دو سوالوں کا جواب ایک دتا گیا. یہ بھائی صاحب بھائی سنتوخ سنگھ جی کہندے نے پرشن انیک ایک جائے اتر النکار مانو تین چتر. پرشن ایک ہوے پرشن انیک ہون تے جواب اس دا ایک ہوے انہوں کہندے چترا النکار. پرشن انیک ایک جائے اتر النکار مانو تین چتر. تو سوال اتھے دو نے پرشن اتھے دو نے نرمل کرم کیڑا ہے تے شریشت دھرم کیڑا ہے. تو پرشن دو نے تے جواب ایک ہے. ایک جواب دے چ دوواں سوالاں دا سمادھان دوواں سوالاں دا جواب گرو ارجن دیو جی مہاراج نے دیتا ہے. اینو ساہتک دنیا دے چ کہندے نے چترا النکار. النکاراں نال ساہت جو ہے شوبدا ہے تو اے النکار ہے اینو کہندے نے چترا النکار. پرشن دو نے شریشت دھرم تے نرمل کرم. تو ہوں نرمل کرم کی ہے شریشت دھرم کی ہے. سگل دھرم میں شریشت دھرم ہر کو نام جپ نرمل کرم. ہری دا نام جپ یہی نرمل کرم ہے. ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਹੋਰ ਕੋਈ ਨਿਰਮਲ ਕਰਮ ਨਹੀਂ, ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਹਰ ਕੋ ਨਾਮ ਜਪ, ਇਹ ਦੋ ਸਵਾਲਾਂ ਦਾ ਜਵਾਬ ਹੈ। ਜਪ ਕਰ, ਬਸ ਇਹੀ ਸ੍ਰੇਸ਼ਟ ਧਰਮ ਹੈ, ਇਹੀ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ। ਤੂੰ ਜਪ ਕਰ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ, ਤੂੰ ਜਪ ਕਰ। ਤੇ ਖਿਮਾ ਕਰਨੀ, ਜਪ ਨੇ ਸ਼ੁੱਧ ਕਰਨਾ, ਜਪ ਨੇ ਪਵਿੱਤਰ ਕਰਨਾ, ਜਪ ਨੇ ਨਿਰਮਲ ਕਰਨਾ, ਜਪ ਨੇ ਸ੍ਰੇਸ਼ਟ ਬਣਾਉਣਾ। ਤੇ ਜਪ ਸਿੱਖ ਦੇ ਚੋਂ ਨਿਕਲ ਜਾਏ, ਸਿੱਖ ਹੀ ਨਿਕਲ ਜਾਂਦੀ ਹੈ, ਸਿੱਖ ਤੇ ਖੜਾ ਹੀ ਜਪ ਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ। ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ, ਸ਼ੁੱਧ ਹੋਵੋਗੇ। ਜਪ ਨਾਲ ਜੁੜੋਗੇ ਬਹਾਦਰ ਹੋਵੋਗੇ, ਸੁਰਜੀਤ ਹੋਵੋਗੇ, ਜੀਵਦੇ ਜਾਗਦੇ ਹੋਵੋਗੇ। ਮੂਲ ਗੱਲ ਜਿਹੜੀ ਹੈ ਉਹ ਜਪ ਹੈ। ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ? ਪਾਪ ਦੀ ਹੁਣ ਵਜ਼ਾਹਤ ਹੈ, ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ, ਜਿਸ ਬੋਲ ਤੋਂ, ਜਿਸ ਕਰਮ ਤੋਂ, ਜਿਸ ਕਿਰਦਾਰ ਤੋਂ, ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ, ਪਾਪ ਹੈ। ਕੋਈ ਲਿਖ ਕੇ ਪਾਪ ਕਰਦਾ, ਕੋਈ ਬੋਲ ਕੇ ਪਾਪ ਕਰਦਾ, ਕੋਈ ਕਰਕੇ ਪਾਪ ਕਰਦਾ। ਪਾਪ ਤੇ ਕਈ ਤਰ੍ਹਾਂ ਨੇ। ਚੋਟ ਕਿਸੇ ਨੂੰ ਪਹੁੰਚਾਉਣੀ ਹੈ, ਲਿਖ ਕੇ ਚੋਟ ਪਹੁੰਚਾਓ। ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ। ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ, ਮਹਾਂਪਾਪੀ ਦੇਖੇ, ਜੋ ਕੁਝ ਲਿਖਦੇ ਪਏ ਸਨ, ਜਿੰਨਾ ਲਿਖਦੇ ਪਏ ਸਨ। ਤੇ ਫਿਰ ਪਾਪੀਏ ਦੇਖੇ, ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ, ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ। ਇੰਨੀ ਚੋਟ ਪਹੁੰਚਾਉਣੀ ਹੈ, ਬੋਲ ਕੇ ਚੋਟ ਪਹੁੰਚਾਉਣੀ, ਲਿਖ ਕੇ ਚੋਟ ਪਹੁੰਚਾਉਣੀ, ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਉਣੀ, ਇਹ ਜਿਹੜਾ ਚੋਟ ਪਹੁੰਚਾਉਣਾ ਹੈ, ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ, ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ। ਹੁਣ ਚੋਟ ਨਹੀਂ ਪਹੁੰਚਾਉਂਦੇ, ਨਿਰਮਲ ਹੋ ਗਏ, ਪਵਿੱਤਰ ਹੋ ਗਏ। ਔਰ ਇਹ ਹਕੀਕਤ ਹੈ, ਸਿੱਖ ਨੇ ਆਪਣਾ ਹੱਕ ਮੰਗਿਆ ਹੈ, ਕਿਸੇ ਦਾ ਹੱਕ ਖੋਇਆ ਨਹੀਂ, ਅੱਜ ਤੱਕ ਨਹੀਂ ਖੋਇਆ। ਇਹ ਤੇ ਜਪ ਕਰਦਾ, ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ। ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ, ਫਿਰ ਜੀਵਦਾ ਜਾਗਦਾ। ਇਹਦੀਆਂ ਕਲੀਆਂ ਵੀ ਮੱਲਣ ਦੀਆਂ ਲੋੜ ਨੇ, ਇਹਦੇ ਅੰਦਰ ਉਂਝ ਹੀ ਹੋਣ ਨੂੰ ਰੂਹ ਕਰ ਰਿਹਾ, ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ, ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ। ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ, ਹੋਇਆ ਕਿ ਸਾਰੇ ਪਾਪ ਧੁੱਲ ਗਏ, ਸਾਰੇ ਗੁਨਾਹ ਧੁੱਲ ਗਏ। ਹਾਂਜੀ, ਇਸ਼ਨਾਨ ਕਰਕੇ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਹਾਂਜੀ, ਪਰ ਇਹ ਬਖਸ਼ਿਸ਼ ਗੁਰੂ ਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਕੋਈ ਮੁੱਲ ਦਿੱਤਾ ਹੈ ਸਰੋਵਰ ਦਾ, ਇਸ ਹਰੀ ਮੰਦਰ ਦਾ ਕੋਈ ਮੁੱਲ ਦਿੱਤਾ ਹੈ, ਕੋਈ ਮੁੱਲ ਚੁਕਾਇਆ। ਸਤਿਗੁਰੂ ਨੇ ਇਤਨਾ ਵੱਡਾ ਤੀਰਥ, ਇਤਨਾ ਵੱਡਾ ਸਤਸੰਗ ਦਾ ਗੜ੍ਹ, ਇਤਨਾ ਵੱਡਾ ਪਵਿੱਤਰਤਾ ਦਾ ਸੋਮਾ ਸਾਨੂੰ ਦਾਨ ਵਿੱਚ ਦਿੱਤਾ ਹੈ। ਅਸੀਂ ਇਸਦੇ ਦਿਵਦਾਨ ਵਿੱਚ ਕੀ ਦਿੱਤਾ ਹੈ? ਸਾਨੂੰ ਦਾਨ ਵਿੱਚ ਦਿੱਤਾ ਹੈ। ਇਤਨਾ ਸਿਰਮੌਰ ਕੇਂਦਰ ਬਖਸ਼ਿਸ਼ ਭਰਿਆ ਇਹ ਪਵਿੱਤਰ ਅਸਥਾਨ, ਔਰ ਬਖਸ਼ਿਸ਼ ਭਰਿਆ ਇਹ ਨਿਰਮਲ ਜਲ, ਇਹ ਸਾਰੀ ਦਾਤ ਸਾਨੂੰ ਉਸਨੇ ਦਾਨ ਦੇ ਰੂਪ ਵਿੱਚ ਦਿੱਤੀ ਹੈ। ਅਸੀਂ ਇਸ ਢੰਗ ਨਾਲ ਸਾਰੇ ਜੋ ਹੈ ਭਿਖਾਰੀ ਹਾਂ। ਤਾਂ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਇਹ ਦਾਨ ਕੀਤਾ, ਇਹ ਬਖਸ਼ਿਸ਼ ਕੀਤੀ। ਹਾਂਜੀ, ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ, ਹਰ ਪ੍ਰਕਾਰ ਦਾ ਜੋ ਮੰਗਲ ਹੈ, ਸੁਖ ਹੈ, ਕਲਿਆਣ ਹੈ, ਉਹਦੀ ਪ੍ਰਾਪਤੀ ਹੋਈ ਮਨ ਵਿੱਚ, ਉਸਦੀ ਧਾਰਨਾ ਹੋਈ। ਹਾਂਜੀ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ। ਸਰੀਰਕ ਸਿੱਧੀ, ਮਾਨਸਿਕ ਸਿੱਧੀ, ਅਧਿਆਤਮਕ ਸਿੱਧੀ, ਭਾਵ ਸਰੀਰਕ ਸੁੱਖ, ਮਾਨਸਿਕ ਸੁੱਖ ਤੇ ਅਧਿਆਤਮਕ ਸੁੱਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ। ਹਾਂਜੀ, ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ, ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ, ਲੈ ਗਈ। ਹਾਂਜੀ, ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ, ਸਾਥੀ ਬਣ ਗਿਆ, ਮਦਦਗਾਰ ਬਣ ਗਿਆ। ਹਾਂਜੀ, ਗੁਰੂ ਦੀ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਨਾਮ ਦਾ ਜਪ ਕੀਤਾ, ਪ੍ਰਭੂ ਦੀ ਬਾਣੀ ਪੜੀ। ਹਾਂਜੀ, ਉਹ ਜੋ ਅਨਾਦੀ ਅਕਾਲ ਪੁਰਖ ਹੈ, ਪਰਿਪੂਰਨ ਪ੍ਰਮਾਤਮਾ, ਫਿਰ ਉਸ ਦੀ ਪ੍ਰਾਪਤੀ ਹੋਈ, ਉਹ ਸਾਨੂੰ ਮਿਲਿਆ। ਇੱਥੇ ਤੱਕ ਸ਼ਬਦ ਦੀ ਵਿਚਾਰ, ਸ਼ਬਦ ਦੇ ਭਾਵ ਅਰਥ ਔਰ ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖੇ ਨੇ। ਹੁਣ ਮੈਂ 15-20 ਮਿੰਟ ਤੁਹਾਡੇ ਹੋਰ ਲੈਣੇ ਨੇ, ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬਾਨ ਤੁਹਾਡੇ ਸਾਹਮਣੇ ਜੋ ਹੈ ਰੱਖਣਗੇ। 15-20 ਮਿੰਟ ਮੈਂ ਤੁਹਾਡੇ ਹੋਰ ਲਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਾਵਨ ਪਵਿੱਤਰ ਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਮਨੁੱਖ ਦਾ ਮਨ ਤੇ ਤਨ ਇਹ ਦੋ ਵਜੂਦ ਨੇ, ਅਲੱਗ ਅਲੱਗ ਅਸੀਂ ਦੋ ਰੂਪ ਰੱਖਦੇ ਹਾਂ, ਇੱਕ ਨਹੀਂ। ਕਈ ਦਫਾ ਸਾਡਾ ਤਨ ਕੁਛ ਹੋਰ ਕਹਿੰਦਾ, ਸਾਡਾ ਮਨ ਕੁਛ ਹੋਰ ਕਹਿੰਦਾ। ਜ਼ਬਾਨ ਬਾਣੀ ਪੜ ਰਹੀ ਹੁੰਦੀ, ਮਨ ਨਹੀਂ ਪੜਦਾ। ਕਈ ਦਫਾ ਮਨ ਪੜ ਰਿਹਾ ਹੁੰਦਾ, ਜ਼ਬਾਨ ਖਾਮੋਸ਼ ਹੁੰਦੀ। ਤਨ ਤੇ ਮਨ ਦੋ ਅਲੱਗ ਅਲੱਗ ਵਜੂਦ ਨੇ, ਇਹ ਦੋ ਅਲੱਗ ਅਲੱਗ ਦੁਨੀਆਂ ਨੇ ਸਾਡੀਆਂ। ਤੇ ਜਦ ਦੁਨੀਆਂ ਅਲੱਗ ਅਲੱਗ ਨੇ ਹਰ ਮਨੁੱਖ ਦੀਆਂ, ਤਾਂ ਇਹਨਾਂ ਦੋ ਦੁਨੀਆਂ ਦੇ ਉੱਤੇ ਰਾਜ ਪ੍ਰਬੰਧ ਵੀ ਵੱਖ ਵੱਖ ਨੇ। ਸਰੀਰ ਦੀ ਦੁਨੀਆਂ ਦਾ ਰਾਜ ਪ੍ਰਬੰਧ ਵੱਖ ਤੇ ਮਾਨਸਿਕ ਮੰਡਲ ਦਾ ਰਾਜ ਪ੍ਰਬੰਧ ਵੱਖ। ਕਹਿੰਦੇ ਨੇ ਮਨ ਵਿੱਚ ਉਦੋਂ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ, ਜਦ ਰਾਜ ਪ੍ਰਬੰਧ ਬਦਲ ਜਾਂਦਾ ਹੈ। ਕਿਸੇ ਵੀ ਦੇਸ਼ ਵਿੱਚ ਪਲਟਾ ਉਦੋਂ ਆਉਂਦਾ ਹੈ ਜਦ ਰਾਜ ਪ੍ਰਬੰਧ ਬਦਲਦਾ ਹੈ, ਪਲਟਦਾ ਹੈ। ਇਹਦੇ ਨਾਲ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ। ਤੇ ਸਾਰੀ ਦੁਨੀਆਂ ਵਿੱਚ ਵੱਖ ਵੱਖ ਤਜਰਬੇ ਕੀਤੇ ਗਏ, ਕਿਧਰੇ ਸ਼ਖਸੀ ਹਕੂਮਤ, ਕਿਧਰੇ ਸੋਸ਼ਲਿਜ਼ਮ ਕਮਿਊਨਿਜ਼ਮ, ਕਿਧਰੇ ਡੈਮੋਕ੍ਰੇਸੀ ਜਮਹੂਰੀ ਪ੍ਰਜਾਤੰਤਰ, ਇਹ ਵੱਖ ਵੱਖ ਤਜਰਬੇ ਕੀਤੇ ਗਏ ਤਾਂ ਕਿ ਬੰਦੇ ਨੂੰ ਬੈਰੂਨੀ ਸੁੱਖ ਮਿਲੇ, ਬੰਦੇ ਨੂੰ ਅੰਦਰੂਨੀ ਚੈਨ ਮਿਲੇ। ਇਹ ਵੀ ਵੱਖ ਵੱਖ ਤਜਰਬੇ ਕੀਤੇ ਗਏ। ਹਰ ਇੱਕ ਯੁੱਗ ਦੇ ਵਿੱਚ ਆਪਣੇ ਆਪਣੇ ਢੰਗ ਨਾਲ ਤਜਰਬੇ ਕੀਤੇ ਗਏ। ਜੈਸੇ ਸਤਿਗੁਰੂ ਕਹਿੰਦੇ ਨੇ ਕਿ ਸਤ ਯੁਗ ਸਤ ਤ੍ਰੇਤਾ ਜਗੇ ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ। ਮਨ ਨੂੰ ਸਕੂਨ ਮਿਲੇ, ਮਨ ਨੂੰ ਚੈਨ ਮਿਲੇ। ਕਿਸੇ ਵਕਤ ਪੂਜਾ ਪਾਠ ਦੀ ਗੱਲ, ਤੀਰਥਾਂ ਦੇ ਰਟਨ ਦੀ ਗੱਲ, ਹਵਨ ਯੱਗ ਦੀ ਗੱਲ, ਸੰਜਮ ਤੇ ਜਤ ਦੀ ਗੱਲ, ਇਹ ਵੱਖ ਵੱਖ ਤੌਰ ਤਰੀਕੇ ਅਪਣਾਏ ਗਏ ਕਿ ਬੰਦੇ ਦੇ ਮਨ ਨੂੰ ਸੁੱਖ ਮਿਲੇ, ਬੰਦੇ ਦੇ ਤਨ ਨੂੰ ਤੇ ਇਹਦੀਆਂ ਬੈਰੂਨੀ ਲੋੜਾਂ ਜਿਹੜੀਆਂ ਨੇ ਸਹੂਲੀਅਤ ਨਾਲ ਸੌਖੇ ਢੰਗ ਨਾਲ ਇਸ ਨੂੰ ਪ੍ਰਾਪਤ ਹੋਵਨ। ਤੇ ਬਾਹਰੋਂ ਵੀ ਕੁਝ ਯਤਨ ਕੀਤੇ ਗਏ। ਇੱਕ ਯਤਨ ਉਹ ਜੋ ਵੈਦ ਲੋਕਾਂ ਨੇ ਕੀਤਾ, ਇੱਕ ਯਤਨ ਉਹ ਜੋ ਰਾਜਨੀਤਿਕ ਲੋਕਾਂ ਨੇ ਕੀਤਾ ਕਿ ਬੰਦਾ ਸਰੀਰਕ ਤਲ ਤੇ ਸੁਖੀ ਰਹਿ ਸਕੇ, ਸਰੀਰ ਦੇ ਵਿਚ ਕੋਈ ਬਿਮਾਰੀਆਂ ਨਾ ਆਉਣ। ਇਸ ਦੇਸ਼ ਦੇ ਪੁਰਾਣਾ ਤਰੀਕਾ ਆਯੁਰਵੇਦਿਕ ਸੀ, ਉਹ ਤਬਦੀਲ ਹੋਇਆ, ਯੂਨਾਨੀ ਇਲਾਜ ਆਇਆ। ਵੀ ਦੇਖਿਆ ਗਿਆ ਆਯੁਰਵੇਦਿਕ ਢੰਗ ਨਾਲ ਇਲਾਜ ਕਰਦਿਆਂ ਸਾਰੀਆਂ ਬਿਮਾਰੀਆਂ ਨਹੀਂ ਜਾਂਦੀਆਂ, ਕੁਝ ਬਿਮਾਰੀਆਂ ਰਹਿ ਜਾਂਦੀਆਂ ਨੇ, ਤਾਂ ਫਿਰ ਯੂਨਾਨੀ ਤੌਰ ਤਰੀਕਾ ਪ੍ਰਚਲਿਤ ਹੋਇਆ। ਯੂਨਾਨੀ ਤੌਰ ਤਰੀਕੇ ਤੋਂ ਬਾਅਦ ਫਿਰ ਅੰਗਰੇਜ਼ੀ ਇਲਾਜ ਆਇਆ, ਐਲੋਪੈਥੀ ਆਈ। ਤੇ ਫਿਰ ਦੇਖਿਆ ਗਿਆ ਇਹ ਵੀ ਕਈ ਰੋਗਾਂ ਦੇ ਉੱਤੇ ਕਾਰਗਰ ਨਹੀਂ ਸਾਬਤ ਹੁੰਦਾ, ਹੋਮਿਓਪੈਥੀ ਆਈ। ਅੱਜ ਕੱਲ੍ਹ ਨੇਚਰਪੈਥੀ ਦਾ ਬੜਾ ਜ਼ੋਰ ਹੈ। ਇਹ ਸਾਰੇ ਤਜਰਬੇ ਵੱਖ ਵੱਖ ਸਿਆਣੇ ਲੋਕਾਂ ਨੇ, ਵੈਦ ਲੋਕਾਂ ਨੇ ਕੀਤੇ ਕਿ ਬੰਦੇ ਦੇ ਸਰੀਰ ਦੇ ਚੋਂ ਕਿਸੇ ਤਰੀਕੇ ਨਾਲ ਰੋਗ ਕੱਢੀਏ ਤੇ ਬੰਦਾ ਸਰੀਰਕ ਤਲ ਤੇ ਸਵਸਥ ਹੋ ਸਕੇ। ਬੰਦੇ ਦੀਆਂ ਆਰਥਿਕ ਲੋੜਾਂ ਤੇ ਬੰਦੇ ਦਾ ਸਮਾਜਿਕ ਢਾਂਚਾ ਸੁਖੀ ਰਹਿ ਸਕੇ, ਵੱਖ ਵੱਖ ਤੌਰ ਤਰੀਕਿਆਂ ਨਾਲ ਰਾਜਨੀਤਿਕ ਲੋਕਾਂ ਨੇ ਪ੍ਰਬੰਧ ਬਣਾਏ, ਕਾਨੂੰਨ ਬਣਾਏ, ਵਿਧਾਨ ਬਣਾਏ। ਪਿਛਲੇ ਦਿਨੀ ਇੱਕ ਬਹੁਤ ਵੱਡੇ ਸਿੱਖ ਜਗਤ ਦੇ ਮੁਖੀ ਬੰਦੇ ਨੇ ਕਲਕੱਤੇ ਵਿਚ ਕਿਧਰੇ ਕਿਹਾ, ਕਿਉਂਕਿ ਕਲਕੱਤੇ ਦੇ ਸਿੰਘਾਂ ਨੇ ਮੈਨੂੰ ਇਸ ਤਰ੍ਹਾਂ ਆਖਿਆ, ਬਈ ਉਹ ਕਹਿੰਦਾ ਕਿ ਰਹਿਤਨਾਮਾ ਨਹੀਂ ਸੁਣਾਉਣਾ ਚਾਹੀਦਾ, ਸਿਰਫ ਬਾਣੀ ਪੜੋ। ਗੁਰੂਆਂ ਨੇ ਬਾਣੀ ਉਚਾਰਨ ਕੀਤੀ ਰਹਿਤਨਾਮੇ ਤੇ ਬੰਦਿਆਂ ਦੇ ਨੇ, ਲਿਹਾਜ਼ਾ ਰਹਿਤਨਾਮੇ ਨਾਲ ਸਾਡਾ ਕੀ ਮਤਲਬ। ਗੱਲ ਇਤਨੀ ਸੀ ਕਿ ਰਹਿਤਨਾਮੇ ਸਿੱਖ ਜਗਤ ਤੋਂ ਕੱਢ ਦਈਏ ਤੇ ਰਹਿਤ ਵੈਤ ਆਪੇ ਨਿਕਲ ਗਈ, ਅੰਮ੍ਰਿਤ ਦੀ ਮਰਿਆਦਾ ਆਪੇ ਨਿਕਲ ਗਈ। ਔਰ ਉਹਨੇ ਕਲਕੱਤੇ ਦੇ ਇਸ ਵਿਸ਼ੇ ਤੇ ਬਹੁਤ ਜ਼ੋਰ ਲਾਇਆ ਤੇ ਮੈਨੂੰ ਉਥੋਂ ਦੇ ਚੀਦਾ ਚੀਦਾ ਸੱਜਣਾ ਨੇ, ਜੋ ਕਾਫੀ ਤਾਦਾਦ ਦੇ ਜਿੱਥੇ ਹੁਣ ਵੀ ਆਏ ਨੇ, ਆਖਿਆ ਵੀ ਇਸ ਸੰਬੰਧ ਵਿਚ ਤੁਸੀਂ ਕੁਛ ਕਹੋ। ਮੈਨੂੰ ਉੱਥੇ ਕਹਿਣਾ ਪਿਆ ਹਰ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ ਤੇ ਵਿਧਾਨਕ ਗ੍ਰੰਥ ਨੇ। ਕੁਰਾਨ ਇਸਲਾਮ ਦਾ ਸਿਧਾਂਤਿਕ ਗ੍ਰੰਥ ਹੈ, ਹਦੀਸਾਂ ਇਸਲਾਮ ਦੀਆਂ ਵਿਧਾਨਕ ਗ੍ਰੰਥ ਨੇ। ਸਿਧਾਂਤ ਤੱਕ ਪਹੁੰਚਣਾ ਕਿਵੇਂ ਹੈ, ਵਿਧਾਨ ਹੈ। ਸਿਧਾਂਤ ਇੱਕ ਮਾਰਗ, ਇੱਕ ਰਸਤਾ ਬਣ ਗਿਆ, ਪਰ ਰਸਤੇ ਦੇ ਉੱਤੇ ਚੱਲਣ ਦੇ ਰੂਲ, ਆਖਿਰ ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਗੁਰੂ ਗ੍ਰੰਥ ਸਾਹਿਬ ਇੱਕ ਰਸਤਾ ਹੈ, ਕੁਰਾਨ ਇੱਕ ਰਸਤਾ ਹੈ, ਵੇਦ ਇੱਕ ਰਸਤਾ ਹੈ, ਗੀਤਾ ਇੱਕ ਰਸਤਾ ਹੈ, ਪਰ ਆਖਿਰ ਰਸਤੇ ਦੇ ਉੱਤੇ ਚੱਲਣ ਦੇ ਨਿਯਮ ਵੀ ਤੇ ਆਉਂਦੇ ਨੇ, ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਕੋਈ ਹੋਰ ਬਣਾਉਂਦੇ ਨੇ, ਸੜਕ ਕੋਈ ਹੋਰ ਬਣਾਉਂਦੇ ਨੇ, ਠੇਕੇਦਾਰ ਬਣਾਉਂਦੇ ਨੇ, PWD ਦਾ ਮਹਿਕਮਾ ਬਣਾਉਂਦਾ ਤੇ ਟ੍ਰੈਫਿਕ ਰੂਲ ਕਿਵੇਂ ਕਰਨੀ ਉਹ ਟ੍ਰੈਫਿਕ ਦਾ ਮਹਿਕਮਾ ਬਣਾਉਂਦਾ, ਯਾਤਾਯਾਤ ਦਾ ਮਹਿਕਮਾ ਬਣਾਉਂਦਾ, ਉਹ ਦੂਜੇ ਮਹਿਕਮੇ ਦਾ ਕੰਮ, ਉਹ ਟ੍ਰੈਫਿਕ ਰੂਲ ਬਣਾਉਂਦਾ। ਸੜਕ ਬਣਾ ਲੈਣਾ ਏ ਸਿਰਫ ਬਹੁਤ ਵੱਡੀ ਗੱਲ ਨਹੀਂ, ਸੜਕ ਦੇ ਉੱਤੇ ਚੱਲਣ ਦੇ ਰੂਲ ਵੀ ਬਣਾਉਣੇ ਪੈਣਗੇ, ਨਿਯਮ ਵੀ ਬਣਾਉਣੇ ਪੈਣਗੇ। ਅਮਰੀਕਾ ਦੇ ਅਮਰੀਕਾ ਦਾ ਜਿੱਥੇ ਜਿੱਥੇ ਜੋ ਹੈ ਟ੍ਰੈਫਿਕ ਰੂਲ ਦਾ ਪ੍ਰਭਾਵ ਹੈ ਉੱਥੇ ਲੋਕੀ ਸੱਜੇ ਪਾਸੇ ਚੱਲਦੇ ਨੇ, ਬਾਕੀ ਦੇਸ਼ਾਂ ਚ ਲੋਕੀ ਖੱਬੇ ਪਾਸੇ ਚੱਲਦੇ, ਸਮੁੱਚੇ ਅਰਬ ਦੇ ਚ ਔਰ ਯੂਰਪ ਦੇ ਕਈ ਦੇਸ਼ਾਂ ਦੇ ਚ, ਅਮਰੀਕਾ ਦੇ ਚ, ਕੈਨੇਡਾ ਦੇ ਚ ਲੋਕੀ ਸੱਜੇ ਪਾਸੇ ਚੱਲਦੇ ਨੇ, ਕਾਰਾਂ ਮੋਟਰਾਂ ਸੱਜੇ ਪਾਸੇ ਚੱਲਦੀਆਂ, ਤੇ ਇੰਗਲੈਂਡ ਦੇ ਚ ਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਚ ਤੇ ਭਾਰਤ ਦੇ ਚ ਖੱਬੇ ਪਾਸੇ ਚੱਲਦੇ ਰੂਲ ਹੈ। ਤੇ ਹੁਣ ਕੋਈ ਆਖੇ ਮੈਂ ਟ੍ਰੈਫਿਕ ਰੂਲ ਨਹੀਂ ਮੰਨਦਾ, ਮੇਰੀ ਮਰਜ਼ੀ, ਮੈਂ ਸੱਜੇ ਚੱਲਾਂ, ਮੈਂ ਖੱਬੇ ਚੱਲਾਂ, ਬੱਸ ਦਾ ਡਰਾਈਵਰ ਆਖੇ ਮੈਂ ਟ੍ਰੈਫਿਕ ਨਿਯਮ ਦੀ ਪਾਲਣਾ ਨਹੀਂ ਕਰਨੀ, ਮੈਂ ਤੇ ਇੰਨੀ ਪਾਲਣਾ ਕਰਨੀ, ਚੱਲਣਾ ਸੜਕ ਤੇ ਹੈ, ਉਜਾੜ ਚ ਨਹੀਂ ਚਲਾਂਗਾ, ਕੱਚੇ ਚ ਨਹੀਂ ਚਲਾਂਗਾ, ਜਿੱਥੇ ਸੜਕ ਨਹੀਂ ਉੱਥੇ ਨਹੀਂ ਚਲਾਂਗਾ, ਚਲਾਂਗਾ ਮੈਂ ਸੜਕ ਤੇ, ਪਰ ਮੈਂ ਸੜਕ ਦੇ ਨਿਯਮ ਦੀ ਪਾਲਣਾ ਨਹੀਂ ਕਰਨੀ, ਮੈਂ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਨੀ। ਤਾਂ ਕਿਵੇਂ ਕਰਨੀ? ਡਰਾਈਵਰ ਮੁਸਾਫਰਾਂ ਨੂੰ ਮੰਜ਼ਿਲੇ ਮਕਸੂਦ ਤੇ ਪਹੁੰਚਾਏਗਾ, ਇਹਦਾ ਆਪਣਾ ਵੀ ਭੋਗ ਪੈ ਜਾਏਗਾ ਤੇ ਮੁਸਾਫਰਾਂ ਦਾ ਵੀ ਰਸਤੇ ਚ ਪੈ ਜਾਣਾ। ਟ੍ਰੈਫਿਕ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਮਾਰਗ ਨੇ, ਇਸ ਮਾਰਗ ਦੇ ਉੱਤੇ ਅਸੀਂ ਕਿਸ ਤਰ੍ਹਾਂ ਚੱਲਣਾ ਹੈ, ਰਹਿਤਨਾਮੇ ਸਾਡਾ ਅਸੂਲ ਨੇ, ਟ੍ਰੈਫਿਕ ਜੋ ਹੈ ਰੂਲ ਨੇ, ਉਹਦੇ ਮੁਤਾਬਕ ਅਸੀਂ ਚੱਲਣਾ ਇਸ ਮਾਰਗ ਤੇ। ਇਸੇ ਤਰੀਕੇ ਨਾਲ ਹਦੀਸਾਂ ਵਿਧਾਨਕ ਗ੍ਰੰਥ ਨੇ, ਵੇਦ ਸਿਧਾਂਤਿਕ ਗ੍ਰੰਥ ਨੇ ਹਿੰਦੂ ਧਰਮ ਦੇ, ਪਰ ਮਨੁਸਮ੍ਰਿਤੀ ਵਿਧਾਨਕ ਗ੍ਰੰਥ ਹੈ, ਵਿਧਾਨ ਹੈ ਉਹਦੇ ਚ, ਰੂਲ ਨੇ। ਤੇ ਉਹਨੇ ਬੁਲੰਦ ਬਾਂਗ ਕੇ ਰਹਿਤਨਾਮਿਆਂ ਦੀ ਕੀ ਲੋੜ ਹੈ, ਰਹਿਤਨਾਮਿਆਂ ਦੀ ਕੀ ਲੋੜ ਹੈ? ਤੇ ਮੈਂ ਆਖਿਆ ਹੁਣ ਕਿਧਰੇ ਮੁਲਾਕਾਤ ਨਹੀਂ ਹੋਈ, ਤੁਹਾਨੂੰ ਕਹਿ ਦਿਆਂ ਹੁਣ ਸਾਰੇ ਦੇਸ਼ ਚ ਰੋਲਾ ਪਾ, ਟ੍ਰੈਫਿਕ ਰੂਲ ਦੀ ਕੀ ਲੋੜ ਹੈ? ਸਿਰਫ ਸੜਕਾਂ ਬਣਾਉਣੀਆਂ ਚਾਹੀਦੀਆਂ, ਟ੍ਰੈਫਿਕ ਰੂਲ ਦੀ ਕੀ ਲੋੜ ਹੈ? ਨਹੀਂ, ਸੜਕ ਵੀ ਬਣਾਉਣੀ ਪੈਂਦੀ ਹੈ, ਟ੍ਰੈਫਿਕ ਰੂਲ ਵੀ ਬਣਾਉਣੇ ਪੈਂਦੇ, ਮਾਰਗ ਵੀ ਬਣਾਉਣਾ ਪੈਂਦਾ, ਮਾਰਗ ਦੇ ਚੱਲਣ ਦੇ ਨਿਯਮ ਵੀ ਬਣਾਉਣੇ ਪੈਂਦੇ ਨੇ। ਇਸ ਵਾਸਤੇ ਹਰ ਜੋ ਹੈ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ, ਆਪਣੇ ਵਿਧਾਨਕ ਗ੍ਰੰਥ ਨੇ, ਉਹਦੇ ਰੂਲ ਨੇ, ਉਹਦੇ ਕੁਝ ਅਸੂਲ ਨੇ, ਉਹਦੇ ਮੁਤਾਬਕ ਜੋ ਹੈ ਚੱਲਣਾ ਹੁੰਦਾ ਔਰ ਉਸ ਮੁਤਾਬਕ ਉਸਦੀ ਜੋ ਹੈ ਪਾਲਣਾ ਕਰਨੀ ਹੁੰਦੀ ਹੈ। ਤਾਂ ਮੈਂ ਇਸ ਕਰਾਂ, ਕੁਛ ਬਾਹਰ ਦੇ ਰਾਜਨੀਤਿਕ ਢਾਂਚੇ ਇਸ ਤਰ੍ਹਾਂ ਬਦਲਦੇ ਰਹਿ ਕਿ ਬੰਦੇ ਨੂੰ ਆਰਥਿਕ ਸਮਾਜਿਕ ਤੌਰ ਤੇ ਸੰਤੁਸ਼ਟੀ ਹੋਵੇ, ਸਕੂਨ ਮਿਲੇ, ਤੇ ਇਹਦੇ ਵਿਚ ਕੋਈ ਬਾਧਾ ਨਾ ਖੜੀ ਹੋਵੇ, ਰਾਜਨੀਤਿਕ ਲੋਕਾਂ ਨੇ ਨਿਯਮ ਬਣਾਏ ਤੇ ਵੱਖ ਵੱਖ ਇਹ ਰਾਜਨੀਤਿਕ ਦੁਨੀਆਂ ਵਿਚ ਪਲਟਾ ਆਉਂਦਾ ਰਿਹਾ। ਇਸ ਤਰ੍ਹਾਂ ਜਿਵੇਂ ਵੈਦਿਕ ਦੁਨੀਆਂ ਵਿਚ ਪਲਟਾ ਆਇਆ, ਪਹਿਲੇ ਆਯੁਰਵੇਦਕ, ਫਿਰ ਯੂਨਾਨੀ ਇਲਾਜ, ਫਿਰ ਐਲੋਪੈਥੀ, ਫਿਰ ਹੋਮਿਓਪੈਥੀ, ਫਿਰ ਨੇਚਰਪੈਥੀ, ਇਹ ਵੱਖ ਵੱਖ ਸਿਲਸਿਲਾ ਚੱਲਿਆ। ਇਸ ਤਰ੍ਹਾਂ ਕਿਸੇ ਵਕਤ ਸ਼ਕਤੀ ਹਕੂਮਤ ਕਿੰਗਡਮ, ਫਿਰ ਸੋਸ਼ਲਿਜ਼ਮ ਦਾ ਨਾਰਾ ਲੱਗਿਆ, ਕਮਿਊਨਿਜ਼ਮ ਆਇਆ, ਫਿਰ ਇਹ ਪ੍ਰਜਾਤੰਤਰ, ਡੈਮੋਕ੍ਰੇਸੀ, ਜਮਹੂਰੀਅਤ, ਇਹ ਵੱਖ ਵੱਖ ਤਜਰਬੇ ਕੀਤੇ ਗਏ। ਲੇਕਿਨ ਕਿਵੇਂ ਕਰਨੇ? ਆਯੁਰਵੇਦਕ ਦੇ ਹੁੰਦਿਆਂ ਹੋਇਆਂ ਵੀ ਕੁਛ ਰੋਗ ਐਸੇ ਸਨ ਜਿਨ੍ਹਾਂ ਰੋਗਾਂ ਵਿਚ ਲੋਕੀ ਗ੍ਰਸੇ ਰਹਿੰਦੇ ਸਨ ਤੇ ਰੋਗ ਦੂਰ ਨਾ ਹੋ ਸਕਿਆ। ਹੋਮਿਓਪੈਥੀ, ਨੇਚਰਪੈਥੀ, ਐਲੋਪੈਥੀ, ਯੂਨਾਨੀ ਤਿਬ ਦੇ ਹੁੰਦੇ ਆਇਆਂ ਵੀ ਰੋਗ ਮਨੁੱਖ ਦੀ ਦੁਨੀਆਂ ਵਿਚ ਰਹੇ, ਪੂਰਨ ਤੌਰ ਤੇ ਦੂਰ ਨਾ ਹੋਏ। ਹੁਣ ਤਾਂ ਮੈਂ ਦੇਖਦਾ ਜਿਤਨੀ ਦੇਰ ਵਿਚ ਕੋਈ ਨਵੀਂ ਦਵਾਈ ਬਾਜ਼ਾਰ ਵਿਚ ਆਉਂਦੀ ਹੈ ਉਤਨੀ ਦੇਰ ਵਿਚ ਕੋਈ ਨਵਾਂ ਰੋਗ ਵੀ ਆ ਜਾਂਦਾ ਹੈ। ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਣ, ਬੰਦਿਆਂ ਦੇ ਸਰੀਰ ਬਿਮਾਰੀਆਂ ਨਾਲ ਭਰੇ ਪੈਣ। ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ। ਇਕਬਾਲ ਕਹਿੰਦਾ ਹੈ, ਸਿਆਸਤ ਨਾਲੋਂ ਧਰਮ ਨੂੰ ਅੱਡ ਕਰ ਦਿਓ ਤੇ ਸਿਆਸਤ ਕੀ ਰਹਿ ਜਾਂਦੀ ਹੈ? ਚੰਗੇ ਖਾਨ ਦਾ ਅਖਾੜਾ, ਹਲਾਕੂ ਦੀ ਮਹਿਫਿਲ, ਹਿਟਲਰ ਦਾ ਦੀਵਾਨ, ਬਸ ਇਹੀ ਕੁਛ ਰਹਿ ਜਾਂਦਾ ਹੈ, ਹੋਰ ਕੁਛ ਨਹੀਂ ਰਹਿ ਜਾਂਦਾ। ਅਗਰ ਦੀਨ ਨੂੰ ਕੱਢ ਦਿਓ, ਅਗਰ ਧਰਮ ਨੂੰ ਕੱਢ ਦੋ ਸਿਆਸਤ ਦੇ ਚੋਂ, ਜੁਦਾ ਹੋ ਦੀ ਸਿਆਸਤ ਤੇ ਤੋ ਰਹਿ ਜਾਤੀ ਹੈ ਚੰਗੇ ਜੀ। ਸਾਡੇ ਦੇਸ਼ ਵਿਚ ਕੁਝ ਰਾਜੇ ਵੀ ਪੂਜੇ ਗਏ, ਰਾਜਿਆਂ ਨੂੰ ਭਗਵਾਨ ਆਖਿਆ ਗਿਆ। ਕਿਹੜੇ ਰਾਜੇ? ਰਾਜਾ ਰਾਮ, ਰਾਜਾ ਕ੍ਰਿਸ਼ਨ, ਸੰਤ ਮਹਾਂਪੁਰਸ਼, ਬੜੀ ਵੱਡੀ ਇਹਨਾਂ ਦੀ ਪੂਜਾ ਹੋਈ। ਤੇ ਮੈਂ ਅਰਜ਼ ਕਰਾਂ, ਰਾਜੇ ਕਰਕੇ ਨਹੀਂ, ਇਹ ਰਾਜੇ ਸਨ ਪਰ ਨਾਲਕ ਧਾਰਮਿਕ ਸਨ। ਰਾਜੇ ਤੇ ਇੱਥੇ ਬੇਸ਼ਤਰ ਹੋਏ ਨੇ, ਕੌਣ ਪੂਜਦਾ, ਕੌਣ ਉਹਨਾਂ ਨੂੰ ਭਗਵਾਨ ਆਖਦਾ, ਕੌਣ ਉਹਨਾਂ ਨੂੰ ਮੱਥਾ ਟੇਕਦਾ? ਤੇ ਮੈਂ ਅਰਜ਼ ਕਰਾਂ, ਇਹ ਕੋਈ ਬਹੁਤ ਵੱਡੇ ਰਾਜੇ ਵੀ ਨਹੀਂ ਸਨ, ਇੱਕ ਅਯੁੱਧਿਆ ਦਾ ਰਾਜਾ। ਤੇ ਅਯੁੱਧਿਆ ਦੀ ਅੱਜ ਆਬਾਦੀ ਵੀ ਜਿਹੜੀ ਹੈ ਕੋਈ 90,000 ਤੋਂ ਜ਼ਿਆਦਾ ਨਹੀਂ ਹੈ। تے میں سمجھدا شری رام دے زمانے تے 10-15 ہزار دی آبادی دا قصبہ ہونا ہے, شہر ہونا ہے. 15 ہزار دی آبادی بہت ہوندی سی جی, بہت وڈا شہر ہے کیونکہ 15 ہزار بندے رہندے نے. چلو 20 ہزار من لیندے ہیں. آلے دوالے 10-15 پنڈ سن, بس اتنا ہی راج پاٹ سی انہاں دا, سارا دیش پوجدا پیا. دوسرے دواپر یگ دے راجا نے دوارکا دے شری کرشن تے دوارکا اج بھی 60-70 ہزار دی آبادی دا شہر ہے, اس توں وڈا نہیں ہے. آلے دوالے 15-20 قصبے ہور, اتنا ہی راج پاٹ سی شری کرشن دا دوارکا دے راجا. پوجا کیتی سارے دیش نے, راجے کر کے پوجا کیتی. جے راجے کر کے پوجا ہے تا کرشن تے رام نالوں ہور وڈے وڈے راجے موجود سن, اتنی محنت کردے ہیں. جنہاں دا راج پاٹ شری رام نالوں شری کرشن نالوں بہت زیادہ سی, نہیں پوجا ہوئی. انہاں دی کیوں ہوئی؟ اے سیاست دان ہون دے نال نال دھارمک سن, بس ادھر نکل. انہاں نے دھرم تے نیتی نو کٹھا کیتا ہویا سی. ایک وششٹ دا چیلا ہے, ایک سندیپن دا چیلا ہے. شری کرشن سندیپن دے چیلے نے اور شری رام وششٹ دے چیلے نے, دونوں دھارمک دنیا دے سمپن نے نپن نے. تے اپنی راجنیتی نو دھرم دے انسار چلاندے نے. دل شکنی نہ ہوئے, کسے دا حق نہ ماریا جائے, کسے دی سماجک طور تے جو ہے حق تلفی نہ ہوئے, کسے دی آرتھک طور تے حق تلفی نہ ہوئے. جد انہاں نے اپنے راج پربند دے نال دھرم نو جوڑیا تے دھرم پھیلن لگ پیا. بہت لوگاں نے بھگوان جان کے پوجا کیتی, اور سپشٹ ہے کہ دھرم تو بنا راجنیتی پوتر نہیں آندی, تے راجنیتی تو بنا دھرم چلدا نہیں. راج بنا نے دھرم چلے ہیں, دھرم بنا سب دلے ملے. تے بالکل سپشٹ گل صحیح ہے. ہن پوجدا ہے سارا دیش, تے جڑے پوجدے نو کہندے جی دھرم تے سیاست نو اڈ اڈ کرو. تے پہلے تے رام دے نال راجا شبد اڈ کرو. سنت رام آکھو, راجا رام کیوں کہندے ہو؟ راجا شبد ہٹاؤ دے نالو. بھگوان راجا رام, بھگوان راجا رام کہی جاندے ہو, راجا رام راجا رام کہی جاندے ہو, پوجی جاندے ہو. راجیاں دی تے اسی پوجا نہیں کردے, راجنیتکاں دی تے اسی پوجا نہیں کردے, راجیاں نوں تے اسی متھا نہیں ٹیکدے, راجیاں نوں تے کوئی سجدہ نہیں کردا. اندر بھاؤ ہے, اے او راجا ہے جو دھارمک ہے, اے او راجا ہے جو سنت ہے, اے او راجا ہے جو وششٹ دا چیلا ہے. اور اس نے اپنی راجنیتی نوں دھرم نال جوڑیا, ساری دنیا نے اودے قدماں تے سجدہ کیتا, سارے دیش نے. پھر نے مہاراجا کرشن, دوارکا دے راجا کرشن, دوارکا دھیش انہاں دا نام ہے, دوارکا دے راجا, دوارکا دھیش آکھیا جاندا ہے. متھرا دے بہت وڈا مندر ہے, اس مندر دا نام ہی ہے دوارکا دھیش. اور دوارکا دے بہت وڈا مندر ہے, او دا نام ہی ہے دوارکا دھیش, دوارکا دے مالک, دوارکا دے راجا. تے دوارکا دے راجے ہون دے ناطے تے پوجا نہیں ہے. او راجا بعد وچ ہے, سنت پہلے. تے سارے دیش نے پوجا کی تھی, تے پوجن والے کہندے پے نے, اے سنگھو دھرم نالوں سیاست نو اڈ کرو. تے میرا اس سٹیج تو انہاں نو جواب ہے, شری کرشن نو راجا کہنا چھڑ دو, تے شری رام نو بھی راجا کہنا چھڑ دو. سنت آکھو, تسی راجا رام آکھی جاندے ہو, راجا کرشن آکھی جاندے ہو. اپنی تھان تے اتے تھانو چاہیدا ہے او بندہ جیڑا دھارمک بھی ہوئے, سیاست دان بھی ہوئے, تے جد ساڈی واری آئے تے کہندے نہیں جی دھرم نو سیاست نالوں اڈ کرو. جی سیاست دے چوں دھرم نو اڈ کر دیتا تے سیاست تے گنڈیاں دا اکھاڑا بن کے رہ جاندی ہے, چنگیز خان دا اکھاڑا بن کے رہ جاندی ہے. ایک بڑا پرتشٹھت گنڈا سی, تسی آکھو کہ پرتشٹھت گنڈا, پرتشٹھت گنڈا. میں بیٹھا سی کوئی سیاست دان نال, اور اس گنڈے نو میں جاندا سی سبھاوک ہونے تے. چل پئی یہ گل تے میں ہن لفظ روک نہیں سکا. تین چار اس نے قتل بھی کیتا, اور ذاتی طور تے بھی میں اس نو جاندا سی. اس واسطے کدی کدی کتھا سنن آندا سی. ایک دن جد انہاں راجنیتکاں دے کول میں بیٹھا, راجستھان دی گل, تے سارے راجنیتک کھڑے ہو گئے جد وہ آیا, تے میں نہیں کھڑا ہویا. مینوں کہن لگے گئے نہیں جی کھڑے ہو جاؤ. میں کہ کیوں, اس گنڈے دے واسطے کھڑا ہو جاواں؟ انہیں تین چار قتل کیتے نے, تے جس گلی تو لنگدا لوکی کردے بوئے بند کر چھڑدے, تے جس گلی تو لنگدا لوکی سہم جاندے, تے پتہ مینوں کی کہن لگے, مسکین جی راجنیتی میں ایسا چلتا ہے. میں کہ ٹھیک ہے, راجنیتی میں گنڈا گردی چلتی ہے, راجنیتی میں بدماشی چلتی ہے, راجنیتی میں یہ قاتل لوگ چلتے ہیں, یہ دیش کی راجنیتی. پھر ایک وپاریاں کی سبھا میں بیٹھا سی, ایک دو سرب سمیلن بھی انہوں دن چھوئے نو بھی میں اٹینڈ کیتے. ਉਹਨਾਂ ਵਪਾਰੀਆਂ ਚ ਮੈਂ ਬੈਠਾ, ਮੈਂ ਕਿਹਾ ਹੱਦ ਹੋ ਗਈ, ਅਹਿੰਸਾ ਪਰਮੋ ਧਰਮ ਦੇ ਪੁਜਾਰੀ ਜੈਨੇ ਤੇ ਘਿਓ ਦੇ ਗਊ ਦੀ ਚਰਬੀ ਮਿਲਾ ਮਿਲਾ ਕੇ ਸਾਰੇ ਪੰਜਾਬ ਦੇ ਸਾਰੇ ਹਿਲਾ ਹਰਿਆਣੇ ਨੂੰ ਖਿਲਾ ਛੱਡੇ, ਕਿਤਨਿਆਂ ਦਾ ਧਰਮ ਭ੍ਰਿਸ਼ਟ ਕਰ ਛੱਡਿਆ। ਇਹ ਤਾਂ ਬਹੁਤ ਮਾੜੀ ਗੱਲ, ਬਹੁਤ ਮਾੜੀ ਗੱਲ। ਪਤਾ ਮੈਨੂੰ ਕੀ ਆਖਿਆ, ਬਿਜ਼ਨਸ ਮੈਂ ਐਸਾ ਚਲਤਾ ਹੈ, ਵਪਾਰ ਮੈਂ ਐਸਾ ਚਲਤਾ ਹੈ, ਰਾਜਨੀਤੀ ਮੈਂ ਗੁੰਡਾਗਰਦੀ ਚਲਤੀ ਹੈ, ਬਿਜ਼ਨਸ ਮੈਂ ਬੇਈਮਾਨੀ ਚਲਤੀ ਹੈ, ਤੇ ਚਲਤੀ ਹੈ। ਤੇ ਜੇ ਹੁਣ ਬਿਜ਼ਨਸ ਦੇ ਚ ਬੇਈਮਾਨੀ ਹੈ ਤੇ ਰਾਜਨੀਤੀ ਦੇ ਚ ਗੁੰਡਾਗਰਦੀ ਹੈ, ਧੋਖੇਮਾ ਕਰਨੀ ਰਹਿ ਕੇ ਗਿਆ ਤਾਂ ਦੁਨੀਆਂ ਤੇ ਨਰਕ ਬਣ ਗਈ, ਹੋਰ ਰਹਿ ਕੇ ਗਿਆ ਫਿਰ ਕੀ ਰਹਿ ਗਿਆ, ਕੁਛ ਵੀ ਨਹੀਂ ਰਹਿ ਗਿਆ। ਅਗਰ ਬਿਜ਼ਨਸ ਦੇ ਚ ਇਹੀ ਚੱਲਦਾ ਇਸਮੇ ਠੀਕ ਹੈ, ਕਾਬਲੇ ਕਬੂਲ ਹੈ ਬਾਤ। ਤੇ ਰਾਜਨੀਤੀ ਵਿਚ ਗੁੰਡੇ ਵੀ ਪ੍ਰਵਾਨ ਨੇ, ਸਨਮਾਨਿਤ ਨੇ, ਪ੍ਰਤਿਸ਼ਠਿਤ ਨੇ, ਬੜੇ ਬੜੇ ਰਾਜਨੀਤਿਕਾਂ ਨੇ ਆਪਣੇ ਆਲੇ ਦੁਆਲੇ ਗੁੰਡੇ ਰੱਖੇ ਹੋਏ ਨੇ ਵੋਟ ਲੈਣ ਵਾਸਤੇ, ਜਿੱਤਣ ਵਾਸਤੇ, ਤਾਂ ਖਿਮਾ ਕਰਨੀ ਫਿਰਦੇ, ਰਾਜਨੀਤੀ ਦੀ ਰੂਪਰੇਖਾ ਕੀ ਹੋਵੇਗੀ? ਤੇ ਵਪਾਰ ਦੀ ਜਿਹੜੀ ਹੈ ਇਹ ਰੂਪਰੇਖਾ ਕੀ ਹੋਵੇਗੀ? ਬਿਜ਼ਨਸ ਮੈਂ ਐਸਾ ਚਲਤਾ ਹੈ ਜੀ, ਧੰਦੇ ਮੈਂ ਐਸਾ ਚਲਤਾ ਹੈ। ਤੇ ਇੱਕ ਦੋ ਲਫ਼ਜ਼ ਮੈਥੋਂ ਹੋਰ ਵੀ ਅੱਗੇ ਹੋਏ, ਉਹਦੇ ਨਾਲ ਭਾਵੇਂ ਔਖੇ ਬੜੇ ਹੋਏ, ਮੈਂ ਕਿ ਮੈਂ ਤੁਹਾਡਾ ਅਵਤਾਰ ਦੇਖਿਆ ਸਵਾਮੀ ਮਹਾਂਵੀਰ ਨੰਗਾ ਖੜਾ ਹੈ, ਤੇ ਮੈਂ ਕਿ ਗਜ਼ਬ ਦੀ ਗੱਲ, ਅਵਤਾਰ ਤੁਹਾਡਾ ਨੰਗਾ ਕੱਪੜੇ ਨਹੀਂ ਪਹਿਨਦਾ, ਤੇ ਜਿਤਨੀਆਂ ਹਿੰਦੁਸਤਾਨ ਦੇ ਚ ਵੱਡੀਆਂ ਵੱਡੀਆਂ ਕੱਪੜੇ ਦੀਆਂ ਮਿੱਲਾਂ ਨੇ ਉਹ ਜੈਨੀਆਂ ਦੀਆਂ ਨੇ, ਬਿਰਲਾ ਜੈਨੀ, ਹੋਰ ਬੜੇ ਬੜੇ ਮਿੱਲ ਓਨਰ ਖਾਸ ਕਰਕੇ ਕਾਟਨ ਮਿੱਲਾਂ ਜਿਨ੍ਹਾਂ ਦੀਆਂ ਚੱਲਦੀਆਂ ਨੇ ਉਹ ਜੈਨੀ, ਕੱਪੜੇ ਦੇ ਥੋਕ ਵਪਾਰੀ ਹਿੰਦੁਸਤਾਨ ਦੇ 70% ਜੈਨੀ ਨੇ, ਕੱਪੜੇ ਦੇ ਥੋਕ ਵਪਾਰੀ, ਤੇ ਕੱਪੜੇ ਦੀਆਂ ਵੱਡੀਆਂ ਵੱਡੀਆਂ ਮਿੱਲਾਂ 80% ਜੈਨੀਆਂ ਦੀ। ਤੇ ਮੈਂ ਸੁਭਾਵਕ ਕਹਿ ਬੈਠਾ, ਮੈਂ ਕਿਹਾ ਜੈਨ ਸਾਹਿਬ ਇਹ ਮੈਨੂੰ ਦੱਸ ਦਿਓ ਪਹਿਲੇ, ਅਵਤਾਰ ਤੁਹਾਡਾ ਨੰਗਾ ਖੜਾ, ਬਿਲਕੁਲ ਅਲਫ ਨੰਗਾ ਖੜਾ, ਸਾਰੇ ਪੂਜਦੇ ਪਏ ਨੇ, ਮੱਥਾ ਪੈ ਟੇਕਦੇ ਨੇ, ਤੇ ਤੁਸੀਂ ਸਾਰੇ ਦੇਸ਼ ਨੂੰ ਕੱਪੜਾ ਪਵਾਈ ਜਾਂਦੇ ਹੋ, ਸਾਰੀ ਦੁਨੀਆਂ ਨੂੰ ਕੱਪੜਾ ਪਵਾਈ ਜਾਂਦੇ ਹੋ, ਕੱਪੜਾ ਬਣਾ ਬਣਾ ਕੇ, ਕੱਪੜਾ ਵੇਚ ਵੇਚ ਕੇ, ਕਮ ਸੇ ਕਮ ਆਪਣੇ ਅਵਤਾਰ ਨੂੰ ਜਿਹਨੂੰ ਮੱਥਾ ਟੇਕਦੇ ਹੋ, ਕਮ ਸੇ ਕਮ ਉਹਦੀ ਰਹਿਣੀ ਬਹਿਣੀ ਤੇ ਧਾਰਨ ਕਰ ਲਓ, ਜਿਹੜੀ ਉਸਦੀ ਰਹਿਣੀ ਬਹਿਣੀ ਹੈ ਉਹ ਰਹਿਣੀ ਬਹਿਣੀ ਤੇ ਤੁਸੀਂ ਧਾਰਨ ਕਰੋ। ਤੇ ਮੈਨੂੰ ਕਹਿਣ ਲੱਗਾ, ਆਪ ਤੋਂ ਬੜੇ ਕੌੜੇ ਸ਼ਬਦ ਬੋਲਤੇ, ਕੜਵੇ ਸ਼ਬਦ ਬੋਲਤੇ। ਤੇ ਮੈਂ ਕਿਹਾ ਜੇ ਕੜਵੇ ਸ਼ਬਦ ਲੱਗਦੇ ਨੇ ਤੇ ਕਮ ਸੇ ਕਮ ਮੂਰਤੀ ਨੰਗੀ ਨਾ ਬਣਾ ਦੇ, ਕੋਈ ਕੱਪੜੇ ਉਡਾ ਦੋ ਫਿਰ ਸਾਨੂੰ, ਜੇ ਮਿੱਠੇ ਹੀ ਸ਼ਬਦ ਚਾਹੀਦੇ ਨੇ, ਇਹ ਜੇ ਕੌੜੇ ਨੇ, ਮੈਂ ਤੇ ਜਿਹਦੀ ਸਾਹਮਣੇ ਸਪਸ਼ਟ ਗੱਲ ਹੈ ਉੱਥੋਂ ਸਾਡੇ ਸਾਹਮਣੇ ਰੱਖ ਦਿੱਤੀ। ਸਾਡੇ ਗੁਰੂ ਦੀ ਰਹਿਣੀ ਬਹਿਣੀ ਸੀ ਆਪਣੀ, ਉਹ ਤਨ ਤੇ ਸ਼ਸਤਰ ਸਜਾਉਂਦੇ ਸਨ, ਕੇਸ ਰੱਖਦੇ ਸਨ, ਕਛੇਰਾ ਪਹਿਨਦੇ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਘਾ ਰੱਖਦੇ ਸਨ, ਅਸੀਂ ਉਹਨਾਂ ਦੀ ਰਹਿਣੀ ਬਹਿਣੀ ਧਾਰਨ ਕਰ ਲਈ, ਸਿੱਖ ਕਹਿਲਾਂਦੇ ਹਾਂ, ਤੇ ਤੁਸੀਂ ਸਵਾਮੀ ਮਹਾਂਵੀਰ ਦੀ ਰਹਿਣੀ ਬਹਿਣੀ ਧਾਰਨ ਕਰੋ ਜੋ ਉਹਨਾਂ ਦੀ ਹੈ। ਜੋ ਉਪਾਸ਼ਕ, ਜਿਸ ਦਾ ਉਪਾਸ਼ਕ ਹੈ, ਤਨ ਆਪਣਾ ਉਸ ਵਰਗਾ ਨਹੀਂ ਬਣਾ ਸਕਦਾ ਤੇ ਮਨ ਕੀ ਖਾਕ ਬਣਾਏਗਾ, ਕੀ ਬਣਾਏਗਾ? ਇੱਧਰ ਰਾਮਲੀਲਾ ਗਰਾਊਂਡ ਵਿੱਚ ਜਦ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਗਿਆ ਨਾ, ਸ਼ਹੀਦੀ ਗੁਰਪੁਰਬ, ਤੇ ਉਸ ਦਿਨ ਉਹਨਾਂ ਦਿਨਾਂ ਚ ਐਮਰਜੈਂਸੀ ਦੇਸ਼ ਵਿਚ ਲੱਗੀ ਹੋਈ ਸੀ, ਬੜੇ ਬੜੇ ਪ੍ਰਤਿਸ਼ਠਿਤ ਬੰਦੇ ਬੋਲਣ ਆਏ, ਦੇਸ਼ ਦੀ ਪ੍ਰਧਾਨ ਮੰਤਰੀ ਵੀ ਉਸ ਦਿਨ ਬੋਲਣ ਆਈ ਸੀ। ਅਖਬਾਰੀ ਰਿਪੋਰਟਰਾਂ ਦੇ ਮੁਤਾਬਕ ਕੋਈ 22 ਲੱਖ ਦਾ ਇਕੱਠ ਸੀ, ਅਖੀਰ ਤੱਕ ਦੁਨੀਆਂ ਨਹੀਂ ਦਿਸਦੀ ਸੀ। ਤੇ ਪ੍ਰਧਾਨ ਮੰਤਰੀ ਸਾਹਿਬਾ ਕਹਿਣ ਲੱਗੀ, ਮੈਂ ਦੂਰਬੀਨ ਨਹੀਂ ਲਿਆਈ, ਉਹ ਲਿਆਣੀ ਸੀ ਮੈਨੂੰ, ਮੈਨੂੰ ਤਾਂ ਅਖੀਰ ਤੱਕ ਸੰਗਤ ਦਿਖਾਈ ਨਹੀਂ ਦਿੰਦੀ, ਇੰਨਾ ਇਕੱਠ। ਖੁਸ਼ ਹੋ ਕੇ ਕਹਿਣ, ਇੰਨਾ ਇਕੱਠ, ਇੰਨੀ ਮਹਾਨ ਸ਼ਰਧਾ, ਮੈਂ ਤੇ ਦੂਰਬੀਨ ਨਹੀਂ ਲਿਆਈ। ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੇ ਬੋਲ ਨਹੀਂ ਬੋਲਦੇ, ਕੋਲ ਬੈਠੇ ਸਨ, ਕਹਿਣ ਲੱਗੇ ਨਹੀਂ ਸਾਨੂੰ ਉਂਝ ਹੀ ਨੇੜੇ ਵੇਖਣ ਦੀ ਕੋਸ਼ਿਸ਼ ਕਰੋ, ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਉਂਝ ਹੀ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਕਰੋ। ਅਸੀਂ ਕੀ ਦੂਰਬੀਨ ਨਾਲ ਕਿਉਂ ਵੇਖਦੇ, ਦੂਰ ਕਿਉਂ ਰੱਖਦੇ? ਦੂਰਬੀਨ ਤੋਂ ਉਸ ਨੂੰ ਵੇਖੀਦਾ ਜਿਹੜਾ ਦੂਰ ਹੈ, ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ, ਦੂਰਬੀਨ ਨਾਲ ਵੇਖਦੇ ਹੋ? ਅਸੀਂ ਤੁਹਾਡੇ ਕੋਲ ਬੈਠੇ ਹਾਂ, ਅਸੀਂ ਤੁਹਾਡੇ ਅੰਗ ਹਾਂ, ਇਸ ਦੇਸ਼ ਦੇ ਅੰਗ ਹਾਂ, ਇਹਨੂੰ ਦੂਰ ਕਿਉਂ ਸਮਝੇ? ਇਸ ਅੱਖ ਨਾਲ ਹੀ ਵੇਖੋ, ਦੂਰਬੀਨ ਨਾਲ ਨਾ ਵੇਖੋ। ਤੇ ਖਿਮਾ ਕਰਨੀ, ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ, ਮੈਂ ਅੱਜ ਵੀ ਆਖਾਂ, ਇਸ ਭਾਰਤ ਦੀ ਸਰਕਾਰ ਨੂੰ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਨੇੜੇ ਹੋ ਕੇ ਕੁਛ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ, ਅਸਲੀਅਤ ਪਤਾ ਚਲੇਗਾ, ਹਕੀਕਤ ਦਾ ਪਤਾ ਚਲੇਗਾ, ਅਸੀਂ ਹੱਕ ਤੇ ਹਾਂ, ਇਨਸਾਫ਼ ਤੇ ਹਾਂ, ਤੁਸੀਂ ਤਸ਼ੱਦਦ ਤੇ ਹੋ, ਬੇਇਨਸਾਫ਼ੀ ਤੇ ਹੋ, ਪਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰੋ। ਤਾਂ ਖੈਰ, ਮੈਂ ਅਰਜ਼ ਕਰ ਰਿਹਾ ਸੀ, ਵੱਖ ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ, ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ, ਤਾਂ ਤੌਰ ਤਰੀਕੇ ਬਦਲਦੇ ਰਹੇ, ਕਿਧਰੇ ਸ਼ਕਤੀ ਹਕੂਮਤ ਕਿੰਗਡਮ, ਕਿਧਰੇ ਡੈਮੋਕ੍ਰੇਸੀ, ਪ੍ਰਜਾਤੰਤਰ, ਕਿਧਰੇ ਕਮਿਊਨਿਜ਼ਮ, ਸੋਸ਼ਲਿਜ਼ਮ, ਇਸ ਤਰੀਕੇ ਦੇ ਤੌਰ ਤਰੀਕੇ ਬਦਲਦੇ ਰਹੇ। ਲੇਕਿਨ ਬੰਦੇ ਦੀਆਂ ਸਮੱਸਿਆਵਾਂ ਤੇ ਆਉਂਦੀਆਂ ਤੇ ਰਹੀਆਂ, ਕਿਉਂ ਰਹੀਆਂ? ਇਕਬਾਲ ਕਹਿੰਦੇ ਨੇ ਇਸ ਵਾਸਤੇ ਕਿ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ। ਅਗਰ ਸਿਆਸਤ ਨਾਲੋਂ ਧਰਮ ਨੂੰ ਅੱਡ ਕਰ ਦਿਓ ਤਾਂ ਸਿਆਸਤ ਚੰਗੇਜ਼ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ, ਹਿਟਲਰ ਦਾ ਟੋਲਾ ਬਣ ਕੇ ਰਹਿ ਜਾਂਦੀ ਹੈ, ਹਲਾਕੂ ਦਾ ਅੱਡਾ ਬਣ ਕੇ ਰਹਿ ਜਾਂਦੀ ਹੈ, ਉੱਥੇ ਬਰਬਾਦੀਆਂ ਹੀ ਬਰਬਾਦੀਆਂ ਕਰੇਗੀ। ਇਹ ਇਕਬਾਲ ਦੇ ਬੋਲ ਨੇ। ਉਸ ਵਕਤ ਐਸਾ ਇਕਬਾਲ ਨੇ ਆਖਿਆ। ਤਾਂ ਫਿਰ ਅਸੀਂ ਕੋਸ਼ਿਸ਼ ਕੀ ਕੀਤੀ, ਅਸੀਂ ਰੋਜ਼ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੇ ਗੁਰਦੇਵ ਕੋਲੋਂ ਮੰਗ ਕਰਨੀ ਸ਼ੁਰੂ ਕੀਤੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਰਾਜ ਪ੍ਰਬੰਧ ਪਵਿੱਤਰ ਹੱਥ ਦੇ ਬੰਦੇ ਚ ਪਵਿੱਤਰ ਹੱਥਾਂ ਦੇ ਚ ਹੋਵੇ ਤਾਂ ਕਿ ਕੋਈ ਆਕੀ ਨਾ ਹੋਵੇ, ਦੁਖੀ ਨਾ ਹੋਵੇ। ਕੋਈ ਕਿਸੇ ਦਾ ਹੱਕ ਮਾਰੇ ਨਾ, ਕੋਈ ਕਿਸੇ ਦਾ ਹੱਕ ਖੋਵੇ ਨਾ, ਰਾਜ ਸਤਾ ਸਤਵਾਦੀ ਦੇ ਹੱਥ ਚ ਹੋਵੇ। ਸਤ ਤੇ ਸਤਾ ਦਾ ਅਸੀਂ ਸੁਮੇਲ ਚਾਹੁੰਦੇ ਹਾਂ, ਧਰਮ ਤੇ ਰਾਜਨੀਤੀ ਦਾ ਸੁਮੇਲ, ਇਕਾਗਰਤਾ ਬਖਸ਼ਣੀ।
2: ਇਕਾਗਰਤਾ ਪ੍ਰਦਾਨ ਕਰਨੇ ਤੇ ਸਾਹਿਬਾਂ ਦੀ ਹਜ਼ੂਰੀ ਵਿਚ ਆਏ ਮੁਖਵਾਸ, ਸਤਿਗੁਰਾਂ ਦਾ ਹੁਕਮਨਾਮਾ ਸੁੱਚ ਬੁੱਧੀ ਅਨੁਸਾਰ ਇਸ ਦੇ ਅਰਥ ਭਾਵ ਅਰਥ ਤੇ ਮੌਜੂਦਾ ਦੌਰ ਦੀਆਂ ਕੁਛ ਗੱਲਾਂ ਵਿਚਾਰਾਂ ਆਪ ਜੀ ਦੇ ਸਮਸ ਭੇਟ ਕਰਾਂ। ਇਸ ਤੋਂ ਪਹਿਲੇ ਚਲੀ ਆ ਰਹੀ ਪਰੰਪਰਾ ਅਨੁਸਾਰ ਦਾਸ ਦੀ ਦੋਏ ਕਰ ਜੋੜ ਸਨਿਮਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਜੋ ਅੱਜ ਪਾਵਨ ਪਵਿੱਤਰ ਵਾਕ ਆਇਆ, ਉਹਦੇ ਅਰਥ ਤੇ ਭਾਵ ਅਰਥ ਰੱਖਣ ਤੋਂ ਬਾਅਦ ਜੋ ਅੱਜ ਦੀ ਇਹ ਇਕੱਤਰਤਾ ਹੈ ਤੇ ਅੱਜ ਦੀ ਇਕੱਤਰਤਾ ਦਾ ਜੋ ਉਦੇਸ਼ ਹੈ ਤੇ ਸਿੰਘ ਸਾਹਿਬਾਨ ਦਾ ਜੋ ਹੁਕਮ ਹੈ ਤੇ ਉਹਨਾਂ ਦੇ ਜੋ ਮਤੇ ਨੇ, ਉਹਨਾਂ ਦਾ ਜੋ ਪੰਥ ਲਈ ਫਰਜ਼ ਤੇ ਹੁਕਮ ਲਾਗੂ ਕਰਨਾ ਹੈ, ਇਹ ਸਭ ਕੁਝ ਨੂੰ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਸੁਣਨਾ ਹੈ, ਧਾਰਨ ਕਰਨਾ ਤੇ ਉਸ ਤੇ ਅਮਲ ਕਰਨਾ। ਗੁਰੂ ਘਰ ਦੀ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਮੈਂ ਪਹਿਲੇ ਕੋਈ 5-10 ਮਿੰਟਾਂ ਚ ਸਾਹਿਬਾਂ ਦੇ ਵਾਕ ਦੇ ਅੱਖਰੀ ਅਰਥ ਤੇ ਭਾਵ ਅਰਥ ਕਰਦੇ ਹਾਂ, ਤਾਂ ਕਿ ਮੈਂ ਸੁਤੰਤਰ ਰੂਪ ਦੇ ਕੁਛ ਵਿਚਾਰਾਂ ਅੱਜ ਦੇ ਸਮੇਂ ਦੇ ਤੁਹਾਡੇ ਸਾਹਮਣੇ ਭੇਟ ਕਰ ਸਕਾਂ, ਅਰਜ਼ ਕਰ ਸਕਾਂ। ਇਸ ਵਾਸਤੇ ਆਪ ਪਰੰਪਰਾ ਦੇ ਮੁਤਾਬਕ ਵਾਕ ਪ੍ਰਥਮ ਸਰਵਨ ਕਰੋ, ਇੱਕ ਇੱਕ ਪੰਕਤੀ ਦੇ ਅਰਥ, ਫਿਰ ਅਗਲੀਆਂ ਗੱਲਾਂ ਅਗਾਂਹ ਕਰਾਂਗੇ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਇਹ ਪਾਵਨ ਪਵਿੱਤਰ ਵਾਕ ਹੈ। ਹਾਂਜੀ, ਉਰਦੂ ਨਜ਼ਮ ਦੇ ਜੈਸੇ ਕਿੱਤਾ ਹੈ, ਰੁਬਾਈ ਹੈ, ਦੋਹਾ ਹੈ, ਗਜ਼ਲ ਹੈ, ਨਜ਼ਮ ਹੈ, ਇਸ ਤਰ੍ਹਾਂ ਸੰਸਕ੍ਰਿਤ ਸਾਹਿਤ ਦੇ ਤੇ ਪੰਜਾਬੀ ਸਾਹਿਤ ਦੇ ਕਵਿਤਾ ਦੀ ਦੁਨੀਆ ਦੇ ਦੋ ਪਦੇ ਨੇ ਤੇ ਪਦੇ ਹੈਗੇ ਨੇ, 100 ਪਦੇ ਨੇ, 5 ਪਦੇ ਨੇ, ਅਸ਼ਟਪਦੀਆਂ ਇਤਿਆਦਕ ਨੇ, ਔਰ ਇਸ ਤੋਂ ਇਲਾਵਾ ਛੰਦ ਨੇ, ਮੰਗਲ ਨੇ। ਸੋ ਬੇਸ਼ੁਮਾਰ ਇਹ ਕਵਿਤਾਵਾਂ ਦੇ ਆਪਣੇ ਆਪਣੇ ਨਮੂਨੇ ਨੇ, ਇਹ ਦੋ ਪਦਾ ਹੈ ਜਿਹਦੇ ਚ ਮੇਰੇ ਪਾਤਸ਼ਾਹ ਇਹ ਫਰਮਾਨ ਕਰ ਰਹੇ ਨੇ। ਹਾਂਜੀ, ਗੁਰੂ ਘਰ ਦੀ ਇਹ ਪਰੰਪਰਾ ਹੈ, ਜਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਚੱਲ ਰਹੇ ਨੇ ਤੇ ਕੋਈ ਨਵਾਂ ਖਿਆਲ ਕਿਸੇ ਥਾਂ ਤੇ ਸਤਿਗੁਰ ਨੇ ਦੇਣਾ ਹੁੰਦਾ, ਨਵੀਂ ਗੱਲ ਕੋਈ ਆਰੰਭ ਕਰਨੀ ਆਉਂਦੀ ਹੈ, ਤਾਂ ਉਹਦੇ ਪਹਿਲੇ ਮੰਗਲਾ ਚਰਨ ਹੁੰਦਾ। ਮੰਗਲਾ ਚਰਨ ਅੱਜ ਤੱਕ ਸਾਡੇ ਦੇਸ਼ ਦੇ ਚ ਸਾਹਿਤਕਾਰ ਆਲਮ ਲੋਕ ਗ੍ਰੰਥਕਾਰ ਕਰਦੇ ਰਹੇ, ਗਣੇਸ਼ ਦਾ ਤੇ ਸੁਰਸਤੀ ਦਾ। ਸਨਾਤਨ ਮਤ ਦੀ ਇਹ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਤੇ ਬੁੱਧੀ ਦਾਤਾ ਸੁਰਸਤੀ ਹੈ। ਕਵੀ ਲੋਕ, ਸਾਹਿਤਕਾਰ ਲੋਕ ਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰਸਤੀ ਦੀ, ਜਿਨ੍ਹਾਂ ਨੂੰ ਸਿੱਧੀ ਚਾਹੀਦੀ ਹੈ, ਧਨ ਸੰਪਦਾ ਚਾਹੀਦਾ, ਕੋਈ ਕਾਰਜ ਸਿੱਧ ਕਰਨਾ, ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ। ਇਹ ਪਰੰਪਰਾ ਚਲੀ ਆ ਰਹੀ ਸੀ, ਗਣੇਸ਼ ਦੀ ਪੂਜਾ ਤੇ ਸ੍ਰਿਸ਼ਟੀ ਦੀ ਪੂਜਾ। ਜੇ ਕੋਈ ਸਾਹਿਤਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਸ੍ਰਿਸ਼ਟੀ ਦੀ, ਤੇ ਜੇ ਕੋਈ ਆਰਥਿਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਗਣੇਸ਼ ਦੀ। ਇਸ ਤਰ੍ਹਾਂ ਇਹ ਸਿਲਸਿਲਾ ਸਾਡੇ ਦੌਰ ਵਿਚ ਜੋ ਹੈ ਸਨਾਤਨ ਮੱਧ ਵਿਚ ਬੜੇ ਪੁਰਾਣੇ ਸਮੇਂ ਤੋਂ ਚਲੇ ਆ ਰਿਹਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿਚ ਆਪਣੇ ਇਹ ਵਿਚਾਰ ਦਿੱਤੇ, ਅਗਰ ਸਿੱਧੀ ਦਾਤਾ ਗਣੇਸ਼ ਹੈ ਔਰ ਬੁੱਧੀ ਦਾਤਾ ਸ੍ਰਿਸ਼ਟੀ ਹੈ ਤਾਂ ਫਿਰ ਪਰਮਾਤਮਾ ਦੀ ਤੇ ਕੋਈ ਲੋੜ ਹੀ ਨਹੀਂ। ਬੰਦੇ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਸਿੱਧ ਔਰ ਬੁੱਧ। ਬੁੱਧੀ ਵਿਚ ਸਾਰਾ ਗਿਆਨ ਆ ਜਾਂਦਾ, ਸਿੱਧੀ ਵਿਚ ਸਾਰੀ ਸੰਪਦਾ ਆ ਜਾਂਦੀ ਹੈ। ਤਾਂ ਸਾਰੀ ਸੰਪਦਾ ਬੰਦੇ ਨੂੰ ਮਿਲ ਜਾਏ, ਸਾਰਾ ਗਿਆਨ ਬੰਦੇ ਨੂੰ ਮਿਲ ਜਾਏ, ਤਾਂ ਹੋਰ ਕਿਸੇ ਚੀਜ਼ ਦੀ ਫਿਰ ਲੋੜ ਰਹਿੰਦੀ ਨਹੀਂ, ਮਨੁੱਖ ਦੇ ਅੰਦਰ ਕੋਈ ਭੁੱਖ ਰਹਿੰਦੀ ਨਹੀਂ। ਪਰ ਪਰਮਾਤਮਾ ਤੋਂ ਛੁੱਟ, ਪਰਮਾਤਮਾ ਨੂੰ ਇੱਕ ਪਾਸੇ ਰੱਖ ਕੇ ਸਨਾਤਨ ਮਤ ਨੇ ਇਸ ਦੁੱਖ ਦੀ ਪੂਰਤੀ ਗਣੇਸ਼ ਤੇ ਸ੍ਰਿਸ਼ਟੀ ਨਾਲ ਜੋੜੀ। ਵੀ ਸ੍ਰਿਸ਼ਟੀ ਜੋ ਹੈ ਉਹ ਬੁੱਧ ਦਾਤਾ ਹੈ ਔਰ ਗਣੇਸ਼ ਜੋ ਹੈ ਇਹ ਸਿੱਧੀ ਦਾਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲਾਚਰਨ ਆਰੰਭ ਕੀਤਾ ਹੈ ਉਹਦਾ ਪਹਿਲਾ ਅੱਖਰ ਹੈ ਇੱਕ, ਇੱਕ ਓਅੰਕਾਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਮੰਗਲਾਚਰਨ ਹੈ, ਗੁਰਮਤਿ ਦੇ ਜੋ ਮੰਗਲਾਚਰਨ ਹੈ ਉਹਦਾ ਪਹਿਲਾ ਅੱਖਰ ਹੈ ਇੱਕ। ਜਪਜੀ ਸਾਹਿਬ ਦਾ ਜੋ ਮੰਗਲਾਚਰਨ ਹੈ ਉਹਦਾ ਅੱਖਰ ਪਹਿਲਾ ਹੈ ਇੱਕ। ਇੱਕ ਗਿਣਤੀ ਦੇ ਇੱਥੇ ਉਂਜ ਹਿੰਸਾ ਹੈ, ਪਰ ਗੁਰੂ ਨਾਨਕ ਦੀ ਰਚਨਾ ਤੋਂ ਹਿੰਸੇ ਦੇ ਰੂਪ ਵਿਚ ਨਹੀਂ ਨਿਕਲਿਆ, ਇਹ ਖਸਮ ਦੀ ਬਾਣੀ ਬ੍ਰਹਮ ਵਾਕ ਦੇ ਰੂਪ ਵਿਚ ਨਿਕਲਿਆ ਇੱਕ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ, ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਸਾਰੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ, ਤੇ ਇਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਹੈ, ਇੱਕ ਮੂਲ ਹੈ, ਇੱਕ ਜੋ ਹੈ ਆਧਾਰ ਹੈ। ਲੇਕਿਨ ਇੱਕ ਨਹੀਂ, ਅਨੇਕਾ ਰੂਪ ਧਾਰਨ ਕੀਤੇ ਹੋਏ ਨੇ। ਜੋ ਅਨੇਕਤਾ ਹੈ ਇਹਨੂੰ ਸੰਸਾਰ ਕਹਿੰਦੇ ਨੇ, ਜੋ ਇੱਕ ਹੈ ਉਹ ਕਰਤਾਰ ਹੈ। ਜਿੱਥੇ ਤੱਕ ਆਤਮਾ ਦਾ ਗੱਲ ਹੈ, ਵਿਚਾਰ ਚਲੇਗੀ ਆਤਮਾ ਦੀ, ਉੱਥੇ ਇੱਕ ਹੈ ਸਾਡੇ ਸਰੀਰ ਦੇ ਵਿੱਚ। ਪਰ ਜਿੱਥੇ ਤੱਕ ਸਰੀਰਕ ਸੰਬੰਧ ਦੀ ਗੱਲ ਆਏਗੀ ਤੇ ਰੂਪ ਬੜੇ ਨੇ। ਹੁਣ ਇੱਕ ਬੰਦੇ ਦੇ ਸਿਰਫ ਕੋਈ ਇੱਕ ਹੀ ਰੂਪ ਦੇ ਉੱਤੇ ਉਹਦੀ ਹੋਂਦ ਨਹੀਂ ਖੜੀ, ਅਨੇਕਾਂ ਰੂਪ ਨੇ। ਇੱਕ ਬੰਦਾ ਜੇ ਕਿਸੇ ਦਾ ਪਿਓ ਹੈ ਤਾਂ ਫਿਰ ਕਿਸੇ ਦਾ ਪੁੱਤਰ ਵੀ ਹੈ, ਜੇ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਹੁਣ ਬੰਦਾ ਇੱਕ ਹੈ ਤੇ ਰੂਪ ਉਸਦੇ ਇਤਨੇ ਨੇ। ਮਨੋਵਿਗਿਆਨੀ ਕਹਿੰਦੇ ਨੇ ਜਦ ਬੰਦਾ ਪੁੱਤਰਾਂ ਦੇ ਸਾਹਮਣੇ ਪਿਤਾ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਵ ਭਾਵ ਤੇ ਮਾਨਸਿਕ ਮੰਡਲ ਕੁਛ ਹੋਰ ਹੁੰਦਾ ਹੈ, ਉਹੀ ਮਨੁੱਖ। ਜਦ ਪਿਓ ਦੇ ਸਾਹਮਣੇ ਪੁੱਤਰ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਵ ਭਾਵ ਤੇ ਮਨ ਦੇ ਭਾਵ ਕੁਛ ਹੋਰ ਹੀ ਆਉਂਦੇ, ਉਹੀ ਮਨੁੱਖ। ਜਦ ਪਤਨੀ ਦੇ ਸਾਹਮਣੇ ਪਤੀ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦਾ ਰੂਪ ਤੇ ਮਾਨਸਿਕ ਮੰਡਲ ਮਨੁੱਖ ਦਾ ਕੁਛ ਹੋਰ ਹੋ ਜਾਂਦਾ ਹੈ, ਉਹੀ ਮਨੁੱਖ। ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿੱਚ ਖੜਾ ਹੁੰਦਾ ਹੈ, ਪੜੋਸੀ ਦੇ ਸਾਹਮਣੇ ਪੜੋਸੀ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਵ ਭਾਵ ਤੇ ਮਾਨਸਿਕ ਸੰਸਕਾਰ ਕੁਛ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਵ ਭਾਵ ਤੇ ਮਨ ਦੀਆਂ ਤਰੰਗਾਂ ਕੁਛ ਹੋਰ ਆਉਂਦੀਆਂ ਨੇ। ਹੁਣ ਬੰਦਾ ਇੱਕ ਹੈ ਤੇ ਰੂਪ ਇਸ ਦੇ ਇਤਨੇ ਨੇ। ਇਹ ਕਿਸੇ ਦਾ ਸਿੱਖ ਵੀ ਹੈ, ਕਿਸੇ ਦਾ ਪੁੱਤਰ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪਿਤਾ ਵੀ ਹੈ, ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਜਿਤਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ। ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿੱਖਣੀ ਹੈ। ਮਨੁੱਖ ਪੂਰਨ ਉਹੀ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ। ਇਹ ਸਾਰੇ ਰੂਪ ਮੈਂ ਹੈਰਾਨ ਹਾਂ ਜਿਨ੍ਹਾਂ ਦੇ ਹੱਥ ਵਿੱਚ ਸਤਾ ਆਉਂਦੀ ਹੈ, ਕਈ ਦਫ਼ਾ ਦੇਖੀਦਾ ਸਮੁੱਚਾ ਦੇਸ਼ ਤੇ ਉਹਦੀ ਸਾਰੀ ਤਾਕਤ ਕਿਸੇ ਦੇ ਹੱਥ ਵਿੱਚ ਸਮੇਟ ਦੇਈਦੀ ਹੈ, ਤੇ ਕਮ ਸੇ ਕਮ ਉਹਦੇ ਸਾਰੇ ਰੂਪ ਤੇ ਵੇਖਣੇ ਚਾਹੀਦੇ ਨੇ। ਕਿਧਰੇ ਐਸਾ ਤਾਂ ਨਹੀਂ ਉਹਦੇ ਸਾਰੇ ਰੂਪ ਦਾਗੀ ਨੇ। ਜੋ ਮੇਰੇ ਪੜ੍ਹਨ ਵਿੱਚ ਆਇਆ चंगी पुत्री नहीं साबित हो सकी। पिता पिटदा ही रहा, आले दुआले दे बुजुर्ग मुखालफत करदे रहे पिता का दिल तोड़ के, और चंगे चंगे बुजुर्गों की विचारा ते लत मार के उन्हें कदम चुकया, चंगी पुत्री नहीं साबित हुई। अगाह चलिए फिर चंगी पत्नी भी नहीं साबित हुई। पति हस्पताल दे बीमार पिया रहा, तलाक हुई, पुछण तक नहीं गई, चंगी पत्नी नहीं साबित हुई। अगाह चलिए जो कुछ मां ते पुत दा झगड़ा मनजर आम ते आंदा रहा, उत्थों एक गल स्पष्ट हो गई, चंगी मां भी नहीं साबित हुई। फिर होर मैं अगे चला ते जो मैं देखिया चंगी सस भी नहीं जो है साबित हुई। रात नू 12 बजे नू नू घरों कढ़ छड़िया, ते फिर चंगी दादी भी नहीं साबित हुई। पोतरा रोंदा ही रह गया, पिटदा ही रह गया। जो चंगी धी नहीं साबित हुई, जो चंगी पत्नी नहीं साबित हुई, जो चंगी मां नहीं साबित हुई, जो चंगी सस नहीं साबित हुई, जो चंगी दादी नहीं साबित हुई, क्षमा करनी वो चंगी राजपाट की करंदा किस तरह साबित होगी। मनुख दे इना सारे रूपां तो ही अंदाजा लाईदा है कि वाकई ये मनुख की है। कमाल दी गल, जिंदगी दे हर पहलू दे जिसकी जिंदगी दागी होवे ते समुचा देश ओदे हत्थां च दे दिता जाए तो देश बर्बाद नहीं होएगा ते होर की है, देश तबाह नहीं होएगा ते होर की है। मैं अर्ज कर रहा कि जैसे अकाल पुरख एक है ते एक होंदे होया ओदे रूप अनेकां ने, उसने ए नियम मनुख दे नाल भी लागू कर दिता है ते मनुख दे भी रूप अनेकां ने। जे पुरुष किसी का प्यो है, किसी का पुत्र है, किसी का पति है, किसी का पड़ोसी है, किसी का मित्र है, इसी तरीके नाल ए सारे रूप नारी देने। ते चाणक ने, भरतरी ने और बिदर ने अपने नीति दर्पण विच लिखे है, इन्हां तीन महापुरुषां ने राजा है बिदर नीति दर्पण, ते तीसरा राजयोगी भरतरी दा जिहदा नां है नीति शतक। ये तिने ग्रंथ राजनीति दिते ने, ते तिने महापुरुष इस गल ते जोर देंदे ने कि राज सिंघासन ते जद किसे नू बिठाओ ते वेख लेना उहदी समाजिक जिंदगी की है। अगर उस समाजिक जिंदगी दे कामयाब नहीं, समाजिक जिंदगी उसकी सारी दागी है, तो सियासी जिंदगी उसकी पवित्र नहीं हो सकती, उसकी पावन नहीं हो सकती, बेदाग नहीं हो सकती। ते इंज लगदा है सदिया की जिहड़ी इस देश की गुलामी है ना, उन्होंने हुण बंदा चुनन की जाच भी नहीं आती। हालांकि चोण के उत्ते साडे सतगुरों ने तो बड़ा जोर दिता, उन्होंने श्री चंद नूं एक पासे कर दिता, लखमी दास नूं एक पासे किया, चुनिया ते लैणा चुनिया। और फिर कमाल की गुरु रामदास जी ने, परंपरा तो यह है कि वड्डा ही पुत्र चुनिया जाता, ठुकरा के एक पासे किया, सब तो छोटे नूं चुनिया। ये थोड़ी गल नहीं, चोण के उत्ते गुरुआ ने बहुत वड्डा जोर दिता चोण गलत ना होवे। ते साडे देशवासियों नूं भी अधिकार दिते गए चुनो नुमाइंदा जिन्हों सारा देश सौंपना है, देश की संपत्ति, देश की असमत और देश की सत्ता हथां च देनी है। पर देखो ते सही, हथ बेदाग ने कि नहीं, हथ पवित्र ने कि नहीं, ये बिल्कुल नहीं सोचा गया। उहदा कारण कि सदियां दी गुलामी ने सोचण दी समर्था ही खो ली है। पता है ये देश कितने साल गुलाम रहा है? आलम लोग ते कहंदे ने ये देश 2000 साल गुलाम रहा है। अफगानियां दा गुलाम रहा, ईरानियां दा गुलाम रहा, अरबियन लोगों का यह गुलाम रहा। इत्थे मंगोल आए, इत्थे डच आए, इत्थे पुर्तगेज आए, इत्थे फ्रेंच आए, इत्थे अंग्रेज आए, ये सारियां दा गुलाम। फ्राइड कहंदा है जिहड़ा देश एक दिन लई गुलाम हो जाए तो वह एक साल पछड़ जांदा है, वह देश एक साल पछड़ जांदा है। तो जिहड़ा देश एक साल लई गुलाम हो जाए वह एक सदी पछड़ जांदा है, 100 साल फिर उन्हों सिर चुकण नूं नहीं मिलदे। तो जिहड़ा देश 2000 سال تا غلام رہا ہوا ہے، تسی خود اندازہ لگاؤ اتنے لاشا ہی سن جاپتا اگلے جڑے آدھے رہے قبر تے راج کرتے رہے مردہ سن سر جیوے جاگنے منکھ دے اتنا لمبا راج پاٹھ نہیں کیتا.

ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖ ਲੈਣਾ, ਅਤੇ ਪੈਰ ਬੜੇ ਠੰਡੇ ਸਨ ਅਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ, ਨਹੀਂ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ, ਸਿਹਤ ਅੱਧੀ ਖਰਾਬ ਅਤੇ ਬਿਲਕੁਲ ਠੰਡੇ ਹੋ ਜਾਣ ਅਤੇ ਮੁਰਦਾ। ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਅਤੇ ਮੁਰਦਾ, ਬੰਦਾ ਮੁਰਦਾ। ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ, ਧੋਖੇ ਮੈਂ ਕਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ। ਹੱਥ ਠੰਡੇ, ਪੈਰ ਠੰਡੇ, ਪੈਰ ਠੰਡੇ ਹੋਣ ਅਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਣ ਤਾਂ ਸੱਚ ਕਰਮ ਅਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤੱਲੀਆਂ ਮਲਣੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਇਤਨੀ ਮਿਹਨਤ ਕਰਨ ਵੈਦ ਪਤਾ ਕੀ ਕਰਦੇ ਨੇ, ਜਦ ਕੋਈ ਹੱਥ ਪੈਰ ਠੰਡੇ ਹੋ ਗਏ ਨੇ, ਕਹਿੰਦੇ ਤਲੀਆਂ ਮਲੋ, ਇਹਦੀਆਂ ਗਰਮਾਹਟ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜ੍ਹਾ ਜਿਹਾ ਸਾਹ ਚੱਲਣ ਲੱਗਿਆ, ਅਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ, ਅਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਅਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ, ਸ਼ੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੇ ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ, ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ। ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਡਾਕਾ। ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ। ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ, ਪਵਿੱਤਰ ਨੇ, ਸ਼ੁੱਧ ਨੇ, ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ। ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ, ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ, ਤੇ ਕੀ ਦੇਖਦੇ ਨੇ ਇੱਕ ਜੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ। ਘੋੜਾ ਰੋਕਿਆ, ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ, ਰੋ ਕਿਉਂ ਰਹੇ, ਜ਼ਈਫ ਹੈ, ਬਜ਼ੁਰਗ ਹੈ, ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ। ਆਖਣ ਲੱਗਾ, ਹਾਂ ਰੋਂਦਾ ਨਾ ਤੇ ਹੋਰ ਕੀ, ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸਿਰ ਨਹੀਂ ਮੈਂ ਉਸ ਬੁੱਢੇ ਦਾ ਸਿਰ ਨਹੀਂ ਉੱਚਾ ਕੀਤਾ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਦੁਖੀ ਹੈ, ਤੂੰ ਕਿਉਂ ਰੋ ਰਿਹਾ। ਕਹਿਣ ਲੱਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ, 20 ਸਾਲ ਦੀ ਮੇਰੀ ਮਿਹਨਤ। ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ, ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ, ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ।

0: ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ ਤੂੰ ਮੇਰੇ ਰਾਜ ਦਰਬਾਰ ਚ ਆਵੇਂ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਤੋ ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹਿ ਨਾ ਕੋਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਧਨ ਨਾਲ ਰਾਜ ਪਾਠ ਚਲਾਇਆ, ਕੋਈ ਆਕੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਹੈ ਚੱਲਿਆ, ਕਿਧਰੇ ਆਸਾਮੀ ਪੈ ਰੋਂਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰੋਂਦੇ ਪਏ ਨੇ, ਕਿਧਰੇ ਕਸ਼ਮੀਰੀ ਪੈ ਰੋਂਦੇ ਨੇ, ਕਿਧਰੇ ਮੁਸਲਿਮ ਪੈ ਰੋਂਦੇ ਨੇ। ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤੋ ਖੈਰ ਇਸ ਤਰ੍ਹਾਂ ਦੀ ਮੰਗ ਹੈ, ਇਹ ਸਾਡੀ ਹੈ। ਤੋ ਮੈਂ ਇਸ ਤਰ੍ਹਾਂ ਜੈਸੇ ਪ੍ਰਮਾਤਮਾ ਇੱਕ ਹੈ, ਉਹਨੇ ਆਪਣੀ ਮਖਲੂਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਹੋਏ ਨੇ, ਤੇ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ। ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹੋਵਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਏਕ ਹੈ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ ਹੇ ਪ੍ਰਭੂ ਤੂੰ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਤੋ ਇਹ ਮੰਗਲਾ ਚਰਨ ਹੈ ਸ਼ਬਦ ਦੇ ਉੱਤੇ। ਇੱਕ ਓਅੰਕਾਰ, ਓਅੰਕਾਰ ਸ਼ਬਦ ਤਿੰਨ ਸ਼ਬਦਾਂ ਦਾ ਜੋੜ ਹੈ, ਆਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਇੱਕ ਓਅੰਕਾਰ, ਇੱਕ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਸੱਤ ਹੈ, ਸਦੀ ਵੀ ਹੈ, ਕਾਇਮ ਦਾਇਮ ਹੈ, ਹਮੇਸ਼ਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਉਹ ਜੋ ਇੱਕ ਹੈ ਉਸ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ, ਉਹ ਓਅੰਕਾਰ ਹੈ। ਉਹ ਜਿਹੜਾ ਓਅੰਕਾਰ ਹੈ ਉਹ ਸੱਤ ਹੈ, ਔਰ ਉਹ ਜਿਹੜਾ ਸੱਤ ਹੈ ਉਹ ਗੁਰੂ ਹੈ। ਇਕਾਗਰਤਾ ਪ੍ਰਦਾਨ ਕਰਨੀ, ਉਹ ਗੁਰੂ ਹੈ, ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਔਰ ਉਹ ਜਿਹੜਾ ਗੁਰੂ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਿਰਪਾਲੂ ਹੈ। ਤੋ ਇਹ ਹੈ ਮੰਗਲਾਚਰਨ। ਹੁਣ ਅੱਗੇ ਆਪ ਵਾਕ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਅੱਜ ਦਾ ਜਿਹੜਾ ਪਾਵਨ ਪਵਿੱਤਰ ਵਾਕ ਅੰਮ੍ਰਿਤ ਵੇਲੇ ਆਇਆ, ਉਹ ਵੀ ਉਸ ਹਰਿਮੰਦਰ ਸਾਹਿਬ, ਉਸ ਅੰਮ੍ਰਿਤ ਸਰੋਵਰ ਦੇ ਸੰਬੰਧ ਚ ਆਇਆ ਹੈ, ਜਿਸ ਦੀ ਵਕਤ ਦੇ ਸਤਾਧਾਰੀਆਂ ਨੇ ਰੱਜ ਕੇ ਬੇਹੁਰਮਤੀ ਕੀਤੀ ਹੈ, ਜਿਸ ਨੇ ਰੱਜ ਕੇ ਬੇਅਦਬੀ ਕੀਤੀ। ਰਾਮਦਾਸ ਸਰੋਵਰ ਨਾਥੇ, ਇਤਨੀ ਗੱਲ ਤੇ ਸਪਸ਼ਟ ਹੈ ਕਿ ਅੰਮ੍ਰਿਤਸਰ ਨੂੰ ਗੁਰੂਆਂ ਨੇ ਵਸਾਇਆ, ਗੁਰੂਆਂ ਨੇ ਬਖਸ਼ਿਸ਼ ਦਿੱਤੀ, ਗੁਰੂਆਂ ਨੇ ਪਵਿੱਤਰਤਾ ਦਿੱਤੀ, ਔਰ ਇਹ ਸਾਰੀ ਦੁਨੀਆਂ ਨੂੰ ਸਹਿਜੇ ਸਹਿਜੇ ਪਤਾ ਚੱਲ ਰਿਹਾ ਹੈ ਕਿ ਸਿੱਖ ਜਗਤ ਦੇ ਕਿਤਨੀ ਕਸ਼ਿਸ਼ ਅੰਮ੍ਰਿਤਸਰ ਲਈ ਕਿਉਂ ਹੈ, ਸਿੱਖ ਜਗਤ ਦੇ ਅੰਦਰ ਤੜਪ ਇਤਨੀ ਅੰਮ੍ਰਿਤਸਰ ਦੇ ਲਈ ਕਿਉਂ ਹੈ, ਔਰ ਮਰ ਮਿਟਣ ਦੀ ਭਾਵਨਾ ਇਤਨੀ ਕਿਉਂ ਹੈ। ਮੈਂ ਤੇ ਇਤਨੀ ਅਰਜ਼ ਕਰ ਰਿਹਾ, ਜਿਹੜੇ ਸ਼ਹੀਦ ਹੋ ਗਏ ਉੱਥੇ ਕਾਬੂ ਚ ਹੈ, ਚਾਰੋਂ ਪਾਸੇ ਘਿਰ ਗਏ, ਪਰ ਖਿਮਾ ਕਰਨੀ ਤੇ ਖੁੱਲ੍ਹ ਦਿੱਲੀ ਨਾਲ ਆਜ਼ਾਦੀ ਦੇ ਨਾਲ ਸ਼ਹੀਦ ਹੋਣ ਆਏ ਨੇ, ਤੇ ਜਿਸ ਕੌਮ ਦੇ ਇਸ ਤਰ੍ਹਾਂ ਦੀ ਖੁੱਲ੍ਹੀ ਦਿਲ ਨਾਲ ਆਜ਼ਾਦ ਹੋਣ ਜੋ ਹੈ ਸ਼ਹੀਦ ਹੋਣ ਲਈ ਆਉਣ, ਖਿਮਾ ਕਰਨੀ ਉਸ ਕੌਮ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ। ਇਹ ਕੌਮ ਜੀਵਦੀ ਹੈ, ਜੀਵਦੇ ਮਨੁੱਖ ਦੀ ਇਹ ਪਹਿਚਾਣ ਹੈ, ਉਹਦੇ ਅੰਦਰ ਗਰਮੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਾਂ, ਮੁਰਦੇ ਦੀ ਕੀ ਪਹਿਚਾਣ, ਠੰਡਾ ਹੋ ਗਿਆ, ਹੱਥ ਪੈਰ ਠੰਡੇ ਹੋ ਗਏ, ਤਲੀਆਂ ਮਲਦੇ ਨੇ, ਗਰਮਾਸ਼ ਆਵੇ, ਗਰਮੀ ਆਵੇ, ਤੇ ਮੈਂ ਅਰਜ਼ ਕਰਾਂ ਤਲੀਆਂ ਮਲਣ ਦੀ ਲੋੜ ਹੀ ਨਹੀਂ, ਇੱਥੇ ਗਰਮੀ ਮੌਜੂਦ ਹੈ, ਇੱਥੇ ਜ਼ਿੰਦਗੀ ਮੌਜੂਦ ਹੈ। ਸਤਿਗੁਰ ਦਾ ਦਿੱਤਾ ਹੋਇਆ ਵਾਕ, ਸਤਿਗੁਰ ਦੇ ਦਿੱਤੇ ਹੋਏ ਬਚਨ, ਉਹਨਾਂ ਨੇ ਸੂਰਬੀਰਤਾ ਅੰਦਰ ਖਾਲਸੇ ਦੇ ਇਸ ਢੰਗ ਦੀ ਪੈਦਾ ਕੀਤੀ ਹੋਈ ਹੈ। ਇਹ ਜੀਵਦੀ ਜਾਗਦੀ ਕੌਮ ਹੈ, ਕਬਰਾਂ ਨੂੰ ਗੁਲਾਮ ਰੱਖ ਸਕਦੇ ਹੋ, ਮੁਰਦਿਆਂ ਨੂੰ ਗੁਲਾਮ ਰੱਖ ਸਕਦੇ ਹੋ, ਜੀਵਦੀ ਜਾਗਦੀ ਕੌਮ ਨੂੰ ਤੁਸੀਂ ਗੁਲਾਮ ਨਹੀਂ ਰੱਖ ਸਕਦੇ।
1: یہ حقیقت ہے، بہت بڑی جو ہے سچائی ہے. تو پاون پوتر واق آیا ہے رام داس سروور ناتے، رام دے داساں دے سروور دے بھاؤ گرو رام داس جی مہاراج دا بنایا ہوا ہے سروور، تے رام دے داساں دا یہ سروور، وہ جد اسنان کیتا جو ہے نہائے. ہاں جی اج تک جتنے پاپ کمائے سن، تے پاپ کہنے کتنو کہو گے پاپ، پاپ تے پن دی بڑی چرچ ہے. تے میں عرض کراں اسلام جسنوں پاپ کہندا ہے ہندو دھرم اسنوں پاپ نہیں کہندا، ہندو دھرم جسنوں پاپ کہندا انہوں عیسائی پاپ نہیں کہندے، عیسائی جنوں پاپ کہندے انہوں یہودی پاپ نہیں کہندے. حضرت عیسیٰ شراب پی لیندے سن، گاؤ دا ماس محمد صاحب کھا لیندے سن، مچھلی سوامی رام کرشن پرمہنس جو ہے کھا لیندے سن، میدان جنگ وچ مہابھارت دی جنگ وچ شری کرشن جھوٹ بول لیندے سن. اور انہیں کیا یدھیشٹر کہہ دے اشوتھاما ہتھو مر گئے. ہوں کہ پاپ آخو گے، کی پاپ ہے؟ کدھرے کوئی اوتاری پرش جھوٹ بھی بول لینا، کدھرے کوئی گاؤ بھی کھا لینا، کدھرے کوئی مچھلی بھی کھا لینا، کدھرے کوئی شراب بھی پی لینا. تے کہنے دھرم تے ہوئی ہے جڑا نرمل کرم تے کھڑا ہوئے. تے جیڑا دھرم ہے نرمل کرم تے نہیں کھڑا ہو دھرم پاکھنڈ ہے. ستگر نے آپ کہہ دیتا ہے کرم ہے دھرم پاکھنڈ جو دی سے تین جم جا گاسی لوٹے نرواؤن کیرتن گاؤ کرتے کا نمک سمرت جت چھوٹے. کیڑا دھرم پاکھنڈ ہے جو ملین کرما تے کھڑا ہے؟ کرم دھرم جنا کرما دیتے دھرم کھڑا ہے. کیڑے کرما دیتے؟ پھوکٹ کرما تے، ویرتھ دے کرما دیتے. تو صاحب کہنے ہوتے پاکھنڈ ہے، پر ہوں اتنے نرنا کریے نرمل کرم کیڑا ہے؟ پھر کیڑا پوتر کرم ہے؟ کس نو نرمل کرم منی ہے؟ کیونکہ دنیا بھر دے اوتاری پرش رشی منی سنت جنا دے نرمل کرم تے ملین کرما دی ویاکھیا کری تے سارے دے نرمل تے ملین کرم مل دے ہی نہیں. بن بن کینو پاپ آکھو گے، کینو پن آکھو گے؟ تاں گرو ارجن دیو جی مہاراج نے دو پنکتیاں وچ نرنا کر دیتا ہے کہ نرمل کرم کیڑا ہے تے شریشٹھ دھرم کیڑا ہے. لوکی ایک محاورہ دھارمک دنیا بڑا غلط ورتدے نے، بے شدھ ہردے نال بانی پڑھو. جی ہردا ہی شدھ ہو گیا تو بانی کی پڑھنی؟ بانی اس واسطے پڑھنی ہردا شدھ ہوئے، انج کہنا چاہیے. لوکی کہنے شدھ ہردے نال گردوارے جاؤ، حد ہو گئی، کمال دی گل. یہ تو انج ہوئی گئی نال گل، بھائی اشنان کر کے باتھ روم دے جاؤ، اشنان کر کے جو ہے اشنان گھر دے جاؤ. پھر اشنان گھر دے جان دی کی لوڑ ہے جی اشنان پہلے ہی کرنے ہیں؟ گردوارے جاؤ تاکہ انتشکرن شدھ ہوئے، گل تے ہے. پر لوکی کہتے ہیں من اکاگر کر کے بانی پڑھو، غلط کہتے ہیں. بانی پڑھو تاکہ من اکاگر ہوگئے، جپ کرو تاکہ من اکاگر ہوگئے، غلط اتنی ہے. پر کہتے ہیں نہیں جی اکاگر من نال بانی پڑھو، محاورہ غلط ہے. من نو شدھ کرو تے بانی پڑھو، تے من نو کدے نال شدھ کریے؟ جی پھر بانی پڑھن دی کی لوڑ رہ جاندی ہے جی من شدھ ہو گیا. صابن تے پانی دی تے اس واسطے لوڑ ہے نا، کپڑے دی میل کڑ چڑیے تے کپڑا نرمل ہے، صاف ہے، سوچھ ہے، تے ہن صابن تے جو ہے پانی دی لوڑ کی. تو میں عرض کراں کچھ محاورے دھارمک دنیا دے غلط ورتے جاندے نے، سانوں انج کہنا چاہیدا ہے ہردا شدھ ہو سکے اس واسطے گردوارے جائیے، بانی اس واسطے پڑھنی ہے ہردا شدھ ہوے. پر ہن سوال اے پیدا ہوندا ہے نرمل کرم کیڑا ہے؟ تے دھرم اوہی شریشٹھ ہے جیڑا نرمل کرم دے اتے کھڑا ہے. تو جو نرمل کرم تے نہیں کھڑا ہو تے پکھنڈ ہے. کرم دھرم پاکھنڈ جو دیسے لوٹ ہے. تو ستگرو نے اپنے ڈھنگ نال نرنا کیتا ہے سرب دھرم میں شریشٹھ دھرم. تے دو پنکتیاں وچ نرنا اس گل دا ہے کہ نرمل کرم کیڑا ہے تے شریشٹھ دھرم کیڑا ہے. تے دو سوال نے، انہاں دو سوالاں دا جواب ایک دتا گیا. انہوں بھائی صاحب بھائی سنتوکھ سنگھ جی کہندے نے پرشن انیک ایک جائے اتر النکار مانو تے چتر. پرشن ایک ہوئے، پرشن انیک ہوگن.
2: سورٹھ راگ دے اندر گرو ارجن دیو جی مہاراج دا بخشش بھنڈار حکم نامہ پرمپرا انسار اس دی ویاکھیا دے نال نال اج دا اے دن جس نو دیوالی کہندے نے تے قریباً قریباً سمچے بھارت دے ساریاں ہی قوماں ساریاں ہی سمپرداواں دی طرفوں منایا جاندا ہے اور منایا جا رہا ہے. اس دیش دے کیول اکو ایک سمپردا ہے جس دے دیوے اج دے دن بجھا کے رکھ دیتے گئے ہیں. اور ایک قوم اج دیوالی نہیں منائے گی. دیوالی نہ منان دا مطلب اتنا ہے طوفانی ہواواں نے سڈا دیوا بجھایا ہے, سڈے گھر اندکار کیتا ہے اور سڈے چشم و چراغ کچھ دیوے جیلان دچ کچھ دیوے بجھا دیتے گئے, کچھ ٹمٹما رہے نے. اس طرح دی دشا دچ واقعی یہ فیصلہ ٹھیک ہے کہ قوم کی دیوالی منائے گی. پر پرتھم میں آئے ہوئے حکم نامے دی وچار آپ جی دے سامنے رکھاں تاں میں اج دے دن دے سمبندھ وچ کچھ آپ جی دے سامنے پھر وچاراں رکھاں. ایسا نہ ہوئے کہ حکم نامے دی وچار پھر رہ جائے تو صاحباں دا پاون پوتر حکم نامہ جو اج آیا ہے دی مول پنکتی اتھوں لوانگے. پرب پوری لوچ ہماری, پربھو نے ساڈی لوچا پورن کر دیتی. سنت دی لوچ کی ہو سکتی ہے, سنت دی تانگ کی ہو سکتی ہے. بھگت دی کامنا, بھگت دی تانگ لوچا, بھگت کسنو ویکھنا چاہندا ہے؟ لوچن تو لوچا شبد بنے ہیں, لوچن کہنے اکھاں نوں. جنوں ویکھن دی اندر پیاس ہووے اونوں کہنے لوچا. اکھاں لوچن تے جنوں ویکھن دی بڑی تڑپ تے پیاس ہووے لوچا. پر کسے بری واشنا نال کسے ایک تھان تے لوچن ٹک جان ਉਹਨੂੰ ਕਹਿੰਦੇ ਨੇ ਲੁੱਚਾ. ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੇ ਨੇ ਪਰ ਅਰਥਾਂ ਦੀ ਜ਼ਮੀਨ ਆਸਮਾਨ ਦਾ ਭੇਦ ਹੈ. ਘੂਰ ਘੂਰ ਕੇ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ, ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ ਤੇ ਘੂਰ ਦੀਆਂ ਨਜ਼ਰਾਂ ਟਿਕਾ ਦੇਣੀਆਂ. ਲੋਚਨ ਕਿਧਰੇ ਟਿਕਾ ਦੇਣੇ, ਲੁੱਚਾ ਗਾਲ ਬਣ ਗਈ. بھائی تے لوچا ہے, باوی تے گور گور کے ویکھدا ہے. اکھری ارتھ یہ بن دے لوچن اکھاں. تے اسی لوچن تو دو شبد بنے, لوچا اور لوچا. لوچا جنوں ویکھن دی پیاس ہے, جنوں ویکھن دی تانگ ہے, جنوں ویکھن دی تڑپ ہے لوچا. تے لوچا جتھے گھور گھور کے نظراں ٹکا دیتیاں گئیاں, ویکھن دی پیاس ہے وہ درشٹی کچھ ہور, گھور کے تکن دی درشٹی کچھ ہور. ایک شبد دھارمک دنیا دچ اپما والا ہو گیا, ایک شبد تے گال ہی بن کے رہ گیا لوچا. مہاراج کہندے پربھو نے ساڈی لوچا پوری کر دیتی. کیڑی لوچا سی؟ پربھو نو ویکھن دی. اونوں ویکھن دی جڑی لوچا سی, اونوں ویکھن دی جڑی پیاس سی, لوچا ویکھن دی پیاس, ویکھن دی تان, او پوری کر دیتی. پر کس دوارا پوری ہوئی, کیویں پوری ہوئی؟ مہاراج کہندے نے گرو پورے کرپا داری, پورے گردیو نے بخشش کر دیتی. انہیں سوج تے سمجھ دے دیتی بھئی تیری لوچا کیویں پوری ہو سکتی ہے. تو گرو صرف جپ دی پریرنا کردا ہے, جپ دی ودھی دسدا ہے. گرو ماحول ایسا بناندا ہے کہ منکھ دی لوچا پوری ہو جائے. اس واسطے کہندے نے بندے دا فرض ہے گرو تک پہنچنا, پھر گرو دا فرض ہے بندے نو رب تک پہنچانا. گرو تک پہنچنا بڑا اوکھا ہے, اگر کوئی پہنچے تو گرو اس نو لازمی پرماتما تک پہنچا دیندا ہے. تسی آکھو گے گرو تک پہنچ گیا, تن دی گل نہیں من دی گل ہے. اس نو میں کہنا ہونا حاضری بھرن والے بہت سارے نے, گرو دی حضوری وچ بیٹھن والا کوئی کوئی ہے. حضوری چ من بیٹھنا ہے, حاضری تن نے بھرنی ہے. ਇੱਥੇ ਹਜ਼ੂਰੀ ਦੀ ਪ੍ਰਵਾਨਗੀ ਹੈ, ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਤਾਂ ਗੁਰੂ ਸੂਝ ਦਿੰਦਾ ਹੈ, ਸਮਝ ਦਿੰਦਾ ਹੈ, ਜਪਣ ਦੀ ਪ੍ਰੇਰਣਾ ਦਿੰਦਾ ਹੈ, ਜਪਣ ਦੀ ਵਿਧੀ ਦਿੰਦਾ ਹੈ, ਜਿਸ ਦੁਆਰਾ ਲੋਚਾ ਪੂਰੀ ਹੋ ਜਾਂਦੀ ਹੈ ਪਰਮਾਤਮਾ ਨੂੰ ਵੇਖਣ ਦੀ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਪੂਰੇ ਗੁਰੂ ਦੀ ਬਖਸ਼ਿਸ਼ ਕੀ ਹੋਈ, ਗਿਆਨ ਸੂਝ ਸਮਝ। ਗੁਰਦੁਆਰੇ ਆ ਕੇ ਕੀ ਲੈਣਾ, ਗੁਰੂ ਕੋਲੋਂ ਕੀ ਲੈਣਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੋਂ ਤੇ ਸੂਝ ਦੀ ਪ੍ਰਾਪਤੀ ਹੁੰਦੀ ਹੈ, ਸੋਝੀ ਦੀ। ਜਿਹਨੂੰ ਸੂਝ ਮਿਲ ਗਈ ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹਨੂੰ ਨਾ ਮਿਲੀ ਸੂਝ, ਕਿਆ ਗੁਰੂ ਦਾ ਕਸੂਰ ਨਹੀਂ? ਗੁਰੂ ਦਾ ਕਸੂਰ ਨਹੀਂ, ਸੂਰਜ ਰੋਸ਼ਨੀ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ, ਪਰ ਜਿਹੜਾ ਅੱਖਾਂ ਬੰਦ ਕਰਕੇ ਬੈਠ ਜਾਏ ਉਹਦਾ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ ਹੈ। ਗੁਰੂ ਸਾਰਿਆਂ ਨੂੰ ਸੂਝ ਦਿੰਦਾ, ਪਰ ਜਿਹੜਾ ਬੇਮੁੱਖ ਹੋਵੇ, ਗੁਰਮੁਖ ਹੈ ਹੀ ਨਹੀਂ, ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਗੁਰੂ ਦੀ ਸਿੱਖਿਆ ਕਬੂਲ ਹੀ ਨਹੀਂ, ਗੁਰੂ ਦੇ ਪਾਏ ਹੋਏ ਤੁਰਨਿਆਂ ਤੇ ਚੱਲਣਾ ਹੀ ਨਹੀਂ, ਬੇਮੁੱਖ ਮਨਮੁੱਖ। ਤੇ ਮਨਮੁੱਖ ਦਾ ਮਤਲਬ ਹੈ ਉਹਨੇ ਮਨ ਦੀ ਅੱਖ ਬੰਦ ਕਰ ਲਈ ਹੈ। ਉਹ ਗੁਰੂ ਦੇ ਚਾਨਣੇ ਤੋਂ ਵਾਂ ਜੋ ਅੱਖਾਂ ਖੋਲ੍ਹ ਕੇ ਸੁਣਦੇ ਨੇ, ਅੱਖਾਂ ਖੋਲ੍ਹ ਕੇ ਬੈਠਦੇ ਨੇ, ਅੱਖਾਂ ਖੋਲ੍ਹ ਕੇ ਆਉਂਦੇ ਨੇ, ਇਸ ਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜੋ ਸਾਵਧਾਨੀ ਨਾਲ ਬੈਠਦਾ, ਅੱਖਾਂ ਖੋਲ ਕੇ ਬੈਠਦਾ, ਜੋ ਸਾਵਧਾਨੀ ਨਾਲ ਬਾਣੀ ਪੜ੍ਹਦਾ ਉਹ ਅੱਖਾਂ ਖੋਲ ਕੇ ਪੜ੍ਹਦਾ, ਜੋ ਸਾਵਧਾਨੀ ਨਾਲ ਕੀਰਤਨ ਸੁਣਦਾ ਉਹ ਅੱਖਾਂ ਖੋਲ ਕੇ ਕੀਰਤਨ ਸੁਣ ਰਿਹਾ। ਸੁਚੇਤ ਹੋ ਕੇ, ਸਾਵਧਾਨ ਹੋ ਕੇ ਜੋ ਐਸਾ ਕਰਦਾ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਕਿ ਉਹਨੂੰ ਸੂਝ ਮਿਲ ਜਾਂਦੀ ਹੈ, ਉਹਨੂੰ ਸਮਝ ਮਿਲ ਜਾਂਦੀ ਹੈ, ਉਹਨੂੰ ਸਿਆਣਪ ਮਿਲ ਜਾਂਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਫਿਰ ਉਸ ਸੋਝੀ ਦੁਆਰਾ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ। ਪਰਮਾਤਮਾ ਨੂੰ ਵੇਖਣ ਦੀ ਜਿਹੜੀ ਸਾਡੀ ਲੋਚਾ ਸੀ, ਜਿਹੜੀ ਸਾਡੀ ਤਾਂਘ ਸੀ, ਤੜਪ ਸੀ, ਉਹ ਫਿਰ ਪਰਮਾਤਮਾ ਨੇ ਆਪ ਪੂਰੀ ਕਰ ਦਿੱਤੀ। ਅਗਾਂਹ ਆਪ ਸਰਵਨ ਕਰੋ। ਹਾਂਜੀ, ਨਾਮ ਸਿਮਰਨ ਅਧਿਆਤਮਕ ਜਲ ਨਾਲ ਜਦ ਅਸੀਂ ਇਸ਼ਨਾਨ ਕੀਤਾ ਤਾਂ ਮਨ ਆਪਣੇ ਘਰ ਵਿੱਚ ਆਇਆ। ਮੇਰੇ ਮਨ ਪਰਦੇਸੀ ਵੇ ਪਿਆਰੇ ਆਹੋ ਘਰੇ। ਆਪਣੇ ਘਰ ਵਿੱਚ ਮੈਲੇ ਮਨ ਵਾਸਤੇ ਕੋਈ ਥਾਂ ਨਹੀਂ, ਇਸ਼ਨਾਨ ਕਰਕੇ ਆਉਣਾ ਪਏਗਾ। ਔਰ ਇਸ਼ਨਾਨ ਨਹੀਂ ਕੀਤਾ ਤੇ ਦੁਆਰ ਬੰਦ, ਰਸਤੇ ਬੰਦ। ਤੇ ਇਸ਼ਨਾਨ ਕਰਨਾ ਕੀ ਹੈ? ਜਿਵੇਂ ਉੱਪਰ ਬੰਦਾ ਪਾਣੀ ਪਾਉਂਦਾ ਤੇ ਸਹਿਜੇ ਸਹਿਜੇ ਸਵੱਛ ਹੁੰਦਾ ਨਾ, ਸਾਬਣ ਲਾਉਂਦਾ, ਜਿੱਥੋਂ ਜਿੱਥੋਂ ਦੀ ਮਹਿਲ ਹੈ ਉਸਨੂੰ ਪੁੱਟਦਾ ਧੋਂਦਾ। ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਬਸ ਇਸ਼ਨਾਨ ਕਰਨਾ, ਜਪਣਾ, ਇਸ਼ਨਾਨ ਕਰਨਾ, ਬਾਣੀ ਜਪਣੀ, ਇਸ਼ਨਾਨ ਕਰਨੀ। ਤੇ ਜੈਸੇ ਕੋਈ ਇਸ਼ਨਾਨ ਕਰ ਲੈਂਦਾ ਉਹਨੂੰ ਆਪਣੇ ਘਰ ਵਿੱਚ ਟਿਕਾਣਾ ਮਿਲ ਜਾਂਦਾ, ਮਹਿਲੇ ਵਾਸਤੇ ਥਾਂ ਨਹੀਂ। ਤੇ ਇੱਟਾਂ ਦੇ ਪੱਥਰਾਂ ਦੇ ਬਣਾਏ ਹੋਏ ਮਕਾਨ ਵਿੱਚ ਤੇ ਬੰਦੇ ਮਹਿਲੇ ਕੁਚੈਲੇ ਵੀ ਰਹਿ ਸਕਦੇ ਨੇ, ਐਸੀ ਕੋਈ ਗੱਲ ਨਹੀਂ। ਪਰ ਆਪਣਾ ਘਰ ਜੋ ਨਿੱਜੀ ਘਰ, ਅਧਿਆਤਮਕ ਘਰ, ਪਰਮਾਤਮਾ ਦਾ ਘਰ ਹੈ, ਉੱਥੇ ਮਹਿਲਿਆਂ ਲਈ ਥਾਂ ਨਹੀਂ ਹੈ, ਬਿਲਕੁਲ ਨਹੀਂ। ਇਸ ਵਾਸਤੇ ਲਾਜ਼ਮੀ ਹੈ ਇਸ਼ਨਾਨ ਕਰਕੇ ਆਉਣਾ। ਕਰ ਇਸ਼ਨਾਨ ਗ੍ਰਹਿ ਆਏ। ਇਸ਼ਨਾਨ ਕੀਤਾ ਅਸੀਂ ਨਾਮ ਸਿਮਰਨ ਨਾਲ, ਨਾਮ ਦੇ ਜਲ ਨਾਲ, ਤੇ ਮਨ ਆਪਣੇ ਘਰ ਵਿੱਚ ਆ ਗਿਆ। ਜਪਦਿਆਂ ਹੀ ਆਪਣੇ ਘਰ ਵਿੱਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਪਣੇ ਘਰ ਵਿੱਚ ਆ, ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ ਹੈ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ। ਇੱਥੇ ਕੁਛ ਵੀ ਆਪਣਾ ਨਹੀਂ। ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਵਿੱਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁੱਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ,
3: ਰਾਮ ਨਾਮ ਨਿਸਰਿਆ
2: ਹੋ ਸੰਤ ਜਨੋ ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ, ਉਹ ਕੇਵਲ ਇੱਕੋ ਇੱਕ ਸਾਧਨ ਹੈ, ਇਹ ਸੰਤ ਜਨੋ ਰਾਮ ਨਾਮ ਨਿਸਤਰੀਏ। ਰਾਮ ਨਾਮ ਦਾ ਜਾਪ ਕਰੋ, ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਇਹ ਸੰਤ ਜਨੋ ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈ ਹੈ, ਉੱਠਦਿਆਂ ਬੈਠਦਿਆਂ। ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ। ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ ਪਰ ਪੁਰਖ ਪਾਏ ਹੋ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਕਿ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਵੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕਿ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿੱਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ 'ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਉਣ ਜੋਗਾ ਹੋ ਜਾਏ। ਸੁਰਮਾ ਕੁੰਤੋ ਖਾਕ ਔਲੀਆ, ਤਾਬਾ ਬੀਨੀ ਇਬਤਦਾਤਾ ਇੰਤਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ, ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਨੇ, ਮਹਾਂਪੁਰਸ਼ ਦੇ ਚਰਨ ਛੋ ਨਾਲ ਪਵਿੱਤਰ ਆਉਂਦੀ ਹੈ। ਇੰਝ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਜੁਗੀਆਂ ਬਣਾ ਲਈਆਂ ਸਨ ਨਾਮ ਜਪਣ ਲਈ, ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ, ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ, ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ, ਇਤਨੀ ਮੈਰਿਜ ਕਰਦੇ ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ کہ نام جپدا نام سمرن دا پانی تے خاک دے اتے بہت وڈا اثر پیندا ہے. خاک اکسیر بن جاندی ہے, پانی امرت بن جاندا ہے. آخر اسی پنج بانیاں دا پاٹھ کردے ہاں, کنڈا پھیردے ہاں تے پھر پانی امرت بن گئے تھے. تے اٹھے پیر گربانی دیاں ترنگاں نے اور اس پانی چ مشرت ہوندیاں نے. اس طرح دا ہور کدرے بھی نظام دیکھن نو نہیں ملدا. اس واسطے پانی پانی نہیں, اے جل جل نہیں امرت ہے, کیونکہ امرت مئی بانی دا سنجوگ ہر وقت بنیا ہوا ہے اس سروور دے نال. سو خیر مختصر میں عرض کراں, کر اسنان گرہ آئے آنند منگل سکھ پائے, سنتو رام نام نسترئے, اٹھت بیٹھت ہر ہر دھیائیے, ان دن سپرت کریے, دن رات تو یہی شبھ کرم کر, کہ اٹھدیاں بیٹھدیاں بس جپ واہگرو واہگرو جپ, یہی سکرت ہے. اس تو وڈا ہور کوئی شبھ کرم نہیں, یہ ادھیاتمک اشنان ہے. اس تو وڈی ہور کوئی پوترتا نہیں. ہاں جی اگلیاں پنکیاں سن صاحب کہ نے سنت دا جڑا بنایا رستہ ہے, دھرم دا جڑا بنایا ہوا رستہ ہے, وہ کی ہے؟ وہ پوڑیاں نے. تو مارگ اس طرح دا زمینی نہیں کہ بج کے چل پاؤ, تو پوڑیاں نے. تو پوڑیاں تے سہجے سہجے چڑھنا پہنتا ہے. پوڑیاں تے کوئی بج کے کتنی دور تک جائے گا؟ اور یہ پوڑیاں انت نے چڑھنا ہے. اس واسطے میں عرض کراں, سنت دا مارگ, گرو دا مارگ, پربھو دا مارگ کوئی زمینی رستہ نہیں, یہ تو پوڑیاں نے. یہ تو پہاڑی رستہ ہے. ایک اوگٹ گھاٹی رام کی تین چڑھ رہے ہو کبھی, یہ تو گھاٹی ہے. گھاٹی چلک بیل ایک تھا کا چلو گون چھٹکا. کبیر کرن گھاٹی تے چلدیاں چلدیاں میرا من روپی بیل تھک گیا, سمرن کردیاں کردیاں تھک گیا, نام جپدیاں جپدیاں تھک گیا, سادھنا کردیاں کردیاں تھک گیا, پر اجے میں منزل مقصود تے نہیں پہنچے. تے چڑھنا ایک پوڑی ہے. دھرم زمینی مارگ نہیں ہے, پوڑیاں, اور اس پوڑیاں تے سرت نے چڑھنا ہے. اس پوڑی دے اتنے سرت نو سہجے سہجے چاڑنا ہے. تے چاڑن لگیاں اوکھیائی ہوندی ہے, لازمی ہوندی ہے. اس واسطے ہر بندے کول جپ نہیں ہو سکتا. جپ دا مطلب کہ سرت نو اچا چاڑنا, پانی نمان دی طرف اپنے آپ جاندا ہے. اوپر چاڑنا ہوئے تے پریشر چاہیے, دباؤ چاہیے. سرت نو اوپر لے جانا ہے, بڑی کرڑی سادھنا چاہیے. کیڑی؟ جپ. اس واسطے صاحب کہن گرو دا مارگ, سنت دا مارگ, دھرم دا مارگ زمینی مارگ نہیں, پوڑیاں نے. وہ پہاڑی رستہ ہے. کو وڈ پاگی پائے, اس رستے نو کوئی ورلا وڈ بھاگی جو ہے عبور کردا ہے, پراپت کردا ہے چڑھ چڑھ کے. میں پھر عرض کراں, آکھن اوکھا ساچا ناؤں جڑا کہہ دیتا ہے میرے پادشاہ نے, جپ کے کدی دیکھنا بہت اوکھا ہے. واہگرو واہگرو منک انج اچارن کرے تے انو کن نال سنے. لفظ میں پھر دوہرا دیاں, تے جب تسی سنن بیٹھو گے تے نہیں سنو گے. واہگرو واہگرو رسنا کر دی رہے گی, سنو گے نہیں. دھیان کسے اور پاسے ہو جائے گا. سنتے تا سکو گے جے دھیان ہوگے. یہ دھن دھیان دی سادھنا, یہ شبد سرت دی سادھنا, یہ پوڑیاں نے, یہ چڑھنا, یہ بکھم ہے, یہ مارگ اوکھا ہے. نام سمرن دا سہل کرن کو وڈ بھاگی پائے, کو ویلا وڈ بھاگی اس مارگ نو عبور کر کے منزل مقصود تے پہنچتا ہے. ہاں جی. اس پوڑیاں تے چڑھ کے جو منزل مقصود تک پہنچ جاندا ہے, وہ کروڑاں جنماں دے پاپ دھل جاندے ہیں, کروڑاں جنماں دے سنسکار مٹ جاندے ہیں, کروڑاں جنماں دے دکھ مٹ جاندے ہیں. ایک جنم دا دکھ ہوئے تے شاید اسی ایک سال وچ دور کر چھڈیے. کئی جنماں دے اندر سنسکار نے, کئی جنماں دے اندر پاپ نے, اکٹھے نے, ڈھیر ودھدا جا رہا ہے, ودھدا جا رہا ہے. پر اس پوڑی تے چڑھ کے جو منزل مقصود تے پہنچ جاتا ہے, شاید کہ وہ کروڑاں جنماں دے پاپ بن جاندے نے, کروڑاں جنماں دے دکھ مٹ جاندے نے. ہاں جی.
3: کل راکھی
2: جس سنسار وچ جس پریپورن پرماتما نے اپنی پوری کلا ورتائی ہوئی ہے بھاؤ اپنی سطح رکھی ہوئی ہے اور اپنی سطح دے آسرے کے سورج چند تارے زمین آسمان پشو پنکھی ساگر ہوا سب ٹکا کے رکھی ہوئی ہے اس دی استد کرو جس نے اپنی کلا ورتا رکھی ہے جس نے اپنی سطح دے نال سارے نظام نو جو ہے قابوز کیتا ہوا ہے اس دی اپما کرو اس دی مہما گائن کرو تے تسی آکھو گے مہما گائن کرنے استد کرنے تے خوشامد دلی چک سجن مینو کہن لگا بندے نو بھی خوشامد دی لوڑ ہے آخر بندہ رب نے بنایا جب رب خوش آمدی ہے تو بندہ بھی خوش آمدی ہے رب دی حکما کرو تو رب بخشش کرتا نہ کرو تو نہیں کرتا میں ککھر بھول گئی ہوں گل نو سمجھا نہیں تو مینو کہن لگا دھارمک دنیا تو یہی آخیا جانا نا رب دی استد کرو رب دی حکما کرو تو جی رب نو حکما کی لوڑ ہے تو آخر بندے نو حکما کی لوڑ ہوے تو پھر نندا کیڑی گل دی بندے نو بھی استد دی لوڑ ہے کیونکہ رب نو استد دی لوڑ ہے تے سارے سنت جن کہندے نے اس دی استد کرو ہن استد استد وچ انترا کی ہے تے میں عرض کر دیاں سورج بھی استد کریے تے ساڈی استد کرن نال اے وچ چمک نہیں ہے ہے تے جے نہ کریے تے کوئی اندھیرا نہیں ہو جانا پرماتما نو وڈا وڈا کر کے آخیے ساڈے وڈا وڈا آخر نال وڈا نہیں ہے تے جے کدھر نہ آخی تو انہیں چھوٹا بھی نہیں ہو جانا جے سب مل کے آخن پائے وڈا نہ ہوئے گاٹ نہ جائے ساڈے وڈا وڈا آخر نال وڈا نہیں ہے تے جے نہ آخی تو چھوٹا بھی نہیں ہو جانا دوجی کسے سنگیتکار کی اپما کریے اس تک کریے تے بندہ سنگیتکار نہیں بن جاتا کسی مہان دارشنک کوی کی اپما کریے تو بندہ کوی نہیں بن جاتا کسی کروڑا پتی ارباں پتی دھنوان کی مہما گائن کریے تو بندہ کوئی دھنوان نہیں ہو جاتا کسی حکمران کی استد کریے تو بندے نو کوئی راج پاٹ نہیں مل جاتا کوئی بندہ حکمران نہیں ہو جاتا پر سچ جانو کوئی بھگوان کی اپما کرے تو بھگوان ہی ہو جاتا ہے کوئی گرو گائن کرے تو گرو ورگا ہی ہو جاتا ہے کوئی رب کی مہما گائن کرے تو رب ورگا ہی ہو جاتا ہے ہوں دھنوان کی مہما کریے تو مہما کرنے والا نردھن بنیا رہے مہما کیوں گائیے پھر گان کا مطلب کسی کلاکار کی مہما گائن کریے تو آپ نگنے ہی بنے رہ جائے تو بڑا سنگیتکار ہے مہان سنگیتکار ہے تو سنگیت دیا ساریا باریکیاں سمجھنا ہے تو آپ جب پاٹ بھی کرے تو بے سورا ہوئے تو پھر پکی ہو تو حکما کی سنگیتکار بھی تو سارا دن بے سورا بولی جانا تو آپ اپما کی مہان کبھی بھی کہ تیرے بولوں میں کوئی ترتیب کوئی نہیں کوئی کوتا کی جھلک نہیں تو اپما کی دھنوان بھی کہ نردھنتا تیری بنی ہوئی ہے تو اپما کی حکمران بھی کہ غلامی تیری بنی ہوئی ہے تو حکمران تے بنے ہیں غلامی تیری بنی ہوئی ہے نہیں تو اس حکمران کی اپما کر جی اپما کر دیا تو بھی راجہ ہو جائے تو بھی مہان ہو جائے تو اس دھنوان کی اپما کر کہ تیری ساری کی ساری نردھنتا مٹ جائے ہم نردھن جو یہ دھن پاؤ مرتے بھوٹ گمانے بھگت کبیر کہنے جس دن کا مینو نام دھن پراپت ہوا ہے اس دن کے بڑے بڑے دھنوان بھی فٹ کے مرتے پے ہیں یہ پرم سکھ اس نے کتوں لب لیا یہ پرم آنند اس نے کتوں لب رہا تو رب کی اپما کرنی رب کی لوڑ نہیں یہ ساری لوڑ ہے تے پرماتما دی اپما کرن والا آپ اپما یوگ ہو جاتا ہے پرماتما نو وڈا وڈا آکھن والا آپ وڈا ہو جاتا ہے پرماتما دا جو حکم من لینا اس دا حکم پھر تین لوکاں تے چلدا ہے این عرض کر دیا پرماتما نال جو جڑ جاتا ہے وہ سرو شکتی مان ہو جاتا ہے اس واسطے سنتاں دی جڑیا پرشاں دی سکھمنی صاحب وچ بڑی مہم ہے کارن کہ سنت رام نے دیج نہ بھائی رام کی مہما گائن کردیا کردیا سنت رام ورگا ہی ہو جاتا ہے بھگت گرو ورگا ہی ہو جاتا ہے سکھ گرو ورگا ہی ہوتا ہے گرو سکھ سکھ گرو ہے نانک بھید نہ بھائی جتھے بھید بالکل مل جائے دھنوان کی اپما کرو نرگن تے دھنوان کا بھید بنیا رہے گا گنوان کی اپما کرو تو نرگن تے گنوان کا بھید بنیا ہی رہے گا اور اسی طریقے نال حکمران بھی حکما کرو غلام کے حکمران دا بھید بنیا ہی رہے گا پر یقین جانو پرماتما بھی حکما کریے کہ پرماتما تے حکما کرنے والے بھید مٹ جاتا ہے پرماتما ورگا ہی ہو جاتا ہے ਗੁਰੂ ਵਰਗਾ ਹੀ ਹੋ ਜਾਂਦਾ, ਅਕਾਲ ਪੁਰਖ ਵਰਗਾ ਹੀ ਹੋ ਜਾਂਦਾ। ਇਸ ਵਾਸਤੇ ਸਹਿਜ ਕਹਿੰਦੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਕਰ ਜਿਹਨੇ ਆਪਣੀ ਸਤਿਆ ਦੇ ਨਾਲ ਸਾਰੇ ਜਗਤ ਨੂੰ ਨੱਥਿਆ ਹੋਇਆ, ਕਾਬੂ ਕੀਤਾ ਹੋਇਆ, ਤੂੰ ਉਸ ਦੀ ਮਹਿਮਾ ਗਾਇਨ ਕਰ, ਤੂੰ ਉਸ ਦੀ ਉਪਮਾ ਕਰ। ਹਾਂਜੀ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜੇ ਜੀਵ ਮੰਨ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੋ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਮਹਾਨ ਹੋ ਜਾਂਦੇ ਨੇ। ਹਾਂਜੀ ਗੁਰੂ ਨੇ ਐਸੀ ਨਾਮ ਵਿੱਚ ਦ੍ਰਿੜਤਾ ਕਰਾ ਦਿੱਤੀ ਹੈ ਕਿ ਜਿਤਨੇ ਵਿਘਨ ਨੇ ਸਭ ਨਾਸ ਹੋ ਗਏ, ਸਭ ਮਿਟ ਗਏ। ਮਹਾਰਾਜ ਕਹਿੰਦੇ ਨੇ ਵਿਘਨ ਨ ਕੋ ਲਾਗਤਾ ਗੁਰ ਪੈ ਅਰਦਾਸ, ਜਿਹਦੀ ਹਰ ਵਕਤ ਅਰਦਾਸ ਗੁਰੂ ਦੇ ਅੱਗੋਂ ਹੈ ਉੱਥੇ ਵਿਘਨ ਨਹੀਂ ਨੇ। ਜਿੱਥੇ ਅਰਦਾਸ ਨੇ, ਜਿੱਥੇ ਗੁਰੂ ਨਾਲ ਜੁੜਨਾ ਨਹੀਂ, ਜਿੱਥੇ ਗੁਰੂ ਦੀ ਸਿੱਖਿਆ ਧਾਰਨ ਨਹੀਂ, ਪਤਾ ਉੱਥੇ ਕਿਤਨੇ ਵਿਘਨ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋਟ ਵਿਘਨ ਤਿਸ ਲਾਗਤੇ, ਜਿਸ ਨੂੰ ਬਿਸਰੇ ਨਾਉ ਨਾਨਕ ਅਨ ਬਿਨ ਬਿਲਪਤੇ ਜੁਨ ਸੁਣੇ ਘਰ ਕਹੋ। ਉਹਨੂੰ ਤੇ ਕਰੋੜਾਂ ਵਿਘਨ ਲੱਗਦੇ ਨੇ, ਸਵੇਰੇ ਵਿਘਨ, ਦੁਪਹਿਰ ਨੂੰ ਵਿਘਨ, ਸ਼ਾਮੀ ਵਿਘਨ, ਵਿਘਨਾਂ ਵਿੱਚ ਜ਼ਿੰਦਗੀ ਲੰਘਦੀ, ਵਿਘਨ ਹੀ ਵਿਘਨ ਪੈਂਦਾ। ਪਰ ਮਹਾਰਾਜ ਕਹਿੰਦੇ ਸਤਿਗੁਰ ਨੇ ਐਸੇ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਕਿ ਸਾਰੇ ਵਿਘਨ ਨਾਸ ਹੋ ਗਏ ਨੇ, ਸਾਰੀਆਂ ਬਲਾਵਾਂ ਦੂਰ ਹਟ ਗਈਆਂ ਨੇ, ਸਾਰੀਆਂ ਰੋਕਾਂ ਮਿਟ ਗਈਆਂ ਨੇ। ਹਾਂਜੀ ਸਤਿਗੁਰ ਦੀ ਸੱਚੀ ਸਾਖੀ ਨਾਲ, ਸਿਕਸ਼ਾ ਦੇ ਨਾਲ, ਨਾਮ ਜਪ ਨਾਲ ਜਿਤਨੇ ਪਾਪ ਸਨ ਸਾਰੇ ਦੇ ਸਾਰੇ ਮਿਟ ਗਏ। ਆਤਮਾ ਨਿੱਜ ਘਰ ਵਿੱਚ ਆ ਗਈ, ਮਨ ਆਪਣੇ ਨਿੱਜੀ ਘਰ ਵਿੱਚ ਆਣ ਕੇ ਜੋ ਹੈ ਵਸਿਆ। ਧਰਮ ਦੀ ਸਾਰੀ ਸਾਧਨਾ ਹੈ ਵੀ ਕਿਸੇ ਤਰੀਕੇ ਨਾਲ ਮਨੁੱਖ ਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਏ, ਆਪਣੇ ਅਸਥਾਨ ਦੀ ਜੋ ਹੈ ਪ੍ਰਾਪਤੀ ਹੋ ਜਾਏ। ਤੇ ਇਸ ਸੰਬੰਧ ਵਿੱਚ ਸਾਡੇ ਦੇਸ਼ ਵਿੱਚ ਵੱਖ ਵੱਖ ਤਜਰਬੇ ਹੋਏ, ਜਿਤਨੇ ਤਜਰਬੇ ਹੋਏ ਇਹ ਸਾਰੇ ਤਜਰਬਾਤ ਉਹਨਾਂ ਦੀ ਵਿਆਖਿਆ ਥੋੜੇ ਥੋੜੇ ਜੋ ਹੈ ਸਮੇਂ 'ਚ ਮੈਂ ਸਾਰੀ ਦੀ ਸਾਰੀ ਕਰ ਦਿਆਂ ਮੁਖਤਸਰ ਰੂਪ ਵਿੱਚ, ਕਿਉਂਕਿ ਲਿਖਤੀ ਇਤਿਹਾਸ ਵੱਲ ਕਮ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3-3.5 ਹਜ਼ਾਰ ਸਾਲ ਦਾ ਹੀ ਮਿਲਦਾ ਹੈ, ਉਸ ਤੋਂ ਪਿੱਛੇ ਜਾਈਏ ਤਾਂ ਨਹੀਂ। ਤੇ ਚਲੋ ਇਤਨੀ ਦੂਰੀ ਤੋਂ ਯਾਤਰਾ ਆਰੰਭ ਕਰੀਏ। ਇੰਝ ਕਹੀਏ ਕਿ ਰਾਮ ਤੋਂ ਯਾਤਰਾ ਆਰੰਭ ਕਰੀਏ। ਸ੍ਰੀ ਰਾਮ ਨੇ ਸੋਚਿਆ ਕਿ ਮਨੁੱਖ ਆਪਣੇ ਨਿੱਜ ਘਰ ਵਿੱਚ ਆਵੇ, ਤਾਂ ਉਹਨਾਂ ਨੇ ਇੱਕ ਨਿਯਮ ਬਣਾਇਆ, ਮਰਿਆਦਾ ਬਣਾਈ ਔਰ ਬੜੀ ਸਖਤੀ ਨਾਲ ਲਾਗੂ ਕੀਤੀ ਤੇ ਆਪ ਦਾ ਨਾਂ ਪੈ ਗਿਆ ਮਰਿਆਦਾ ਪੁਰਸ਼ੋਤਮ ਰਾਮ। ਅੱਜ ਦਾ ਇਹ ਤਿਉਹਾਰ ਕਰੀਬਨ ਕਰੀਬਨ ਦੇਸ਼ ਦੇ ਤਮਾਮ ਮਹਾਂਪੁਰਸ਼ਾਂ ਨਾਲ ਜੁੜਦਾ ਹੈ, ਸ੍ਰੀ ਰਾਮ ਨਾਲ, ਮਹਾਤਮਾ ਬੁੱਧ ਨਾਲ, ਮਹਾਵੀਰ ਨਾਲ, ਸਿੱਖ ਜਗਤ ਨਾਲ, ਗੁਰੂ ਘਰ ਵਿੱਚ। ਇਸ ਵਾਸਤੇ ਦੀਵਾਲੀ ਕਰੀਬਨ ਕਰੀਬਨ ਬੜੇ ਖੈਰ ਮੁਖਤਸਰ ਮੈਂ ਅਰਜ਼ ਕਰਾਂ। ਮਰਿਆਦਾ ਜ਼ਿੰਦਗੀ ਮਰਿਆਦਾ ਵਿੱਚ ਚਾਹੀਏ ਤੇ ਮਨ ਆਪਣੇ ਨਿੱਜ ਘਰ ਵਿੱਚ ਆ ਜਾਂਦਾ ਹੈ। ਸਾਰਾ ਜ਼ੋਰ ਸ੍ਰੀ ਰਾਮ ਦਾ ਮਰਿਆਦਾ ਤੇ, ਮਰਿਆਦਾ ਦੀ ਉਲੰਘਣਾ ਨਾ ਹੋਵੇ। ਬੜੀਆਂ ਪਾਲਣਾ ਕਰਨੀ ਹੈ ਪੁੱਤਰ ਮੁਕੇੜੀ, ਪਤਨੀ ਦੀ ਮਰਿਆਦਾ ਕੀ ਹੈ, ਪਤੀ ਦੀ ਕੀ ਹੈ, ਰਾਜੇ ਦੀ ਕੀ ਹੈ, ਪ੍ਰਜਾ ਦੀ ਕੀ ਹੈ, ਗੁਰੂ ਦੀ ਕੀ ਹੈ, ਸ਼ਿਸ਼ ਦੀ ਕੀ ਹੈ, ਵੱਡੇ ਭਰਾ ਪ੍ਰਤੀ ਛੋਟੇ ਭਰਾ ਦਾ ਕੀ ਫਰਜ਼ ਹੈ ਤੇ ਛੋਟੇ ਭਰਾ ਪ੍ਰਤੀ ਵੱਡੇ ਭਰਾ ਦਾ ਕੀ ਫਰਜ਼ ਹੈ, ਭੈਣ ਭਾਈ ਦੇ ਰਿਸ਼ਤਿਆਂ ਦੀ ਨਿਯਮਾਵਲੀ ਵਰਸ ਕੇ ਮਰਿਆਦਾ ਸ੍ਰੀ ਰਾਮ ਨੇ ਬਣਾ ਦਿੱਤੀ ਔਰ ਲਾਗੂ ਕਰ ਦਿੱਤੀ। ਪਰ ਇਸ ਮਰਿਆਦਾ ਵਿੱਚ ਬਹੁਤ ਖੁਸ਼ਕਪਣਾ ਸੀ। ਇਸ ਮਰਿਆਦਾ ਵਿੱਚ ਇਹ ਹੋਇਆ ਕਿ ਬੇਕਸੂਰ ਪਤਨੀ ਨੂੰ ਵੀ ਅਗਨ ਪ੍ਰੀਖਿਆ ਦੇਣੀ ਪਏਗੀ। रावण की कैद विचों जो निकली ते राम ने कह दिता मैं तेन अग्न परीक्षा विच लंघे बिना घर नहीं ले जा सकता, तू अग्न परीक्षा दे, मैं मर्यादा बनाई है। तो कई दिन अग्न परीक्षा विच कोई करड़ी परीक्षा रखी होनी जेदा ना अग्न परीक्षा रख दिता, वो पूरी उतरी मुकम्मल उतरी, घर ले आया लेकिन धोबी ने लांछन ला दिता। धोबियों के महले उंगलां उठ गई, राम ओ राम है जिसने भ्रष्टि हुई पत्नी अपने घर रख ली है, हालांकि अग्न परीक्षा हो गई पावन पवित्र हो देवी गर्भवती सी सीता, धोबी के इल्जाम लाने नाल राम ने सीता नूं घरों कढ दिता, जबकि एक दो महीने वो बच्चे नूं जन्म देने वाली सी घरों कढ दिता बे तू जा। ये बड़ा कठोर सलूक है। राम की पूजा करन वालियां नूं मैं आखांगा कोई थोड़ी पत्नी तो एवं कोई लाछन ला देवे घरों कढ दोगे, अगर घरों कढ दोगे तो फिर इस राम राज की लोड़ नहीं है। इस राम राज नूं की करना है जिथे बेकसूर पत्नी वास्ते भी घर विच थां ना होवे, सतवंती वास्ते भी घर विच थां ना होवे, कोई लाछन लाए तो घरों कढ दो, मर्यादा बना दी सी घरों कढ दिता। शंभूक नाम के जीवर ने तपस्या आरंभ कर दी कि ब्राह्मणा नूं चंगी ना लगी, फरियाद की एक ब्राह्मणी ने राम के चरणों च मेरा नौजवान बच्चा मर गया, किसने मारिया तू मारिया, तो राम कहन लगे मैं मारिया, अकल टिकाने है तेरी, हां तेरे राजपाठ दे शूदर भजन बंदगी कर लग पे ने, शूदर नियम की उलंघना हो गई, मर्यादा की उलंघना हो गई। इतों एक गल स्पष्ट है कि राम राज भी शूदर नूं भजन बंदगी करन दा कोई अख्तियार नहीं सी। और पुछ लो इन्हां रामायण के ज्ञानियां नूं शंभूक नाम के जीवर के कन्ना विच शीशा पिघला के शीशा कन्ना च डाल दिता गया और उन्हूं तड़पा तड़पा के मार दिता गया। तू वेद मंत्र सुने ने ते जप क्यों पिया करना है? मैं बहुत सारे साधु समाज जिहड़े बैरागियां दे उन्हां दे कोल प्रश्न रखे है, इसे राम राज नूं इस देश विच लियाना है, क्योंकि राम राज परिषद एक संस्था बनी सी सियासी पार्टी रही नहीं है, क्योंकि इन्हां इल्जामां दा जवाब किस तरह देणगे, क्योंकि राम राज विच शूदर वास्ते थां नहीं सी, राम राज विच बेकसूर इस्त्री वास्ते भी घर विच थां नहीं है, और राम राज विच पिता दे होंदे हुए बच्चे यतीमी दी हालत विच पलदे रहे बाल्मीक दे आश्रम विच। अगां एक होर महापुरुष आए जिन्हां नूं असीं श्री कृष्ण करके जानदे हां, सारा देश जानदा है, उन्होंने राम की मर्यादा नूं एक पासे रख दिता बई अधूरी है, ते विच इस्त्री वास्ते कोई थां नहीं रह जांदी, शूदर वास्ते कोई जगह नहीं रह जाती, खुशकी ही खुशकी है, रोने ही रोने ने, राम की सारी अपनी जिंदगी रोंदिया ही बतीत हो, 12 साल रोंद ही रहे, और ठीक है रोवे राम निकाला भया सीता लक्ष्मण विछड़ गया। मैं अर्ज करा अज के इन्हों बोलों किधरे तुसी ईर्षा कोई तर्क ना समझ लेने, मैं अपने ढंग नाल पढ़िया थोड़ा जिहा अध्ययन किया, हो सकता गलत होवे लेकिन गहरी दृष्टि नाल देखोगे तो जो कुछ मैं पढ़िया वो मैं थोड़े सामने रखा, इसनों मैं अपनी निगाह नाल वेख्या, तुसीं भी अपनी निगाह नाल वेख लो, तो भारत के होर लोग भी वेख लैन, तो बथेरियां कोल मैं ये विचार रखी है कि शूदर वास्ते थां नहीं है, तो कोई पड़ोसी भी पत्नी ते लांछन ला दे करो कड्डो कोई थां नहीं है। इस देश दे अक्सर इसियां दे उते घर घर के बहुते जुलम होए, मैं तो समझदा ये राम की बनाई हुई मर्यादा करके, जे राम अपने घर पत्नी नूं नहीं रख सकते तो घरों बाहर कर सकते हैं, तो खिमा करनी किसने फिर सन्मान नाल रखना है घर विच, राम तो फिर यही प्रेरणा मिलेगी मर्यादा पुरुषोत्तम राम। फिर शंभूक नाम का जीवर शूदर से बेचारा भजन बंदगी कर रहा है, किधरे ਕਥਾ ਹੋ ਰਹੀ ਸੀ ਤੇ ਬੋਲ ਸੁਣ ਲਏ ਸਨ ਉਸਨੇ ਕਿ ਨਾਮ ਜਪਣ ਨਾਲ ਕਰੋਨਾ ਪਾਪ ਮਿਟ ਜਾਂਦੇ ਨੇ। ਜਪਣ ਲੱਗ ਪਿਆ ਤੂੰ ਸੁਣ ਲਈਏ ਇਹ ਗੱਲ, ਸ਼ੀਸ਼ਾ ਡਾਲ ਦਿੱਤਾ ਗਿਆ ਕੰਨਾਂ ਵਿੱਚ, ਤੜਪਾ ਤੜਪਾ ਕੇ ਮਾਰ ਦਿੱਤਾ ਗਿਆ ਸ਼੍ਰੀ ਰਾਮ ਦੇ ਹੁਕਮ ਨਾਲ। ਇਹ ਬਹੁਤ ਵੱਡੇ ਇਲਜ਼ਾਮ ਨੇ ਤੇ ਗੁਸਤਾਖੇ ਮਾਫ, ਪਰਮ ਪੁਰਖ ਤੇ ਉਹ ਆਉਂਦਾ ਜਿਹੜਾ ਇਲਜ਼ਾਮਾਂ ਤੋਂ ਬਰੀ ਹੋਵੇ, ਜਿਹਦੇ ਉੱਤੇ ਕੋਈ ਲਾਂਛਣ ਨਾ ਲਾ ਸਕੇ, ਜਿਹਦੇ ਉੱਤੇ ਕੋਈ ਇਲਜ਼ਾਮ ਨਾ ਲਾ ਸਕੇ। ਤੋ ਅਗਾਂਹ ਚੱਲੀਏ, ਸ਼੍ਰੀ ਕ੍ਰਿਸ਼ਨ ਨੇ ਸ਼੍ਰੀ ਰਾਮ ਦੀ ਬਣਾਈ ਹੋਈ ਸਾਰੀ ਮਰਿਆਦਾ ਦੀ ਦਜੀਆਂ ਉਡਾ ਦਿੱਤੀਆਂ, ਇੱਕ ਪਾਸੇ ਰੱਖ ਦਿੱਤੀ, ਔਰ ਕ੍ਰਿਸ਼ਨ ਨੇ ਕਹਿ ਦਿੱਤਾ ਮੈਨੂੰ ਇਹ ਮਰਿਆਦਾ ਪ੍ਰਵਾਨ ਹੀ ਨਹੀਂ, ਕਬੂਲ ਨਹੀਂ, ਮੈਂ ਨਹੀਂ ਪ੍ਰਵਾਨ ਕਰਦਾ। ਇਸ ਵਾਸਤੇ ਕ੍ਰਿਸ਼ਨ ਨੂੰ ਕਿਸੇ ਨੇ ਮਰਿਆਦਾ ਪੁਰਸ਼ੋਤਮ ਨਹੀਂ ਆਖਿਆ, ਲੀਲਾ ਪੁਰਸ਼ੋਤਮ ਆਖਿਆ। ਲੀਲਾ ਪੁਰਸ਼ੋਤਮ, ਜਨਮ ਇੱਕ ਲੀਲਾ ਹੈ, ਮਰਨ ਇੱਕ ਲੀਲਾ ਹੈ, ਨਫਾ ਇੱਕ ਲੀਲਾ ਹੈ, ਨੁਕਸਾਨ ਇੱਕ ਲੀਲਾ ਹੈ, ਤੇ ਰੋਣਾ ਕਿਹੜੀ ਗੱਲ ਦਾ। ਇਸ ਵਾਸਤੇ ਹੰਝੂ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਵਿੱਚ ਨਹੀਂ ਹੈ, ਰੋਣਾ ਪਿੱਟਣਾ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਵਿੱਚ ਨਹੀਂ ਹੈ। ਦੁੱਖ ਹੈ, ਸੁੱਖ ਹੈ, ਹਾਣ ਹੈ, ਲਾਭ ਹੈ, ਗਵਾਲਿਆਂ ਨਾਲ ਗਊਆਂ ਚਾਰਨਾ ਜਾਂ ਦੁਆਰਕਾ ਦੇ ਸਿੰਘਾਸਣ ਤੇ ਬੈਠਣਾ, ਦਰ ਦਰ ਦੀ ਖਾਕ ਛਾਣਨੀ ਹੈ ਜਾਂ ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨਣੀ ਹੈ। ਕ੍ਰਿਸ਼ਨ ਦੀ ਜ਼ਿੰਦਗੀ ਨੱਚਦੀ ਹੋਈ, ਟੱਪਦੀ ਹੋਈ, ਮੁਸਕੁਰਾਉਂਦੀ ਹੋਈ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਕੁਝ ਆਲਮਾਂ ਨੇ ਇੰਝ ਕਹਿ ਦਿੱਤਾ ਕਿ ਰਾਮ ਅੰਸਾ ਅਵਤਾਰ ਨੇ, ਸ੍ਰੀ ਕ੍ਰਿਸ਼ਨ ਸੰਪੂਰਨ ਅਵਤਾਰ ਨੇ। ਇਹ ਤੇ ਖੁਦ ਹਿੰਦੂ ਕਹਿੰਦੇ ਨੇ, ਜੋ ਬ੍ਰਾਹਮਣ ਕਥਾਵਾਚਕ ਕਹਿੰਦੇ ਨੇ ਉਹਨਾਂ ਦੇ ਬੋਲ, ਜੋ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਲਿਖਿਆ, ਉਹਨਾਂ ਦੀਆਂ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਆਪਣੀ ਤਰਫੋਂ ਇੱਕ ਅੱਖਰ ਵੀ ਨਹੀਂ, ਇੱਕ ਸ਼ਬਦ ਵੀ ਨਹੀਂ। ਲੀਲਾ ਪਰਸ਼ੋਤਮ, ਜ਼ਿੰਦਗੀ ਸਾਰੀ ਮੁਸਕੁਰਾਉਂਦੀ ਹੋਈ, ਉਸ ਤਰ੍ਹਾਂ ਦੀ ਮਰਿਆਦਾ ਜੋ ਜੀਵਨ ਨੂੰ ਰੁਲਾ ਕੇ ਰੱਖ ਦੇਵੇ ਔਰ ਖੁਸ਼ਕਸਾਲੀ ਤੇ ਬੰਜਰ ਬਣਾ ਦੇਵੇ, ਉਹ ਕੋਰੀਆਂ ਮਰਿਆਦਾਵਾਂ ਕੱਢ ਦਿੱਤੀਆਂ। ਸਵਾਲ ਇਹ, ਮਰਿਆਦਾ ਮਨੁੱਖ ਲਈ ਹੈ ਕਿ ਮਨੁੱਖ ਮਰਿਆਦਾ ਲਈ ਹੈ? ਮਰਿਆਦਾ ਦੇ ਉੱਤੋਂ ਮਨੁੱਖ ਨੂੰ ਕੁਰਬਾਨ ਕਰੋਗੇ ਜਾਂ ਮਨੁੱਖ ਦੇ ਉੱਤੇ ਮਰਿਆਦਾ ਕੁਰਬਾਨ ਕਰੋਗੇ? ਸ੍ਰੀ ਕ੍ਰਿਸ਼ਨ ਨੇ ਚੋਣ ਕੀਤੀ, ਜਿੱਥੇ ਦੋਹਾਂ ਨੂੰ ਚੁਣਨ ਦੀ ਗੱਲ ਆਵੇ ਉੱਥੇ ਮੈਂ ਮਨੁੱਖ ਨੂੰ ਬਚਾਵਾਂਗਾ, ਮਰਿਆਦਾ ਨੂੰ ਕੁਰਬਾਨ ਕਰ ਦਿਆਂਗਾ। ਮਰਿਆਦਾ ਤੇ ਇਹ ਹੈ, ਸੱਚ ਬੋਲਣਾ, ਪਰ ਜੇ ਮੈਂ ਝੂਠ ਬੋਲ ਕੇ ਵੀ ਪਾਂਡੂਆਂ ਨੂੰ ਜਿਤਾਉਣਾ ਹੋਇਆ ਤਾਂ ਜਿਤਾਵਾਂਗਾ। ਉਹਨੇ ਝੂਠ ਬੋਲਿਆ ਮੈਦਾਨ ਜੰਗ ਵਿੱਚ, ਅਸ਼ਵਥਾਮਾ ਹਤੋ, ਅਸ਼ਵਥਾਮਾ ਮਰ ਗਿਆ। ਯੁਧਿਸ਼ਠਰ ਨੂੰ ਕਿਹਾ, ਮਰਿਆਦਾ ਤੇ ਇਹ ਹੈ ਪਰਮ ਪੁਰਖ ਸੱਚ ਬੋਲੇ, ਅਸੂਲ ਤੇ ਇਹ ਹੈ, ਪਰੰਪਰਾ ਤੇ ਇਹ ਹੈ। ਕਹਿਣ ਲੱਗੇ ਨਹੀਂ, ਅਗਰ ਇਸ ਮਰਿਆਦਾ ਵਿੱਚ ਪਾਂਡੂ ਮਰਦੇ ਨੇ ਤੇ ਪਾਂਡੂਆਂ ਦਾ ਮਰਨਾ ਮਜ਼ਲੂਮ ਦਾ ਮਰਨਾ, ਪਾਂਡੂਆਂ ਦਾ ਮਰਨਾ ਸੱਚ ਦਾ ਮਰਨਾ, ਪਾਂਡੂਆਂ ਦਾ ਮਰਨਾ ਇਨਸਾਫ ਦਾ ਮਰਨਾ ਹੋ ਜਾਏਗਾ, ਇਹਨਾਂ ਦੀ ਮੌਤ ਮੈਨੂੰ ਕਬੂਲ ਨਹੀਂ, ਮੈਂ ਝੂਠ ਵੀ ਬੋਲਦੇ ਹਾਂ ਬੋਲਿਆ। ਔਰ ਮੈਂ ਅਰਜ਼ ਕਰਾਂ, ਸਾਰੀ ਜ਼ਿੰਦਗੀ ਦਾ ਅਧਿਐਨ ਕਰੋ, ਮੁਤਾਲਾ ਕਰੋ, ਤੁਹਾਨੂੰ ਮਰਿਆਦਾ ਕਿਧਰੇ ਨਹੀਂ ਮਿਲੇਗੀ। ਜੋ ਜੋ ਮੈਂ ਜੋੜ ਛਲੀ ਚੰਦਰਾਵਲ ਕਾਨ ਕਿਸ਼ਨ ਜਾਦਮ ਭਇਆ ਪਾਰ ਜਾਤ ਗੋਪੀਲੇ ਆਇਆ ਬਿੰਦਰਾ ਬਨ ਮੇ ਰੰਗ ਗਿਆ। ਹੁਣ ਜਿਸ ਤਰ੍ਹਾਂ ਦੇ ਢੰਗ ਨਾਲ ਛਲ ਕੇ ਚੰਦਰਾਵਲ ਨੂੰ ਲੈਂਦਾ ਗਿਆ ਚਚੇਰੀ ਭੈਣ ਸੀ ਰਾਧਾ ਦੀ, ਔਰ ਉੱਥੋਂ ਮਰਿਆਦਾ ਨੂੰ ਸਾਹਮਣੇ ਰੱਖੀ, ਇਹ ਕੰਮ ਭੁੱਲ ਕੇ ਵੀ ਰਾਮ ਨਹੀਂ ਕਰ ਸਕਦੇ, ਕ੍ਰਿਸ਼ਨ ਕਰ ਸਕਦਾ, ਰਾਮ ਨਹੀਂ ਕਰ ਸਕਦਾ। ਸੁਭਦਰਾ ਹਰਨ, ਜਿਸ ਢੰਗ ਨਾਲ ਮਦਦ ਕੀਤੀ ਕ੍ਰਿਸ਼ਨ ਨੇ ਸੁਭਦਰਾ ਦੇ ਹਰਨ ਵਿੱਚ, ਇਹ ਰਾਮ ਨਹੀਂ ਕਰ ਸਕਦੇ। ਤੇ ਜਦ ਸ੍ਰੀ ਕ੍ਰਿਸ਼ਨ ਤੇ ਕੋਈ ਉਂਗਲ ਉਠਾਉਂਦਾ ਸੀ, ਕਹਿਣ ਲੱਗੇ ਸਭ ਕੁਛ ਲੀਲਾ ਹੈ, ਅਗਰ ਹਿਰਦਾ ਸ਼ੁੱਧ ਹੈ ਤਾਂ ਜੋ ਕੁਛ ਵੀ ਹੈ ਸਭ ਸ਼ੁੱਧ ਹੈ, ਅਗਰ ਹਿਰਦਾ ਅਸ਼ੁੱਧ ਹੈ ਤਾਂ ਜੋ ਕੁਛ ਵੀ ਹੈ ਫਿਰ ਉਹ ਅਸ਼ੁੱਧ ਹੈ। ਇਹਦੇ ਉੱਤੇ ਇੱਕ ਗਾਥਾ ਹੈ, ਮੁਖਤਸਰ ਉਹ ਵੀ ਮੈਂ ਕਹਿ ਦਿਆਂ ਤੇ ਫਿਰ ਮੈਂ ਅੱਗੇ ਚਲਾਂ। ਕਹਿੰਦੇ ਨੇ, ਸਖੀਆਂ ਸ੍ਰੀ ਕ੍ਰਿਸ਼ਨ ਦੀਆਂ ਜਮਨਾ ਤੋਂ ਪਾਰ ਜਾ ਕੇ ਦੁਰਵਾਸ਼ਾ ਰਿਸ਼ੀ ਨੂੰ ਭੋਜਨ ਕਰਾਉਣਾ ਚਾਹੁੰਦੀਆਂ ਸਨ, ਪਰ ਜਮਨਾ ਉਸ ਦਿਨ ਚੜੀ ਹੋਈ ਬੜੀ ਜ਼ੋਰ ਦੀ, ਪਾਰ ਜਾਣਾ ਬੜਾ ਔਖਾ। ਉਹ ਜ਼ਮਾਨਾ ਜਦ ਪੁੱਲ ਨਹੀਂ ਆਉਂਦੇ ਸਨ, ਲੋਕੀ ਤੈਰ ਕੇ ਪਾਰ ਕਰਦੇ ਸਨ, ਉਂਝ ਲੰਘ ਕੇ ਪਾਰ ਕਰਦੇ ਸਨ ਜਾਂ ਨੌਕਾ, ਤੇ ਚੜੀ ਹੋਈ ਇਤਨੀ ਜਮਨਾ, ਨਾ ਨੌਕਾ ਚੱਲ ਸਕੇ ਤੇ ਨਾ ਉਂਝ ਲੰਘ ਕੇ ਬੰਦਾ ਪਾਰ ਕਰ ਸਕਦਾ ਸੀ। ਤੇ ਗਈਆਂ ਸ੍ਰੀ ਕ੍ਰਿਸ਼ਨ ਜੀ ਪਾਸ, ਬਈ ਦੁਰਬਾਸ਼ਾ ਰਿਸ਼ੀ ਨੂੰ ਭੋਜਨ ਜ਼ਰੂਰ ਛਕਾਉਣਾ ਤੇ ਕੀ ਕਰੀਏ। ਤੇ ਸਾਰੀਆਂ ਸਖੀਆਂ ਕੋਲ ਭੋਜਨ ਦੇ ਪਰੋਸੇ ਥਾਲ। ਸ੍ਰੀ ਕ੍ਰਿਸ਼ਨ ਕਹਿਣ ਲੱਗੇ, ਜਾ ਕੇ ਜਮਨਾ ਦੇ ਅੱਗੋਂ ਫਰਿਆਦ ਕਰੋ, ਹੇ ਜਮਨਾ, ਜੇ ਦੁਰਬਾਸ਼ਾ ਰਿਸ਼ੀ ਨਿਰਾਹਾਰੀ ਹੈ, ਜੇ ਕ੍ਰਿਸ਼ਨ ਜਤੀ ਹੈ, ਤੇ ਤੂੰ ਸਾਨੂੰ ਰਸਤਾ ਦੇ ਦੇ। ਗਾਥਾ ਹੈ ਕਿ ਮੈਨੂੰ ਜਮਨਾ ਨੇ ਰਸਤਾ ਦੇ ਦਿੱਤਾ, ਤੇ ਸਾਰੀ ਸਖੀਆਂ ਕੋਲ ਜਿਹੜੇ ਥਾਲ ਸਨ ਨਾ ਭੋਜਨ ਦੇ, ਉਹ ਦੁਰਬਾਸ਼ਾ ਸਾਰੇ ਹੀ ਖਾ ਗਿਆ। ਹੈਰਾਨ ਹੋ ਗਿਆ, ਇਤਨਾ ਖਾ ਕੇ ਇਹ ਨਿਰਾਹਾਰੀ ਹੈ, ਤੇ ਸੌ ਸੌ ਸਖੀਆਂ ਪਤਨੀਆਂ, ਕਹਿੰਦੇ ਨੇ 16,000 ਪਟਣਾਨੀਆਂ ਸਨ ਸ੍ਰੀ ਕ੍ਰਿਸ਼ਨ ਦੀ। ਅਸੀਂ ਤੇ ਐਵੇਂ ਮੁਹੰਮਦ ਸਾਹਿਬ ਤੇ ਇਲਜ਼ਾਮ ਲਾਉਂਦੇ, ਉਹਦੀਆਂ ਦਸ ਪਤਨੀਆਂ ਸਨ, ਸ੍ਰੀ ਕ੍ਰਿਸ਼ਨ ਦੀਆਂ 16,000 ਪਟਣਾਨੀਆਂ ਨੇ। ਮੇਰੇ ਖਿਆਲ ਸਾਰੀ ਮਥੁਰਾ ਉਹਨਾਂ ਦੀਆਂ ਪਟਣਾਨੀਆਂ ਹੀ ਸਨ, ਇੰਜ ਲੱਗਦਾ ਹੈ। ਭਰਿਆ ਪਿਆ ਸੀ ਮਥੁਰਾ, ਹਕੀਕਤ ਹੈ। ਇਹ ਤੇ ਗਾਥਾ ਹੈ, ਪੁਰਾਣਕ ਗਾਥਾਵਾਂ ਨੇ, ਤੇ ਮੈਂ ਇੱਕ ਇੱਕ ਅੱਖਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਆਪਣੀ ਤਰਫ ਇੱਕ ਸ਼ਬਦ ਵੀ ਜੋੜ ਨਹੀਂ ਰਿਹਾ। 16,000 ਪਟਣਾਨੀਆਂ ਵੀ ਜੇ ਕ੍ਰਿਸ਼ਨ ਜਤੀ ਹੈ ਤੇ ਰਸਤਾ ਦੇ ਦੇ, ਦੁਰਬਾਸ਼ਾ ਨਿਰਾਹਾਰੀ ਹੈ ਤੇ ਰਸਤਾ ਦੇ ਦੇ। ਮਿਲ ਗਿਆ ਰਸਤਾ, ਤੇ ਹੁਣ ਆਖਿਰ ਪ੍ਰਸ਼ਨ ਵੀ ਇਹਨਾਂ ਸਖੀਆਂ ਨੇ ਦੁਰਬਾਸ਼ਾ ਤੇ ਕੀਤਾ ਵੀ ਤੁਸੀਂ ਨਿਰਾਹਾਰੀ ਤੇ 16 ਥਲ ਭੋਜਨ ਦੇ ਛੱਕ ਗਏ ਸਾਡੇ ਤੇ, ਕ੍ਰਿਸ਼ਨ ਜਤੀ ਤੇ ਆਨੰਦ ਪਟਰਾਣੀਆਂ ਉਸ ਦੀਆਂ, ਗੱਲ ਸਮਝ ਚ ਨਹੀਂ ਆਈ। ਤਾਂ ਦੁਰਬਾਸ਼ਾ ਨੇ ਕਹਿ ਦਿੱਤਾ, ਭੋਜਨ ਦੀ ਇੱਛਾ ਨਾ ਹੋਵੇ ਤੇ ਭੋਜਨ ਕੀਤਾ ਜਾਏ ਨਿਰਾਹਾਰੀ, ਗ੍ਰਸਤ ਦੀ ਇੱਛਾ ਨਹੀਂ ਹੈ ਤੇ ਗ੍ਰਸਤ ਵਿੱਚ ਪ੍ਰਵਿਰਤ ਹੋਇਆ ਜਾਏ ਫਰਜ਼ ਦੀ ਪੂਰਤੀ ਲਈ ਭੋਜਤ ਹੀ। ਉਹ ਨਿਰੀਛਿਤ ਨੇ, ਮੈਂ ਨਿਰੀਛਿਤ ਹਾਂ, ਇਸ ਵਾਸਤੇ ਉਹ ਜਤੀ ਹੈ, ਮੈਂ ਨਿਰਾਹਾਰੀ ਹਾਂ, ਮੈਂ ਸਾਰਾ ਦਿਨ ਭੋਜਨ ਨੂੰ ਯਾਦ ਨਹੀਂ ਕਰਦਾ, ਭਜਨ ਕਰਦਾ। ਭੋਜਨ ਮਿਲ ਗਿਆ ਤੇ ਠੀਕ, ਨਾ ਮਿਲਿਆ ਤਾਂ ਠੀਕ, ਮੈਂ ਨਿਰਾਹਾਰੀ ਹਾਂ। ਗੱਲ ਸਖੀਆਂ ਦੀ ਕੁਝ ਸਮਝ ਚ ਆਈ, ਪਰ ਗੁਸਤਾਖੀ ਮਾਫ, ਬਾਅਦ ਵਿੱਚ ਪੈਰੋਕਾਰ ਜੋ ਕ੍ਰਿਸ਼ਨ ਦੇ ਪੈਦਾ ਹੋਏ ਤੇ ਉਹਨਾਂ ਨੇ ਸੋਚਿਆ ਨੱਚ ਟੱਪ ਕੇ ਕੋਈ ਭਗਵਾਨ ਹੋ ਸਕਦਾ ਤੇ ਸ਼ਾਇਦ ਨੱਚ ਟੱਪ ਕੇ ਕੋਈ ਭਗਤ ਵੀ ਹੋ ਸਕਦਾ। ਤਾਂ ਬ੍ਰਾਹਮਣਾਂ ਨੇ ਉਹ ਤੌਰ ਤਰੀਕੇ ਚਲਾਏ, ਨੱਚੋ ਟੱਪੋ, ਮੰਦਰ ਨਾਚ ਗਾਣੇ ਦੇ ਅਖਾੜੇ ਬਣਦਾ। ਜੇ ਕ੍ਰਿਸ਼ਨ ਨਾਲ ਸਖੀਆਂ ਦੇ ਨਿਰਤ ਕਰ ਸਕਦਾ ਹੈ ਤਾਂ ਹੁਣ ਮੰਦਰਾਂ ਵਿੱਚ ਦੇਵਦਾਸੀਆਂ ਚਾਹੀਦੀਆਂ ਨੇ। ਤੋ ਦੇਵਦਾਸੀਆਂ ਦੇ ਅਖਾੜੇ ਬਣ ਗਏ ਮੰਦਰ। ਅੱਜ ਵੀ ਬਹੁਤ ਸਾਰੇ ਮੰਦਰ ਦੇਵਦਾਸੀਆਂ ਦੇ ਅਖਾੜੇ ਬਣੇ ਹੋਏ ਨੇ, ਖਾਸ ਕਰਕੇ ਤਾਮਿਲਨਾਡ, ਕਰਨਾਟਕਾ ਤੇ ਆਂਧਰਾ, ਥੋੜਾ ਜਿਹਾ ਮਹਾਰਾਸ਼ਟਰ ਦਾ ਹਿੱਸਾ। ਆਵਾਜ਼ ਉੱਠ ਗਈ ਹੈ, ਪ੍ਰਥਾ ਖਤਮ ਹੋਣੀ ਚਾਹੀਦੀ। ਮੰਦਰ ਦੁਰਾਚਾਰ ਦੇ ਅੱਡੇ ਬਣ ਗਏ, ਗੰਦਗੀ ਦੇ ਅਖਾੜੇ ਬਣ ਗਏ, ਔਰ ਮੰਦਰਾਂ ਵਿੱਚ ਇਹ ਗੰਦਗੀ ਹਜ਼ਾਰਾਂ ਸਾਲ ਤੋਂ ਦੇਖੀ ਗਈ। ਰੂਹੇ ਜ਼ਮੀਨ ਵਿੱਚ ਇੱਕੋ ਇੱਕ ਹਿੰਦੁਸਤਾਨ ਵਿੱਚ ਪਾਵਨ ਪਵਿੱਤਰ ਮੰਦਰ ਸੀ ਔਰ ਹੈ ਹਰਿਮੰਦਰ ਸਾਹਿਬ, ਉਹਦੇ ਨਾਲ ਵੀ ਇਹਨਾਂ ਨੇ ਗੰਦਗੀ ਜੋੜਨ ਦੀ ਕੋਸ਼ਿਸ਼ ਕੀਤੀ ਬਈ ਇੱਥੇ ਨਗਨ ਬੀਬੀਆਂ ਮਿਲੀਆਂ। ਕੌਣ ਦੱਸੇ ਤੁਸੀਂ ਨੰਗੇ ਹੋ ਤੇ ਬੀਬੀਆਂ ਦੀ ਨਗਨਤਾ ਦਾ ਜ਼ਿਕਰ ਕਰਦੇ ਹੋ, ਨੰਗੇ ਤੇ ਤੁਸੀਂ ਹੋ। ਹਕੀਕਤ ਇਹ ਹੈ, ਅਸਲੀਅਤ ਇਹ ਹੈ, ਸੱਚਾਈ ਤੇ ਹੈ। ਇੱਥੇ ਕੋਈ ਦੇਵਦਾਸੀਆਂ ਦੀ ਪ੍ਰਥਾ ਨਹੀਂ ਹੈ, ਜਿੱਥੇ ਦੇਵਦਾਸੀਆਂ ਦੀ ਪ੍ਰਥਾ ਹੈ ਇਹ ਸਿਲਸਿਲਾ ਉੱਥੇ ਵੇਖੋ ਜਾ ਕੇ, ਔਰ ਖੁੱਲੇ ਰੂਪ ਵਿੱਚ ਮੌਜੂਦ ਹੈ। ਇਹ ਸਿਲਸਿਲਾ ਕੋਰਨਾਰ ਦੇ ਮੰਦਰ ਵਿੱਚ ਦੇਖੋ, ਖਜੁਰਾਹੇ ਦੇ ਮੰਦਰ ਵਿੱਚ ਦੇਖੋ, ਚਿੱਤਰਾਂ ਵਿੱਚ ਦੇਖ ਲਓ, ਮੂਰਤੀਆਂ ਵਿੱਚ ਦੇਖ ਲਓ, ਇੱਥੇ ਨਹੀਂ ਹੈ। ਇੱਥੇ ਤੇ ਕੇਵਲ ਸਿਫਤ ਤੋਂ ਸਲਾਹ ਹੈ ਹਰੀ ਦੀ, ਇਸ ਵਾਸਤੇ ਹਰੀ ਦਾ ਮੰਦਰ ਹੈ। ਮੈਂ ਫਿਰ ਅਰਜ਼ ਕਰਾਂ, ਇਹਨੂੰ ਬਹੁਤਾ ਸਵਰਨ ਮੰਦਰ ਤੇ ਗੋਲਡਨ ਟੈਂਪਲ ਨਾ ਆਖਿਆ ਕਰੋ, ਹਰੀ ਦਾ ਮੰਦਰ, ਇਹ ਤੇ ਹੈ ਹੀ ਹਰੀ ਮੰਦਰ। ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ ਤੇ ਤੁਸੀਂ ਸਵਰਨ ਮੰਦਰ ਆਖੋ, ਤੇ ਸੋਨੇ ਦਾ ਮੰਦਰ, ਸਿਰਫ ਸੋਨੇ ਦਾ ਮੰਦਰ ਨਹੀਂ, ਹਰੀ ਦਾ ਮੰਦਰ ਹੈ, ਇਹ ਗੁਰੂ ਦਾ ਮੰਦਰ ਹੈ, ਪੁਰਾਣਾ ਨਾਂ ਹੈ ਹਰੀ ਮੰਦਰ। ਇਹ ਹਰੀ ਦਾ ਦਰਬਾਰ ਹੈ, ਦਰਬਾਰ ਸਾਹਿਬ ਹੈ। ਨਿਰਾ ਆਪਣੀ ਰਸਨਾ ਦੇ ਉੱਤੇ ਇਸ ਨੂੰ ਗੋਲਡਨ ਟੈਂਪਲ ਕਰਕੇ ਨਾ ਚੜਾਓ, ਸਵਰਨ ਮੰਦਰ, ਸਵਰਨ ਮੰਦਰ। ਇਹ ਕੋਈ ਸੋਨੇ ਦੀ ਮਹਿਮਾ ਨਹੀਂ, ਇਹ ਤੇ ਹਰੀ ਦੀ ਮਹਿਮਾ ਹੈ। ਕਵੀ ਗਵਾਲ ਜਦ ਇੱਥੇ ਆਇਆ ਨਾ, ਕਵੀ ਗਵਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਕਾਲੀ ਹੋਇਆ, ਦਰਸ਼ਨ ਕਰਨ ਤੋਂ ਬਾਅਦ ਉਸ ਗਵਾਲ ਕਵੀ ਨੇ ਜੋ ਹਰਿਮੰਦਰ ਸਾਹਿਬ ਦੇ ਸੰਬੰਧ ਛੰਦ ਲਿਖਿਆ, ਉਹ ਮੈਂ ਤੁਹਾਨੂੰ ਸਰਵਣ ਕਰਾਵਾਂ। ਉਹ ਕਹਿੰਦਾ ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ।

ਗੁਆਲ ਕਹਿਣ ਹੋਵੇ ਤੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ, ਉਹ ਤੇ ਕੁੰਭੜੀ ਹੈ ਨਾ। ਸੁਧਾ ਹੋਆ ਤੋ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀਏ ਵਾਂਕੇ ਹੋਤ ਅਮਰ ਸੋ ਮਰੂ ਕੇ ਜੀਵਨ ਮੁਕਤ ਯੇ ਸਭ ਕੋ ਬਰਸ ਹੈ। ਉਹ ਜਿਹੜਾ ਬੈਕੁੰਠ ਦੇ ਵਿੱਚ ਅੰਮ੍ਰਿਤ ਹੈ ਤੇ ਕੁੰਭ ਦੇ ਵਿੱਚ ਜਿਹੜਾ ਪੀ ਲਵੇ ਉਹ ਮਰਦਾ ਨਹੀਂ, ਪਰ ਇਹ ਅੰਮ੍ਰਿਤ ਜੋ ਛਕ ਲਵੇ ਮਰਨ ਦਾ ਭੈ ਨਹੀਂ ਰਹਿੰਦਾ, ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਮੁਕਤ ਯੇ ਸਭ ਕੋ ਬਰਸ ਹੈ। ਗੁਆਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਉਹ ਅੰਮ੍ਰਿਤ ਜਿਹੜਾ ਦੇਵਤਿਆਂ ਦਾ ਸਿਰਫ ਯੋਗੀਆਂ ਲਈ ਹੈ, ਤਿਆਗੀਆਂ ਲਈ ਹੈ। ਗੁਆਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ, ਤੇ ਯੋਗੀਆਂ ਲਈ ਵੀ ਹੈ ਭੋਗੀਆਂ ਲਈ ਵੀ ਹੈ। ਗੁਆਲ ਕਵੀ ਯੋਗਿਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ। ਉਹਾਂ ਹਰੀ ਮੰਦਿਰ ਇਹਾਂ ਹਰੀ ਗੁਰੂ ਮੰਦਿਰ ਜਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ। ਕਵੀ ਗੁਆਲ ਕਹਿੰਦੇ ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਤੂੰ ਬੈਕੁੰਠ ਚੁਣਨਾ ਹੈ ਕਿ ਇਹ ਗੁਰੂ ਦੀ ਨਗਰੀ ਨੂੰ ਚੁਣਨਾ ਹੈ, ਤੂੰ ਕਹਿੰਦਾ ਬੈਕੁੰਠ ਦੇ ਤੇ ਸਿਰਫ ਹਰੀ ਦਾ ਹੀ ਮੰਦਿਰ ਹੈ ਨਾ, ਇੱਥੇ ਹਰੀ ਦਾ ਵੀ ਮੰਦਿਰ ਤੇ ਗੁਰੂ ਦਾ ਵੀ ਮੰਦਿਰ। ਜਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਇਸ ਵਾਸਤੇ ਦੇਵਤਿਆਂ ਦੇ ਮੰਡਲ ਦੇ ਨਾਲੋਂ ਗੁਰੂ ਦੀ ਪੁਰੀ ਮਹਾਨ ਹੈ। ਇੱਥੇ ਹਰੀ ਦਾ ਮੰਦਰ ਹੈ, ਇੱਥੇ ਗੁਰੂ ਦਾ ਮੰਦਰ ਹੈ, ਇੱਥੇ ਸਾਧੂ ਬੈਠੇ ਨੇ, ਇੱਥੇ ਗਹਿਣੇ ਬੈਠੇ ਨੇ, ਇੱਥੇ ਅੰਮ੍ਰਿਤ ਦਾ ਸਰੋਵਰ ਹੈ। ਕਵੀ ਗੁਆਲ ਕਹਿੰਦੇ ਨੇ ਇਹ ਪ੍ਰਮਾਤਮਾ ਮੈਂ ਤੇਰੀ ਬਣਾਈ ਹੋਈ ਬੈਕੁੰਠ ਤੋਂ ਵੀ ਜੋ ਹੈ ਇਸ ਤੋਂ ਕੁਰਬਾਨ ਕਰਦਾ, ਇਹ ਇਤਨੀ ਮਹਾਨ ਹੈ, ਮੈਂ ਇਸ ਦੀ ਚੋਣ ਕਰਦਾ। ਤੋ ਖਿਮਾ ਕਰਨੀ ਦੇਵਦਾਸੀਆਂ ਨਾਲ ਅਪਵਿੱਤਰ ਹੋਏ ਹਿੰਦੁਸਤਾਨ ਦੇ ਬੇਸ਼ਤਰ ਮੰਦਰ, ਨਾਚ ਗਾਣਿਆਂ ਦੇ ਅਖਾੜੇ ਬਣੇ ਹੋਏ ਬੇਸ਼ਤਰ ਮੰਦਰ, ਪਖੰਡ ਤੇ ਤਰ੍ਹਾਂ ਤਰ੍ਹਾਂ ਦੇ ਡਿੰਬ ਦੇ ਬਣੇ ਹੋਏ ਇਹ ਮੰਦਰ, ਅਕਾਲੀ ਦੇ ਮੰਦਰ ਸਵੇਰੇ ਰੋਜ਼ ਸੰਡਾ ਜਾਂ ਬੱਕਰਾ ਕੱਟ ਕੇ ਭੇਜ ਕਰੋ ਤੇ ਖੂਨ ਨਾਲ ਕਾਲੀ ਕਾਲੀ ਨੂੰ ਤਿਲਕ ਦਿਓ। ਮੈਂ 3 ਦਿਨ ਲਗਾਤਾਰ ਗਿਆ, ਪਹਿਲੀ ਦਫ਼ਾ ਜਦ ਕਲਕੱਤੇ ਗਿਆ ਸੀ ਮੰਦਰ ਦੇਖਣ, 3 ਦਿਨ ਮੈਂ ਰੋਜ਼ ਗਿਆ। ਸਵੇਰੇ ਕਥਾ ਤੇ ਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ, ਭਾਵੇਂ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਇਹ ਤੇ ਕਾਲੀ ਦੇ ਮੰਦਰ ਨੱਸ ਜਾਂਦਾ ਸਵੇਰੇ ਸਵੇਰੇ, ਤੇ ਮੈਂ ਆਪਣੇ ਢੰਗ ਨਾਲ ਚਲਾ ਜਾਵਾਂ। ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ, ਤੇ ਸ਼ਿਕੰਜੇ ਚ ਪੁੰਨੇ ਵਾਲੇ ਦਿਨ ਤੇ ਸੰਡੇ ਨੂੰ ਕਹਿੰਦੇ ਨੇ ਸੰਡਾ ਕੱਢਦੇ ਨੇ, ਰੋਜ਼ ਬੱਕਰਾ ਕੱਢਦੇ। ਤੇ ਉੱਥੇ ਉਹ ਖੜੇ ਹੋ ਕੇ ਜੋ ਮੰਤਰ ਮੰਤਰ ਪੜ੍ਹਦੇ ਸਨ ਤੇ ਜੋ ਸਾਰੀ ਪੂਜਾ ਪ੍ਰਤਿਸ਼ਠਾ ਕਰਦੇ ਸਨ, ਮੈਂ ਉਹ ਦੇਖਣ 2-3 ਦਿਨ ਲਗਾਤਾਰ ਗਿਆ। ਜੈਸੇ ਸ਼ਿਕੰਜੇ ਚ ਪਾ ਕੇ ਬੱਕਰੇ ਨੂੰ ਵੱਢਦੇ ਨੇ, ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨਾਰਥੀ, ਉਹਨਾਂ ਦੇ ਮੱਥਿਆਂ ਤੇ ਲਾਉਂਦੇ ਨੇ, ਅੰਦਰ ਮੂਰਤੀਆਂ ਨੂੰ ਲਾਉਂਦੇ ਨੇ, ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ, ਪ੍ਰਸ਼ਾਦ ਹੈ, ਪ੍ਰਸ਼ਾਦ ਮੁੱਲ ਦਿੱਤਾ ਜਾਏਗਾ। ਤੇ ਮੈਨੂੰ 3 ਦਿਨ ਲਗਾਤਾਰ ਦੇਖ ਕੇ ਨਾ, ਤੇ ਕਿਵੇਂ ਕਰਨੀ, ਉਹਨੇ ਸੋਚ ਲਿਆ ਕਿਧਰੇ ਕਿ ਬੜੇ ਸ਼ਰਧਾਲੂ ਨੇ, ਬੜੇ ਭਗਤ ਨੇ, 3 ਦਿਨ ਦੇ ਆ ਰਹੇ ਨੇ, ਕਾਫੀ ਦੇਰ ਦੇ ਇੱਥੇ ਬੈਠੇ ਰਹਿੰਦੇ। ਤੇ ਮੈਨੂੰ ਕਹਿਣ ਲੱਗੇ, ਸਰਦਾਰ ਜੀ ਆਪਕਾ ਇਸ ਮੰਦਿਰ ਕੇ ਸੰਬੰਧ ਮੈਂ ਕਿਆ ਭਾਵ ਹੈ। ਮੈਨੂੰ ਕਿਹਾ ਬਹੁਤ ਅੱਛਾ ਬੂਚੜਖਾਨਾ ਹੈ, ਬਹੁਤ ਅੱਛਾ, ਬਹੁਤ ਅੱਛਾ, ਐਸਾ ਔਰ ਕਹੀਂ ਨਹੀਂ ਹੈ, ਮੈਨੇ ਕਹੀਂ ਨਹੀਂ ਦੇਖਾ, ਬਹੁਤ ਅੱਛਾ ਪਾਵਨ ਪਵਿੱਤਰ ਢੰਗ ਸੇ ਯਹ ਬੂਚੜਖਾਨਾ ਬਣਾਇਆ ਗਿਆ। ਇਸਕੋ ਮੰਦਿਰ ਕੌਣ ਕਹੇਗਾ, ਯਹਾਂ ਨਾ ਭਜਨ ਨਾ ਬੰਦਗੀ, ਖੂਨ ਕੇ ਤਿਲਕ ਲਗਾਏ ਜਾਤੇ ਹੈ ਔਰ ਯਹੀ ਖੂਨ ਕਾ ਪ੍ਰਸ਼ਾਦ ਬਾਂਟਾ ਜਾਤਾ ਹੈ, ਔਰ ਕਿਆ ਹੈ ਯਹਾਂ, ਇਹ ਹਕੀਕਤ ਹੈ। ਭੈਰੋ ਹੈ ਉਹਨੂੰ ਸ਼ਰਾਬ ਪਿਲਾਓ, ਭੈਰੋ ਦੇ ਮੰਦਰ ਕਹਿੰਦੇ ਨੇ ਇਹ ਬਰਫ਼ ਹੀ ਨਹੀਂ ਖਾਂਦਾ, ਕੜਾ ਪ੍ਰਸ਼ਾਦ ਹੈ ਤੇ ਸ਼ਰਾਬ ਪੀਂਦਾ, ਭੇਟ ਕਰੋ ਸ਼ਰਾਬ। ਪੁਜਾਰੀਆਂ ਨੇ ਆਪ ਸ਼ਰਾਬ ਪੀਣੀ ਸੀ, ਭੈਰੋ ਨੂੰ ਅੱਗੇ ਕੀਤਾ, ਪੁਜਾਰੀਆਂ ਨੇ ਆਪ ਸੰਡੇ ਖਾਣੇ ਸਨ, ਕਾਲੀ ਨੂੰ ਅੱਗੇ ਕੀਤਾ, ਹਕੀਕਤ ਇਤਨੀ। ਪੁਜਾਰੀਆਂ ਨੇ ਆਪ ਨਾਚ ਵੇਖਣਾ ਸੀ ਤੇ ਕ੍ਰਿਸ਼ਨ ਦੀ ਰਾਸ ਨੂੰ ਅੱਗੇ ਕੀਤਾ, ਤੇ ਪੁਜਾਰੀਆਂ ਨੇ ਆਪ ਭ੍ਰਸ਼ਟ ਹੋਣਾ ਸੀ, ਕਿਵੇਂ ਕਰਨੀ, ਕ੍ਰਿਸ਼ਨ ਨੂੰ ਅੱਗੇ ਕੀਤਾ, ਤੇ ਇੰਜ ਮੰਦਰ ਭ੍ਰਸ਼ਟ ਹੋ ਗਏ ਸਾਰੇ ਦੇ ਸਾਰੇ, ਨਿਜ਼ਾਮ ਭ੍ਰਸ਼ਟ ਹੋਇਆ ਔਰ ਪੁਜਾਰੀ ਤਬਕੇ ਤੋਂ ਹੋਇਆ। ਹੁਣ ਤੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤਿਸ਼ਠਾ ਕਰਨ ਵਾਲੇ ਨੂੰ, ਪਰ ਕਿਸੇ ਵਕਤ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ

ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸਦੀ ਜੜ੍ਹ ਦੇ ਕੋਲ ਮਿਸ਼ਰੀ ਦੀ ਦਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜੱਤ ਨੇ

0: ਕਿਉਂ ਕਿ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ, ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ, ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ, ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਪੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋਹ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ, ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠਿਆਂ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈ।

0: ਕਿਸੇ ਹੱਦ ਤੱਕ ਰਾਗੀ ਸਿੰਘਾਂ ਨੂੰ ਭੁੱਲ ਗਈਆਂ ਨੇ, ਕਿਉਂਕਿ ਧੁਨਾਂ ਵੀ ਸਤਿਗੁਰ ਨੇ ਚਾੜ ਦਿੱਤੀਆਂ। ਜੰਗੀ ਤਰਸ ਦੀ ਧੁਨ ਕੀ ਹੋਣੀ ਚਾਹੀਦੀ ਹੈ? ਤੋ ਮਹਾਰਾਜ ਨੇ ਲਿਖਿਆ, ਟੁੰਡੇ ਅਸਰਾ ਜੇ ਕੀ ਧੁਨੀ। ਧੁਨ ਉਹ ਗਾਇਨ ਕਰੋ ਜਿਹੜੀ ਟੁੰਡੇ ਅਸਰਾਜ ਦੀ ਧੁਨ ਹੈ। ਲੱਲਾਂ ਬਹਿਲੀਮਾਂ ਕੀ ਧੁਨੀ ਗਾਵਣੀ, ਚੰਦਰਹਾੜਾ ਸੋਈਆਂ ਕੀ ਧੁਨੀ। ਇਹ ਧੁਨ ਨੌ ਧੁਨਾਂ ਚੜੀਆਂ ਹੋਈਆਂ ਨੇ ਤੇ ਨੌ ਦੀਆਂ ਨੌ ਧੁਨਾਂ ਜੰਗੀ ਤਰਸਦੀਆਂ ਨੇ। ਬਹੁਤ ਪੁਰਾਣੀ ਗੱਲ ਹੈ, ਭਾਈ ਕਲਿਆਣ ਸਿੰਘ ਜੀ ਬੈਠੇ ਨੇ ਤੇ ਲਖਨਊ ਦੇ ਵਿੱਚ ਇੱਕ ਸੱਜਣ ਸੰਗੀਤ ਦੇ ਉੱਤੇ ਬਹੁਤ ਵੱਡਾ ਗ੍ਰੰਥ ਲਿਖ ਰਿਹਾ ਸੀ। ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮੈਂ ਭਾਰਤ ਦੇ ਮੁਖਤਲਿਫ ਪਹਿਲੂਆਂ ਦੇ ਵਿੱਚ, ਫਿਰਕਿਆਂ ਦੇ ਵਿੱਚ ਜੋ ਸੰਗੀਤ ਦੀ ਪ੍ਰਥਾ ਹੈ ਇਹਦੀ ਖੋਜ ਕਰ ਰਿਹਾ ਤੇ ਇਹ ਗੁਰੂ ਘਰ ਦੇ ਵਿੱਚ ਜਿਹੜੀ ਸੰਗੀਤ ਦੀ ਪ੍ਰਥਾ ਹੈ ਇਹਦੀ ਵੀ ਮੈਂ ਜਾਣਕਾਰੀ ਲੈਣੀ ਹੈ ਤੁਹਾਡੀ। ਤੇ ਮੇਰੇ ਕੋਲ ਆਏ ਸਨ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਮੈਂ ਸੰਗੀਤ ਦਾ ਥੋੜਾ ਬਹੁਤ ਅਧਿਐਨ ਜ਼ਰੂਰ ਕੀਤਾ ਪਰ ਬਾਰੀਕੀਆਂ ਮੈਂ ਤੈਨੂੰ ਨਹੀਂ ਦੱਸ ਸਕਾਂਗਾ। ਮੈਨੂੰ ਕਹਿਣ ਲੱਗਾ, ਸੰਗੀਤ ਦੀਆਂ ਬਾਰੀਕੀਆਂ ਮੈਨੂੰ ਨਹੀਂ ਚਾਹੀਦੀਆਂ, ਸੰਗੀਤ ਦੀ ਜਿਹੜੀ ਸ਼ੈਲੀ ਹੈ, ਸੰਗੀਤ ਦੀ ਜਿਹੜੀ ਉੱਪਰਲੀ ਰੂਪ ਰੇਖਾ ਹੈ, ਮੈਂ ਤੇ ਸਿਰਫ ਇਸ ਦੀ ਜਾਣਕਾਰੀ ਲੈਣੀ ਹੈ। ਤੇ ਮੈਂ ਉਸ ਨੂੰ ਕਹਿ ਦਿੱਤਾ ਕਿ ਇਤਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਇਹਦੇ ਚ ਪੜਤਾਲਾਂ ਵੀ ਹੈਗੀਆਂ ਨੇ, ਤਾਲ ਬਦਲ ਬਦਲ ਕੇ ਗਾਇਨ ਕਰਨਾ ਔਰ ਕਾਫੀ ਨੇ। ਫਿਰ ਇਸ ਤੋਂ ਇਲਾਵਾ ਖਾਸ ਗੱਲ ਜਿਹੜੀ ਦੇਖਣ ਦੇ ਚ ਹੈ, ਉਹ ਨੇ ਚੜੀਆਂ ਹੋਈਆਂ ਨੌ ਧੁਨਾਂ। ਇਹਨਾਂ ਨੌ ਧੁਨਾਂ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸਨੇ ਬੜੀ ਦਿਲਚਸਪੀ ਲਈ ਹੈ। ਟੁੰਡੇ ਅਸਰਾ ਜੇ ਕੀ ਧੁਨੀ, ਚੰਦਰਹਾੜਾਂ ਸੋਈਆਂ ਕੀ ਧੁਨੀ, ਲੱਲਾਂ ਬਹਿਲੀਮਾਂ ਕੀ ਧੁਨੀ, ਮੂਸੇ ਕੀ ਵਾਰ ਕੀ ਧੁਨੀ, ਇਹਦੇ ਉੱਤੇ ਉਸਨੇ ਬੜੀ ਦਿਲਚਸਪੀ ਲਈ ਸੀ। ਔਰ ਮੈਂ ਹੈਰਾਨ ਹੋਇਆ ਜਦ ਸਾਲ ਬਾਅਦ ਛਪ ਕੇ ਉਸਦੀ ਕਿਤਾਬ ਆਈ ਨਾ, ਤੇ ਸਾਨੂੰ ਤੇ ਨਾ ਪਤਾ ਚੱਲ ਸਕੇ ਇਹਨਾਂ ਨੌ ਧੁਨਾਂ ਦੀ ਵਾਸਤਵਿਕ ਰੂਪ ਰੇਖਾ ਕੀ। ਉਹਨੇ ਰੂਪ ਰੇਖਾ ਵੀ ਲਿਖ ਦਿੱਤੀ ਸੀ, ਉਹਨੇ ਆਪਣੇ ਢੰਗ ਨਾਲ ਖੋਜ ਕੀਤੀ, ਬੜੀ ਮਿਹਨਤ ਕੀਤੀ, ਇੱਕ ਇੱਕ ਦੇ ਕੋਲ ਗਿਆ। ਇਹ ਗੱਲ ਵੱਖਰੀ ਹੈ ਕਿ ਇਹ ਨੌ ਧੁਨਾਂ ਵੀ ਅੱਜ ਸਿੱਖ ਜਗਤ ਦੇ ਵਿੱਚ ਕਿਸੇ ਹੱਦ ਤੱਕ ਇਹਨਾਂ ਦੀ ਰੂਪ ਰੇਖਾ ਖੋ ਗਈ ਹੈ। ਇਹ ਸਾਨੂੰ ਵਿਰਸਾ ਹੁਣ ਸੰਭਾਲ ਕੇ ਰੱਖਣਾ ਪਏਗਾ, ਇੰਨੀ ਮੈਂ ਅਰਜ਼ ਕਰਦੇ ਹਾਂ। ਠੀਕ ਹੈ, ਰੀਫਰੈਂਸ ਲਾਇਬ੍ਰੇਰੀ ਤੇ ਤਬਾਹ ਹੋ ਗਈ, ਜੋ ਸਾਡੀ ਕੌਮ ਦੀ ਬਹੁਤ ਕੀਮਤੀ ਸਾਹਿਤਕ ਵਿਰਾਸਤ ਸੀ, ਅਸੀਂ ਸੰਗੀਤ ਦੀ ਵਿਰਾਸਤ ਨੂੰ ਵੀ ਸੰਭਾਲ ਕੇ ਰੱਖਣਾ ਹੈ। ਪੁਰਾਣੇ ਗਾਇਕ ਜਿਨ੍ਹਾਂ ਨੂੰ ਗੁਰਮਤ ਸੰਗੀਤ ਦਾ ਬੋਧ ਹੋਵੇ, ਉਹਨਾਂ ਦੀਆਂ ਆਵਾਜ਼ਾਂ, ਉਹਨਾਂ ਦੇ ਉਹ ਗਾਇਨ ਕਰਨ ਦੇ ਤੌਰ ਤਰੀਕੇ ਜਿਹੜੇ ਪੁਰਾਤਨ ਨੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਟੇਪ ਕਰਕੇ ਰਿਕਾਰਡ ਕਰਕੇ ਰੱਖਣਾ, ਇਸ ਰੰਗ ਦੀ ਵੀ ਹੁਣ ਲਾਇਬ੍ਰੇਰੀ ਸਾਨੂੰ ਬਣਾਉਣੀ ਪਏਗੀ। ਔਰ ਇਹ ਵੀ ਨਵਾਂ ਇਤਿਹਾਸ ਲਿਖਣ ਲੱਗਿਆਂ, ਅਜੇ ਮੈਂ ਸਮਝਦਾ ਮੌਜੂਦਾ ਦੌਰ ਦੇ ਤੇ ਖੋਜੀਆਂ ਨੂੰ ਬੜਾ ਵਕਤ ਲੱਗੇਗਾ। ਕਿਤਨੇ ਘਰ ਉਜੜੇ ਨੇ, ਕਿਤਨੇ ਬੱਚੇ ਯਤੀਮ ਹੋਏ ਨੇ, ਕਿਤਨੀਆਂ ਅਬਲਾਵਾਂ ਦੀ ਅਸਮਤ ਲੁੱਟੀ ਗਈ ਹੈ, ਕਿਤਨੇ ਸੁਹਾਗਣਾਂ ਦੇ ਸੁਹਾਗ ਲੁੱਟੇ ਗਏ ਨੇ, ਇਹ ਅਜੇ ਨਵੇਂ ਸਿਰੋਂ ਲਿਸਟ ਬਣੇਗੀ। ਇਹ ਤੇ ਅਜੇ ਨਵੇਂ ਸਿਰੋਂ ਛਾਣਬੀਨ ਕਰਨੀ ਪਏਗੀ, ਅਜੇ ਤੇ ਪੂਰਾ ਪਤਾ ਹੈ ਹੀ ਨਹੀਂ। ਅਜੇ ਤੇ ਗੱਲ ਇੱਕਾ ਦੁੱਕਾ ਪਤਾ ਚੱਲਦਾ, ਇੱਧਰ ਇਹ ਵਾਰਦਾਤ ਹੋ ਗਈ, ਫਲਾਣੇ ਦੇ ਘਰ ਇਹ ਹੋਇਆ, ਫਲਾਣੇ ਨਾਲ ਇਹ ਹੋਇਆ, ਫਲਾਣੇ ਨਾਲ ਇਹ ਹੋਇਆ। ਤੋ ਇਹ ਸਾਰੀ ਵਿਰਾਸਤ ਸਾਨੂੰ ਸੰਭਾਲ ਕੇ ਰੱਖਣੀ ਪਏਗੀ, ਖੋਜ ਕਰਨੀ ਪਏਗੀ। ਹੁਣ ਨਵੇਂ ਸਿਰੋਂ ਇਸ ਪਾਸੇ ਜੋ ਹੈ ਚੱਲਣਾ ਪਏਗਾ, ਮਿਹਨਤ ਕਰਨੀ ਪਏਗੀ। ਔਰ ਮੈਂ ਇਹ ਵੀ ਅਰਜ਼ ਕਰਾਂ, ਅਗਰ ਇਹ ਮਿਹਨਤ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਸੀਂ ਸਹੀ ਢੰਗ ਨਾਲ ਪ੍ਰਚਾਰ ਪ੍ਰਸਾਰ ਕੀਤਾ, ਤਾਂ ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੇ ਐਸੇ ਨੇ ਜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਚਾਹੁੰਦੇ ਨੇ। ਮੈਂ ਮਹਾਰਾਸ਼ਟਰ ਤੇ ਇੱਧਰ ਛੱਤੀਸਗੜ੍ਹ ਦਾ ਇਲਾਕਾ ਜਿਹੜਾ ਰਾਏਪੁਰ ਦਾ ਘੁੰਮ ਕੇ ਆਇਆ, ਤੇ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ ਕੋਈ ਗਾਲਬਨ 96 ਲੱਖ ਦੇ ਕਰੀਬ ਸਤਨਾਮੀ ਰਹਿੰਦੇ ਨੇ। ਤੇ ਉਹਨਾਂ ਦੇ ਮੁਖੀ ਮੇਰੇ ਕੋਲ ਆਏ ਤੇ ਉੱਥੋਂ ਦੇ ਨਾਲ ਇੱਕ ਦੋ ਸਿੰਘਾਂ ਨੂੰ ਵੀ ਨਾਲ ਲੈ ਕੇ ਆਏ। ਉਹ ਕਹਿਣ ਲੱਗੇ ਸੀ ਸਾਰੇ ਸਿੰਘ ਸੱਜਣ ਨੂੰ ਤਿਆਰ ਹਾਂ, 96 ਲੱਖ ਦੇ ਕਰੀਬ ਨੇ ਇਸ ਵਕਤ, ਜਿਹਦੇ ਚ ਕੋਈ 70-80 ਦੇ ਕਰੀਬ ਜਿਹੜੇ ਸਿੰਘ ਸੱਜੇ ਨੇ, ਉਹਦੇ ਚ ਡਾਕਟਰ ਨੇ, ਇੰਜੀਨੀਅਰ ਨੇ। ਤੇ ਮੈਂ ਉਹਨਾਂ ਕੋਲ ਸੋਧੇ ਸਿੱਧ ਆਪਣੀ ਤਰਕ ਬੁੱਧੀ ਕਰਕੇ ਪੁੱਛ ਲਿਆ, ਤੁਹਾਡੇ ਅੰਦਰ ਸਿੱਖ ਹੋਣ ਦਾ ਜਿਹੜਾ ਜਜ਼ਬਾ ਪੈਦਾ ਹੋਇਆ, ਇਹ ਤੁਸੀਂ ਕੋਈ ਬਾਣੀ ਸੁਣੀ ਹੈ, ਕੋਈ ਸ਼ਬਦ ਗੁਰੂ ਦਾ ਸੁਣਿਆ, ਕੋਈ ਗੁਰੂ ਘਰ ਦਾ ਇਤਿਹਾਸ ਪੜ੍ਹ ਕੇ ਚੋਟ ਲੱਗੀ ਹੈ? ਕਹਿਣ ਲੱਗੇ ਨਹੀਂ, ਅਸੀਂ ਬ੍ਰਾਹਮਣਾਂ ਦੇ ਸਤਾਏ ਹੋਇਆਂ ਸਾਨੂੰ ਸ਼ੂਦਰ ਸਮਝਦੇ ਨੇ, ਇੰਨੀ ਸਾਨੂੰ ਅਜੇ ਗੁਰੂ ਘਰ ਦਾ ਤੇ ਨਹੀਂ ਪਤਾ, ਲੇਕਿਨ ਇਤਨਾ ਪਤਾ ਹੈ ਕਿ ਗੁਰੂ ਘਰ ਦੇ ਸ਼ੂਦਰ ਨਹੀਂ ਆਖਿਆ ਜਾਂਦਾ ਕਿਸੇ ਨੂੰ, ਅਸੀਂ ਸਿੱਖ ਬਣਨਾ। ਔਰ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਚ ਬਣ ਜਾ ਰਹੇ ਨੇ ਸਿਕਲੀ ਗਰਨ। ਮੈਂ ਅਰਜ਼ ਕਰਾਂ, ਅਗਰ 40 ਸਾਲ ਦੇ ਚ ਅਸੀਂ ਸਹੀ ਢੰਗ ਨਾਲ ਪ੍ਰਚਾਰ ਕਰਦੇ, ਦੇਸ਼ ਦੀ ਅੱਧੀ ਆਬਾਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਹੋਣੇ ਸਨ। ਇਤਨੀ ਮੈਂ ਅਰਜ਼ ਕਰਦੇ, ਜ਼ਿੰਮੇਵਾਰੀ ਹੈ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਚਾਰ ਹੋਣ ਨਹੀਂ ਦਿੱਤਾ, ਕੀਤਾ ਨਹੀਂ, ਉਹਨਾਂ ਦੇ ਉੱਤੇ ਜੋ ਗੁਰਦੁਆਰਿਆਂ ਦੇ ਮੁਖੀ ਹੋ ਕੇ ਤੇ ਖਿਮਾ ਕਰਨੀ ਦਸਤਕ ਖੜਕਾਉਂਦੇ ਰਹੇ ਪਾਰਲੀਮੈਂਟ ਦੀ, ਗੁਰਦੁਆਰਿਆਂ ਦਾ ਧਿਆਨ ਹੀ ਨਹੀਂ ਦਿੱਤਾ, ਖਿਆਲ ਹੀ ਨਹੀਂ ਕੀਤਾ, ਇਸ ਪਾਸੇ ਮਿਹਨਤ ਹੀ ਨਹੀਂ ਕੀਤੀ, ਇਸ ਪਾਸੇ ਸਮਾਂ ਹੀ ਨਹੀਂ ਕੱਢਿਆ। ਇਸ ਦੇਸ਼ ਵਿੱਚ ਅਜੇ ਵੀ ਬਹੁਤ ਸਾਰੀ ਧਰਤੀ ਪਈ ਹੈ, ਅਸੀਂ ਇਸ ਢੰਗ ਦਾ ਕੰਮ ਕਰ ਸਕਦੇ ਹਾਂ, ਬਹੁਤ ਵੱਡੇ ਪੱਧਰ ਤੇ ਕੰਮ ਕਰ ਸਕਦੇ ਹਾਂ। ਮੇਰੀ ਨਿਗਾਹ 'ਚ ਵੀ ਇਹ ਸਤਨਾਮੀ ਨਹੀਂ ਸਨ, ਅੱਜ ਕੀ ਹੋਏ, ਕਿਉਂਕਿ ਮੈਂ ਪਿੰਡ ਪਿੰਡ ਗਿਆ ਇੱਧਰ ਮੱਧ ਭਾਰਤ ਦੇ ਇਲਾਕੇ 'ਚ ਇਹਨਾਂ 3-4 ਮਹੀਨਿਆਂ ਦੇ 'ਚ, ਉਤਸ਼ਾਹ ਮੇਰਾ ਬਹੁਤ ਵਧਿਆ ਤੇ ਮੈਨੂੰ ਹੈਰਾਨਗੀ ਵੀ ਹੋਈ। ਇਹ ਲੋਕ ਵਿਚਾਰੇ ਛੋਟੀ ਬਹੁਤੀ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਸਿਰ ਦੇ ਉੱਤੇ 2-2 ਗਜ਼ ਦੇ ਨਿੱਕੇ ਨਿੱਕੇ ਦਸਤਾਰੇ ਸਜਾਏ ਹੋਏ, 2-3 ਸਿੰਘ ਮੈਨੂੰ ਜਿਹੜੇ ਨਾਲ ਸਨ ਉਹਨਾਂ ਕੋਲ ਮੈਂ ਸੁੱਤੇ ਸਿੱਧ ਪੁੱਛਿਆ, ਇਹਨਾਂ ਨੂੰ ਕੋਲ ਪੱਗਾਂ ਨਹੀਂ ਨੇ? ਕਹਿਣ ਲੱਗੇ ਇਹ ਪੱਗ ਲੈਣ ਦੀ ਸਮਰੱਥਾ ਨਹੀਂ ਰੱਖਦੇ, ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦੇ ਨੇ ਪਿੰਡਾਂ ਵਿੱਚ, ਥੋੜ੍ਹੇ ਨੇ ਜਿਹੜੇ ਸੰਪੰਨ ਨੇ ਉਹ ਕਰ ਲੈਂਦੇ। ਤੇ ਫਿਰ ਮੇਰੇ ਮਨ 'ਚ ਖਿਆਲ ਪੈਦਾ ਹੋਇਆ ਤੇ ਲੰਬੇ ਤੌਰ ਤਰੀਕੇ ਨਾਲ ਸਿਲਸਿਲਾ ਚਲਾਉਣਾ ਪਏਗਾ, 5 ਕਕਾਰ ਲੱਖਾਂ ਦੀ ਤਾਦਾਦ ਵਿੱਚ ਦਸਤਾਰਾਂ ਚਾਹੀਦੀਆਂ ਨੇ, ਸਿੰਘ ਸੱਜਣ ਨੂੰ ਤਿਆਰ, ਗੁਰਦੁਆਰੇ ਉੱਥੇ ਕੋਈ ਬਣਾਏ। ਹੁਣ ਹਰ ਥਾਂ ਤੇ ਗੁਰਦੁਆਰੇ ਤੇ ਸੋਨਾ ਲਾਉਣਾ, ਸੰਗਮਰਮਰ ਲਾਉਣਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ, ਭਾਵੇਂ ਤੁਸੀਂ ਔਖੇ ਹੋਵੋ, ਉਹ ਗੱਲ ਵੱਖਰੀ ਹੈ। ਹੁਣ ਉਹਨਾਂ ਪਿੰਡਾਂ 'ਚ ਛੋਟੇ ਛੋਟੇ ਗੁਰਦੁਆਰੇ ਬਣਾਓ, ਹੁਣ ਜੀਵਦੇ ਜਾਗਦੇ ਸਿੱਖੀ ਦੇ ਮੰਦਰ ਖੜੇ ਕਰੋ, ਤਾਂ ਕਿ ਕਿਸੇ ਦੋਖੀ ਦੀ ਹਿੰਮਤ ਨਾ ਪੈ ਸਕੇ, ਮੁਲਕੇ ਸਾਡੇ ਸੀਨਿਆਂ ਨੂੰ ਜੋ ਹੈ ਗੋਲੀਆਂ ਨਾਲ ਛਲਨੀ ਕਰੇ, ਇਸ ਢੰਗ ਦਾ ਕੋਈ ਕੰਮ ਕਰੀਏ। ਇਸ ਢੰਗ ਦਾ ਉਦਮ ਉਪਰਾਲਾ ਕਰੀਏ ਤੇ ਇਹੀ ਕੁਛ ਮੈਂ ਉਧਰ ਕਲਕੱਤੇ ਸੰਮੇਲਨ 'ਚ ਥਾਂ ਥਾਂ ਤੇ ਕਹਿੰਦਾ ਆਇਆ। ਕਹਿੰਦਾ ਤਾਂ ਮੈਂ ਬਹੁਤ ਪੁਰਾਣੇ ਸਮੇਂ ਤੋਂ ਸੀ, ਲੇਕਿਨ ਬਣਜਾਰਿਆਂ ਦੇ ਬਾਰੇ ਜੋ ਕੁਛ ਮੈਂ ਆਖਿਆ ਲੋਕਾਂ ਨੇ ਇਤਨੀ ਤਵੱਜਾ ਨਾਲ ਸੁਣਿਆ ਨਹੀਂ ਸੀ। ਅਜੋਕਾ ਜੋ ਜਜ਼ਬਾ ਸਿੱਖ ਕੌਮ ਦਾ ਉਮੜਿਆ ਹੈ, ਉਛਾਲ ਦੇ 'ਚ ਹੈ, ਸ਼ਾਇਦ ਇਸ ਦੇ 'ਚ ਕੋਈ ਗੱਲ ਜੋ ਹੈ ਸੁਣੀ ਜਾ ਸਕੇ। ਖੈਰ, ਤਾਂ ਮੈਂ ਅਰਜ਼ ਕਰਾਂ, ਇਹ ਜੋ ਪਾਵਨ ਪਵਿੱਤਰ ਵਾਕ ਆਇਆ ਹੈ, ਜੰਗੀ ਤਰਜ਼ ਦੀ ਬਾਣੀ, ਸ਼ਾਂਤਮਈ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਗਿਆਨ ਦੀ ਗੱਲ ਨੂੰ ਵੀ ਜੰਗੀ ਤਰਜ਼ ਨਾਲ ਗਾਇਨ ਕਰਨਾ ਚਾਹੁੰਦੇ ਨੇ। ਦੂਰ ਦ੍ਰਿਸ਼ਟ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ, ਸ਼ਬਦ ਦੇ 'ਚ ਸ਼ਾਂਤੀ ਹੈ ਤੇ ਕਿਧਰੇ ਪੜ੍ਹਨ ਵਾਲਾ ਜਪਣ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਮੁਰਦਾ ਹੀ ਹੋ ਜਾਏ। ਇਸ ਤਰ੍ਹਾਂ ਦੇ ਮੁਰਦੇ ਸਾਧੂ ਨਹੀਂ ਚਾਹੀਦੇ, ਮਰੇ ਹੋਏ ਸਾਧੂ ਨਹੀਂ ਚਾਹੀਦੇ। ਮਰੇ ਹੋਏ ਸਾਧੂ ਤੇ ਇਸ ਦੇਸ਼ 'ਚ ਬਹੁਤ ਸਾਰੇ ਸਨ ਤੇ ਮਰੇ ਹੋਏ ਸਾਧੂਆਂ ਕਰਕੇ ਇਹ ਦੇਸ਼ ਸੈਂਕੜੇ ਸਾਲ ਤੱਕ ਗੁਲਾਮ ਰਿਹਾ। ਸਾਧੂਆਂ ਦੀ ਘਾਟ ਤੇ ਨਹੀਂ ਸੀ, ਭੋਰਿਆਂ 'ਚ ਬੈਠੇ, ਕੰਦਰਾਂ 'ਚ ਬੈਠੇ, ਗੁਫਾਵਾਂ 'ਚ ਬੈਠੇ, ਦੂਣੇ ਤਪਾਉਣ ਵਾਲੇ, ਤਰ੍ਹਾਂ ਤਰ੍ਹਾਂ ਦੀਆਂ ਕਰਮਾਤਾਂ ਕਰਨ ਵਾਲੇ, ਹੱਥਾਂ 'ਚੋਂ ਧੂੜ ਕੱਢਣ ਵਾਲੇ, ਨਾਟਕ ਚੇਟਕ, ਤਰ੍ਹਾਂ ਤਰ੍ਹਾਂ ਦੇ ਗੁਪਤ ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ, ਰਿੱਧ ਸਿੱਧ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ, ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ। ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸ। ਸੇਵਾ ਕਿਸ ਦੀ ਕਰੋਗੇ ਸ਼ਬਦ ਦੇ ਚ? ਕਿਉਂਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਸ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ। ਮੈਂ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਚ ਇਸ ਨੂੰ ਬੇਇੱਜ਼ਤ ਕਰ ਦੇਵੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਨੇ 1.5 ਕਰੋੜ, ਚਲੋ 1.5 ਕਰੋੜ ਇਹਨਾਂ ਦੇ ਕਹਿਣੇ ਤੇ ਮੰਨ ਲੈਂਦੇ ਹਾਂ, ਪਰ ਸਾਰਾ ਦੇਸ਼ ਡਰਿਆ ਹੋਇਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ, ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੇ ਇਹ ਜੰਗੀ ਤਰਸ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ। ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਚ, ਉਸ ਮੰਗਲਾ ਚਰਨ ਦੇ ਚ, ਪੂਰੇ ਮੂਲ ਮੰਤਰ ਦੇ ਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਹ ਸਾਰੀ ਵਜ਼ਾਹਤ ਉਸ ਇੱਕ ਦੀ, ਉਸ ਇੱਕ ਦਾ ਹੀ ਸਾਰਾ ਵਿਸਤਾਰ ਹੈ। ਉਹ ਇੱਕ ਕੀ ਹੈ? ਉਹ ਇੱਕ ਵਿਅਕਤੀ ਨਹੀਂ, ਇੱਕ ਐਸੀ ਸ਼ਕਤੀ ਹੈ ਜੋ ਓਅੰਕਾਰ ਹੈ। ਤੇ ਓਅੰਕਾਰ ਦਾ ਮਤਲਬ ਹੈ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ 3 ਸ਼ਬਦਾਂ ਦਾ ਜੋੜ ਹੈ, ਆਕਾਰ ਓਕਾਰ ਮਕਾਰ, ਭਾਵ ਓਅੰਕਾਰ। ਇਹਦੀ ਵਜ਼ਾਹਤ ਮੈਂ ਕਾਫੀ ਦਫਾ ਤੁਹਾਡੇ ਸਾਹਮਣੇ ਕਰ ਚੁੱਕਿਆ, ਕਿਉਂਕਿ ਕਈ ਦਫਾ ਮੰਗਲਾ ਚਰਨ ਆ ਜਾਂਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਵ ਨਾ ਕੋਈ, ਜਾ ਕਰ ਤਾਸਰ ਟੀਕੋ ਸਹਿਜੇ ਆਪੇ ਜਾਣੇ ਸੋਈ। ਸਾਹਿਬ ਕਹਿੰਦੇ ਨੇ ਸ੍ਰਿਸ਼ਟੀ ਵੀ ਅਨਾਦੀ, ਇਹਦਾ ਵੀ ਯਾਦ ਨਹੀਂ ਲੱਭਦਾ ਕਦੋਂ ਦੀ ਹੈ, ਕਿਸੇ ਨੂੰ ਕੀ ਪਤਾ? ਤੇ ਜਦ ਕ੍ਰਿਤ ਬਾਰੇ ਨਹੀਂ ਪਤਾ ਤੇ ਕਰਤੇ ਬਾਰੇ ਕੌਣ ਅੰਦਾਜ਼ਾ ਲਾਵੇ? ਅਨਾਦੀ ਸਤ ਤੋਂ ਮੁਰਾਦ ਸਤੀ ਵੀ, ਸਦੀ ਵੀ, ਹਮੇਸ਼ਾ, ਅਨਾਦੀ। ਸਤ ਤੋਂ ਮੁਰਾਦ ਪੂਰਨ। ਤੇ ਹੁਣ ਪੂਰਨ ਦੇ ਕੀ ਅਰਥ ਕਰੋਗੇ? ਪੂਰਨ ਦੇ ਅਰਥ ਇਹ ਹੀ ਨੇ ਜਿਹਦਾ ਸਿਲਸਿਲਾ ਲੱਭੇ ਹੀ ਨਾ, ਉਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀੜਾ। ਪੂਰਨ ਦਾ ਇਤਨਾ ਹੀ ਮਤਲਬ ਹੈ। ਪੂਰਨ ਅਗਰ ਸੀਮਾ ਦੇ ਚ ਹੈ ਉਹ ਪੂਰਨ ਨਹੀਂ ਹੈ। ਪੂਰਨ ਜੋ ਨਾਪ ਤੋਲ ਵਿਚ ਆ ਗਿਆ ਉਹ ਪੂਰਨ ਨਹੀਂ ਹੈ। ਪੂਰਨ ਉਹ ਜਿਹਦਾ ਨਹੀਂ ਪਤਾ ਚੱਲਦਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਔਰ ਜੋ ਓਅੰਕਾਰ ਹੈ ਉਹ ਸਤ ਹੈ। ਉਹ ਜੋ ਸਤ ਹੈ ਉਹ ਗੁਰੂ ਹੈ। ਉਹ ਇੱਕ ਕਿਉਂਕਿ ਓਅੰਕਾਰ ਹੈ, ਉਹ ਇੱਕ ਸਤ ਹੈ, ਉਹ ਇੱਕ ਹੀ ਗੁਰੂ ਹੈ। ਸਮੂਹ ਜਗਤ ਖੰਡ ਬ੍ਰਹਿਮੰਡ ਨੂੰ ਪ੍ਰੇਰਣਾ ਦੇਣ ਵਾਲਾ ਕੌਣ? ਉਹ ਇੱਕ। ਇਸੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਵ। ਉਹ ਗੁਰੂ ਹੈ। ਕਹਿੰਦੇ ਨੇ ਸਾਗਰ ਦੇ ਜਦ ਉਛਾਲ ਪੈਦਾ ਹੁੰਦਾ ਹੈ ਗਰਮੀ ਕਰਕੇ ਤੋ ਬੱਦਲ ਬਣਦੇ ਨੇ। ਸਾਰੀ ਧਰਤੀ ਜਿਹੜੀ ਖੁਸ਼ਕ ਹੈ ਇਹਨੂੰ ਹਰਾ ਭਰਾ ਕਰਨਾ ਹੈ ਸਾਗਰ ਨੇ ਹੀ ਕਰਨਾ, ਪਰ ਕਿਵੇਂ ਕਰੇ? ਸਾਗਰ ਬੱਦਲ ਬਣ ਕੇ ਕਰਦਾ, ਪਰਮਾਤਮਾ ਸ਼ਬਦ ਬਣ ਕੇ ਕਰਦਾ। ਸਾਗਰ ਬੱਦਲ ਬਣਦਾ ਤੇ ਬੂੰਦਾਂ ਦੇ ਰਾਹੀਂ ਵਰਸਦਾ ਤੇ ਧਰਤੀ ਨੂੰ ਸਰਸਬਜ਼ ਕਰਦਾ ਹੈ। ਉਹ ਪਰਮਾਤਮਾ ਸ਼ਬਦ ਦੀ ਬੂੰਦ ਬਣਦਾ ਹੈ ਤੇ ਵਰਸਦਾ ਹੈ ਤੇ ਜੀਵਾਂ ਦੇ ਹਿਰਦੇ ਚ ਗਿਆਨ ਪੈਦਾ ਹੁੰਦਾ ਹੈ। ਇਸ ਵਾਸਤੇ ਸ਼ਬਦ ਪਰਮਾਤਮਾ ਰੂਪੀ ਸਾਗਰ ਦੀਆਂ ਬੂੰਦਾਂ ਨੇ, ਬੱਦਲ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ, ਗੁਰੂ ਅੰਗਦ ਭਾਈ ਲੈਣਾ ਨੇ, ਗੁਰੂ ਅੰਗਦ ਨਹੀਂ ਨੇ, ਸ਼ਬਦ ਕਰਕੇ ਗੁਰੂ ਅੰਗਦ ਨੇ। ਇਸ ਸ਼ਬਦ ਨੂੰ ਕੱਢ ਰਹੇ ਹੋ ਤਾਂ ਗੁਸਤਾਖੀ ਮਾਫ, ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਅਮਰੂ ਨਿਥਾਵੇ ਨੇ, ਗੁਸਤਾਖੀ ਮਾਫ ਕਰਤੇ ਹੀ ਹੈ। ਸ਼ਬਦ ਨੂੰ ਕੱਢ ਦਿਓ ਤੇ ਸ਼ਬਦ ਕਰਕੇ ਉਹ ਨਿਥਾਵਿਆਂ ਦੀ ਥਾਂ ਨੇ, ਨਿਮਾਣਿਆਂ ਦੇ ਮਾਣ ਨੇ, ਨਿਓਟਿਆਂ ਦੀ ਓਟ ਨੇ। ਸ਼ਬਦ ਘਰ ਬਦਲਦਾ ਰਿਹਾ, ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ, ਇਹ ਘਰ ਬਦਲਦੇ ਰਹੇ ਤੇ ਫਿਰ ਜੁਗੋ ਜੁਗ ਅਟਲ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆ ਕੇ ਉਹ ਗੁਰੂ ਬਿਰਾਜਮਾਨ ਹੋ ਗਿਆ, ਉਹ ਬੂੰਦ ਬਿਰਾਜਮਾਨ ਹੋ ਗਏ ਔਰ ਸਮੁੱਚੇ ਦੁਨੀਆਂ ਨੂੰ ਫੈਜ਼ਯਾਬ ਕਰ ਰਹੀ ਹੈ, ਸਰਸਬਜ਼ ਕਰ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਬਰਖਾ ਤੋਂ ਬੰਜਰ ਜ਼ਮੀਨਾਂ ਲਾਭ ਨਹੀਂ ਉਠਾ ਸਕਦੀਆਂ, ਪਥਰੇਲੀ ਧਰਤੀ ਲਾਭ ਨਹੀਂ ਉਠਾ ਸਕਦੀ। ਜੈਸੇ ਕਿ ਇਕਬਾਲ ਨੇ ਕਹਿ ਦਿੱਤਾ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਥੀ। ਤੋ ਗੁਰੂ ਬੱਦਲ ਹੈ ਪਰ ਬੱਦਲ ਵਾਸਤਵਿਕ ਕੀ ਹੈ? ਸਾਗਰ ਹੈ। ਇਸ ਵਾਸਤੇ ਸਾਹਿਬਾਂ ਦੀ ਬਾਣੀ ਕਹਿੰਦੀ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ। ਇੱਥੇ ਨਾਰਾਇਣ ਹੈ ਜੋ ਸ਼ਬਦ ਦੀ ਕਲਾ ਧਾਰਨ ਕਰਕੇ ਜਗਤ ਦੇ ਚ ਪ੍ਰਵਿਸ਼ਟ ਹੁੰਦਾ, ਜਗਤ ਤੇ ਬਰਸਦਾ, ਜਗਤ ਦੇ ਉੱਤੇ ਇੰਜ ਰੋਸ਼ਨੀ ਰਹਿੰਦਾ। ਤੋ ਉਹ ਜਿਹੜਾ ਇੱਕ ਹੈ ਉਹ ਸਤ ਹੈ, ਉਹ ਜਿਹੜਾ ਇੱਕ ਹੈ ਉਹ ਓਅੰਕਾਰ ਹੈ, ਉਹ ਜਿਹੜਾ ਇੱਕ ਹੈ ਉਹ ਸਤ ਹੈ, ਔਰ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਗਿਆਨ ਦੇਣ ਵਾਲਾ ਹੈ, ਔਰ ਉਹ ਜਿਹੜਾ ਇੱਕ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਦਇਆ ਦੀ ਮੂਰਤੀ। ਇੱਕ ਤੋਂ ਗੱਲ ਆਰੰਭ ਹੁੰਦੀ ਹੈ ਮੂਲ ਮੰਤਰ ਦੀ ਤੇ ਪ੍ਰਸਾਦ ਤੇ ਸਮਾਪਤੀ ਹੁੰਦੀ ਹੈ ਪੂਰਾ ਮੂਲ ਮੰਤਰ। ਮੂਲ ਮੰਤਰ ਦਾ ਪਹਿਲਾ ਅੱਖਰ ਇੱਕ, ਅਖੀਰਲਾ ਪ੍ਰਸਾਦ। ਉਹ ਜੋ ਇੱਕ ਹੈ ਸਰਬੱਤ ਗੁਣਾਂ ਦਾ ਮਾਲਕ ਹੈ, ਸਰਬੱਤ ਸ਼ਕਤੀ ਦਾ ਮਾਲਕ ਹੈ, ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ, ਦਿਆਲੂ, ਬਖਸ਼ਿੰਦ। ਉਹਦੇ ਚ ਕਠੋਰਤਾ ਨਹੀਂ ਹੈ, ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ, ਇਹ ਗੱਲ ਵੱਖਰੀ ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ ਤੇਰੇ। ਉਹ ਤੇ ਹੈ, ਸੂਰਜ ਦੀ ਰੋਸ਼ਨੀ ਤੇ ਹੈ। ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ, ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ, ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ। ਬਖਸ਼ਿਸ਼ ਤੇ ਉਸਦੀ ਹੈ, ਬਖਸ਼ਿਸ਼ ਤੇ ਉਸਦੀ ਸਦੀਵੀ ਬਰਸਰੀ। ਸਤਿਗੁਰ ਸਦਾ ਦਿਆਲ ਹੈ ਭਾਈ, ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ, ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦ ਹੈ, ਸਦੀਵੀ ਜੋ ਹੈ ਬਖਸ਼ਿਸ਼ਾਂ ਦਿੰਦਾ। ਤੋ ਉਹ ਇੱਕ ਹੈ, ਉਹ ਓੰਕਾਰ ਹੈ, ਉਹ ਸਤ ਹੈ, ਉਹ ਗੁਰੂ ਹੈ, ਉਹ ਪ੍ਰਸਾਦ ਹੈ। ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ, ਅੱਗੇ ਆਪ ਸਰਵਨ ਕਰੋ। ਹਾਂਜੀ, ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ। ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ, ਇਹ ਕਾਵਿ ਸ਼ੈਲੀ ਹੈ ਬਕਾਇਦਾ। ਜਿਵੇਂ ਉਰਦੂ ਦੇ ਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰੁਬਾਈ ਹੈ, ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ ਇਹਦੇ ਚ ਸਲੋਕ ਨੇ, ਦੋਹੇ ਨੇ ਔਰ ਸਵਈਏ ਨੇ। ਬਾਅਦ ਵਿਚ ਆਪਣਾ ਪੂਰਨ ਗੁਰਮਤ ਸਾਹਿਤ ਦੇਖੀਏ, ਉਹਦੇ ਚ ਕਵਿਤਵੀ ਹੈਗੇ ਨੇ, ਸਵਈਏ ਹੈ ਨੇ, ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ। ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ। ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸ ਨੂੰ ਸਲੋਕ ਕਹਿੰਦੇ ਨੇ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਹਾਂਜੀ,
1: ਸੇਵਾ ਤੇ ਸੁਪਾਈਐ ਪੁਰਥੈ ਸੁਖ ਨਾ ਪਾਲ।
0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁਖ ਚਾਹੀਦਾ। ਔਰ ਭਰਾਵਾਂ ਤੋਂ ਸੁਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ। ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਹੀ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁਖ ਦੀ ਲੋੜ ਹੈ। ਸੁਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁਖ ਚਾਹੀਦਾ। ਨਾ ਸੁਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁਖ ਚਾਹੀਦਾ। ਸੁਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁਖ ਚਾਹੀਦਾ। ਕਿਸੇ ਰੋਗ ਦੇ ਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦਾ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਧਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਧਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ ਉਹ ਭਜਿਆ ਭਜੇ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ ਇਸ ਵਾਸਤੇ ਖੜਾ ਹੋ ਗਿਆ ਪਰ ਗੱਡੀ ਅਜੇ ਦੂਰ ਸੀ ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ ਜਿਤਨੇ ਕੋਈ ਉਦਮ ਕਰੇ ਉਪਰਾਲਾ ਕਰੇ ਉਸ ਤੱਕ ਪਹੁੰਚੇ ਗੱਡੀ ਤੇ ਲੰਘ ਗਈ ਟੁਕੜੇ ਟੁਕੜੇ ਹੋ ਗਏ ਭੱਜੇ ਹੋਏ ਸੀ ਗਏ ਅਜੇ ਖੂਨ ਵਿੱਚ ਗਰਮਾਈ ਸੀ ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ ਇਹ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ ਤੇ ਉਸ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਹੇ ਭਰਾ ਨਾਲ ਝਗੜਾ ਹੋ ਗਿਆ ਭਰਜਾਈ ਨਾਲ ਝਗੜਾ ਹੋ ਗਿਆ ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ ਸਹਿਜੇ ਸਹਿਜੇ ਦਮ ਤੋੜ ਗਏ ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ ਇਸ ਤਨ ਨੂੰ ਕੀ ਕਰਨਾ ਇੱਕ ਪਾਸੇ ਸੁੱਟ ਬੰਦੇ ਨੂੰ ਸੁੱਖ ਚਾਹੀਦਾ ਤੇ ਹੁਣ ਮੈਂ ਅਰਜ਼ ਕਰਾਂ ਸੁੱਖ ਨਾ ਇਸ ਤਨ ਤੋਂ ਮਿਲਦਾ ਨਾ ਧਨ ਤੋਂ ਮਿਲਦਾ ਨਾ ਪੁੱਤਰਾਂ ਤੋਂ ਮਿਲਦਾ ਨਾ ਮਿੱਤਰਾਂ ਤੋਂ ਮਿਲਦਾ ਨਾ ਪਤੀ ਤੋਂ ਮਿਲਦਾ ਨਾ ਪਤਨੀ ਤੋਂ ਮਿਲਦਾ ਇਹ ਸਭ ਸਾਧਨ ਨੇ ਲਕਸ਼ ਨਹੀਂ ਹੈ ਮੰਜ਼ਲੇ ਮਕਸੂਦ ਨਹੀਂ ਤਾਂ ਸੁੱਖ ਕਿਸ ਤੋਂ ਮਿਲਦਾ ਮੈਂ ਇੰਝ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ ਚੌਂਕਣਾ ਨਾ ਸੁੱਖ ਦਾ ਦੂਜਾ ਨਾਂ ਹੈ ਪਰਮਾਤਮਾ ਪਰਮਾਤਮਾ ਤੋਂ ਸੁੱਖ ਨਹੀਂ ਮਿਲਦਾ ਪਰਮਾਤਮਾ ਮਿਲਦਾ ਤੇ ਸੁੱਖ ਮਿਲਦਾ ਜਾਂ ਇੰਝ ਕਹਿ ਲਓ ਸੁੱਖ ਮਿਲਦਾ ਤੇ ਪਰਮਾਤਮਾ ਮਿਲਦਾ ਇੰਝ ਕਹਿ ਲਓ ਸੁੱਖ ਦਾ ਹੀ ਨਾਮ ਪਰਮਾਤਮਾ ਹੋਰ ਕਿਸ ਦਾ ਨਾਮ ਪਰਮਾਤਮਾ ਹੋਰ ਕਿਸ ਨੂੰ ਪਰਮਾਤਮਾ ਕਹੋਗੇ ਰੱਜ ਕੇ ਕੋਸ਼ਿਸ਼ ਕਰ ਲਓ ਜਗਤ ਤੋਂ ਸੁੱਖ ਤੇ ਮਿਲਦਾ ਨਹੀਂ ਧਨ ਇਕੱਠਾ ਹੋ ਗਿਆ ਸੰਪਦਾ ਇਕੱਠੀ ਹੋ ਗਈ ਹੈ ਸ਼ਾਨ ਸ਼ੌਕਤ ਬਣ ਗਈ ਹੈ ਸਤਾ ਹੈ ਸੁੱਖ ਤੇ ਮਿਲਦਾ ਨਹੀਂ ਸੁੱਖ ਦਾ ਹੀ ਦੂਜਾ ਨਾਮ ਪਰਮਾਤਮਾ ਪਰਮਾਤਮਾ ਦਾ ਨਾਂ ਹੀ ਸੁੱਖ ਹੈ ਸੂਰਜ ਦਾ ਮਿਲਣਾ ਹੀ ਰੋਸ਼ਨੀ ਦਾ ਮਿਲਣਾ ਹੈ ਸੁੱਖ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ ਤਾਂ ਹੁਣ ਸੁੱਖ ਕਿਵੇਂ ਮਿਲੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੋ ਹੈ ਦੱਸਦੇ ਨੇ ਪਾਵਨ ਪਵਿੱਤਰ ਇਸ ਬਾਣੀ ਦੇ ਰਾਹੀਂ ਆਪ ਸਰਵਨ ਕਰੋ ਕਿ ਕਿਵੇਂ ਜੋ ਹੈ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ ਹਾਂਜੀ
1: ਸੇਵਾ ਤੇ ਸੁਖ ਪਾਈਆ ਸੁਖ ਨਾ ਪਾਲ
0: ਤੂੰ ਸੁਖ ਦੀ ਟੋਲ ਕਿਸੇ ਹੋਰ ਪਾਸੇ ਨਾ ਕਰ ਇਹ ਗੱਲ ਵੱਖਰੀ ਮਿੱਤਰਾਂ ਦੀ ਟੋਲ ਜ਼ਰੂਰ ਕਰ ਔਰ ਧਨ ਸੰਪਦਾ ਦੀ ਟੋਲ ਜ਼ਰੂਰ ਕਰ ਇਸ ਦੇ ਨਾਲ ਤੇ ਬਿਨਾਂ ਤੇਰੀ ਉਪਜੀਵਿਕਾ ਨਹੀਂ ਚੱਲੇਗੀ ਹੋਰ ਸਿਲਸਿਲੇ ਜੁਟਾ ਟੋਲ ਕਰ ਪਰ ਤੂੰ ਇਹ ਆਖੇ ਕਿ ਹੁਣ ਮਿੱਤਰਾਂ ਚੋਂ ਮੈਨੂੰ ਸੁੱਖ ਚਾਹੀਦਾ ਹੈ ਧਨ ਤੋਂ ਮੈਨੂੰ ਸੁੱਖ ਚਾਹੀਦਾ ਹੈ ਪੁੱਤਰਾਂ ਤੋਂ ਮੈਨੂੰ ਸੁੱਖ ਚਾਹੀਦਾ ਹੈ ਪਰਿਵਾਰ ਤੋਂ ਮੈਨੂੰ ਸੁੱਖ ਚਾਹੀਦਾ ਹੈ ਸਾਹਿਬ ਕਹਿੰਦੇ ਹੋਰ ਤੇ ਸੁੱਖ ਨਾ ਭਾਲ ਹੋਰ ਕਿਸੇ ਪਾਸੇ ਸੁੱਖ ਲੱਭਣ ਦੀ ਕੋਸ਼ਿਸ਼ ਕਰ ਹੀ ਨਾ ਤੂੰ ਟੋਲ ਕਰ ਹੀ ਨਾ ਜੇ ਸੁੱਖ ਲੱਭਣਾ ਹੈ ਤੇ ਸੁੱਖ ਲੱਭੇਗਾ ਗੁਰੂ ਦੀ ਸੇਵਾ ਵਿੱਚ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਗੁਰੂ ਦੀ ਸੇਵਾ ਕੀ ਹੈ ਬਸ ਇਸ ਸੇਵਾ ਦਾ ਥੋੜਾ ਜਿਹਾ ਮੈਂ ਖੁਲਾਸਾ ਕਰਨਾ ਹੈ ਤਾਂ ਕਿ ਗੱਲ ਸਪਸ਼ਟ ਹੋ ਜਾਏ ਗੁਰੂ ਦੀ ਸੇਵਾ ਕੀ ਹੈ ਇਹ ਦੂਜੀ ਪੰਕਤੀ ਖੋਲਦੀ ਹੈ ਕੀ ਸੇਵਾ ਹੈ ਕਿਸ ਤਰ੍ਹਾਂ ਸੇਵਾ ਕਰੋਗੇ ਕਿਉਂਕਿ ਸੇਵਾ ਕਰਨ ਵਾਲੇ ਵੀ ਬਥੇਰੇ ਮੈਂ ਦੁਖੀ ਦੇਖੇ ਨੇ ਇੱਕ ਕਹਿੰਦਾ ਮੈਂ ਕੌਮ ਦੀ ਸੇਵਾ ਪਿਆ ਕਰਦਾ ਇੱਕ ਕਹਿੰਦਾ ਮੈਂ ਗੁਰਦੁਆਰੇ ਦੀ ਸੇਵਾ ਪਿਆ ਕਰਦਾ ਇੱਕ ਕਹਿੰਦਾ ਮੈਂ ਲੰਗਰ ਦੀ ਸੇਵਾ ਪਿਆ ਕਰਦਾ ਤੇ ਇਹ ਵੀ ਮੈਂ ਰੋਂਦੇ ਪਿੱਟਦੇ ਦੇਖੇ ਨੇ ਗੁਸਤਾਖੀ ਮਾਫ ਕਿਵੇਂ ਕਰਨੀ ਸੇਵਾ ਕੀ ਹੈ ਤਾਂ ਇਹ ਦੂਜੀ ਪੰਕਤੀ ਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪ ਹੀ ਖੋਲਿਆ ਆਪ ਜੋ ਹੈ ਸਰਵਨ ਕਰੋ ਹਾਂਜੀ
1: ਗੁਰ ਕਾ ਸ਼ਬਦ ਮਨ ਭੇਦਿਆ ਸਦਾ ਵਸੈ ਹਰ ਨਾਲ
0: ਗੁਰੂ ਦੀ ਮੂਲ ਸੇਵਾ ਕੀ ਹੈ ਕਿ ਗੁਰੂ ਸ਼ਬਦ ਦੇ ਚ ਆਪਣਾ ਮਨ ਪਰੋ ਲੈ ਗੁਰੂ ਦੇ ਸ਼ਬਦ ਦੇ ਚ ਆਪਣਾ ਮਨ ਜੋੜ ਲੈ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਉਹਦੀ ਯਾਦ ਨੂੰ ਹਿਰਦੇ ਚ ਵਸਾ ਲੈ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਆਵੇ ਨਾ ਇਸ ਸੇਵਾ ਦਾ ਮਤਲਬ ਹੈ ਸਿਮਰਨ ਇੰਨੀ ਮੈਰਜ ਕਰਦੇ ਹਾਂ ਤੇ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਨਾ ਆਵੇ ਉੱਥੇ ਸੇਵਾ ਦਾ ਮਤਲਬ ਹੈ ਸੰਸਾਰ ਦੀ ਸੇਵਾ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਗੁਰੂ ਦਾ ਕਰਨਾ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ تو ہوں تھوڑا جا میں ہور بھی خلاصہ کر دیا. سیوا دی لوڑ دنیا نو ہے, گرو نو نہیں ہے, پرماتما نو نہیں ہے. پرماتما تے ساڈی سیوا پیا کرتا ہے, سورج بن کے سانو روشنی پہ دینا ہے, پرماتما ہی دے رہا اور کون دے رہا ہے, ساڈی سیوا پیا کرتا ہے. دھرتی بن کے سانو رہن دی تھان تے اپجیوکا پیا جٹاندا ہے. پون بن کے پرماتما, یہ پرماتما ساڈی سیوا پیا کرتا ہے. ہن کھلے روپ وچ میں کہاں سیوا دی لوڑ پیندی ہے اس نو جڑا چھوٹا ہے, سمرن اس دا کرنا ہے جو وڈا ہے, سیوا اس دی کرنی ہے جو چھوٹا ہے. اینو سمجھنا ہے جڑا وڈا او دی کی سیوا کرو گے, پرماتما نو بھوجن چھکاؤ گے انو بھوک ہی نہیں لگدی, او دی مٹھی چا پی کرو گے او دا شریر ہی نہیں ہے, نراکار ہے, انو بستر پہناؤ گے لوڑ ہی نہیں ہے, کی سیوا کرو گے او دی, اینو سمجھنا ہے. وچ دنیا سیو کمائیے, سیو دنیا دی, سیوا دنیا دی. گرو رام داس جی نے, گرو ارجن دیو جی مہاراج نے مہان تیرت بنایا دنیا دی سیوا لئی. لوکی آن انہاں دی من دی محل دھلے, انہاں دی تن دی محل دھلے تے سیوا اور کی ہے. ماں کی کردی بچے دی محل دھوندی اور کی ہے, جے گرو بھی ساڈی محل دھو رہا تے ساڈی سیوا پہ کردا ہے, تے سیوا تے چھوٹے دی کری دی ہے, اینی مرض کردا ہے چھوٹے دی کری دی. شبد رچنا اور پرماتما دی دیوی شکتیاں ساڈی سیوا وچ لین نے, ساڈی سیوا کر رہی نے. سیوا ہوندی ہے جو اپنے تو چھوٹا ہے پیچھے, ہوں ماں باپ بچے دی سیوا ہی کرتے ہیں, کی ہے نہ سیوا کرن تے بچہ زندہ رہ سکتا ہے؟ یقین جانو پرماتما سورج بن کے سانو روشنی نہ دے اسی زندہ رہ سکاں گے, پرماتما پون بن کے سانو پران نہ دے تے کیا زندہ رہ سکاں گے؟ تے سب پرماتما انج ساڈی سیوا پیا کرتا ہے جویں ماں باپ معصوم بچے دی سیوا کرتے ہیں. پھر ماں باپ بڈھے ہو جاندے نے, کمزور ہو جاندے نے, بچہ جوان ہو جاندہ ہے, طاقتور ہو جاندہ ہے. ہن طاقتور نو چاہیے کمزور دی سیوا کرے, ہن ماں باپ کمزور ہو گئے انہاں دی سیوا کرے. سیوا تے کمزور دی ہوندی ہے, سیوا نربل دی ہوندی ہے, سیوا کمزور دی ہوندی ہے. اس نو میں اپنے ڈھنگ نال جو ہے تھوڑا جیا سوچیا, ہو سکتا ہے غلط ہوئے پر آپس بیٹھ کے وچار وٹاندرا تے کر سکدے ہاں. سیوا کمزور دی ہوندی ہے, سیوا نردھن دی کران گے, سیوا نرگن دی کران گے, سیوا نربل دی کران گے, اور کس دی کران گے؟ تے میں پھر عرض کراں سیوا وہی کر سکتا جو سمرن کرتا ہے, سمرن اس دا کرنا ہے جو اگے ہے ساتھوں وڈا ہے. اس واسطے صاحب کرنے جو چات مارنی ہوئے یاد کرنا ہوئے تاں اگاں کو ترانگ پچھا پھر نہ موڑڑا, نانک سنج اے آوار بوڑ نہ ہووی جنمڑا. سمرن اس دا کر جو اگے ہی ہے, تے سیوا اس دی کر جو جڑا تیرے تو پیچھے رہ گیا ہے, کلا دے چ, گن دے چ, دھن دے چ, سمپدا دے چ, کسے پہلو چ جڑا پیچھے رہ گیا اودی سیوا کر. تے جڑا پیچھے ہے اودی سیوا کیوں کرنی ہے؟ تاکہ اگے آوے, برابری تے آوے. تو ہن میں عرض کراں راجنیتک سیوا نہیں کر سکتا, وہ تو اتنا دشٹ ہوندا, وہ سیوا کس طرح کرے گا؟ سیوا کرے تو برابری تے آئے گا, تے راجنیتک برابری تے کسے نو نہیں رکھتا. راجنیتک تے دھکا ماردا ہے, دور چلا جائے. راجنیتک دنیا دے چ نمبر دو نو بالکل نہیں برداشت کیتا جاندا جڑا پیچھے کھڑا ہے, انہوں پیچھے سٹیا جاندا ہے. اور تے جڑا اگے نکلن دی کوشش کرے او دی نندا. میں اپنے ڈھنگ نال ایک ہور سلسلہ دیکھا ہے, یورپ دی دنیا دے چ تھان تھان تے مذاق اڑایا جاندا ہے یہودیاں دا, اور اس دیش دے چ میں دیکھا ہے تھان تھان تے مذاق دیاں گلاں بنائیاں انہاں نے سنگاں نال, سرداراں نال. یورپ دے چ مذاق ہے, جڑی مذاق اس دیش دے سکھاں نال ہے, بے سکھا شاہی نہیں چلے گی, یا دشٹ کچھ ہور طریقے نال پردی مذاق بھی کر دینا ہے. باہر یورپ دے دیشاں چ اس طرح دی مذاق یہودیاں نال ہے. یہودی یورپ دے تمام ویاپارک مرکز دے چھائے ہوئے نے, کروڑاں پتی نے, ارباں پتی نے. یہودی چوٹی دے سائنسدان نے, سائنس دی اپلبدھی تے وڈی تو وڈی جڑی ترقی امریکہ چ ہو رہی ہے, رشیا چ ہو رہی ہے, سب یہودی نے. قریباً قریباً 90% یہودی نے. ویاپارک کیندر تے بڑے بڑے کارخانے سب یہودیاں دے چ. تے جڑا ہن اگے لنگے ہے نا دھن دے چ, گن دے چ, کلا دے چ, بندے دے من چ گرنا پیدا ہوندی ہے ایرشا, کیوں اگے لنگے. ہوں چاہیے تو آپ ادم کر, تھی اگے لنگ, تینوں کس نے روکے
2: ਪਰ ਇਰਸ਼ਾਲੂ ਕੀ ਕਰੇਗਾ? ਨਿੰਦਾ। ਬਹੁੰਜ ਤੋਂ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ। ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਅੱਗੇ ਹੈ ਕੌਮ ਉਸਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ। ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤਾਂ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘਿਆ ਕਿਸੇ ਤਰੀਕੇ ਨਾਲ। ਤੋ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇਸ਼, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘਿਆ। ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ। ਈਰਸ਼ਾ ਕਰਕੇ ਨਿੰਦਾ ਕਰ ਦੇਣ, ਭਾਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਉਹ ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ। ਤੇ ਟਰਾਂਸਪੋਰਟ ਦੇ ਚ ਅੱਗੇ, ਵਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਤੇ। ਇੰਜ ਕਹਿੰਦੇ ਨੇ ਯੂਪੀ ਦੇ ਚ, ਕਹਿੰਦੇ ਨੇ ਰਾਜਸਥਾਨ ਦੇ ਚ, ਕਹਿੰਦੇ ਨੇ ਮਹਾਰਾਸ਼ਟਰ ਦੇ ਚ, ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਪਏ ਰਹਿੰਦੇ ਹਾਂ, ਸਾਨੂੰ 2 ਵਕਤ ਦੀ ਰੋਟੀ ਜੋ ਹੈ ਨਹੀਂ ਨਸੀਬ ਆਉਂਦੀ, ਤੇ ਇਹਨਾਂ ਨੇ 8-8 ਮੰਜ਼ਿਲਾਂ ਕੋਠੀਆਂ ਖੜੀਆਂ ਕੀਤੀਆਂ ਨੇ ਇੱਥੇ ਬੰਬੇ ਦੇ ਚ, ਪੂਨਾ ਦੇ ਚ। ਤੋ ਜਿਹੜਾ ਅੱਗੇ ਲੰਘ ਗਿਆ ਉਹਦੀ ਨਿੰਦਾ ਹੋਵੇਗੀ, ਔਰ ਇਸ ਨਿੰਦਾ ਤੋਂ ਕਦੀ ਡਰਨਾ ਵੀ ਨਹੀਂ, ਇਹ ਹੁੰਦੀ ਹੈ, ਰੱਜ ਕੇ ਹੁੰਦੀ ਹੈ। ਜਿਹੜਾ ਅੱਗੇ ਲੰਘ ਗਿਆ, ਕਿਵੇਂ ਕਰਨੀ? ਇੱਕ ਰਾਗੀ ਜਦ ਕਿਸੇ ਰਾਗੀ ਦੀ ਨਿੰਦਾ ਕਰੇ ਨਾ ਮੇਰੇ ਸਾਹਮਣੇ, ਜਦ ਮੈਂ ਸਮਝਦਾ ਕਿਸੇ ਗੱਲ ਚ ਉਹ ਰਾਗੀ ਜ਼ਰੂਰ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਜਿਹੜਾ ਹੈ ਪਿੱਛੇ ਵਿਚਾਰੇ ਉਸਦੀ ਕੀ ਨਿੰਦਾ ਹੋਵੇਗੀ? ਜ਼ਰੂਰ ਕਿਸੇ ਗੱਲ ਚ ਅੱਗੇ। ਤਾਂ ਮੈਂ ਥਾਂ ਥਾਂ ਤੇ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦੀ ਰਾਗੀ ਜ਼ਿਆਦਾ ਨਿੰਦਾ ਕਰਨ, ਮੈਂ ਕਿਹਾ ਗੱਲ ਸਿੱਧੀ ਹੈ ਤੁਹਾਡੇ ਤੋਂ ਬਹੁਤ ਅੱਗੇ ਹੁਣ ਕਰੀਏ ਕੀ? ਹੁਣ ਤੇ ਤੁਸੀਂ ਉਸਨੂੰ ਪਿੱਛੇ ਰੱਖ ਨਹੀਂ ਸਕਦੇ, ਕਰੋ ਨਿੰਦਾ ਉਹਨੂੰ ਪਿੱਛੇ ਸੁੱਟੋ, ਹੁਣ ਹੋਰ ਕੀ ਹੈ, ਹੋਰ ਕਿਸ ਤਰ੍ਹਾਂ ਕਰੋਗੇ? ਤੇ ਕਈ ਸੰਤ ਹੈ ਸੰਤ ਦੀ ਨਿੰਦਾ ਕਰਦੇ ਨੇ, ਤੇ ਜਦ ਕੋਈ ਸੰਤ ਸੰਤ ਦੀ ਨਿੰਦਾ ਕਰੇ ਨਾ ਤੇ ਸਮਝ ਲੈਣਾ ਉਸ ਸੰਤ ਤੋਂ ਸੰਤ ਜ਼ਰੂਰ ਅੱਗੇ, ਵਰਨਾ ਨਿੰਦਾ ਕਰਨ ਦੀ ਲੋੜ ਹੀ ਨਹੀਂ ਸੀ, ਮਨ ਕੀ ਲੋੜ ਸੀ, ਜ਼ਰੂਰ ਅੱਗੇ ਹੋਵੇਗਾ। ਜਦ ਕੋਈ ਗਿਆਨੀ ਗਿਆਨੀ ਦੀ ਨਿੰਦਾ ਕਰੇ, ਜਦ ਕੋਈ ਵਿਆਪਾਰੀ ਵਿਆਪਾਰਕ ਦੀ ਨਿੰਦਾ ਕਰੇ, ਜਾਂ ਕੋਈ ਰਾਜਨੀਤਿਕ ਰਾਜਨੀਤਿਕ ਦੀ ਨਿੰਦਾ ਕਰੇ, ਸਮਝ ਲੈਣਾ ਅੱਗੇ ਹੈ, ਅੱਗੇ ਦੀ ਨਿੰਦਾ ਹੁੰਦੀ ਹੈ। ਜਿਹੜਾ ਪਿੱਛੇ ਹੈ ਉਹਨੂੰ ਭੰਡਣ ਦੀ ਲੋੜ ਹੀ ਨਹੀਂ, ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ, ਹੈ ਹੀ ਵਿਚਾਰਾ ਪਿੱਛੇ, ਉਹਦੀ ਕੀ ਨਿੰਦਾ ਕਰਨੀ ਹੈ? ਨਿੰਦਾ ਉਸਦੀ ਹੁੰਦੀ ਹੈ ਜੋ ਅੱਗੇ। ਤੇ ਨਿੰਦਾ ਦਾ ਮਤਲਬ ਕੀ ਹੈ? ਗੱਲ ਘਟਾ ਕੇ ਬਿਆਨ ਕਰਨਾ, ਅਕਸਰ ਮੈਂ ਅਰਜ਼ ਕੀਤੀ, ਝੂਠੀ ਉਪਮਾ ਗੱਲ ਵਧਾ ਕੇ ਬਿਆਨ ਕਰਨੀ, ਨਿੰਦਾ ਕੀ ਹੈ? ਗੱਲ ਘਟਾ ਕੇ ਬਿਆਨ ਕਰਨੀ ਹੈ, ਅੱਗੇ ਉਹਨੂੰ ਪਿੱਛੇ ਸੁੱਟਣਾ ਗੱਲਾਂ ਦੇ ਨਾਲ, ਨਿੰਦਾ ਕਰਕੇ ਗੱਲ ਘਟਾ ਕੇ ਬਿਆਨ ਕਰਨੀ ਹੈ, ਫੁੱਲ ਉਹਨੂੰ ਕੰਡਾ ਆਖੀ ਜਾਓ, ਆਖੀ ਜਾਓ। ਇਸ ਦੇਸ਼ ਦਾ ਰਕਸ਼ਕ ਰਿਹਾ ਸਿੱਖ, ਤੇ ਦੇਸ਼ ਦਾ ਰਕਸ਼ਕ ਹੋਣ ਦੇ ਨਾਤੇ ਦੇਸ਼ ਦੇ ਇਤਿਹਾਸ ਦੇ ਚਿੱਤਾ ਬੜਾ ਨਾਂ, ਬੜੀ ਗੱਲ। ਹੁਣ ਨਿੰਦਾ ਕਰੋ, ਲਿਖੋ ਇਹ ਤੇ ਬਖਸ਼ਕ ਹੈ, ਇਹ ਤੇ ਗੱਦਾਰ ਹੈ, ਇਹ ਤੇ ਦੋਖੀ ਹੈ, ਲਿਖੋ, ਆਖੋ, ਉਚਾਰੋ, ਔਰ ਚਾਰੋਂ ਪਾਸੇ ਸਮੁੱਚੇ ਦੇਸ਼ ਵਿੱਚ ਇਸ ਢੰਗ ਦੀ ਨਿੰਦਾ। ਔਰ ਇਹ ਵੀ ਇਹਨਾਂ ਨੂੰ ਦਿਸ ਪਿਆ ਕਿ ਟਰਾਂਸਪੋਰਟ ਦੇ ਚ ਛਾਇਆ ਹੋਇਆ, ਆਰਮੀ ਦੇ ਚ ਵੀ ਇਹਨਾਂ ਦੀ ਬਹਾਦਰੀ ਦੀ ਗੱਲ, ਇਹਨਾਂ ਦਾ ਰੂਪ ਨਿਖਰਦਾ। ਬਾਕੀ ਤਾਂ ਇਵੇਂ ਦਿਸਦੇ ਨੇ, ਕਬੂਤਰਾਂ ਬਾਜ਼ ਤੇ ਹੀ ਦਿਸਦੇ ਨੇ, ਚਿੜੀਆਂ ਹੀ ਦਿਸਦੀਆਂ ਨੇ, ਬਾਕੀ ਇਹਨਾਂ ਦੇ ਰੰਗ ਰੂਪ ਨਿਖਰਦੇ ਨੇ, ਇਹਨਾਂ ਦੀ ਗੱਲ ਹੈ। ਔਰ ਹਕੀਕਤ ਇਹ ਹੈ ਕਿ ਜਿੱਥੇ ਰੰਗ ਰੂਪ ਸਤਿਗੁਰ ਨੇ ਨਿਆਰਾ ਦਿੱਤਾ ਹੈ, ਉੱਥੇ ਨਾਮ ਵੀ ਬੜਾ ਨਿਆਰਾ ਦੇ ਦਿੱਤਾ। ਭਾਵੇਂ ਖਿਮਾ ਕਰਨੀ ਕਿਸੇ ਦਾ ਵੀ ਬੱਚਾ ਹੋਵੇ ਤੇ ਉਹਦਾ ਪਿਓ ਕੋਈ ਕੰਮ ਕਿਉਂ ਨਾ ਕਰਦਾ ਹੋਵੇ, ਪਰ ਉਹਦੇ ਬੱਚੇ ਨੂੰ ਤੇ ਅਗਲੇ ਸਰਦਾਰ ਜੀ ਕਹਿੰਦੇ ਨਾ, ਸਰਦਾਰ, ਸਰਦਾਰ ਤੇ ਮੁਖੀ ਹੁੰਦਾ, ਤੇ ਮੁਖੀ ਤੇ ਸਾਨੂੰ ਹੁਣ ਗੁਰੂ ਨੇ ਬਣਾ ਛੱਡਿਆ, ਤੁਸੀਂ ਸਾਨੂੰ ਕਿਸ ਤਰ੍ਹਾਂ ਪਿੱਛੇ ਰੱਖੋਗੇ, ਕਿਸ ਤਰੀਕੇ ਨਾਲ ਰੱਖੋਗੇ? ਅਸੀਂ ਤੇ ਸਰਦਾਰ ਹੈ ਗਈਆਂ, ਸਰਦਾਰੀਆਂ ਤੇ ਸਾਨੂੰ ਜਨਮ ਤੋਂ ਮਿਲ ਗਈਆਂ, ਸਾਨੂੰ ਗੁਰੂ ਨੇ ਜਨਮ ਤੋਂ ਬਖਸ਼ ਦਿੱਤੀਆਂ, ਜਨਮ ਤੋਂ ਪ੍ਰਾਪਤ ਕਰ ਲਈ, ਤੇ ਸਰਦਾਰ ਹੁਣ ਅਸੀਂ ਹੈ ਗਏ ਹਾਂ। ਇਤਨੀ ਮੈਂ ਅਰਜ਼ ਕਰਦੇ ਹਾਂ تے گرو دی بخشی ہوئی سرداری نو دنیا دی کوئی طاقت نہیں کھو سکتی. اتنی میں عرض کر دیں. اس نندا تو گھبرانا نہ, چونکہ تھان تھان تے لوکی مینوں بڑے گھبرائے میرے جھوٹ بول رہے ہیں ریڈیو, جھوٹ بول رہے ہیں ٹی وی, جھوٹ لکھ رہے ہیں اخبار. میں کہ لکھن گے تسی اگے ہو کلا دچ دھن دچ سمپدا دچ کھیڑی کھیتی باڑی دچ ویاپار دچ ٹرانسپورٹ دچ توپا لے کے اس دے پیچھے پھجدے نے جنوں گگن منڈل دچ اڈاریاں دی جاچ آؤندی ہے. پرندہ ہے پر شکستا کو قفس میں کون رکھتا ہے, اسیری جب بھی آئی بفیزو بالو پر آئی. کہندا ہے جڑے بال نے یہ جڑے پنکھ نے اڈن والے انہاں نے کی کر دیتا ہے, شکاریاں دے ٹولے میرے پیچھے لا دیتا ہے. کیونکہ مینو اڈن دی جاچ آندی ہے, مینو اڈنا آندا ہے, تو اس قوم نو اڈنا آندا ہے. تو شکاری کدرے ٹینکا نال, کدرے توپاں نال, کدرے بندوکاں نال, طرح طرح دی جالاں نال, ہور طرح طرح دے پکھنڈ تے جھوڑ تے اڈمبر دے نال کھما کرنی. ایک گل تے سپشٹ ہو گئی ہے شکاریو, سانو اڈن دی جاچ آندی ہے, تھوڑے تے پر ہی کٹے ہوئے نے, تھوڑے کول تے پنکھ ہی کوئی نہیں. سو میں پھر عرض کراں, دیش دے چ نندا ہے اس گل کر کے نہیں کہ اسی کوئی دیش دوکھی ہاں, دوشت ہاں, چور ہاں, یار ہاں. جتنے جرائم قتل مین پوری فرخ آباد ایٹا اٹاوا دے چ ہوندے نے, شاید دیش دے کسے ہور ضلع چ نہیں ہوندے جنہ جرائم پیشہ اتھے. تے جتنے ڈاکو گوالیئر دے مشہور نے, کھما کرنی دیش دے کسے ہور شہر دے نہیں مشہور, گوالیئر دے ڈاکو آلے دوالے دے مرینے دے پنڈ دے سب ڈاکو تے اتھوں دے نے, جیلاں دیاں جیلاں بھریاں پئیاں نے پنڈ دے. اے جڑی چمبل گھاٹی دے ڈاکو نے اودے نال جیلاں بھریاں پئیاں نے. تے ہن وی رات نو کوئی کار اسوار اس روڈ تے جڑا دھولپور تو گوالیئر تک جاندا ہے, رات نو لنگن دی ہمت نہیں کردا, تے پولیس بھی روکدی ہے نہیں لٹے جاؤ گے. کیا تسی سمچے گوالیئر نو جرائم پیشہ قرار دے دیتا ہے؟ حکم اس طرح دا جاری, کوئی سرکولر جاری کیتا ہے؟ دیش دے سطح داریاں تو پوچھا جا سکتا ہے, چونکہ کافی سمے تو اس گوالیئر دے ڈاکو ہی پیدا ہو رہے ہیں آلے دوالے زیادہ, چاہے وہ ڈاکو مان سنگھ تے, چاہے تحصیلدار سنگھ ہے, چاہے ہو رہے تے, چاہے ہو رہے, سب اسی علاقے تے. تے کیا گھوشت کیتا ہے تسی کہ اے علاقہ جرائم پیشہ ہے؟ مین پوری, فرخ آباد, ایٹا, اٹاوا, اس طرح دے ہور جڑے ضلع نے یو پی دے تھوڑے جہاں, کہ انہوں تسی جرائم پیشہ قرار دیتا ہے؟ کوئی دن خالی نہیں جاندہ جد قتل نہ ہوئے, کوئی دن خالی نہیں جاندہ جد جو ہے ڈاکے نہ پہن تے چوریاں نہ ہون. تے کمال دی گل, امرت ویلے اٹھن والی قوم, سنگت تے پنگت وچ بیٹھن والی قوم, ہر پدر وچ سیوا کرن والی اے قوم, مینو گل بولدی نہیں. کوئی نہ نگر دے جل زلزلہ آیا تے سارا کوئی نہ نگر تباہ ہو گیا, ایک لکھ دی آبادی دا شہر. تے بمبئی دے چ بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے. بھئی ہن کس گھر دے جو ہے چولہا بلے گا, گھر تے سارے ڈہ ڈہری ہو گئے. ستاداری بھی بعد چ پہنچے پر گرو کا لنگر پہلے پہنچ گیا سی, اتھے سیوا کرن والے سنگھ پہلے پہنچ گئے سن. تو اے سیوا سمرن والی قوم, قدرتی گل ہے گرو دیاں برکتاں تے رب دی برکت ہونی سی ہر گل وچ اگے ہو گئی, اے اگے ہونا نہیں چنگا لگا, بس اینی گل ہے. جڑے الزام اے لا رہے نے اے نندا ہے, نندا دا مطلب ہے پھل نو کنڈا آکنا, بس اینی گل ہے, پھل نو کنڈا آکنا. گرو گوبند سنگھ جی مہاراج انہاں دے پاون پوتر شستر انگلینڈ دے جد واپس آئے اس دیش دے, تے اس وقت دا پرائم منسٹر لال بہادر شاستری رسیو کرن لئی گیا سی, مینوں چنگی طرح یاد ہے, پالم ہوائی اڈے تے. شستراں نوں جیسے اس نے ہاتھ دے چ لیا رو پیا سی زارو زار, بار بار متھا ٹیکیا, متھا ٹیک کے وہ رسنا تو بول نکلے اے گرو گوبند سنگھ. یہ ادو شستر نہ چکدا تے پتہ نہیں دیش دی حالت کی ہونی سی, تیری بخشش. انہیں بار بار متھا ٹیکیا, समुचे देश वासियां ने उन्हां शस्त्रां नूं मत्था टेके। कमाल दी गल, वक्त दी लोड़ दे मुताबक देश दी रक्षा दी खातर गुरु गोबिंद सिंह जी महाराज ने शस्त्र चुके ते देश दा प्राइम मिनिस्टर ही धन्यवाद करदा है, सजदा करदा है, महिमा गायन करदा है। ते जद उसकी उम्मत अपनी ही रक्षा लई अपने आप नूं खतरे समझ के अपनी रक्षा लई शस्त्र चुक लै ते तुसीं आखो दुष्ट ने दोखी ने। खिमा करनी असीं ते मुद्दतां तो शस्त्रां की पूजा करते आ रहे हैं, असीं मनदे ही नहीं कि शस्त्रां नाल कोई जो है गुरुद्वारा या धार्मिक स्थान भ्रष्ट हुंदा है। साहिब गुरु गोबिंद सिंह जी महाराज कहिंदे ने साहिब सरोही सहती यही हमारे पीर। ऐ ते मेरे पीर ने, ऐ ते मेरे गुरु ने, मैं ते इन्हां तों मत्था टेकदा। इत जय जय जग कारण श्रेष्ठ उबारंग मम पित पारंग जय तेगंग। मैं 10 दिन हजूर साहब रहा पिछले 2 महीने दौरान, ते सवेरे सवेरे जो मैं परिक्रमा करके जब मत्था टेकन थड़े दे उत्ते पुजारी साहब ने सजा के रखे पिस्टल बंदूकां तलवारां पाले, तो पहले तो हुण गुरु ग्रंथ साहब नूं मत्था टेक के फिर अगे जांदे ने जिन्हां ने हजूर साहब के दर्शन किए हैं। थड़े दे उत्ते सजा के रखे ने सारे दे सारे शस्त्र, ते सारी दुनिया मत्था टेकदी है, 300 साल तो मत्था टेकदी आ रही है, पिस्टलां नूं बंदूकों नू रिवालवर पे ने, पुरानिया टोपीदार बंदूक लंबिया लंबिया उथे पईया ने, मत्था पे टेकद। शस्त्रा गुरु की तरह पूजिया जा रहा, फिर सिपाही का शस्त्र ते जो है सिपाही का गुरु तो शस्त्र ही होगा, और कौन होगा? संत का गुरु ग्रंथ होगा, सिपाही का गुरु शस्त्र होगा। तो असी केवल संत नहीं, केवल सिपाही नहीं, संत सिपाही साढ़े गुरु भी दो, शस्त्र साढ़े गुरु ने, गुरु ग्रंथ साढ़े गुरु ने। इस वास्ते जिथे गुरु ग्रंथ साहब का प्रकाश आंदा रहा पुराने गुरुद्वारों च, उत्थे शस्त्रां का प्रकाश आंदा रहा है, ये दो गुरुआं का प्रकाश आंदा रहा है। यही हमारे पीर, ये मेरे पीर ने, एक मेरी तन की रक्षा करते हैं, एक मेरी मन की रक्षा करता है, एक मेरे तन नूं सुरक्षित रखता है, एक मेरे मन नूं सुरक्षित रखता है। ये सदियों तो असीं पूजते आए हां, तुसीं कदी इतराज नहीं किया, हुण इतराज करन दी लोड़ की पै गई? इतराज नहीं किया, देश गुलाम सी, आजादी दिलाण गए, देश आजाद हो गया, हुण इतराज इस वास्ते इतराज किधरे ही सिंघासन ते ना बैठ जाण, बस इस वास्ते इतराज किधरे ही सिंघासन ते ना बैठ जाण। जे ये देश दे चों दोखियां नूं अंग्रेजां नूं ते मुगलां नूं दबा सकदे ने ते कढ सकदे ने ते देश नूं आजादी दे बहुत वड्डा योगदान दे सकदे ने, ते देश ते हुण आजाद हो गए, निकम्मे ते बैठणगे ने, हो सकदा राजपाठ ना प्राप्त करन, तो खिमा करनी तरह तरह की बुराड़ ते निंदा समुचे देश दे च। भावें हर शहर दे च मैं अपने ढंग नाल तुच बुद्धि अनुसार जवाब देंदा आया, जिहड़े भी अखबारी रिपोर्टर मिलते रहे, जिहड़े भी अपने ढंग दे नाल तर्क करते रहे, तनस करते रहे, मैं कह इस देश दे तमाम प्राचीन महापुरश शस्त्रधारी सन। तुसी कदी नहीं आखिया कि राम ते श्री कृष्ण गलत ने, वह शस्त्रधारी ने, श्री राम शस्त्रधारी ने, श्री कृष्ण शस्त्रधारी ने, त्रिशूल लैके खड़े ने शिव जी, गदा लैके खड़े ने हनुमान, परशुराम इत्थे कुलाड़ा मुंडे ते लई फिरदे ने, 28 दफा उन्होंने क्षत्रियां दा नाश किया, मुंडे ते लई फिरदे ने, कुलाड़ा मुंडे ते खून नाल लिबड़े होया ते आखिया जांदा भगवान परशुराम। कमाल की गल, एक कुलाड़ा ले फिर, एक गदा ले फिर, एक दे हाथ त्रिशूल है, एक कुल धनशबान है, एक हाथ सुदर्शन चक्र ले फिर, 28 खूनी सैन्या जो है तबाह हो गई महाभारत के मैदान में, ये तमाम शस्त्रधारी जे भगवान हो सकते ने, खिमा करनी गुरु गोबिंद सिंह जी महाराज से उसकी उम्मत भी भगवान ही है, उस तो हट नहीं है। जायज गल्लां ने, कोई नाजायज गल नहीं। भारत की पुरानी संस्कृति ते पुरातनता जिहड़ी है वह साडे कोल है, असीं सांभ के रखी है, तुसीं गवाह बैठे। भारत की पुरातनता की सी कि भारत के पुराने ऋषि मुनि तमाम केसाधारी सन, तमाम दे तमाम, राम दे सिर ते जूड़ा है, विश्वामित्र लंबा दाड़ा रखते हैं, ऋषि विशिष्ट लंबा दाड़ा रखते हैं। तो मैं कई दफा थानू सुनाया जब रामलीला करते हैं बाजारों नकलियां दाड़ियां खरीद के लिया, खोते दियां बनिया हुई, गऊं दियां बनिया हुई, घोड़ियां दे वालां दियां बनिया हुई, ये दाड़ियां खरीद के विश्वामित्र बनांदे ने, विशिष्ट बना देने, राम का जूड़ा बना देने। तुसी खोते दे वालां दा जूड़ा बना के राम बनाया है ते खिमा करनी, असी असली जूड़ा अपने सिर दे उते रख के जे राम का रूप कायम रखे है ते थानू इतराज केड़ी गल दा है। असी अब असली दाड़ा कायम रख के ऋषि विशिष्ट का रूप कायम रखे है। ये ते भारत की पुरानी संस्कृति नूं नाई दी भेट कर चुके ने, तौर तरीके सारे भेट कर चुके ने, असी कायम रखी असी अगे साडे कोल भारत का पुराना रूप पुरानी सौगात। हुण जिहड़ा अगे होवेगा निंदा उसकी जरूर होवेगी, इतनी मैरज करा तो मैरज करे असी सिमरन उसका करना है जो अगे है। तू निर्गुण है ते किसे गुणवान का जो है सिमरन कर, तेरे कोल कोई कला नहीं ते किसे कलाकार का सिमरन कर, लाजमी कर। तू निर्गुण है किसे गुणा दे सागर का सिमरन कर, तू निर्बल है किसे बलवान का सिमरन कर, और सिमरन दे आसरे ते उसके नाल जुड़ ताकि तू भी बलवान होवे तू भी गुणवान होवे। किसे कलाकार को तुसी बैठोगे तो दिमागी शक्ति तो कम लेना पेगा, ताई कविता सीख सकोगे, संगीत सीख सकोगे, इलम मसूरी सीख सकोगे, आखिर याद करो।
3: जिधर चिट्टे रंग दे प्लास्टिक दे भांडे दे रहे सन मैं भी उधर ही बैठ गया। आखरिक सज्जन नूं किधरे समझ पै गई, मैनूं कहण लगे ज्ञानी जी थानूं शक्कर दी बीमारी है। मैं कहा नहीं, कहण लगे फिर तुसीं इधर बैठ जाओ। इधर ते ओ लंगर वंडिया जाएगा जिहदे च कोई मिठा नहीं होवेगा, चावल नहीं होवेगा। जिन्हां नूं शक्कर दी बीमारी नहीं ओ इधर बैठो। मैं कहा यह बीमारी इन्नी फैल गई है हुण पंगतां ही अलग अलग बिठाणियां पैण, भई शक्कर दे रोगी किहड़े ने अलग बिठाओ ते दूजे किहड़े नूं अलग बिठाओ। इन्ने मरीज इत्थे भी वधदा जा रहा है। हार्ट दी बीमारी कई देशां शिखर ते पहुंच के वापस मुड़ी है ते कई देशां च शुरू है। जिहड़े रोग बहु गिणती दे च बंदे नूं अपनी लपेट दे च लै लैन, पकड़ दे च लै लैन, इन्हां रोगां दा अपना अपना दौर हुंदा है। हैजे दा दौर लंघ गया, चेचक दा दौर लंघ गया, नमूनिया दा दौर लंघ गया, सरसाम दा दौर लंघ गया, टाइफाइड दा दौर लंघ गया, ताउन ते प्लेग दा दौर लंघ गया, हुण ते कैंसर दा दौर है, शुगर दा दौर है। ये नवें ये भी काबू आ जाण गया। ऐसा नहीं मैं कहंदा, जे प्लेग काबू च आ गई, हैजा काबू च आ गया ते ये भी काबू च आ जाणगे, किसे होर बीमारी दा दौर चल पेगा, किसे होर रोग दा दौर चल पेगा। इसे तरीके दे नाल मानसिक मंडल दे रोग भी वक वक ने। कदी बहु गिणती दे च दुनिया लोभ दे च ग्रसी होंदी है, कदी बहु गिणती दे च दुनिया काम दे च ग्रसी होंदी है, कदी बहु गिणती दे च दुनिया अहंकार विच ग्रसी होंदी है, कदी बहु गिणती दे च लोकी मोह दे च फसे होंदे ने, लोभ दे च फसे होंदे ने। ਇਹ ਜਿਹੜਾ ਦੌਰ ਹੈ ਨਾ ਹੁਣ ਜਿਹੜਾ ਲੰਘ ਰਿਹਾ, ਗੁਰੂ ਨਾਨਕ ਦੇ ਕਥਨ ਅਨੁਸਾਰ ਹਉਮੈ ਦਾ ਦੌਰ ਹੈ, ਅਹੰ ਭਾਵ ਦਾ ਇਹ ਦੌਰ ਹੈ। ਹਉਮੈ ਰੋਗ ਮਨੁੱਖ ਕੋ ਦੇਣਾ, ਠੀਕ ਹੈ ਮਨੁੱਖ ਨੂੰ ਦਿੱਤਾ, ਪਰ ਕਿੰਨੇ ਮਨੁੱਖਾਂ ਨੂੰ? ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਥੇ ਇੱਕ ਗੱਲ ਜਿਹੜੀ ਮੇਰੇ ਪਾਤਸ਼ਾਹ ਨੇ ਕਹਿ ਦਿੱਤੀ ਹੈ, ਜੋ ਜੋ ਦੀਸੇ ਸੋ ਸੋ ਰੋਗੀ। ਹੈਜ਼ਾ ਜਦ ਫੈਲਦਾ ਸੀ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਸੀ ਵੀ ਸਾਰਿਆਂ ਨੂੰ ਹੈਜ਼ਾ, ਸ਼ਹਿਰ ਦੇ ਵਿੱਚ ਕੁਛ ਐਸੇ ਹੁੰਦੇ ਸਨ ਜਿਨ੍ਹਾਂ ਨੂੰ ਨਹੀਂ ਆਉਂਦਾ ਸੀ, ਬਾਕੀਆਂ ਨੂੰ ਹੈ। ਮੁਲਕ ਦੇ ਵਿੱਚ ਕੁਛ ਐਸੇ ਹੁੰਦੇ ਸਨ ਜਿਹੜੇ ਹੈਜ਼ੇ ਤੋਂ ਬਚ ਜਾਂਦੇ ਸਨ, ਤਾਉਨ ਤੋਂ ਬਚ ਜਾਂਦੇ ਸਨ, ਪਲੇਗ ਤੋਂ ਬਚ ਜਾਂਦੇ ਸਨ, ਚੇਚਕ ਤੋਂ ਬਚ ਜਾਂਦੇ ਸਨ। ਭਾਵੇਂ ਬਹੁ ਗਿਣਤੀ ਉਸ ਚੇਚਕ ਦੀ ਲਪੇਟ ਵਿੱਚ ਆ ਜਾਂਦੀ ਸੀ, ਮਾਤਾ ਦੀ ਜਿਹੜੀ ਬਿਮਾਰੀ ਉਸ ਦੀ ਲਪੇਟ ਵਿੱਚ ਆ ਜਾਂਦੀ ਸੀ, ਲੇਕਿਨ ਫਿਰ ਵੀ ਕੁਛ ਬਚ ਜਾਂਦੇ ਸਨ। ਇਹ ਦੌਰ ਹਉਮੈ ਦਾ ਤੇ ਮਹਾਰਾਜ ਕਹਿੰਦੇ, ਮੈਂ ਤੇ ਜਿੱਥੇ ਤੱਕ ਦੇਖਦਾ, ਜੋ ਜੋ ਦੀਸੇ ਸੋ ਸੋ ਰੋਗੀ। ਸਾਰਾ ਜਗਤ ਰੋਗੀ, ਮਾਨਸਿਕ ਰੋਗ। ਮਾਨਸਿਕ ਰੋਗ ਤੋਂ ਬਾਅਦ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਨਾ, ਇਹਨਾਂ ਦੇ ਵਿਕਾਰ ਫਿਰ ਵੱਖ ਵੱਖ ਨੇ। ਮੈਂ ਇੱਕ ਦੋ ਉਦਾਹਰਣ ਦਿਆਂ। ਜਿਵੇਂ ਹਨੇਰੀ ਆਉਂਦੀ ਹੈ ਨਾ ਤੇ ਰੇਤ ਉੱਡਦੀ ਹੈ, پر ہنیری ساری دھرتی تے نہیں آندی، دھرتی دے کسے کسے خطے چ آندی ہے۔ جد سمندر وچ طوفان آندا ہے تو سارے سمندر وچ نہیں آندا، کسے ایک اد حصے چ آندا ہے۔ سیانے سجن جاندے نے جد بھی طوفان آندا ہے ساگر

ਉਹਦਾ ਬਹੁਤ ਸਾਰਾ ਇਲਾਕਾ ਮਰੂਥਲ ਸੀ ਤੇ ਜਿਸ ਤਹਿਸੀਲ ਸ਼ਹਿਰ ਵਿੱਚ ਦਾਸ ਰਹਿੰਦਾ ਸੀ ਉਹਦਾ ਤੇ ਨਾਂ ਹੀ ਸੀ ਲੱਕੀ ਮਰਵਤ ਮਰੂਥਲ ਪਸ਼ਤੋ ਦਾ ਲਫ਼ਜ਼ ਸੀ ਬੜੇ ਟਿੱਬੇ ਦੂਰ ਦੂਰ ਤੱਕ ਖਜੂਰ ਬਹੁਤ ਸੀ ਤੇ ਜਦ ਹਨੇਰੀ ਚੱਲ ਪਏ ਤੇ ਜਿਤਨੀ ਦੇਰ ਤੱਕ ਹਨੇਰੀ ਚੱਲ ਰਹੀ ਅਗਰ ਕੋਈ ਮੁਸਾਫਰ ਹੈ ਰਸਤੇ ਚ ਕਿਧਰੇ ਵੀ ਹੈ ਉਹਨੂੰ ਉਨੇ ਚਿਰ ਤੱਕ ਬੈਠਣਾ ਪਏਗਾ ਜਾਂ ਲੇਟਣਾ ਪਏਗਾ ਜਿਨ ਤੇ ਹਨੇਰੀ ਲੰਘ ਜਾਏ ਅਗਰ ਚੱਲੇਗਾ ਹਨੇਰੀ ਇਧਰ ਉਧਰ ਗਿਰਾਏਗੀ ਔਰ ਅੱਖਾਂ ਚ ਮਿੱਟੀ ਪਏਗੀ ਕੋਈ ਦਿਖਾਈ ਨਹੀਂ ਦੇਗਾ ਇੰਨੀ ਭਿਅੰਕਰ ਹਨੇਰੀ ਇਸ ਦੇ ਰੂਪ ਮੈਂ ਕੁਵੈਤ ਤੇ ਇਰਾਕ ਵਿਚ ਦੇਖੇ ਜਦ ਹਨੇਰੀ ਚੱਲ ਪੈਂਦੀ ਹੈ ਕਾਰਾਂ ਖੜੀਆਂ ਹੋ ਜਾਂਦੀਆਂ ਨੇ ਬੱਸਾਂ ਖੜੀਆਂ ਹੋ ਜਾਂਦੀਆਂ ਲੋਕੀ ਜਿੱਥੇ ਨੇ ਉੱਥੇ ਬੈਠ ਜਾਂਦੇ ਚੱਲ ਨਹੀਂ ਸਕਦੇ ਕੁਛ ਦਿਖਾਈ ਨਹੀਂ ਦਿੰਦਾ ਅੱਖਾਂ ਚ ਘੱਟਾ ਪੈਂਦਾ ਮਿੱਟੀ ਪੈਂਦੀ ਹੈ ਔਰ ਮਨੁੱਖ ਚੱਲਣ ਤੋਂ ਅਸਮਰਥ ਹੋ ਜਾਂਦਾ ਉਹ ਹਨੇਰੀ ਕਿਧਰੇ ਬਹੁਤ ਜ਼ੋਰ ਦੀ ਹੋਵੇ ਦਰਖਤਾਂ ਨੂੰ ਵੀ ਜੜੋਂ ਪੁੱਟ ਦਿੰਦੀ ਹੈ ਕੱਚੇ ਮਕਾਨ ਘਾਸ ਫੂਸ ਦੇ ਮਕਾਨ ਇਹਨਾਂ ਨੂੰ ਵੀ ਉਡਾ ਲੈ ਜਾਂਦੀ ਹੈ ਖੈਰ ਪਰ ਜਦ ਹਨੇਰੀ ਚੱਲਦੀ ਹੈ ਤਾਂ ਸਾਰੀ ਜ਼ਮੀਨ ਦੇ ਉੱਤੇ ਹਨੇਰੀ ਨਹੀਂ ਆਉਂਦੀ ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਦੇ ਚ ਆਉਂਦੀ ਹੈ ਜਦ ਤੂਫਾਨ ਚੱਲਦਾ ਹੈ ਤਾਂ ਉਹ ਤੂਫਾਨ ਸਾਰੀ ਜ਼ਮੀਨ ਤੇ ਨਹੀਂ ਆਉਂਦਾ ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਚ ਆਉਂਦਾ ਹੈ ਜਦ ਸਾਗਰ ਦੇ ਚ ਉਛਾਲ ਆਉਂਦਾ ਤੁਗਿਆਨੀ ਆਉਂਦੀ ਹੈ ਤੂਫਾਨ ਆਉਂਦਾ ਹੈ ਤਾਂ ਸਾਗਰ ਦੇ ਸਾਰੇ ਖਿੱਤੇ ਦੇ ਤੂਫਾਨ ਨਹੀਂ ਆਉਂਦਾ ਕਿਸੇ ਇੱਕ ਅੱਧ ਖਿੱਤੇ ਚ ਹੂ ਬਹੋਰ ਵਿਕਾਰਾਂ ਦਾ ਤੂਫਾਨ ਜਦ ਮਨੁੱਖ ਦੇ ਸਰੀਰ ਵਿੱਚ ਉੱਠਦਾ ਹੈ ਨਾ ਤੇ ਸਾਰੇ ਇੰਦਰੀਆਂ ਚ ਨਹੀਂ ਪ੍ਰਗਟ ਆਉਂਦਾ ਕਦੀ ਅੱਖਾਂ ਚ ਪ੍ਰਗਟ ਹੋਏਗਾ ਕਦੀ ਕੰਨਾਂ ਵਿੱਚ ਕਦੀ ਜ਼ਬਾਨ ਵਿੱਚ ਕਦੀ ਖਲੜੀ ਵਿੱਚ ਕਦੀ ਨਾਸਕਾਂ ਵਿੱਚ ਇੱਕ ਰਸ ਪ੍ਰਧਾਨ ਹੋਵੇਗਾ ਜਿਹੜਾ ਇੱਕ ਰਸ ਪ੍ਰਧਾਨ ਹੋਵੇ ਨਾ ਅੱਖਾਂ ਦਾ ਰਸ ਪ੍ਰਧਾਨ ਹੈ ਤੇ ਸਾਰਾ ਦਿਨ ਅੱਖਾਂ ਦੇ ਚਸਕੇ ਲੈਂਦਾ ਪਿਆ ਸਮਝ ਲਓ ਹਨੇਰੀ ਅੱਖਾਂ ਦੇ ਚ ਹੈ ਹੁਣ ਜ਼ਬਾਨ ਦੇ ਚਸਕਿਆਂ ਵਿੱਚ ਲੀਨ ਹੈ ਔਰ ਸਾਰਾ ਦਿਨ ਲੀਨ ਹੈ ਤਾਂ ਹੁਣ ਤੂਫਾਨ ਜ਼ਬਾਨ ਦੇ ਉੱਤੇ ਖਲੜੀ ਦੇ ਰੋਗ ਵਾਸ਼ਨਾ ਵਿੱਚ ਫਸੇ ਹੋਇਆ ਕਾਮਨਾ ਵਿੱਚ ਫਸੇ ਹੋਇਆ ਤਾਂ ਹੁਣ ਹਨੇਰੀ ਖਲੜੀ ਤੇ ਹੈ ਸਾਰਾ ਦਿਨ ਝੂਠ ਨਿੰਦਾ ਤੇ ਵਿਖੇ ਨਾਦ ਸੁਣਨ ਦੇ ਚ ਹੀ ਰਸ ਹੈ ਹੁਣ ਤੂਫਾਨ ਕੰਨਾਂ ਦੇ ਚ ਹੈ ਤੂਫਾਨ ਆਉਂਦਾ ਹੈ ਇਕਦਮ ਸਾਰੇ ਇੰਦਰੀਆਂ ਤੇ ਨਹੀਂ ਆਉਂਦਾ ਇੱਕ ਰਸ ਇੱਕ ਬੰਦੇ ਚ ਪ੍ਰਧਾਨ ਹੁੰਦਾ ਹੈ ਪਰ ਹੁੰਦਾ ਕੁਛ ਸਮੇਂ ਲਈ ਹੈ ਉੱਥੋਂ ਹਨੇਰੀ ਲੰਘ ਜਾਂਦੀ ਹੈ ਹਨੇਰੀ ਕਿਸੇ ਦੂਸਰੇ ਇੰਦਰੇ ਤੇ ਤੂਫਾਨ ਆਉਣਾ ਹੈ ਆਸਾਰ ਦਿਖਾਈ ਦੇ ਰਹੇ ਨੇ ਬਚਾਓ ਕਰ ਲਓ ਇਹ ਜਿਹੜਾ ਸਤਸੰਗ ਹੈ ਨਾ ਜਿਹਦੇ ਚ ਤੁਸੀਂ ਕਥਾ ਕੀਰਤਨ ਸੁਣ ਲਿਓ ਬਸ ਇਹਦੇ ਚ ਗਿਆਤ ਇੱਕ ਬੋਧ ਮਿਲਦਾ ਹੈ ਕਿ ਇਹ ਬੰਦੇ ਤੇਰੇ ਸਰੀਰ ਦੇ ਕਿਸ ਹਿੱਸੇ ਚ ਤੂਫਾਨ ਆਉਣ ਲੱਗਾ ਹੈ ਸੁਚੇਤ ਹੋ ਜਾ ਬਚਾਓ ਕਰ ਲੈ ਕਥਾ ਕੀਰਤਨ ਤੋਂ ਬਸ ਇਹ ਸੰਕੇਤ ਮਿਲਦੇ ਨੇ ਹੁਣ ਤੂਫਾਨ ਦੀ ਲਪੇਟ ਦੇ ਚ ਹੈ ਤੂੰ ਕਿਹੜੇ ਤੂਫਾਨ ਦੀ ਲਪੇਟ ਚ ਹੈ ਔਰ ਇੱਥੋਂ ਇਹ ਤੂਫਾਨ ਲੰਘ ਗਿਆ ਤਾਂ ਫਿਰ ਕਿਸੇ ਦੂਸਰੇ ਹਿੱਸੇ ਚ ਪ੍ਰਗਟ ਹੋਵੇਗਾ ਮੈਂ ਫਿਰ ਅਰਜ਼ ਕਰਾਂ ਆਪਾਂ ਜਿਤਨੇ ਸਾਰੇ ਬੈਠੇ ਹਾਂ ਹਰ ਬੰਦੇ ਦਾ ਰਸ ਵੱਖ ਵੱਖ ਹੋਵੇਗਾ ਕੋਈ ਕੰਨਾਂ ਦੇ ਰਸ ਚ ਫਸਿਆ ਹੋਇਆ ਕੋਈ ਅੱਖਾਂ ਦੇ ਰਸ ਚ ਕੋਈ ਜ਼ਬਾਨ ਦੇ ਰਸ ਚ ਔਰ ਬੋਲਚਾਲ ਤੋਂ ਵੀ ਪਤਾ ਚੱਲ ਜਾਏਗਾ ਇਹ ਬੰਦਾ ਕਿਹੜੇ ਰਸ ਵਿੱਚ ਫਸਿਆ ਪਿਆ ਮੈਨੂੰ ਗੱਲ ਭੁੱਲਦੀ ਨਹੀਂ ਦਿੱਲੀ ਤੋਂ ਅਲਾਹਾਬਾਦ ਤੱਕ ਮੈਂ ਸਫ਼ਰ ਕਰ ਰਿਹਾ ਸੀ ਆਸਾਮ ਮੇਲ ਦੇ ਚ ਇੱਕ ਸੱਜਣ ਉਹ ਵੀ ਕੋਲ ਬੈਠੇ ਸਨ ਇਕੱਠੇ ਸਫ਼ਰ ਹੋ ਰਿਹਾ ਸੀ ਜਿਉਂ ਗਾਜ਼ੀਆਬਾਦ ਤੋਂ ਉਸਨੇ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਨਾ ਤੇ ਅਲਾਹਾਬਾਦ ਤੱਕ ਕਰਦਾ ਹੀ ਗਿਆ ਇਹ ਖਾਣਾ ਇੰਜ ਆਉਂਦਾ ਇੰਜ ਬਣਾਈਦਾ ਇੰਜ ਬਣਾਈਦਾ ਤੇ ਮੈਨੂੰ ਆਖਿਰ ਕਹਿਣਾ ਹੀ ਪਿਆ ਮੈਂ ਮਿੱਤਰਾ ਤੂੰ ਕਿਧਰੇ ਹਲਵਾਈ ਤੇ ਨਹੀਂ ਜਾਂ ਪਿਛਲੇ ਜਨਮ ਦਾ ਤੇ ਨਹੀਂ ਜਿਉਂ ਗਾਜ਼ੀਆਬਾਦ ਤੋਂ ਤੂੰ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਹੈ ਤੇ ਅਲਾਹਾਬਾਦ ਤੱਕ ਜਦ ਵੀ ਕਦੀ ਕੋਈ ਗੱਲਬਾਤ ਦਾ ਮਾਹੌਲ ਗੁਫ਼ਤਗੂ ਦਾ ਮਾਹੌਲ ਚੱਲੇ ਗੱਲ ਖਾਣੇ ਪੀਣੇ ਦੀ ਹੋਰ ਕੋਈ ਗੱਲ ਨਹੀਂ ਉੱਥੋਂ ਮੈਂ ਅੰਦਾਜ਼ਾ ਲਾ ਲਿਆ ਤੂਫਾਨ ਦੇ ਚ ਬਰਪਾ ਹੈ ਪਰ ਇਸ ਵਕਤ ਤੂਫਾਨ ਇਹਦੀ ਜ਼ਬਾਨ ਤੇ ਛਾਇਆ ਹਰ ਸਟੇਸ਼ਨ ਤੇ

0: ਗੱਡੀ ਰੁਕੇ ਤੇ ਕੁਛ ਚਾਹੀਦਾ, ਖਾਣ ਉਤਰਿਆ ਕੁਛ ਨਾ ਕੁਛ ਚਾਹੀਦਾ, ਭਾਵੇਂ ਭੁੱਖ ਹੈ ਭਾਵੇਂ ਨਹੀਂ ਪਰ ਕੁਛ ਚਾਹੀਦਾ। ਤੂਫਾਨ ਤੂਫਾਨ ਦੀ ਲਪੇਟ ਦੇ ਜ਼ਬਾਨ ਹੈ ਤੇ ਜਿਵੇਂ ਤੂਫਾਨ ਬੇਕਾਬੂ ਆਉਂਦਾ ਹੈ, ਜਿਹੜਾ ਰਸ ਤੂਫਾਨ ਦੇ ਰੂਪ ਵਿੱਚ ਜਿਸ ਇੰਦਰੇ ਚ ਹੋਵੇਗਾ ਉਹ ਕਾਬੂ ਚ ਨਹੀਂ ਹੋਵੇਗੀ। ਇੰਨੀ ਮੈਰਜ ਕਰਦੇ ਹਾਂ, ਅਗਰ ਇਹ ਤੂਫਾਨ ਅੱਖਾਂ ਤੇ ਹੋਇਆ ਤੇ ਅੱਖਾਂ ਗੁਰਦੁਆਰੇ ਚ ਵੀ ਬੇਕਾਬੂ ਆਉਣਗੀਆਂ। ਇੰਨੀ ਮੈਰਜ ਕਰਦੇ ਹਾਂ, ਤੁਸੀਂ ਸਤਸੰਗ ਦੇ ਚ ਬੈਠੇ ਹੋ ਕਿਸ ਤਰ੍ਹਾਂ ਕਾਬੂ ਕਰੋਗੇ, ਤੂਫਾਨ ਹੈ ਤੇ ਅੱਖਾਂ ਗਲਤ ਵੇਖਣਗੀਆਂ। ਅਗਰ ਇਹ ਤੂਫਾਨ ਕੰਨਾਂ ਤੇ ਹੈ ਤੇ ਕੰਨ ਇੱਥੇ ਵੀ ਗਲਤ ਸੁਣਨਗੇ, ਇੱਥੇ ਮਹਿਫਿਲ ਸਜਾ ਕੇ ਸਾਰਾ ਦਿਨ ਨਿੰਦਾ ਤੇ ਝੂਠ ਸੁਣਨਗੇ। ਅਗਰ ਤੂਫਾਨ ਖਲੜੀ ਤੇ ਬਰਪਾ ਹੈ ਤੇ ਗੁਸਤਾਖੀ ਮਾ ਭਾਵੇਂ ਹੱਥ ਵਿੱਚ ਸੁੰਦਰ ਗੁਟਕਾ ਤੇ ਜਪਜੀ ਸਾਹਿਬ ਕਿਉਂ ਨਾ ਪਿਆ ਪੜਦਾ ਹੋਵੇ, ਜਦ ਖਲੜੀ ਦੇ ਉੱਤੇ ਤੂਫਾਨ ਹੈ ਤਾਂ ਇਹਨੂੰ ਰਾਮ ਨਹੀਂ ਚੇਤੇ ਆਵੇਗਾ, ਕਾਮ ਚੇਤੇ ਆਵੇਗਾ। ਤੂਫਾਨ ਤੂਫਾਨ ਤੇ ਬੇਕਾਬੂ ਹੁੰਦਾ। ਇਹ ਤੂਫਾਨ ਵੱਖ ਵੱਖ ਇੰਦਰੀਆਂ ਦੇ ਉੱਤੇ ਇਸ ਤਰ੍ਹਾਂ ਪ੍ਰਗਟ ਹੁੰਦਾ ਜਿਵੇਂ ਜ਼ਮੀਨ ਦੇ ਉੱਤੇ ਕਿਸੇ ਕਿਸੇ ਖਿੱਤੇ ਵਿੱਚ ਹਨੇਰੀ ਆਉਂਦੀ ਹੈ, ਹਰ ਪਾਸੇ ਨਹੀਂ ਹੈ। ਜਿਵੇਂ ਸਾਗਰ ਦੇ ਕਿਸੇ ਕਿਸੇ ਖਿੱਤੇ ਚ ਉਛਾਲ ਆਉਂਦਾ ਹੈ, ਸਾਡੇ ਸਰੀਰ ਦੇ ਕਿਸੇ ਕਿਸੇ ਇੰਦਰੇ ਚ ਕਿਸੇ ਕਿਸੇ ਸਮੇਂ ਉਛਾਲ ਆਉਂਦਾ ਹੈ। ਔਰ ਸਾਧ ਸੰਗਤ ਦੇ ਚ ਬਸ ਇਸ ਗੱਲ ਦਾ ਬੋਧ ਲੈਣਾ ਹੈ ਕਿ ਕਿਹੜੇ ਇੰਦਰੇ ਦੀ ਭੂਮੀ ਦੇ ਉੱਤੇ ਇਸ ਵਕਤ ਹਨੇਰੀ ਚੱਲ ਰਹੀ ਹੈ। ਇੰਨੀ ਮੈਰਜ ਕਰਦਾ, ਜੀਵਨ ਸਾਗਰ ਦੇ ਕਿਹੜੇ ਹਿੱਸੇ ਚ ਇਸ ਵਕਤ ਤੂਫਾਨ ਹੈ ਇਹ ਵੇਖਣਾ ਹੈ, ਕਿਹੜੇ ਪਾਸੇ ਉਛਾਲ ਹੈ, ਕਿਸ ਪਾਸੇ ਤੁਗਿਆਨੀ ਹੈ। ਬੋਧ ਮਿਲੇ ਤੇ ਫਿਰ ਇਹ ਵੀ ਬੋਧ ਮਿਲੇ ਕਿ ਕਿਹੜੇ ਖਿੱਤੇ ਦੇ ਤੂਫਾਨ ਆਉਣ ਵਾਲਾ ਹੈ, ਤਾਂ ਕਿ ਸਾਵਧਾਨ ਹੋਈਏ, ਸੁਚੇਤ ਹੋਈਏ। ਸਤਸੰਗ ਕਿਧਰੇ ਬੱਚਿਆਂ ਦਾ ਖੇਲ ਨਾ ਸਮਝ ਲੈਣਾ, ਕਥਾ ਕੀਰਤਨ ਕਿਧਰੇ ਖਿਡੌਣਿਆਂ ਦੀ ਖੇਡ ਨਾ ਸਮਝ ਲੈਣਾ। ਭਗਤ ਕਬੀਰ ਕਹਿੰਦੇ ਨੇ ਇਹ ਗੱਲ ਵੱਖਰੀ ਹੈ ਕਿ ਲੋਕਾਂ ਨੇ ਖਿਡੌਣਿਆਂ ਦੀ ਖੇਡ ਸਮਝੀਏ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ, ਬਿਲਕੁਲ ਖਿਡੌਣਾ, ਹਾਲਾਂਕਿ ਇਹ ਖਿਡੌਣਾ ਨਹੀਂ ਹੈ। ਕਿਤਨੀ ਮੈਰਜ ਕਰਦੇ ਹਾਂ, ਸਾਧਨਾ ਕਰਨ ਜਦ ਬੈਠੋਗੇ, ਜਪ ਕਰਨ ਜਦ ਬੈਠੋਗੇ ਤੇ ਇੰਦਰੀਆਂ ਦੇ ਜਿਸ ਹਿੱਸੇ ਚ ਇਹ ਤੂਫਾਨ ਹੈ ਜਪ ਨਹੀਂ ਕਰਨ ਦੇਗਾ, ਇਹ ਜਪਜੀ ਨਹੀਂ ਪੜਨ ਦੇਗਾ, ਇਹ ਕੀਰਤਨ ਨਹੀਂ ਸੁਣਨ ਦੇਗਾ। ਸ਼ਬਦ ਸੁਰਤ ਦੀ ਲੀਨਤਾ ਇਹ ਨਹੀਂ ਹੋ ਸਕੇਗੀ, ਬਸ ਇਸ ਤੂਫਾਨ ਤੋਂ ਬਚਾਓ ਕਰਨਾ ਹੈ। ਔਰ ਇਹ ਤੂਫਾਨ ਆਵੇਗਾ, ਰੱਬ ਦਾ ਨਿਯਮ ਹੈ, ਪਰਮਾਤਮਾ ਦਾ ਨਿਯਮ ਹੈ। ਜ਼ਮੀਨ ਤੇ ਤੂਫਾਨ ਆਉਂਦੇ ਨੇ, ਸਾਗਰ ਦੇ ਤੂਫਾਨ ਆਉਂਦੇ ਨੇ, ਤੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਕੁਛ ਬ੍ਰਹਿਮੰਡ ਦੇ ਚ ਆਉਂਦਾ ਉਸ ਪਿੰਡ ਦੇ ਚ ਆਉਂਦਾ। ਜੇ ਪ੍ਰਮਾਤਮਾ ਇਸ ਬ੍ਰਹਿਮੰਡ ਦੇ ਚ ਹੈ ਤਾਂ ਪ੍ਰਮਾਤਮਾ ਇਸ ਪਿੰਡ ਦੇ ਚ ਹੈ, ਜੇ ਤੂਫਾਨ ਇਸ ਬ੍ਰਹਿਮੰਡ ਦੇ ਚ ਨੇ ਤਾਂ ਤੂਫਾਨ ਇਸ ਪਿੰਡ ਦੇ ਚ ਨੇ। ਕਿਤਨੀ ਮੈਰਜ ਕਰਦੇ, ਐਸਾ ਹੈ। ਦੂਸਰੀ ਅਰਜ਼ ਹੋਰ ਕਿ ਜਿਸ ਤਰ੍ਹਾਂ ਇੰਦਰੀਆਂ ਦੇ ਉੱਤੇ ਵੱਖ ਵੱਖ ਤੂਫਾਨ ਆਉਂਦੇ ਨੇ, ਮਨ ਦੇ ਵਿੱਚ ਵੀ ਕਿਸੇ ਵਕਤ ਇੱਕ ਰੋਗ ਦੀ ਪ੍ਰਧਾਨਤਾ ਆਉਂਦੀ ਹੈ, ਔਰ ਉਹ ਪ੍ਰਧਾਨਤਾ ਬਹੁ ਗਿਣਤੀ ਦੇ ਚ ਆਉਂਦੀ ਹੈ, ਬਹੁਤ ਸਾਰੇ ਮਨੁੱਖ ਉਸ ਦੀ ਲਪੇਟ ਦੇ ਚ ਆਉਂਦੇ ਨੇ। ਛੂਤ ਦੀ ਬਿਮਾਰੀ ਹੈ, ਬਿਲਕੁਲ ਕਹਿੰਦੇ ਨੇ ਇਹਦੇ ਕੋਲ ਨਾ ਬੈਠੋ, ਕੋੜ ਛੂਤ ਦੀ ਬਿਮਾਰੀ ਹੈ, ਇਹ ਤਪੇ ਦਿੱਖ ਔਰ ਇਸ ਤਰ੍ਹਾਂ ਦੇ ਹੋਰ ਚੇਚਕ ਇਤਿਆਦਿ ਬਹੁਤ ਸਾਰੇ ਮਰਜ਼, ਇਹ ਬਿਮਾਰੀਆਂ ਇੱਕ ਤੋਂ ਦੂਜੇ ਨੂੰ ਲੱਗਦੀਆਂ, ਦੂਜੇ ਤੋਂ ਤੀਜੇ ਨੂੰ ਲੱਗਦੀਆਂ। ਯਕੀਨ ਜਾਣੋ ਕੁਛ ਮਾਨਸਿਕ ਰੋਗ ਵੀ ਐਸੇ ਨੇ, ਛੂਤ ਦੀ ਬਿਮਾਰੀ ਹੈ, ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ, ਦੂਜੇ ਤੋਂ ਤੀਜੇ ਨੂੰ ਲੱਗਦੀਆਂ ਨੇ, ਤੀਜੇ ਤੋਂ ਚੌਥੇ ਨੂੰ ਲੱਗਦੀਆਂ ਨੇ। ਤੇ ਇਸ ਵਕਤ ਇਹ ਜਿਹੜੀ ਬਹੁਤੀ ਮਨੁੱਖਤਾ ਹੈ, ਕਿਹੜੀ ਬਿਮਾਰੀ ਦੀ ਲਪੇਟ ਦੇ ਚ ਹੈ, ਅੱਜ ਦਾ ਇਹ ਜਿਹੜਾ ਵਾਕ ਆਇਆ ਇਸ ਨੂੰ ਆਧਾਰ ਬਣਾ ਕੇ ਮੈਂ ਵਿਚਾਰਾਂ ਤੁਹਾਡੇ ਸਾਹਮਣੇ ਰੱਖ ਰਿਹਾ। ਹਉ ਮੈਂ ਅਹੰਕਾਰ, ਇਹਦੀ ਲਪੇਟ ਦੇ ਚ ਬਹੁਤ ਸਾਰੀ ਦੁਨੀਆ, ਬਹੁਤ ਸਾਰਾ ਜਗਤ ਹੈ। ਇੰਜ ਨਹੀਂ ਕਹਿਣਾ ਚਾਹੀਦਾ ਕਿ ਸਾਰੇ ਹੀ, ਬਹੁ ਗਿਣਤੀ ਵਿੱਚ ਬਹੁਤੇ ਇਸੇ ਦੀ ਲਪੇਟ ਦੇ ਚ। ਕੁਛ ਗੁਰਮੁਖਾਂ ਨੂੰ ਛੱਡ ਕੇ, ਕੁਝ ਭਗਤਾਂ ਨੂੰ ਛੱਡ ਕੇ, ਕੁਛ ਅਭਿਆਸੀਆਂ ਨੂੰ ਛੱਡ ਕੇ, ਤੇ ਅਭਿਆਸੀ ਵੀ ਉਹ ਜਿਨ੍ਹਾਂ ਦੀ ਸਾਧਨਾ ਤੋੜ ਨਿਭੀ ਹੈ, ਜਿਹੜੇ ਅਭਿਆਸ ਕਰਦੇ ਪਏ ਨੇ ਉਹਨਾਂ ਨੂੰ ਅਭਿਆਸ ਕਰਨ ਦਾ ਅਹੰਕਾਰ ਹੋ ਜਾਂਦਾ, ਜੋ ਸੇਵਾ ਕਰਦੇ ਪਏ ਨੇ ਉਹਨਾਂ ਨੂੰ ਸੇਵਾ ਕਰਨ ਦਾ ਅਹੰਕਾਰ ਹੋ ਜਾਂਦਾ, जो कीर्तन करते ने उन्हां नूं कीर्तन करन दा अहंकार हो जांदा है, जो कथा करते ने उन्हां नूं कथा करन दा अहंकार हो जांदा है, जो गुरुद्वारियां दी संभाल करते ने उन्हां नूं सेवा संभाल दा अहंकार हो जांदा है। वरस के ए अहंकार ए होमे गुरु अमरदास जी महाराज के कथन अनुसार इस वक्त जगत रोग है। जगत जिवें जगत गुरु आउंदे ने ना, जगत रोग, जगत बीमारी, सारे जगत दे बीमारी, सारी दुनिया जिस दी लपेट च होवे, कुछ एक नूं छड़ के जो जो दिसे सो सो रोगी, रोग रहत मेरा सतगुर जोगी। अहम भाव होमे, होमे दा मतलब है मैं हां और मैं होवा, तू नहीं है, तू कौन है, मैं हां मैं होवा, अजोके दौर दी बहुत वड्डी बीमारी। पर इह ना समझ लेना बाकी जिहड़ियां चार बीमारियां ने ओ नहीं ने, ओ दबियां होईयां ने, ओ उकसाहट नाल पैदा होंदियां ने, वक्ती पैदा होईयां चलियां गईयां, जिवें जुकाम लगया चला गया, जिवें मत्था दुखण आया सवेरे घंटे बाद ठीक हो गया। हुण ठीक है, एक अद गोली लई ते मत्थे दी पीड़ ते चली गई, पर एक अद गोली नाल शुगर थोड़ी जांदी, कैंसर थोड़ी जांदा है, के जांदा है, तपेदिक थोड़ी जांदा है, ये ते लंबा इलाज। होमे एक गोली नाल जान वाली नहीं, एक पुड़ी नाल जान वाली नहीं, ये लंबी बीमारी है। होमे दीर्घ रोग है दारू भी, इस ये ते दीर्घ रोग है, ये ते लंबा रोग है, ये लंबी बीमारी है। एक गोली खांदे आ नहीं, एक मत्थे दी पीड़ा थोड़ी है, गोली खादी ते दूर हो गई, इस तरह की गल नहीं है। कई ऐसे ने जो लंबी बीमारी नूं छेती खत्म करना चाहते हैं, भाई नहीं एक गोली खाइए तो ठीक हो जाए, और फिर संतां महंतां दे डेरियां और इस तरह के डिंबी गुरुआं दे चक्करां च पैंदे ने, भाई ऐसा मंत्र दे शाम तक ही गल बन जाए, तो राधा स्वामी देंदे ने आओ बस 10 मिनट साधना करो अनाहद नाद वजन लग पाएगा, ते कन्नां दे च उंगलियां देख ਤੇ ਉਹਦੇ ਕੋਲ ਜਾਪ ਕਰਾਓ ਤੇ ਕੰਨਾਂ ਤੇ ਜਿਹੜੀ ਛਾਂ ਛਾਂ ਦੀ ਆਵਾਜ਼ ਹੋਵੇ ਠੀਕ ਹੈ, ਅਨਾਹਦ ਨਾਦ ਹੈ ਜੀ, ਸੁਣ ਬ੍ਰਹਮ ਗਿਆਨੀ ਬਣ ਗਏ ਨੇ ਜੀ, ਸੰਤ ਜਨ ਬਣ ਗਏ, ਇਹ ਪਖੰਡ ਚੱਲੇਗਾ। ਬਹੁਤੇ ਰੋਗੀ ਹੋਵਨ ਤੇ ਨਕਲੀ ਦਵਾਈਆਂ ਬਹੁਤ ਚੱਲ ਪੈਂਦੀਆਂ, ਔਰ ਨਕਲੀ ਦਵਾਈਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਹੁਤ ਹੋ ਜਾਂਦਾ। ਨਿਯਮ ਹਕੀਮ ਉਹਨਾਂ ਦੀ ਬਣ ਆਉਂਦੀ ਹੈ, ਕਿਵੇਂ ਕਰਨੀ ਧਾਰਮਿਕ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦੇ ਨਿਯਮ ਹਕੀਮ ਤੁਹਾਨੂੰ ਕਦਮ ਕਦਮ ਤੇ ਮਿਲਣਗੇ। मंत्र तंत्र अकाली मैनू परचे वंड रहा सी ते परिक्रमा ची ते उचेचा मैनू आके दिते उसने, ते उहदे च जिहड़ी पंक्ति सी वी जिहड़ा निराकार दा जाप करे अवतार दा जाप करे बस उहनूं परम गति प्राप्त हो जाएगी। जिन्हियां अवतार संबंधी जिन्हियां निराकार संबंधी पंक्तियां सन ना वो कठियां कीतियां गई, ते संत दास थले कोई लिखा होया संत संत दास ते वंड रहे ये जपो, गुरबाणी इस दा कहंदी है। तो उन्हां मूर्खां नूं कौन समझाए, गुरबाणी ते ये भी कहंदी है, रे मन राम स्यो कर प्रीत, सरवन गोविंद गुण सुनो अर गाओ रसना गीत। गुरबाणी ते ये भी कहंदी अव्वल अल्लाह नूर उपाया कुदरत के सब, अल्लाह दे कर बंदगी, गुरु बाणी ते भी कहती अल्लाह दी बंदगी कर, राम दा नाम जप गोपाल दा नाम जप, गोरख सोए जिन गोए उठा ली करते बार न लागे, उते गोरख है गोरख गोरख जप, इत्थे ते अनेका नाम ने, पर हुण एक नाम दी इस ढंग दी चोण करके गुरबाणी चों ते अपना एक संपर्दा अपना एक मत चलाना आले दुआले लोगों नूं कट्ठा कर लेना, ते खिमा करनी धार्मिक तौर ते बंदा ते कोई बहुत स्याणा है नहीं, ते इस तरह की लंबी चौड़ी भीड़ दे इस तरह के नियम हकीम अपने इश्तहार वंड के नकलियां दवाइया वेच छड़ दें चल जाती है। ते इश्तहारबाजी गुस्ताखी माफ ठीक है युग इश्तहारबाजी दा, पर कदी फुल ने यह नहीं आख्या कि मेरे च खूबसूरती है मेरे विच महक है, उन्हों इश्तहार कढ़ने पैन किसे फुल नूं, सूरज नूं इश्तहारबाजी करनी पई है भी मेरे च रोशनी है मेरे च प्रकाश है, चंद्रमा नूं कोई इश्तहार लाने पैन कि मेरे च शीतलता है, मेरे च चाननी है, मेरे च ठंडक है। हिमालिया पर्वत कोई इश्तिहार पिया वंडदा है भाई मेरे च ठंड है, मेरे च शीतलता है। तेरे च कोई शीतलता है, तेरे च कोई गुणा दी महक है, तेरे अंदर कोई रब्बी चानना है, तो चानना ही जो है इश्तिहार है। तेन इश्तिहार कटाने की लोड़ ही नहीं है, वो चानना ही इश्तिहार है, वो महक ही इश्तिहार है। फिर मैं अर्ज करा इस तरह के संत महंत डिंबी जो इस तरह के मंत्रा नू लैके ते परचे वंडन, समझना नियम हकीम ने, ते नियम हकीम की लपेट च कुछ बंदे जरूर आणगे। नकली दवाइया लै लैंदे लोग, रेल के डब्बे च भी लोग दवाइया वेचते पैने, फुटपाथ के उत्ते भी लोग दवाइया वेचते पैने, बाजार दे च बैठे बैठे भी लोग नकली दवाइया वेचते पैने। नियम हकीम आप रोगी ने, नियम हकीम। अखां दा सुरमा एक लैके मेरे को सज्जन आया, कहने लगे ज्ञानी जी ए जोत वधदी है। मैं कह तू तो चश्मा लाया अखां ते, तेरी जोत क्यों नहीं वधी? सुरमा लैके आया मेरे को, जिस दिन तेरा चश्मा नहीं होगा तेरी सुरमे की करामात मैं तां समझांगा। इन्ना मोटा तू चश्मा लाया हो तो मैनू लिया के दिंदा पे सुरमा, तो मतलब इन्ना सी तुसी लाओ आले दुआले जेडे बैठे ने भी थानू देखन और भी खरीदन, सिलसिला इस तरीके नाल चले। गल जड़ी सी इतनी सी, मैं कहने पुरखा तेरा चश्मा लगे होया तो हो सकता है सुरमा मैं लाया तो मैनू भी मोटा चश्मा ही लाना पैना, होर कुछ नहीं। मैं नहीं लाना यह चश्मा, मैं सुरमा नहीं लैना। इस तरह के नियम हकीम बहुत थां थां ते, पर आखिर वो खिमा करने सुरमा बिकदा है उसका, ऐसी गल नहीं। लोग लेंदे ने अपनी अखां फोड़दे ने, अखां ते चश्मे लवांदे ने सुरमा पा पा के, जिन्हां दी ठीक ठाक अखां ने वह भी खराब खरांदे ने। इस तरीके नाल राधा स्वामी इन्हां नियम हकीमां दे पखंडी मंत्र भी चल जांदे ने, चलदे ने, बड़ी दुनिया लपेटे च आ जांदी है। चंगे भले गुरु के सिख ते राधा स्वामी बन जांदे ने, नियम हकीम दे काबू च आ के पकड़ दे च आ के। और ये बहुत वड्डी साजिश भी है। खैर मैं गल लमकावा ना, रोगों का अपना अपना दौर आता है, तो कोई एक अद रोग विशेष रूप दे मन दे छाया होता है, बाकी दबे हो जाते हैं। अजोके समय जिहड़ा मूल रूप दे रोग छाया होया है वो है अहंकार। हौं मैं हां, हौं में ग्रसया होया मनुख बराबरी नहीं देगा, क्योंकि बराबरी होए तो हौं में टिक नहीं सकती, क्योंकि मेरे जैसा कोई होर भी है, तो जब मेरे जैसा कुछ होर है तो मेरी कमजोरी हो गई, मेरे मैं दे चोट आ गई, तो मेरे जैसा कोई होर तीजा भी है, होर कोई चौथा भी है, फिर अहंकार नहीं टिक सकता। मेरा मैं कवि थोड़ी हाँ, होर भी कवि है, उस तो इलावा एक होर भी कवि है, होर भी कवि है, अहंकार नु टिकन लई मौका नहीं मिलता। निरा मैं ही वड्डा व्यापारी नहीं, एक होर भी है, उस सामने एक होर भी है, उस तो एक होर भी है। ते वड्डा होमे दे तल दे ते जिहड़ा जीण वाला है ना, उन्नू वड्डा व्यापारी नहीं चंगा लगेगा, वड्डा कवि नहीं चंगा लगेगा, वड्डा कलाकार नहीं चंगे लगेगा। क्यों? वड्डे दे होंदे बेचारा आप छोटा हो जांदा है, ते छोटापण अखरदा है, छोटापण चोट करदा है। अहंग दे च ग्रसिया होया, होमे दे च ग्रसिया होया, तो फिर हुण की करदा है इस तरह का बंदा? दूजियां नू छुटियाओ, अपने आप नू वड्डा करो, बस इन्नी गल है, छुटियाओ। यह देश खास करके साडा देश जितने अहंकार दे चलंग रहा है, गुरबाणी जो कुछ कह रही है, इतना अहंग भाव मैं किसी होर देश दे च नहीं देखा। इतनी मैं अर्ज कर दी, बहुत वड्डा अहंकार ते अहंकार जिंदगी दे हर पहलू दे च प्रगट हो रहा है, थां थां दे च प्रगट हो रहा है। सदियां दी गुलामी ने संपन्न बंदियां नू बहुत वड्डा अहंकारी बना दिता। राजस्थान च दास रहिंदा छोटे मोटे रजवाड़े धनवान, उन्हां नू आखदे ने अन्ने दाता। अगले बेचारे मजदूर गल करनगे ना, अन्ने दाता, हुक्म करो तुसी अन्ने दाता, साडे अन्न दाता। जणे खणे नू अन्न दाता कही जांदे, हुण जिहड़ा जणे खणे नू अन्न दाता कही जांदा, उह अन्न दाते नू समझ सकेगा, जुड़ सकेगा कि अन्नदाता कौन है? दद्दा दाता एक है, दूसर ना इनको, जुड़ सकेगा? जिहड़ा अन्नदाता थां थां ते कही जांदा है, हर एक नू जो है आखी जांदा है, दब गया, मर गया, मिट गया। और अहंकारियां ने कईयां नू मिटा दिता। मैं देखे है अहंकारी प्रधाना ने गुरुद्वारियां दे बेशतर ग्रंथियां नू इतना नीवा कर छड़िया है, इतना निमाणा कर छड़िया है, चपड़ासी तो भी थले चले गए। ते हुण प्रधान जद गुरुद्वारे जान पहले सस्त्री अकाल ग्रंथी बुलावे, असी प्रधान है ये बुलावे, तो महाराज का वजीर थोड़ी हो गए तो चपड़ासी तो भी थले लै गए उसनों, तुसी उहदी वैल्यू की रहण दित्ती, तुसी उहदी हस्ती की रहण दित्ती। इस वास्ते जब मैं समुचे हिंदुस्तान का बाहर देशों का भ्रमण करदा तो जिहड़े मैनू ग्रंथी मिलते ने ग्रंथी पने के लायक नहीं ने, पर कसूर सिर्फ उन्हां ग्रंथियों का नहीं, उहदे च 50% कसूर मैं प्रधानां दा वेखदा गुरुद्वारियां दे। दबाओ इतना, दबाओ इतना, दबाओ मिटा ही दिओ। किधरे अखंड पाठ भी रखना है, किधरे कोई धार्मिक सम्मेलन भी होना है, तो राय प्रधान साहब देणगे, ग्रंथी साहब नहीं देणगे। तो इस ढंग दे नाल समुचे देश दे च धार्मिक मसलियां दे च भी प्रधान छा गए, जिन्हां नूं शायद बथेरियां नूं ते 10 गुरुआं दे नाम भी नहीं आउंदे, पंज बाणियां दे पाठ दा भी नहीं पता। और मैं सच हकीकत दसां, इक कहे मैनूं भई पंज बाणियां केड़ियां ने, ते 30 साल दा प्रधान चले आ रहे सी गुरुद्वारे दा, पंज बाणियां दा पता नहीं केड़ियां ने, ते पंज बाणियां केड़ियां ने ज्ञानी जी दसो। मैं कहा चलो शुक्र है तूं कमजोरी प्रगट ते कर दित्ती, कई ते कमजोरी प्रगट भी नहीं करदे, उहनूं पता भी नहीं। कि जो इस तरह के बंदे गुरुद्वारियां दे मुखी होणगे, धर्म प्रचार किस तरह होएगा, ते ग्रंथी रागी खिमा करनी चपड़ासी तो थले चले जाणगे, बिल्कुल गिर जाणगे। ये ढांचा सानू बदलण की लोड़ है, ये सही करण की लोड़ है, ये सुधारण की लोड़ है। असी सियासत का एक विंग अलग बना लई है, ते धार्मिक काम करने वालों कुछ अलग तकवीयत दे दई है। राजनीतिक बंदे उन्हां दी मदद करन, धार्मिक उन्हां दी मदद करन, लेकिन होवन वक्त ऐसा ना होवे कि धार्मिक बंदा धर्म दा मुखी बनके भी खिमा करनी असेंबली हाल दे बूहे खड़कांदा फिरे ते पार्लियामेंट दे दरवाजे खड़कांदा फिरे, ये नहीं गल शोभा देंदी। सारी शक्ति तो उस पासे वंडी जाएगी, धर्म प्रचार कौन करेगा ते किवें करोगे, सारा समा उस पासे खर्च हो जाएगा, सारी शक्ति उस पासे खर्च हो जाएगी। ते ग्रंथी उन्हां जो है प्रधानां दी परिक्रमा ही करदे आ, समा व्यतीत करदे आ, ते खिमा करनी गुरु दी परिक्रमा करन दा ते इहनां कोल वक्त ही नहीं रहेगा, की परिक्रमा करनगे। ये सारियां कमजोरियां जो थां थां ते मैनूं दिखाई दित्तियां ने, मिशनरी होण दे नाते अपना फर्ज अदा करदे होया थानू सुना दित्तियां ने, मनना ते इस ढंग दा सही निजाम बनाना ये थोड़ा कम, कहना एहसास करा देना ये दास दा कम, मैं अपना फर्ज निभाया तुसीं अपना फर्ज निभांदे जाओ। ता मैं समझदा दोए मिल कारज उपजे राम नाम संजोग। तो खैर मैं गल नूं मुकावां ना, अहम भाव होमे विच ग्रसिया होया मनुख दूजे नूं बर्दाश्त नहीं कर सकेगा, ते इह देश सदियां तों होमे दा ही रोगी है। इत्थों दा ब्राह्मण वो कहिंदा बाकी सारे मैथों थले ने, मेरी बराबरी दा कोई भी नहीं, ना खत्री ना शूदर ना वैश, सब मैथों थले। उन्हें पहले ढंडोरा दे दिता मैं वड्डा, अहंकार इतना अस्थूल हो गया, अहंकार इतना मोटा हो गया, मैं वड्डा, बाकी सब मेरे थले, बाकी सब मेरे कदमां विच। जद जद किसे ने ब्राह्मण की बराबरी का दावा किया ते पता या ते उसनू मिटाया खत्म किया, ते जे मिटा नहीं सके ते पता की आख्या भी ये भी पिछले जन्म का ब्राह्मण से, या यदि मां ब्राह्मणी है या यदा प्यो ब्राह्मण है, जैसे कबीर नाल गल जोड़ दी गई। हुण कबीर कौन है, मुसलमान है, पर सारे हिंदुस्तान च गल प्रचलित है नहीं जी ब्राह्मणी का लड़का है, कुंवारी ब्राह्मणी का लड़का है, खिमा करनी बिल्कुल झूठी गाथा बनाई गई है, सच्चाई नाल इसका दूर का भी कोई तल्लुक नहीं। कबीर कौन है ये रविदास तो पूछिए, जिहड़ा रविदास कबीर दे वक्त मौजूद सी, ये भगत समकाली ने, इको टाइम दे च रहने, नामदेव त्रिलोचन सदना सैन कबीर रविदास ये सारे इको ही वक्त ने, और ये सबूत थानू मिलणगे भगतां दी बाणी च। एक भगत दूसरे का जिक्र करता, दूसरा पहले का जिक्र करता, एक दूजे का जिक्र करते हैं। एक निक्का जिहा उदाहरण मैं दे दिया, गल स्पष्ट हो जाएगी। कबीर जी का श्लोक है, श्लोक जिहड़े तुसीं पढ़दे हो, उन्हां श्लोकां विच कबीर कहिंदे ने, हर सो हीरा छाड़ के करे आन की आस, ते नर दोजक जाएंगे सत भाखे रविदास। ये श्लोक कबीर दा है, रविदास दा नहीं है, श्लोक कबीर दा है। ते कबीर कहिंदे ने जो रविदास है ना सच कह रहे है कि हरी जैसे हीरे नूं छड़ के जिहड़ा किसे होर आसा दे उत्ते अपनी जिंदगी बतीत करदा है, वह दोजकां च जाणगे, दुखी होणगे। ਉਹਨਾਂ ਨੇ ਆਸਾ ਆਰਾਮ ਦੀ ਨਹੀਂ ਰੱਖੀ ਜਿਨ੍ਹਾਂ ਨੇ ਦੁਖੀ ਹੋਣਗੇ। ਹੁਣ ਇਸ ਤਰ੍ਹਾਂ ਦੀ ਪੁਕਾਰ ਕੀਤੀ ਰਵਿਦਾਸ ਨੇ, ਤੇ ਰਵਿਦਾਸ ਦੀ ਪੁਕਾਰ ਨੂੰ ਕਲਮ ਬੰਦ ਕੀਤਾ, ਸ਼ਬਦ ਬੰਦ ਕੀਤਾ ਕਬੀਰ ਨੇ ਆਪਣੇ ਸ਼ਬਦਾਂ ਵਿੱਚ। ਸਲੋਕ ਕਬੀਰ ਦਾ ਹੈ, ਖਿਆਲ ਰਵਿਦਾਸ ਦੇ ਨੇ। ਇਸੇ ਤਰੀਕੇ ਨਾਲ ਰਵਿਦਾਸ ਕਹਿੰਦੇ ਨੇ, ਨਾਮ ਦੇਵ ਕਬੀਰ ਤ੍ਰਿਲੋਚਨ ਸਦਣਾ ਸਹਿਣ ਤਰੇ, ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਤੇ ਸਭੇ ਸਰੇ। ਹੁਣ ਇਹ ਆਪਣੇ ਸ਼ਬਦ ਵਿੱਚ ਕਬੀਰ ਦਾ ਜ਼ਿਕਰ ਕਰਦਾ, ਨਾਮ ਦੇਵ ਕਬੀਰ ਤ੍ਰਿਲੋਚਨ, ਕਬੀਰ ਆਪਣੇ ਸ਼ਬਦ ਵਿੱਚ ਰਵਿਦਾਸ ਦਾ ਜ਼ਿਕਰ ਕਰਦਾ, ਦੋਹਾਂ ਦੇ ਸਮਕਾਲੀ ਹੋਣ ਦਾ ਸਬੂਤ। ਤੇ ਮੈਂ ਇਹ ਵੀ ਅਰਜ਼ ਕਰਾਂ, ਸਾਰੇ ਭਗਤੀ ਇੱਕ ਦੂਜੇ ਦਾ ਨਾਂ ਲੈਂਦੇ ਨੇ, ਨਾਮਾ ਮਾਇਆ ਮੋਆ ਕਹੇ ਤ੍ਰਿਲੋਚਨ ਮੀਰ, ਕਾਏ ਛੀਪੋ ਛਾਏ। ਪਿਓ ਦੇ ਸੰਸਕਾਰਾਂ ਨਾਲ ਕਬੀਰ ਦੇ ਸੰਸਕਾਰਾਂ ਦਾ ਤਾਲਮੇਲ ਨਹੀਂ ਬੈਠਿਆ, ਉਹਨੇ ਜੀਵਨ ਦਾ ਢੰਗ ਕੁਝ ਹੋਰ ਲੱਭ ਲਿਆ। ਪਰ ਰਵਿਦਾਸ ਕਹਿੰਦੇ ਨੇ ਇਸ ਦਾ ਜਨਮ ਜਿਹੜਾ ਹੈ ਇਹ ਉਸ ਕੁੱਲ ਦੇ ਚ ਹੋਇਆ ਜਿੱਥੇ ਬਕਰੀਦ ਮਨਾਈ ਜਾਂਦੀ ਹੈ। ਗੱਲ ਸਪਸ਼ਟ ਹੋ ਗਈ, ਗੱਲ ਖੁੱਲ ਗਈ। ਹੁਣ ਇਤਨਾ ਵੱਡਾ ਵਿਦਵਾਨ ਬਨਾਰਸ ਵਿੱਚ ਪੈਦਾ ਹੋ ਜਾਏ, ਤੇ ਬ੍ਰਾਹਮਣਾਂ ਦਾ ਦਾਵਾ ਸੀ ਵਿਦਵਾਨ ਤੇ ਸਿਰਫ ਬ੍ਰਾਹਮਣਾਂ ਚ ਹੀ ਪੈਦਾ ਹੁੰਦੇ ਨੇ, ਕਿਧਰੇ ਹੋਰ ਪੈਦਾ ਨਹੀਂ ਹੁੰਦੇ, ਤੇ ਹੁਣ ਬ੍ਰਾਹਮਣ ਆਪਣਾ ਬਚਾਓ ਕਿਸ ਤਰ੍ਹਾਂ ਕਰਨ, ਖਿਮਾ ਕਰਨੇ। ਉਹ ਕਹਿਣ ਲੱਗ ਪਏ, ਨਹੀਂ ਜੀ, ਇਹਦੀ ਮਾਂ ਬ੍ਰਾਹਮਣੀ ਸੀ, ਉਹ ਕਿਧਰੇ ਸੁੱਟ ਗਈ ਸੀ ਇਸ ਨੂੰ ਗੰਗਾ ਦੇ ਤੱਟ ਤੇ, ਇਹ ਨਿੰਬੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾ ਲਿਆ, ਇਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ, ਇਹ ਤੇ ਚੁੱਕ ਕੇ ਲਿਆਏ ਨੇ। ਇੰਜ ਕਹਾਣੀ ਜੋੜ ਦਿੱਤੀ, ਭਗਤ ਮਾਲ ਵਿੱਚ ਵੀ ਜੁੜ ਗਈ, ਮੱਖੀ ਦੇ ਉੱਤੇ ਲੋਕੀ ਮੱਖੀ ਮਾਰੀ ਗਏ, ਲਕੀਰ ਨੂੰ ਪਿੱਟਦੇ ਗਏ, ਹਕੀਕਤ ਕੁਛ ਵੀ ਨਹੀਂ, ਸੱਚਾਈ ਕੁਛ ਵੀ ਨਹੀਂ। ਸੱਚਾਈ ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ, ਜੋ ਇਤਿਹਾਸ ਖਿਮਾ ਕਰਨੀ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਗੁਰੂ ਕਾ ਸਿੱਖ ਕਹਿ ਦੇਗਾ ਗਲਤ ਹੈ, ਗੱਲ ਖਤਮ। ਇਹ ਇਤਿਹਾਸ ਦੀ ਧਾਰਾ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ ਸਾਡੇ ਕੋਲ ਕਸਵੱਟੀ ਹੈ, ਤੇ ਜਦ ਕਸਵੱਟੀ ਮੌਜੂਦ ਹੈ ਤੇ ਸੋਨੇ ਨੂੰ ਪਰਖ ਲਈਏ ਵੀ ਸੋਨਾ ਸ਼ੁੱਧ ਵੀ ਹੈ ਕਿ ਨਹੀਂ। ਕਬੀਰ ਦੀ ਇਹ ਸਾਖੀ ਅਸ਼ੁੱਧ ਹੈ, ਸ਼ੁੱਧ ਨਹੀਂ ਹੈ। ਸ਼ੁੱਧ ਇਹ ਹੈ ਜੋ ਰਵਿਦਾਸ ਕਹਿ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸ਼ਬਦ ਮੌਜੂਦ ਨੇ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਤ ਐਸੀ ਕਰੀ ਪੂਤ ਐਸੀ ਸ੍ਰੀ ਤੋਹਲੋ ਰੋਗ ਪ੍ਰਸਿੱਧ ਕਬੀਰਾ। ਤੁਹਾਨੂੰ ਇਤਨਾ ਵੱਡਾ ਆਲਮ ਫਾਜ਼ਲ ਪੈਦਾ ਹੋ ਜਾਏ ਤੇ ਕਹਾਣੀ ਜੋੜ ਦਿੱਤੀ ਗਈ, ਨਹੀਂ ਇਹ ਤੇ ਬਾਮਣੀ ਦਾ ਪੁੱਤਰ ਹੈ, ਫਿਰ ਰਵਿਦਾਸ ਹੋ ਗਿਆ ਆਲਮ ਫਾਜ਼ਲ, ਹੁਣ ਇਹਦੇ ਨਾਲ ਕੀ ਜੋੜਨ। ਨਹੀਂ ਜੀ, ਇਹ ਵੀ ਬ੍ਰਾਹਮਣ ਸੀ ਤੇ ਰਸੋਈਆ ਸੀ ਸਵਾਮੀ ਰਾਮਾਨੰਦ ਦਾ, ਪਿਛਲੇ ਜਨਮ ਇਹ ਸੀ, ਬ੍ਰਾਹਮਣਾਂ ਨੂੰ ਆਪਣਾ ਪਿਛਲਾ ਜਨਮ ਦਿਖਾਈ ਨਹੀਂ ਦਿੰਦਾ, ਰਵਿਦਾਸ ਦਾ ਦਿਖਾਈ ਦੇ ਦਿੱਤਾ। ਇਹ ਜੀ ਪਿਛਲੇ ਜਨਮ ਵਿੱਚ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਭਗਤ ਮਾਲ ਤੁਸੀਂ ਲੈ ਲਓ ਕਿਤੇ ਬਾਜ਼ਾਰ ਮਾਈ ਸੇਵਾ ਤੋਂ, ਇਹ ਕਹਾਣੀਆਂ ਮੱਖੀ ਤੇ ਮੱਖੀ ਮਾਰੀ ਗਈ, ਅਸਲੀਅਤ ਕੁਛ ਵੀ ਨਹੀਂ, ਹਕੀਕਤ ਕੁਛ ਵੀ ਨਹੀਂ, ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ, ਗੁਰਬਾਣੀ ਤਸਦੀਕ ਨਹੀਂ ਕਰਦੀ। ਰਵਿਦਾਸ ਨੂੰ ਕਿਉਂ ਬ੍ਰਾਹਮਣ ਸਾਬਤ ਕੀਤਾ ਗਿਆ? ਚਮਾਰ ਜੁੱਤੀਆਂ ਗੰਢਦਾ ਪਿਆ, ਟਕੇ ਟਕੇ ਜੁੱਤੀ ਗੰਢਦਾ, ਇੰਨਾ ਵੱਡਾ ਆਲਮ ਫਾਜ਼ਲ, ਔਰ ਇਤਨਾ ਵੱਡਾ ਆਲਮ ਫਾਜ਼ਲ ਕਿ ਜਿਹੜਾ ਵੇਦਾਂ ਦਾ ਮੁਖੀ ਪੰਡਤ ਪੁਰੋਹਿਤ, ਉਹਨੂੰ ਵੀ ਝੁਕਣਾ ਪਿਆ, ਉਹਨੂੰ ਵੀ ਹਾਰ ਖਾਣੀ ਪਈ, ਉਹਨੂੰ ਵੀ ਮਾਤ ਖਾਣੀ ਪਈ। ਹੁਣ ਕੀ ਆਖਣਾ, ਇਹ ਦਾਵਾ ਤੇ ਕਰਦੇ ਰਹੇ ਵਿਦਵਾਨ, ਸਿਰਫ ਬ੍ਰਾਹਮਣਾਂ ਚ ਪੈਦਾ ਹੁੰਦੇ ਨੇ, ਉਹ ਪੈਦਾ ਹੋ ਗਿਆ ਚਮਾਰਾਂ ਦੇ ਚ, ਪੈਦਾ ਹੋ ਗਿਆ ਜੁਲਾਹਿਆਂ ਚ, ਹੁਣ ਕੀ ਕਰਨਾ। ਨਹੀਂ ਜੀ, ਇਹ ਵੀ ਬ੍ਰਾਹਮਣੀ ਦਾ ਹੀ ਪੁੱਤਰ, ਇਹ ਪਿਛਲੇ ਜਨਮ ਦੇ ਚ ਬ੍ਰਾਹਮਣ ਸੀ, ਇਹ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਉਹਨਾਂ ਨੇ ਸਰਾਪ ਦਿੱਤਾ ਤੇ ਇਹਦਾ ਚਮਾਰ ਦੇ ਘਰ ਦੇ ਜਨਮ ਹੋਇਆ। ਇਹਦਾ ਮਤਲਬ ਸਾਰੇ ਚਮਾਰਾਂ ਦਾ ਜਿਹੜਾ ਜਨਮ ਹੋਇਆ ਇਹ ਰਾਮਾਨੰਦ ਦੇ ਸਰਾਪੇ ਹੋਏ ਨੇ, ਹੋਰ ਕੁਛ ਨਹੀਂ ਹੈ, ਗੱਲ ਤੇ ਇੰਨੀ ਹੋ ਗਈ, ਹੋਰ ਕੀ। ਨਹੀਂ, ਇਹ ਕਿਰਤੀ ਬੰਦੇ ਨੇ ਸਰਾਪੇ ਹੋਏ ਕਾਨੂੰਨ, ਇਹਨਾਂ ਨੂੰ ਸਰਾਪੇ ਹੋਏ ਕਿਸ ਤਰ੍ਹਾਂ ਆਖਾਂਗੇ। ਪਰ ਕਹਾਣੀ ਤੇ ਭਗਤ ਮਾਲ ਦੀ ਇਹ ਪਈ ਕਹਿੰਦੀ ਹੈ, ਬ੍ਰਾਹਮਣਾਂ ਦੀ ਕਹਾਣੀ ਤੇ ਇਹ ਪਈ ਕਹਿੰਦੀ ਹੈ, ਤੇ ਸਰਾਪ ਦਿੱਤਾ ਜਾਂ ਚਮਾਰ ਦੇ ਘਰ ਜਨਮ ਹੋਵੇ ਤੇਰਾ, ਤੇ ਚਮਾਰ ਦੇ ਘਰ ਜਨਮ ਹੋਣਾ ਖਿਮਾ ਕਰਨੀ ਸਰਾਪ ਨਹੀਂ, ਇਹ ਰੱਬ ਦੀ ਬਖਸ਼ਿਸ਼ ਹੋ ਸਕਦੀ ਹੈ ਕਿ ਜਿਹੜਾ ਚਮਾਰ ਸਾਰਿਆਂ ਦੇ ਨੰਗੇ ਪੈਰਾਂ ਨੂੰ ਢੱਕ ਦੇਵੇ ਉਹ ਇੰਨਾ ਵੱਡਾ ਕਿਰਤੀ, ਪਤਾ ਨਹੀਂ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸਰਾਪੇ ਹੋਇਆ, ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨਹੀਂ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ, ਪਤਾ ਨਹੀਂ ਕਿਸ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ, ਉਹ ਰਾਜ ਮਿਸਤਰੀ ਤੇ ਮਹਾਨ ਹੈ। ਖਿਮਾ ਕਰਨੀ ਉਹ ਕਤਈ ਮਹਾਨ ਨੇ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਲਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ, ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ, ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿੰਦੇ। ਖੈਰ, ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹਿੰ ਭਾਵ ਨਹੀਂ ਰਹਿੰਦਾ, ਔਰ ਇਸ ਵਾਸਤੇ ਆਦਿ ਕਾਲ ਤੋਂ ਇੱਥੇ ਹਉਮੈ ਵਧਦੀ ਗਈ ਵਧਦੀ ਗਈ। ਬ੍ਰਾਹਮਣਾਂ ਨੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ ਇਹ ਰੋਗ ਵੀ ਛੂਤ ਦੀ ਬਿਮਾਰੀ ਹੈ। ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਨੇ ਦੂਜਿਆਂ ਨੂੰ ਲੱਗਦੀਆਂ ਨੇ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਇਸ ਦੇਸ਼ ਦੇ ਵਿੱਚ। ਅਹੰਕਾਰ ਫੈਲਣਾ ਸ਼ੁਰੂ ਹੋਇਆ ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, ਮੈਂ ਉੱਚਾ। ਔਰ ਬੜੇ ਅਸਥੂਲ ਢੰਗ ਨਾਲ ਇਸ ਦਾ ਦਾਵਾ ਦੁਨੀਆਂ ਵਿੱਚ ਕਿਸੇ ਥਾਂ ਤੇ ਐਸਾ ਦਾਵਾ ਨਹੀਂ। ਬਾਹਰ ਕਿਸੇ ਦੇਸ਼ ਵਿੱਚ ਕੋਈ ਸਾਹਿਤਕਾਰ ਆਲਮ ਫਾਜ਼ਲ ਐਸਾ ਨਹੀਂ ਕਹਿੰਦਾ ਮੈਂ ਵੱਡਾ ਬਾਕੀ ਸਾਰੇ ਇੰਜ ਨੇ, ਕੋਈ ਨਹੀਂ। ਪਰ ਸਾਡੇ ਦੇਸ਼ ਵਿੱਚ ਕਹਿੰਦੇ ਰਹੇ, ਪੁਰਾਣਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਸਿਮਰਤੀਆਂ ਦੇ ਗਿਆਤੇ, ਸ਼ਾਸਤਰਾਂ ਦੇ ਪੰਡਿਤ ਕਹਿੰਦੇ ਰਹੇ ਅਸੀਂ ਮਹਾਨ ਆ, ਬਾਕੀ ਸਾਰੇ ਤੁੱਛ ਨੇ। ਕਬੀਰ ਜੈਸੇ ਸੰਤ ਨੂੰ ਕਹਿਣਾ ਪਿਆ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਬਈ ਤੂੰ ਸਾਡਾ ਮੁਖੀ ਨਹੀਂ ਹੈ, ਗੱਲ ਖਤਮ। ਅਸੀਂ ਧਾਰਮਿਕ ਤੌਰ ਤੇ ਤੈਨੂੰ ਮੁਖੀ ਨਹੀਂ ਮੰਨਦੇ। ਜ਼ਹਿਰ ਬਹੁਤ ਫੈਲੇ। ਔਰ ਮੈਂ ਅਰਜ਼ ਕਰਾਂ ਜਿਤਨਾ ਮੈਂ ਇਸ ਤਰ੍ਹਾਂ ਦੇ ਫੋਕੀ ਧਾਰਮਿਕ ਬੰਦਿਆਂ ਵਿੱਚ ਹੰਕਾਰ ਦੇਖਦਾ ਨਾ, ਇਤਨਾ ਹੋਰ ਕਿਸੇ ਚ ਨਹੀਂ। ਜਿੰਨਾ ਮੌਲਵੀ ਹੰਕਾਰੀ ਆਉਂਦਾ, ਜਿਤਨਾ ਬ੍ਰਾਹਮਣ ਹੰਕਾਰੀ ਆਉਂਦਾ। ਤੇ ਹੁਣ ਘੁੰਮ ਫਿਰ ਕੇ ਮੈਂ ਦੇਖਦਾ ਜਿਤਨੇ ਸਿੱਖ ਜਗਤ ਦੇ ਕਈ ਦਫਾ ਗਿਆਨੀ ਤੇ ਪ੍ਰਧਾਨ ਸਿਕੱਤਰ ਹੰਕਾਰੀ ਮਿਲਦੇ ਨੇ, ਸਾਧ ਸੰਗਤ ਹੰਕਾਰੀ ਨਹੀਂ ਮਿਲਦੀ। ਉਹ ਤੇ ਨਿਰਮਾਣਤਾ ਦੀ ਮੂਰਤੀ ਮਿਲਦੇ ਨੇ, ਇੰਨਾ ਹੰਕਾਰ ਪ੍ਰਬਲ। ਤਦੀ ਤੇ ਕਬੀਰ ਨੂੰ ਕਹਿਣਾ ਪਿਆ ਉਹਨਾਂ ਦਿਨਾਂ ਚ ਗ੍ਰੰਥੀ ਤੇ ਗਿਆਨੀ ਹੈ ਨਹੀਂ ਸਨ, ਤੇ ਮੇਰੇ ਖਲ ਕਬੀਰ ਨੇ ਲਪੇਟ ਚ ਲੈ ਲੈਣਾ ਸੀ। ਉਹਨੇ ਲਪੇਟ ਚ ਦੋਵਾਂ ਨੂੰ ਲੈ ਲਿਆ। ਅਮਰਦ ਝਗੜਾ ਰਹਾ ਨਾ ਕਹੋ ਪੰਡਤ ਮੂਲਾ ਛਾੜੇ ਦੋ, ਪੰਡਿਤ ਮੂਲਾ ਜੋ ਲਿਖ ਦਈਆ ਛਾੜ ਚਲੇ ਹਮ ਕਿਛੂ ਨਾ ਲਈਆ। ਇਕਬਾਲ ਵੀ ਇਹਨਾਂ ਦੋਵਾਂ ਤੋਂ ਤੰਗ ਆਇਆ, ਮੌਲਵੀ ਤੋਂ ਤੇ ਬ੍ਰਾਹਮਣ ਤੋਂ। ਉਹਨੇ ਆਪਣੀ ਸਾਰੀ ਸ਼ਾਇਰੀ ਵਿੱਚ ਇਤਨਾ ਗਿਲਾ ਖਿਮਾ ਕਰਨੀ ਕਿਸੇ ਡਿਕਟੇਟਰ ਕਿਸੇ ਜ਼ਾਲਮ ਤੇ ਵੀ ਨਹੀਂ ਕੀਤਾ, ਜਿਹੜਾ ਬਹੁਤ ਵੱਡਾ ਗਿਲਾ ਬ੍ਰਾਹਮਣ ਤੇ ਮੌਲਵੀ ਤੇ ਕਰ ਦਿੱਤਾ। ਸੱਚ ਕਹਿ ਦੂੰ ਐ ਬ੍ਰਾਹਮਣ ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿਖਾ, ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ, ਅਪਨੋ ਸੇ ਬੈਰ ਰੱਖਣਾ ਤੂਨੋ ਬੁੱਤੋਂ ਸੇ ਸਿਖਾ। ਹੁਣ 33 ਕਰੋੜ ਦੇਵਤੇ ਲੜਦੇ ਨੇ, ਝਗੜਦੇ ਨੇ, ਇੱਕ ਦੇਵਤਾ ਦੂਜੇ ਨਾਲ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ, ਖਿਮਾ ਕਰਨੀ ਇੱਕ ਦੂਜੇ ਦਾ ਦੁਰਾਚਾਰ ਵੀ ਕਰਦੇ ਨੇ ਦੇਵੀ ਦੇਵਤੇ, ਚੋਰੀਆਂ ਯਾਰੀਆਂ ਦੇ ਚ ਵੀ ਨੇ, ਸਭ ਕੁਛ ਹੈ। ਤੇ ਹੁਣ ਉਹਨਾਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲੇ, ਉਹਨਾਂ ਦੇਵਤਿਆਂ ਨਾਲ ਜੁੜਨ ਵਾਲੇ, ਔਰ ਦੇਵਤੇ ਵੀ ਪੱਥਰ ਦੇ, ਤੇ ਪੂਜਦਿਆਂ ਪੂਜਦਿਆਂ ਪੱਥਰ ਨਹੀਂ ਹੋਣਗੇ, ਦਿਲ ਦਿਮਾਗ ਪੱਥਰ ਹੋ ਜਾਣਗੇ। ਤੇ ਪੱਥਰ ਨਾਲ ਕੋਈ ਟਕਰਾਏਗਾ ਤੇ ਆਪਣਾ ਸਿਰ ਭੰਨੇਗਾ ਨਾ, ਇੰਨੀ ਹੈ ਨਾ। ਹਿੰਦੁਸਤਾਨ ਦਾ ਇਹ ਸਿਰ, ਹਿੰਦੁਸਤਾਨ ਦਾ ਇਹ ਬ੍ਰਾਹਮਣ ਇਤਨਾ ਕਰੜਾ ਹੋ ਗਿਆ, ਪੱਥਰ ਪੱਥਰ ਨੂੰ ਪੂਜ ਪੂਜ ਕੇ ਪੱਥਰ ਹੋ ਗਿਆ, ਜਿਹੜੇ ਵਿਚਾਰੇ ਟਕਰਾਉਂਦੇ ਗਏ ਉਹਨਾਂ ਨੂੰ ਚਿਕਨਾ ਚੂਰ ਕਰਦਾ ਗਿਆ। ਅੱਜ ਤੱਕ ਤੇ ਇਸ ਤਰ੍ਹਾਂ ਹੀ ਹੋਇਆ। ਔਰ ਇਹਨਾਂ ਸਮਝਣਾ ਕਿ ਵਿਪਰੀਤੀ ਖਤਮ ਹੋ ਗਈ, ਪੱਥਰ ਦਿਲ ਖਤਮ ਹੋ ਗਏ ਨੇ, ਪੱਥਰ ਦਿਮਾਗ ਖਤਮ ਹੋ ਗਏ ਨੇ, ਮੌਜੂਦ ਨੇ। ਇਹ ਨਿਜ਼ਾਮ ਬਦਲਣਾ ਪਏਗਾ। ਇਹ ਪੱਥਰ ਦਿਲਾਂ ਦਾ, ਇਹ ਤੇ ਕੋਮਲਤਾ ਚਾਹੀਦੀ ਹੈ, ਬਹੁਤ ਵੱਡੀ ਕੋਮਲਤਾ ਚਾਹੀਦੀ। ਤੋ ਖੈਰ ਇਕਬਾਲ ਕਹਿੰਦਾ ਸੱਚ ਕਹਿ ਦੂੰ ਐ ਬ੍ਰਾਹਮਣ ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਅਪਨੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ। ਆਪਣਿਆਂ ਨਾਲ ਵੈਰ, ਕਮਾਲ ਦੀ ਗੱਲ। ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ, ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ NSA ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ 1 ਸਾਲ ਦੀ, ਪੰਜਾਬ ਦੇ 2 ਸਾਲ ਦੀ, ਇੱਥੇ 2 ਸਾਲ ਦੀ। ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ, ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ, ਪੰਜਾਬ ਨੂੰ ਨਹੀਂ ਦੇਣਾ। ਇਹ ਕਿਉਂ ਦਿੱਤਾ ਜਾਣਾ? ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ। ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਰ੍ਹਾਂ ਹੋਵੇਗਾ? ਉਸ ਨੂੰ ਤੁਸੀਂ ਆਪਣਾ ਅੰਗ। ਇੱਕ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਅਪਨੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ। ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿਤਨਾ ਆਪਣਾ ਹੈ, ਹੋਰ ਕੋਈ ਆਪਣਾ ਨਹੀਂ। ਇੱਥੇ ਤੇ ਪੁਰਾਣੇ ਬੰਦੇ ਜੈ ਚੰਜ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਤੇ ਖਿਮਾ ਕਰਨੀ। ਭਗਤ ਸਿੰਘ ਜੈਸੇ ਸਿੱਖਾਂ ਵਿਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ, ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਇਤਿਹਾਸ ਹੈ, ਸਾਹਮਣੇ ਇਤਿਹਾਸ ਹੈ ਸਾਡੇ ਵਿਚ। ਤੁਸੀਂ ਇੱਕ ਤੇ ਜੈ ਚੰਦ ਪੈਦਾ ਕਰਕੇ ਦਿਖਾਓ, ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ। ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਇਹਨਾਂ ਵਿਚ। ਅਥਾ ਅਨੰਤ ਤੇ ਕਮਾਲ ਦੀ ਗੱਲ, ਆਪਣੋ ਸੇ ਬੈਰ ਰੱਖਣਾ। ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ, ਮੈਂ ਇਸ ਦੇਸ਼ ਦੇ ਚ ਰਹਿੰਦਾ, ਇਸ ਦੇਸ਼ ਦੇ ਚ ਜੰਮਿਆ ਪਲਿਆ, ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ। ਪਰ ਆਪਣੋ ਸੇ ਬੈਰ ਰੱਖਣਾ, ਤੂੰ ਨੋ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ। ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਾ, ਤੇ ਕਦਮ ਕਦਮ ਦੇ ਉੱਤੇ ਹਰ ਚੌਕ ਦੇ ਉੱਤੇ ਕੁਛ ਐਸੇ ਆਕਾਰ ਬਣਾਏ ਜਾਣ ਪੱਥਰਾਂ ਦੇ, ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ। ਸ਼ਹਿਰ ਗੁਰੂ ਰਾਮਦਾਸ ਦਾ, ਤੇ ਤੁਸੀਂ ਸਾਰੇ ਸ਼ਹਿਰ ਚ ਘੁੰਮ ਫਿਰੋ। ਖਿਮਾ ਕਰਨੀ, ਇਸ ਤਰੀਕੇ ਦੇ ਅੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ, ਇਹ ਲੋਕੀ ਭੁੱਲ ਜਾਣ। ਆਪਣੋ ਸੇ ਬੈਰ ਰੱਖਣਾ, ਤੂਨੋ ਬੁਤੋਂ ਸੇ ਸਿੱਖਾ, ਅੱਧੋ ਗਈ ਇੰਨਾ ਮੁਤਸਬ ਪਣਾ, ਇੰਨੀ ਤੰਗ ਦਿਲੀ ਜੋ ਮੈਂ ਇਸ ਸ਼ਹਿਰ ਵਿਚ ਘੁੰਮ ਫਿਰ ਕੇ ਦੇਖਦਾ। ਆਪਣੋ ਸੇ ਬੈਰ ਰੱਖਣਾ, ਤੂਨੇ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ। ਡੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ। ਤੇ ਤਿਲਕ ਧਾਰੀ ਜਨੇਊ ਧਾਰੀ ਕਦੀ ਜੋ ਹੈ ਸਰੇਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ, ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ? ਵੈਰੀ ਹੋ ਗਏ। ਸੀਸਗੰਜ ਨੂੰ ਇੱਕ ਦਫਾ ਅੱਗ ਵੀ ਲਾਈ ਗਈ ਸੀ। ਆਪਣੋ ਸੇ ਬੈਰ ਰੱਖਣਾ, ਤੂਨੇ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ। ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। 25-35 ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ, ਤੇ 600 ਸਾਲ ਪਹਿਲੇ ਕਬੀਰ ਕਹਿੰਦਾ, ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੂਲਾ ਛਾੜੇ ਦੋ। ਭਾਵ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ, ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ, ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ। ਕਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ, ਇਹ ਮੈਨੂੰ ਜੋ ਹੈ ਪ੍ਰਵਾਨ ਨਹੀਂ। ਤੋ ਬ੍ਰਾਹਮਣੀ ਨਿਜ਼ਾਮ ਦੀਆਂ ਧੱਜੀਆਂ ਉਡਾਈਆਂ ਮਹਾਤਮਾ ਬੁੱਧ ਨੇ, ਤੇ ਪਤਾ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ, ਸ਼ਸਤਰ ਲੈ ਕੇ ਆਇਆ। 12 ਲੱਖ ਬੋਧ ਭਿਕਸ਼ੂ ਕਤਲ ਕਰ ਦਿੱਤੇ ਗਏ ਇਸ ਦੇਸ਼ ਵਿਚ ਬ੍ਰਾਹਮਣ ਦੇ ਇਸ਼ਾਰੇ ਨਾਲ, ਸ਼ੰਕਰਾਚਾਰੀ ਦੇ ਇਸ਼ਾਰੇ। ਇਤਿਹਾਸ ਪੜ੍ਹ ਕੇ ਤੇ ਦੇਖੋ, ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਬਈ ਇਹ ਨਿਜ਼ਾਮ ਸਾਨੂੰ ਪ੍ਰਵਾਨ ਨਹੀਂ, ਇਹ ਤੇ ਪੱਥਰ ਹੈ, ਇਹਦੇ ਨਾਲ ਤੇ ਜਿਹੜਾ ਨੇੜੇ ਆਉਂਦਾ ਉਹਦਾ ਸਿਰ ਟੁੱਟਦਾ, ਇਹ ਤੇ ਪੱਥਰ ਹੈ, ਪੱਥਰ ਸਾਨੂੰ ਕਬੂਲ ਨਹੀਂ। ਕੋਈ ਜੀਵਦਾ ਜਾਗਦਾ ਮਨੁੱਖ ਬੈਠਣਾ ਚਾਹੀਦਾ, ਪੱਥਰ ਕਿਉਂ ਬੈਠਣ? ਪੱਥਰ ਤੇ ਦੇਸ਼ ਨਾਲ ਟਕਰਾਉਣਗੇ, ਦੇਸ਼ ਨੂੰ ਚਿਕਨਾ ਚੂਰ ਕਰਨਗੇ। ਤੋ 12 ਲੱਖ ਬੋਧ ਭਿਕਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ, ਤੇ ਬਾਕੀ ਬੋਧ ਭਿਕਸ਼ੂ ਭੱਜ ਗਏ। ਬ੍ਰਾਹਮਣਾਂ ਨੇ ਦੇਸ਼ ਦੇ ਚ ਰਹਿਣ ਨਹੀਂ ਦਿੱਤਾ, ਟਿਕਣ ਨਹੀਂ ਦਿੱਤਾ। ਕਬੀਰ ਪੰਥੀ ਖੜੇ ਹੋਏ ਸਨ, ਬ੍ਰਾਹਮਣਾਂ ਨੇ ਮਿਟਾ ਦਿੱਤੇ। ਇਤਨੀ ਮੈਂ ਅਰਜ਼ ਕਰ ਦਿੱਤੀ, ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ, ਬ੍ਰਾਹਮਣਾਂ ਨੇ ਚਲਨ ਨਹੀਂ ਦਿੱਤਾ। ਸਮੁੱਚੇ ਦੇਸ਼ ਦੇ 50 ਲੱਖ ਤੋਂ ਜ਼ਿਆਦਾ ਨਹੀਂ ਨੇ, ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ, ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ। 50 ਲੱਖ ਤੋਂ ਜ਼ਿਆਦਾ ਨਹੀਂ ਨੇ, ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ, ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ। ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ। ਔਰ ਹੋਰ ਵੀ ਮੈਂ ਅਰਜ਼ ਕਰਾਂ, ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ। ਬਹੁਤ ਵੱਡਾ ਇਹ ਪੰਥ ਚੱਲਿਆ, ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਦੇ ਉੱਤੇ ਰੋਕਾਂ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ। ਤੇ ਫਿਰ ਆਏ ਗੁਰੂ ਨਾਨਕ, ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ। ਭਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ, ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ, ਮੈਂ ਨਹੀਂ ਜਨੇਊ ਪਹਿਨਦਾ। 9 ਸਾਲ ਦੇ ਗੁਰੂ ਨਾਨਕ, ਹਿੱਲ ਗਿਆ ਬ੍ਰਾਹਮਣੀ ਸਮਾਜ। ਹੈ ਇਹ 9 ਸਾਲ ਦਾ ਬੱਚਾ ਬਾਗੀ, ਇਹ ਜਨੇਊ ਨਹੀਂ ਪਹਿਨਦਾ? ਜੇ ਅੱਜ ਕਹਿੰਦਾ ਜਨੇਊ ਨਹੀਂ ਪਹਿਨਦਾ, ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ, ਪਰਸੋਂ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ, ਹੁਣੇ ਤੋਂ ਹੀ ਰੋਕਾਂ ਲਾਓ। ਤੋ ਖਿਮਾ ਕਰਨੀ, ਕਦਮ ਕਦਮ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾਂ ਵੱਢਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਇਹਨਾਂ ਬ੍ਰਾਹਮਣਾਂ ਨੂੰ ਆਖਦੇ ਹਾਂ, ਇਹਨਾਂ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਆਂ ਨੇ ਆਪਣਾ ਖੂਨ ਪਾਇਆ, ਖਿਮਾ ਕਰਨੀ ਜੜਾਂ ਨਹੀਂ ਵੱਢੀਆਂ
1: ਜਾਣਗੀਆਂ,
0: ਇਹ ਆਪਣੀ ਥਾਂ ਤੇ ਮਜ਼ਬੂਤ ਰਹਿਣਗੀਆਂ ਔਰ ਮਹਾਨ ਰਹਿਣਗੀਆਂ। ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ, ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ, ਇਨਕਾਰ ਕੀਤਾ, ਉੱਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ, ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਛਤਰੀ ਕੋ ਤੋਂ ਬਾਹਮਣ ਕੋ ਨਾ ਹੈ, ਕਹਿ ਤਪ ਆਵਤ ਹੋ ਜੋ ਕਰੋ। ਸਪਸ਼ਟ ਇੰਜ ਕਹਿ ਦਿੱਤਾ, ਮੈਂ ਬਾਹਮਣ ਦਾ ਪੁੱਤਰ ਹੀ ਨਹੀਂ, ਮੇਰਾ ਬਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਗੱਲ ਖਤਮ, ਸਿਲਸਿਲਾ ਖਤਮ। ਇਤਨੇ ਵੱਡੇ ਪੱਧਰ ਦੇ ਉੱਤੇ ਅਵਤਾਰੀ ਪੁਰਸ਼ਾਂ ਨੇ, ਮਹਾਤਮਾ ਬੁੱਧ ਨੇ, ਸਵਾਮੀ ਮਹਾਵੀਰ ਨੇ, ਕਬੀਰ ਪੰਥੀਆਂ ਨੇ ਔਰ ਸਤਨਾਮੀਆਂ ਨੇ, ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ। ਔਰ ਮੈਂ ਅਰਜ਼ ਕਰਾਂ, ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ ਸੁਧਾਰ, ਕਬੀਰ ਪੰਥੀ, ਜੈਨੀ, ਬੋਧੀ, ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਵਿੱਚ। ਇਤਿਹਾਸ ਤੁਸੀਂ ਪੜ੍ਹ ਕੇ ਵੇਖੋ, ਮੈਂ ਜਦ ਇਸ ਢੰਗ ਨਾਲ ਦੇਖਣਾ ਇਹ ਮਿਟ ਕਿਉਂ ਗਏ। ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ, ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ, ਉਹ ਦੇਸ਼ ਦੇ ਵਿੱਚ ਉਹਨਾਂ ਰਾਜ਼ਾਂ ਨੂੰ ਵੰਡਦਾ ਰਿਹਾ, ਲੇਕਿਨ ਕਿਸਨੇ ਰੋਕ ਖੜੀ ਕਰ ਦਿੱਤੀ? ਬ੍ਰਾਹਮਣਾਂ ਨੇ, ਨਹੀਂ ਵੰਡਣ ਦੇਣਾ, ਨਹੀਂ ਚੱਲਣ ਦੇਣਾ। ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ। ਔਰ ਮੈਂ ਅਰਜ਼ ਕਰਾਂ, ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ, ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ, ਜਿਹੜੇ ਸਤਾਏ ਹੋਏ ਸਨ। ਨਾਮਦੇਵ ਸਤਾਇਆ ਹੋਇਆ ਸੀ, ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੋ ਬਾਪ ਬੀਠਲਾ, ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੱਡਿਆ। ਮੈਂ ਦੋਵੇਂ ਮੰਦਰ ਦੇਖੇ ਨੇ, ਔਂਡਾ ਤੇ ਬੀਠਲ ਮੰਦਰ। ਬੀਠਲ ਮੰਦਰ ਹੈ ਪੰਡਰਪੁਰ ਵਿੱਚ, ਤੇ ਜਿਹੜਾ ਮੰਦਰ ਫਿਰ ਚੁੱਕਿਆ ਉਹ ਹੈ ਔਂਡਾ ਵਿੱਚ। ਔਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ, ਤੇ ਪੰਡਰਪੁਰ ਗਲਬਨ 300 ਮੀਲ ਪੈ ਜਾਂਦਾ। ਇਹਨਾਂ ਦੋਵਾਂ ਥਾਂ ਤੇ ਮੈਂ ਗਿਆ, ਫਿਰ ਇਹ ਹੋਇਆ ਮੰਦਰ ਵੀ ਦੇਖਿਆ ਔਂਡਾ ਵਿੱਚ ਹੈ। ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਰ ਦਾ ਦਰਵਾਜ਼ਾ ਦੂਜੇ ਪਾਸੇ ਅੱਜ ਵੀ ਹੈ। ਹੁਣੇ ਜਦ ਪਿਛਲੇ ਦਿਨੀ ਕੋਈ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ, ਫਿਰ ਵੀ ਮੈਂ ਔਂਡਾ ਤੋਂ ਲੰਘਦਾ ਹੋਇਆ ਗਿਆ। ਕਾਰ ਤੇ ਜਾ ਰਹੇ ਸੀ ਤਾਂ ਔਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ, ਮੈਂ ਕਿਹਾ ਚਲੋ ਵੇਖਦੇ ਜਾਂਦੇ ਹਾਂ। ਬਾਹਰ ਹੀ ਉਸਦਾ ਮੰਦਰ ਬਣਾਇਆ, ਜਿਵੇਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਸੀ ਨਾ, ਤੇ ਹੁਣ ਵੀ ਉਸਦਾ ਛੋਟਾ ਜਿਹਾ ਮੰਦਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ। ਇਹ ਨਾਮਦੇਵ ਦਾ ਥੜਾ ਜੀ, ਇੱਥੇ ਬੈਠਾ ਸੀ। ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ, ਅੰਦਰ ਬਿੱਠਲ ਦਾ ਮੰਦਰ ਵੇਖਿਆ, ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ। ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਦੇ ਰਾਹੀਂ, ਤੇ ਦੂਜੇ ਦਰਵਾਜ਼ੇ ਦੇ ਵਿੱਚ ਪੌੜੀਆਂ ਦੇ ਉੱਤੇ ਥਾਲ ਦੇ ਵਿੱਚ ਇੱਕ ਮੂਰਤੀ ਸੀ, ਤੇ ਪੁਜਾਰੀ ਆਵਾਜ਼ ਲਾਉਣ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ। ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ, ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ, ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ ਚ ਰੱਖੀ ਹੋਈ, ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ, ਬਾਹਰ ਨਿਕਲਦੇ ਨੇ। ਤੇ ਪੌੜੀਆਂ ਦੇ ਵਿੱਚ ਆਖਣ ਲੱਗੇ, ਇਹ ਸ਼ੂਦਰ ਹੈ ਨਾ, ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ, ਸ਼ੂਦਰ ਹੈ। ਸੰਤ ਨੇ ਮੱਥਾ ਵੀ ਟੇਕੋ, ਪੈਸੇ ਵੀ ਚੜਾਓ, ਪਰ ਹੈ ਨਾ ਸ਼ੂਦਰ, ਅੰਦਰ ਨਹੀਂ ਵੜਨ ਦੇਣਾ। ਉੱਥੇ ਬੋਲ ਮੈਂ ਆਪਣੀ ਡਾਇਰੀ ਚ ਨੋਟ ਕੀਤੇ, ਮੈਂ ਕਿਹਾ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕੱਢਿਆ ਸੀ, ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵਾੜਨ ਨੂੰ ਤਿਆਰ ਨਹੀਂ, ਇਹ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ। ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ, ਮੂਰਤੀ ਉਸਦੀ ਅੰਦਰ ਨਹੀਂ ਸਥਾਪਨ ਕਰਨੀ, ਬਾਹਰ ਬੈਠੇ ਪੌੜੀਆਂ ਤੇ ਬੈਠੇ। ਤੇ ਖਿਮਾ ਕਰਨੀ, ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ, ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ, ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ, ਤੋ ਖਿਮਾ ਕਰਨੀ। ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਆਦਰਸ਼ ਲੈ ਕੇ ਆਏ, ਤਾਂ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਉਣੀ ਸੀ, ਕੁਦਰਤੀ ਗੱਲ ਹੈ। ਕਿਉਂਕਿ ਗੁਰੂ ਨਾਨਕ ਦੇ ਬਣਾਏ ਹੋਏ ਸਿਧਾਂਤ ਦੇ ਵਿੱਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ, ਜਗ੍ਹਾ ਨਹੀਂ ਹੈ। ਔਰ 9 ਸਾਲ ਤੋਂ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ, ਮੈਂ ਨਹੀਂ ਪਹਿਨਣਾ ਜਨੇਊ, ਗੱਲ ਖਤਮ। ਮੈਂ ਪਰੰਪਰਾਵਾਦੀ ਨਹੀਂ ਹਾਂ ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। दयानंद ने कह देता गुरु नानक कोई वेद पाठी थोड़ी से, गुरु नानक को कोई संस्कृत थोड़ी आती थी, उन्होंने निर्भय की जगह पर निर्भव लिखा है। पर उन्हें कौन दसे गुरु नानक संस्कृत पढ़ाना आया इस देश में, टीचर सी कोई संस्कृत पढ़ाना आया? नहीं, गुरु नानक सच पढ़ाना आया, सच के लिए। ये भाषा ते अलग अलग भांडे ने, चाहे वो अरबी है, फारसी है, संस्कृत है, पंजाबी है, सिंधी है, बंगला है, मराठी है, ये ते भांडे ने। देखना तो यह भांडे विच भोजन की है, ये ते भांडे ने, भोजन छकन लई भांडे चाहिए ने। ये अरबी एक भांडा है, संस्कृत एक भांडा है, इंग्लिश एक भांडा है, पंजाबी एक भांडा है, और इसी तरीके नाले बर्तन है बंगाली, सिंधी, मराठी। सवाल तो यह है भांडे च है कि भांडा सोने का होवे ते भांडे विच मिट्टी होवे ते भुख मिटेगी मिट्टी खा के? ते जे भांडा अगर मिट्टी का होवे ते ओदे 36 प्रकार का भोजन परोसिया होया होवे, खिमा करने छक के तृप्ति मिलेगी? और अवर ते मैं मनदा ही नहीं कि कोई भांडा मिट्टी का है, सारे भांडे सोने दे ने, चाहे वह संस्कृत है ते चाहे फारसी है, चाहे अरबी है ते चाहे पंजाबी है, चाहे उर्दू है ते चाहे बंगला है, चाहे मराठी है। ये सब भांडे सोने दे ने, पर भांडे की महानता सोने करके नहीं, भांडे की महानता होगी भांडे च है कि अगर भांडिया च पखंड है, भांडिया च झूठ पिया, भांडिया च वितकरे पे ने, भांडिया च दुश्मनी पई है, इन्हों भांडिया की करिए छक के तृप्ति मिलेगी? वैर विरोध पे हो, वरण वंड पई हो, और तरह तरह के तकसीम करन दे तौर तरीके इन्हों भांडिया पे होने, इन्हों भांडिया की करिए? सानू ते ओह भांडा चाहिए है जेदे च ए भोजन पे होवे, सभे सांझी वाल सदायन तू किसे ना दिसे बाहरा जी। ए खुराक है, ए भोजन है, जेदे छकदे आ बंदा तृप्त हो जांदा है, जेदे छकदे आ बंदा महान हो जांदा है। गल किथे दी किथे जा पहुंची, समा हो गया। साहिब गुरु अमरदास जी महाराज दा पावन पवित्र वाक आया, और महाराज कहिंदे ने मनुख दी जिहड़ी मूल कमजोरी है, खास करके इस देश दी, अहं हौ मैं, और ये कितने वड्डे पद्धर विच व्यापक है और कितनी वड्डी हानिकारक है। साहिब गुरु अमरदास जी महाराज दे बोल आप सरवण करो, क्योंकि समा हो गया, और मैं विस्तार विच मैं समा ना ले जावा। एक दफा प्यार ना लाखो सतनाम। और मरदा ही जा रहा है, बचाओ ही नहीं। बीमारी ऐसी जिदा कोई इलाज नहीं किया जा रहा, और इस बीमारी सारी मरदे जा रहे, खपते जा रहे, मिटते जा रहे, चाहे कवि, दार्शनिक, फिलोसफर, इस देश के सत्ताधारी, इस देश की आम जनता एन होमे विच ग्रसी हुई। ते होमे खिमा करनी तू नू बर्दाश्त नहीं करता, इस वास्ते होमे ग्रसिया होया बंदा बड़ा जालम होगा। और आप सुन के हैरान होवोगे, 200 साल विच हिंसावादियां अंग्रेजा ने इतनी गोली नहीं चलाई जितनी 35 साल विच अहिंसावादियां ने, गांधीवादियां ने चलाई है। इतिहास है थोड़े सामने, आसाम है, त्रिपुरा है, मिजोरम है, कश्मीर है, पंजाब है, केड़ा ऐसा सूबा है जिथे बंदियां नू गोलियां नाल भुल के जो है खत्म नहीं किया गया? ते किन्हां ने किया? गांधीवादियां ने, अहिंसावादियां ने। हद हो गई, अहिंसावादियां ने इतनी वड्डी हिंसा की थी, गांधीवादियां ने इतनी वड्डी हिंसा की थी। ते जिहड़ा गांधी कहिंदा सी बस मैं ते वर्त रख के अहिंसा दे नाल आजादी प्राप्ति करनी है, मैं हिंसा विच विश्वास नहीं रखता, ते पूछ लईए बे तेरी उम्मत क्यों हिंसा विच विश्वास पे रखती? कदम कदम देते खून खराबा, कदम कदम देते हिंसा, किसी थां देते भी ढंग नाल कोई बंदे नू जीण दी जो है कला नहीं सिखाई गई, ना दिता जांदा है जीवन दा ढंग। इतनी वड्डी हिंसा, इतने वड्डे पद्धर दी हिंसा, ये ते इतिहास है। ये ते जद कोई सियाणा मुताला करेगा कि 200 साल अंग्रेज रहा, इतनी वड्डी हिंसा नहीं कीती उसने, और 40 साल के इन्हों गांधीवादियों ने इतनी वड्डी हिंसा कर दी, खिमा करनी करोड़ जो है ओ अंग्रेज ते फिर इन्हों के कदमों की खाक भी नहीं ने, इन्ने वड्डे अहिंसक ने, इतने वड्डे कसाई हो गए। और सुभावक अशोल जी बैठे, मैंने एक गल चेते आ गई, कह दें भावे समा हो गया पर मैं कह दें, मैं जब कानपुर जाता सी ना तो इन्हों मैं रोज गंगा पार सैर करते जाते, इंज रूटीन बन गया, 15 दिन मैं रहा सी तो चलो गंगा पार चलते हैं, तो उधर सब्जा है, खुली जगह है, खुली हवा है, तो थोड़ा जहा दिमाग फ्रैश होंगे, उधर चलिए, रोज जाते। ते गंगा पार एक मंदिर से ते ओदे च बड़ा सोहना बगीचा अमरूदा दा ते असी उत्थे जा बैठते कुछ लिखना होवे पढ़ना होवे सोचना होवे विचारना होवे दूजे की गल उत्थे घंटा दो घंटा बैठ के फिर वापस आ जांदे सी। एक दफा ऐसा होया जब मैं गया ते गंगा पार होए ना वो बगीचा सी ते ना ही वो मंदिर रेत दे टिब्बे ही टिब्बे हैरानगी हुई मैनू दूर दूर तक मैं इंज देखा वो मंदिर कित्थे वो बगीचा कित्थे और मैनू इंज हैरानी हुई किधर मैं पहले सुपना ते नहीं देखिया सी उस मंदिर का उस बगीचे का ऐ भी ख्याल आवे ते मैं फिर नाल दे ना सारियां कोल पुछया मैं कि इत्थे इक मंदिर हुंदा सी इत्थे इक बगीचा हुंदा सी आपां उत्थे बैठदे हुंदे सी और उस मंदिर विच इक उदासी महात्मा सी जिहदे नाल कदी कदी गुफ्तो शनीद हुंदी सी गलबात हुंदी सी इत्थे ते कोई नहीं दिखाई देंदा बिल्कुल सुन उजाड़। मैनू कहण लगे ज्ञानी जी गंगा हड़ ते आई सी बड़ी जोर दी हड़ ते मंदिर भी बहा ले गई है बगीचा भी बहा ले गई ते वो जिहड़ा उदासी है ना वह नास्तिक हो गया वो कहिंदा ऐ गंगा मैं तेरी पूजा करदिया करदिया थक गया ते तू मेरा ही घर उजाड़ के रख दिता। ऐ गल मैनू अजे तक याद है गंगा बहा के लै गई मंदिर लै गई बगीचा लै गई। इसे तरीके नाल राजनीति दे उछाल आंदे रहने हर देश दे च ते जद उछाल आंदे रहने बड़ियां तबाहियां हुंदियां रहियां बड़े खून खराबे बहुत कुछ ते मैं इंग्लैंड दे च दरिया थेम्स देखिया 400 मील दी उसकी लंबाई है ते 400 मील तक दोवें पासे बन बने आया बन भी ये दरिया किसी शहर नूं किसी कस्बे नूं तबाह ना करे और जो मेरे सुनने च आया पहले थेम्स दरिया हर साल दे साल कस्बे रोड़दा सी शहरां नूं तबाह करदा सी खेतियां नेच तो नाबूद करदा सी पर हुण असी 50-60 साल दा इहनूं काबू च कर लिया दोवें पासे बन बना के 400 मील तक लंबा बन बना के समुंदर तक हुण इह उछलदा ते उछले पिया पर साडा लंदन शहर डुबदा नहीं है होर कस्बे डुबदे नहीं ना खेतियां नेस तो नाबूद नहीं होंदिया असी ते बन ला लिया ते मैनू ख्याल आया ये बंदे किन्ने स्याणे ने अपना देश बचा लिया दरिया दे तुगैनी आउंदी है हड़ ते आउंदा है पर हुण शहर नहीं बैंदे पर ये होर भी इन्होंने महान स्याणप दिखाई है कि राजनीति दे च भी कोई ऐसा हड़ ना आवे कि लोगों दियां खून दियां नदियां बह उठन ते लोगों के घर घाट तबाह होन बर्बाद होवन उन्होंने राजनीति नूं भी बन लाया किसे दा हक नहीं खोया जा सकता किसे दा हक नहीं मारिया जा सकता अपने हक की तलबी की जा सकती है। हाइड पार्क विच मैं खुल घूम लिया से इस तरह के 4-5 माइक्रोफोन लगे हुए स्टेज पर कोई नहीं बैठा से ते अगों जिहड़ियां कुर्सियां डठियां हुई सन उहदे उत्ते 3-4 बंदे ते नाल दे साथी नूं मैं पूछ लिया मैं इत्थे कोई सभा होनी है जलसा होना है गल की है कहण लगे नहीं ये गौरमेंट की तरफों इंतजाम है इस पार्क विच माइक्रोफोन उन्होंने ला के रखे ने जिस बंद ने गौरमेंट के खिलाफ बोलना है किसी अफसर के खिलाफ बोलना है किसी मिनिस्टर के खिलाफ बोलना है तो यह गौरमेंट ने इंतजाम कर रखे है भी वह बोले ताकि सानू पता चले उहदे नाल की ज्यादती हुई है अगर वह अदालत च नहीं जा सकता अगर कोई होर हीले ते बहाने वह नहीं जुटा सकता इत्थे आके दो बोल बोले उहदे व्यर्थ नहीं जाणगे उहनूं बकायदा नोट किया जाएगा और उहदी खोज की जाएगी किसने इस दे नाल ज्यादती की और क्यों हुई है वह किसी पद्धर से भी बोल सकता है और अगर झूठ भी बोल गया है तो उहदे उत्ते मुकदमा नहीं चलेगा। मैं कह है हद हो गई कमाल गौरमेंट ने इंतजाम किया है मेरे खिलाफ बोलो ते खिमा करनी जिहड़ा खिलाफ बोले और झूठ भी बोले गौरमेंट ने इंतजाम किया है इत्थे ते गौरमेंट ने इंतजाम किया है कोई सच ही ना बोले बस जिहड़ा बोले एने सलाहो बाओ पाओ जेलां च ठोको कितनी विपरीत दशा कितनी उल्ट दशा उत्थे दरियावां नूं बन लाया होया दरिया काबू दे च ने उत्थे राजनीति नूं बन लाया होया किसे दा हक नहीं मारिया जांदा ते इस दरिया दे च इस मुल्क दे च जितने दरिया ने ना खिमा करनी सारियां दे आले दुआले कोई बन कोई नहीं जद हड़ ते आंदे ने बिहार दे च आसाम दे च ہونے جڑی پچھلیاں برساتاں ہوئی نا تھانوں پتہ ہوئے کہ کتنی تباہیاں ہوئی بنگال دیچ مدے بھارت دیچ آلے دوالے کوئی بن ہے نہیں دریا اچھال پہ آدھے کوئی قصبہ بہا کے لے گئے کوئی شہر بہا کے لے گئے کھیتیاں نیست تو نابود کر گئے اتھے دریاواں دے آلے دوالے بن نہیں نے اتھوں دی پونڈی راجنیتی نو بھی کھیما کرنی کوئی بن نہیں لگیا یہ بھی جد ہڑ تے آؤندی ہے جی وہ گنگا ہڑ تے آئی اداسی دا مندر بہا کے لے گئی اسی طریقے نال گندی راجنیتی جد ہڑ تے آؤندی ہے تے اکال تخت نو بھی ڈھا کے لنگ جاندی ہے
2: ٹل گور سیوی پہن سہج سکھائے نرسن پرسے گرو کا جانم مرن دکھ جائے دی نور ارسوں پرسوں چٹیا تو دٹھے سچے پاتشاہ مال جانم

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ

गुरु रूप साथ समझ लियो, गुरु शब्द के विचार आरंभ करिए।

0: दूजा साधन मंगना मंगता, तीजा साधन खोना लुटना। लोड़ा नू पूरे करन दे ए तीन साधन है। किरत करके लोड़ा दी पूर्ति करनी, मंग के लोड़ा दी पूर्ति करनी, खो के लोड़ा दी पूर्ति, और कोई साधन नहीं। जो मेहनत करके लोड़ा दी पूर्ति करदे ने उन्हां नूं कहिंदे ने किरती। जो मंग के लोड़ा दी पूर्ति करदे ने उन्हां नूं कहिंदे ने मंगता, जाचक, भिखारी। और जो खो के लुट के लोड़ा दी पूर्ति करदे ने उन्हां नूं कहिंदे ने चोर, लुटेरे, डकैत। संसार विच ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं है। लोड़ां दी पूर्ति करनी है खो के, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राहीं व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया, मेहनत नहीं करनी, खोना भी नहीं, भिक्षु बना देते, मंगना है, भिक्षा मंगने, मंगना है। मंग के लोड़ा दी पूर्ति करनी है। आपदी ज्ञात लई अर्ज करा, वख वख अवतारा ने जिहड़ी उम्मत पैदा कीती है उन्हां नूं बकायदा नाम दिते ने। जैसे अहले इस्लाम दे बानी मोहम्मद साहब ने अपनी उम्मत नूं मुसलमान कहा, महात्मा बुद्ध ने अपनी उम्मत जो पैदा की थी उन्हों भिक्षु कहा, गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने। सनातन मत हिंदू धर्म की शाखा एक नहीं है, ये ऐसा दरिया है जो कई धाराओं में बगदा है। जैसे मैं देखा अमरकंटक दे, बिलासपुर मध्य भारत हुण ते फैर प्रांत होर हो गया छत्तीसगढ़, उत्थे तीर्थ है अमरकंठ, धन गुरु नानक देव जी महाराज का इतिहासक स्थान भी है। नर्मदा अमरकंटक तो निकलती है, कि जद निकलती है उत्थे इस दिया 70 धारावां ने, 70 टुकड़े ने, छोटे छोटे अगो जाके इकट्ठे हो जाते, दरिया की शक्ल अगे चल के बनती है, छोटिया छोटिया धारा। हिंदू धर्म की सनातन मत की धारा एक नहीं है, ये बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इना विच, और सन्यासियों के कई कई रूप, बैरागियों के कई कई रूप, ब्रह्मचारियों दियां कई कई शाखां, फिर जितने इष्ट ने उतनिया धारावां ने। किसे दा इष्ट शिव, किसे दा श्री राम, किसे दे श्री कृष्ण, ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत लेखक विद्वान महात्मा तुलसी जैसे मथुरा देश आए रामायण दी कथा करन तो हुण कुदरती गल है मथुरा नगरी श्री कृष्ण दी है जिवें अयोध्या श्री राम दी जिवें अमृतसर नूं असी रामदासपुरी कहिंदे आ रामदासपुर नाम भी पहले यही सी गुरु रामदास जी दी नगरी अयोध्या राम दी नगरी है बनास शिवा दी नगरी है मथुरा कृष्ण दी नगरी है मथुरा विच आए महात्मा तुलसी तो ले गए श्रद्धालु इन्हों कृष्ण जी दे मंदिर विच द्वारकाधीश मंदिर विच सारियां ने डंडौत कीती तुलसी ने नहीं कीती तुलसी ने नहीं कीती पूछिया गया आप भगत हो सिर्फ भगत ही नहीं भक्ति का संदेश देंदे हो उपदेश देंदे हो कथावाचक हो सिर्फ कथावाचक ही नहीं तुसी बहुत वड्डे विद्वान हो लिखारी हो आपने डंडौत नहीं की मत्था नहीं टेकया तो हुण जो कुछ तुलसी कहिंदे ने उन्हां दा ही बोल मैं तुहाडे सामने रखा कैसी सुंदर छब बनी भले बिराजे नाथ बड़ी सुंदर छवि है मूर्ति बड़ी सुंदर है बड़ा सोहना प्रभाव पै रहा है ऊंटा नाल मुरली लाई हुई है सिर ते मुकुट है बड़ी सुंदर पोशाक है बड़े कीमती गहने कैसी सुंदर छब बनी भले बिराजे नाथ पर तुलसी मस्तक तौने में जो धनशबान होए हाथ तुलसी दा सिर ते तां झुक सकदा है जे हाथ दे च धनश दान हो धनशबान होवे मैं धनशधारी दा पुजारी हां मुरली धर दा पुजारी ने इहदे हाथ ते मुरली है मैं अर्ज करां मुहम्मद साहब ने जिस उम्मत नूं जन्म दिता उन्हां सारियां दा इक्को ही नाम है मुसलमान मुसलमान महात्मा बुद्ध ने जिस उम्मत नूं जन्म दिता उन्हां सारियां नूं कहिंदे ने भिक्षु भिक्षु और धन गुरु नानक देव जी महाराज ने जिस उम्मत नूं जन्म दिता उन्हों आख्या जाता है सिख गुरसिख गुरु का सिख सिख वेदां शास्त्रां उपनिषदां दे राही जिस उम्मत का जन्म होया धारा एक नहीं है कोई सन्यासी ने कोई बानप्रस्थी ने कोई ब्रह्मचारी ने कोई बैरागी ने इस तो इलावा हजारां शाखावां एक धारा नहीं है और धर्म ग्रंथां दियां विचारां भी अलग अलग ने जैसे इशारतन धन गुरु नानक देव जी महाराज कहिंदे ने छे घर छे गुर छे उपदेश शास्त्र ते छे ने इन्हां छे शास्त्रां दे आचारिया लिखारी गुरु भी छे ने न्याय नु जन्म देंदे ने गौतम सांख नु जन्म देंदे ने कपल मीमांसा नु जन्म देंदे ने जैमिनी योग नु जन्म देंदे ने पतंजलि और इसी तरीके दे नाल वेदांत नूं जन्म देंदे ने ऋषि वेद व्यास और इसे तरीके नाल छेवें गुरु कड़ाद छे गुरु छे शास्त्र ने पर महाराज कहिंदे ने इन्हां दे उपदेश भी छे ने, एक नहीं, छे घर, छे गुर, छे उपदेश। गुर गुर एको, वेश अनेक। इन्हां छे गुरुआं दा गुरु एक परमात्मा है। गुरु नानक देव जी महाराज कहिंदे ने ज्ञान जिधरों भी आउंदा है सब परमात्मा। ये ज्ञान दियां धारावां क्यों बन जांदियां अलग अलग? दरअसल बारिश हो रही है, किसे कोल कौली है, किसे कोल गिलास है, किसे कोल लोटा है, किसे कोल थाली है, किसे कोल वड्डा थाल है, किसे कोल डोल है, किसे कोल वड्डा पतीला। चूंकि भांडे अलग अलग ने, भांडिया की बनावट अलग अलग है, तो पानी बह रहा है, भांडिया की बनावट करके पानी का रूप उसके अंदर वैसा ही हो जाता है। कौली के अंदर कौली वर्गा हो गया, लोटे के अंदर लोटे वर्गा हो गया, थाल के अंदर थाल वर्गा हो गया, डोल के अंदर डोल वर्गा हो गया। पर सारिया भांडिया जेड़ा पानी है वह एको ही बदलता है। गुर गुर एको, भावें छे गुरु ने इन्हां दे राही जो ज्ञान प्रगट होया, इन्हां छे गुरुआं दा गुरु वह एको ही है। गौतम, कपल, कणा, पतंजलि, जैमिनी और ऋषि वेद व्यास, इना छे गुरुआं दा गुरु ओ एक है। गुर गुर एको। इथों दावे नाल गुरु नानक देव जी कहिंदे ने ज्ञान सारा परमात्मा तो आंदा है, तो फिर आदि गुरु भी परमात्मा ही है। अपरम पर पार ब्रह्म परमेश्वर, नानक गुर मिलिया सोई जी। अज तक किसे एक भी ब्रह्म ज्ञानी ने नहीं आख्या यह ज्ञान मैं अपने आप प्राप्त किया है, सब केंद्र प्रभु तो मिले हैं, परमात्मा तो मिले हैं। आद अंत एक है अवतारा, सोई गुरु समझे हम। हुण गुरु नानक देव जी महाराज इसे ही वाक दे च मंग करते ने, बाबा जय घर कीरत करते कीरत हो। जिस घर देच कीर्ति चल रही है, जिस घर देच सत्संग चल रहा है, हे करते तेरी गल चल रही है, तेरिया बातां चल रही ने, तेरा ज्ञान चल रहा है, तेरी ध्यान साधना चल रही है, बाबा जय घर करते कीरत होए, सो घर राख वडाई तोए। उस घर देच मैनू रख, मैनू ओ थां बख्श जिथे तेरी कीर्ति हो रही है, जिथे तेरा जस हो रहा है, जिथे तेरी महिमा हो रही है, ताकि मैं सुना सो स्थान बताओ मीता, जाके हर हर कीर्तन नेता। तो मैं अर्ज कर रहा से एको ही उम्मत नो जन्म देता है गुरु नानक ने, सिख सिख केवल सिख है, एको ही उम्मत नो जन्म देता है। मोहम्मद साहब ने मुसलमान केवल मुसलमान, एको ही उम्मत नो जन्म देता है। महात्मा बुद्ध ने भिक्षु भिक्षु, एक तरह की उम्मत सनातन मत विच नहीं है। कोई आर्य समाजी ने, कोई देव समाजी ने, कोई जो है सनातनी ने, फिर इन्हां दियां शाख साधुआं दी अलग अलग शाखावां ने। अगर असल देखना होवे ते जद इन्हां दियां शाइयां निकलदियां ने कुंभ दे च, उदों पता चलदा कितने फिरके ने, अलग अलग टोल लड़ भी पैंदे, झगड़ा भी हो जांदा। इस कुंभ तो पहले कुंभ दे च 42 साधु मारे गए सन, नांगे साधुआं दी ते निरंजनी अखाड़े दी जंग हो गई सी, लड़ पए सी। ਇੱਕ ਨੇ ਕਿਹਾ ਪਹਿਲੇ ਅਸੀਂ ਇਸ਼ਨਾਨ ਕਰਨਾ, ਦੂਜੇ ਨੇ ਕਿਹਾ ਪਹਿਲੇ ਅਸੀਂ ਕਰਨਾ।
1: ਕੁੰਭ ਲੜ ਪਏ।
0: ਹੈਰਾਨਗੀ ਦੀ ਗੱਲ, ਕੁੰਭ ਦੇ ਦਿਨ ਪਾਪ ਧੋਣ ਵਾਸਤੇ ਆਏ ਸਨ, ਉੱਥੇ ਹੀ ਪਾਪ ਕਰ ਬੈਠੇ, 42 ਬੰਦੇ ਕਤਲ ਹੋ ਗਏ। ਜਨਮਾਂ ਜਨਮਾਂਤਰਾਂ ਦੇ ਪਾਪ ਧੋਣ ਆਏ ਸਨ, ਸਭ ਤੋਂ ਵੱਡੇ ਪਾਪ ਉੱਥੇ ਹੀ ਕੀਤੇ, ਸਭ ਤੋਂ ਵੱਡੇ ਗੁਨਾਹ ਉੱਥੇ ਹੀ ਕੀਤੇ। ਇੱਕ ਸ਼ਾਖਾ ਨਹੀਂ ਹੈ, ਅਨੰਤ ਧਾਰਾਵਾਂ ਨੇ। ਇਹ ਉਹ ਦਰਿਆ ਹੈ ਜੋ ਅਨੰਤ ਧਾਰਾਵਾਂ ਵਿੱਚ ਪਹਾੜ ਤੋਂ ਨਿਕਲਦਾ, ਫਿਰ ਮਿਲਦੀਆਂ ਵੀ ਨਹੀਂ ਆਪਸ, ਅਲੱਗ ਅਲੱਗ ਹੀ ਚੱਲਦੀਆਂ। ਤਾਂ ਮੈਂ ਅਰਜ਼ ਕਰ ਰਿਹਾ ਸੀ, ਮਨੁੱਖ ਦੀਆਂ ਲੋੜਾਂ ਨੇ ਔਰ ਲੋੜਾਂ ਦੇ ਨਾਲ ਸੰਬੰਧ ਮਨੁੱਖ ਤੋੜ ਨਹੀਂ ਸਕਦਾ। ਲੱਖ ਯਤਨ ਕਰੇ, ਮੈਨੂੰ ਨਹੀਂ ਚਾਹੀਦਾ ਪਾਣੀ, ਪਰ ਸਰੀਰ ਮੰਗੇਗਾ, ਲੋੜ ਹੈ। ਲੱਖ ਮੈਂ ਉੱਚੀ ਆਵਾਜ਼ ਨਾਲ ਆਖਾਂ ਮੈਨੂੰ ਨਹੀਂ ਚਾਹੀਦਾ ਭੋਜਨ, ਪਰ ਸਰੀਰ ਨੂੰ ਭੁੱਖ ਲੱਗੇਗੀ, ਮੰਗੇਗਾ। ਸਰੀਰ ਨੂੰ ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ। ਕੁਛ ਤੇ ਵੱਡੀਆਂ ਵੱਡੀਆਂ ਸਰੀਰ ਦੀਆਂ ਲੋੜਾਂ ਨੇ, ਕੁਝ ਛੋਟੀਆਂ ਛੋਟੀਆਂ ਹੋਰ ਬਥੇਰੀਆਂ ਨੇ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਲੋੜਾਂ ਦਾ ਕੋਈ ਤਿਆਗੀ ਨਹੀਂ ਹੈ, ਕੋਈ ਤਿਆਗੀ ਨਹੀਂ। ਗੱਲ ਮੈਨੂੰ ਭੁੱਲਦੀ ਨਹੀਂ, 15 ਦਿਨ ਮੈਂ ਕਸਤੂਰਬਾ ਗ੍ਰਾਮ ਇੰਦੌਰ ਵਿੱਚ ਸੰਤ ਵਿਨੋਬਾ ਭਾਵੇ ਦੇ ਹੁੰਦਿਆਂ ਕਥਾ ਕੀਤੀ ਸੀ। ਸਵੇਰੇ ਮੈਂ ਇਮਲੀ ਸਾਹਿਬ ਗੁਰਦੁਆਰੇ 'ਚ ਕਰਦਾ ਸੀ, ਸ਼ਾਮੀ ਕਸਤੂਰਬਾ ਗ੍ਰਾਮ, ਜੋ ਸੰਤ ਵਿਨੋਬਾ ਭਾਵੇ ਜੀ ਦਾ ਆਸ਼ਰਮ ਸੀ। ਮੈਨੂੰ ਕਹਿਣ ਲੱਗੇ, ਸਾਨੂੰ ਵੀ ਗੁਰਬਾਣੀ ਸੁਣਾਓ, ਮੈਂ ਜ਼ਰੂਰ ਸੁਣਾਵਾਂਗਾ। ਮੈਨੂੰ ਉਹਨਾਂ ਨੇ 35-40 ਕਿਤਾਬਾਂ ਵੀ ਆਪਣੀਆਂ ਲਿਖੀਆਂ ਹੋਈਆਂ ਭੇਟਾਂ 'ਚ ਦਿੱਤੀਆਂ। ਸੁਭਾਵਿਕ ਬਜ਼ੁਰਗ ਸਨ, ਧਨ ਮਾਇਆ ਮੇਰੇ ਅੱਗੋਂ ਆਈ। ਚੂੰਕਿ ਤਿਆਗੀ ਸਾਧੂਆਂ ਦਾ ਆਸ਼ਰਮ ਸੀ, ਪਰਉਪਕਾਰੀਆਂ ਦਾ ਸੇਵਾ ਭਾਵ, ਜ਼ਮੀਨ ਇਕੱਠੀ ਕਰਕੇ ਅਤੇ ਗਰੀਬਾਂ ਦੇ 'ਚ ਵੰਡਣੀ, ਭੂਦਾਨ, ਉਹ ਮਾਇਆ ਮੈਂ ਵਿਨੋਬਾ ਭਾਵੇ ਦੇ ਝੋਲੇ 'ਚ ਪਾ ਦਿੱਤੇ, ਇੱਕਦਮ ਸੁੱਟ ਦਿੱਤੀ ਮਿੱਟੀ। ਮੈਂ ਕਿਹਾ ਇਸ ਤਰ੍ਹਾਂ ਕਿਉਂ, ਇੰਨੇ ਨਫ਼ਰ ਮਿੱਟੀ ਆਈ ਹੈ। ਮੈਂ ਕਿਹਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਮਿੱਟੀ ਨਾਲ ਤਾਂ ਤੁਹਾਨੂੰ ਹੱਥ ਵੀ ਧੋਣੇ ਪੈਂਦੇ, ਮੈਂ ਦੇਖਦਾ। ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਅਤੇ ਜੇ ਧਨ ਵੀ ਮਿੱਟੀ ਹੈ ਤਾਂ ਕੀ ਹਰਜ ਹੈ, ਕੀ ਹਰਜ ਹੈ? ਮੈਨੂੰ ਕਹਿਣ ਲੱਗੇ, ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ। ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ, ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ। ਇਹਦੇ 'ਚ ਅਹਿਮੀਅਤ ਛੁਪੀ ਹੋਈ ਹੈ ਬੜੀ, ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ, ਇਸ ਵਾਸਤੇ ਸੁਣਦੇ। ਮੈਨੂੰ ਅਜੇ ਤੱਕ ਯਾਦ ਹੈ। ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ, ਲੋੜਾਂ ਹੈ। ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ, ਪਾਣੀ ਚਾਹੀਦਾ, ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ, ਭੋਜਨ ਚਾਹੀਦਾ, ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ 3 ਸਾਧਨ ਨੇ। ਪਹਿਲਾ, ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਅਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ, ਤੇ ਮੈਂ ਅਰਜ਼ ਕਰਾਂ ਅਛੂਤਾ ਜਿਹਾ ਵਾਕ ਹੈ ਕਿਸ ਹੋ ਜਾਚੀ ਕਿਸ ਸਾਲ ਜਾਚਣ ਮੰਗਣ ਤੋਂ ਗੱਲ ਚੱਲਦੀ ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ ਅੱਜ ਦਾ ਵਾਕ ਹੀ ਐਸਾ ਹੈ ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ ਮਿਹਨਤ ਕਰਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਵਿਚ ਹੈ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਇਸ ਨਾਲ ਮੰਗਤਿਆਂ ਦਾ ਜਨਮ ਹੋਇਆ ਭਿਖਾਰੀਆਂ ਦਾ ਜਨਮ ਹੋਇਆ ਔਰ ਧਾਰਮਿਕ ਜਗਤ ਵਿਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਤੋ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ ਇਹ ਵਿਅਕਤੀਗਤ ਧਰਮ ਹੈ ਸਮੂਹਕ ਨਹੀਂ ਸਾਰਿਆਂ ਦਾ ਨਹੀਂ ਕਾਰਨ ਅਗਰ ਸਾਰੇ ਭਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ ਫਿਰ ਕੌਣ ਦੇਵੇਗਾ ਦੇਣ ਵਾਲਾ ਕੌਣ ਹੋਵੇਗਾ ਕਿਸ ਨੇ ਦੇਣਾ ਸਾਰੇ ਤੇ ਮੰਗਦੇ ਸਾਰੇ ਤੇ ਮੰਗਣ ਵਾਲੇ ਫਿਰ ਕੌਣ ਦੇਵੇਗਾ ਤੋ ਸਾਰਿਆਂ ਦਾ ਧਰਮ ਨਹੀਂ ਹੈ ਅਗਰ ਸਾਰੇ ਗ੍ਰਸਥ ਦੇ ਤਿਆਗੀ ਬਣ ਜਾਣ ਤਾਂ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ ਗੱਲ ਖਤਮ ਹੋ ਜਾਏਗਾ ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ ਮਹਾਨ ਨੇ ਬੜੇ ਵਿਚਾਰਕ ਨੇ ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਸਾਰਿਆਂ ਦਾ ਧਰਮ ਨਹੀਂ ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ ਗਊਆਂ ਤੋਂ ਖਾਲੀ ਨਹੀਂ ਹੋਵੇਗੀ ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ ਸੱਪਾਂ ਤੋਂ ਖਾਲੀ ਨਹੀਂ ਹੋਵੇਗੀ ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ ਕਿਉਂ ਖਾਲੀ ਹੋ ਜਾਏਗੀ ਤਿਆਗੀ ਖਾਲੀ ਕਰ ਦੇਣਗੇ ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ ਵਿਅਕਤੀਗਤ ਸਮੂਹਕ ਨਹੀਂ ਹੈ ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ ਹੈ ਧਰਮ ਹੈ ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ ਭਜਨ ਕਰੀਏ ਮੈਂ ਤੇ ਇੱਕ ਐਸਾ ਵੀ ਦੇਖਿਆ ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ ਉਸ ਟਾਈਮ ਨਿਕਲਦੇ ਨੇ ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ ਦਿੰਦੇ ਉੱਥੇ ਹੀ ਮੈਂ ਸੋਚਿਆ ਸੀ ਆਖਿਰ ਮੰਗਣ ਦੇ 'ਚ ਵੀ ਤਾਂ ਮਿਹਨਤ ਤਾਂ ਹੁੰਦੀ ਉੱਠੇ ਹਾਂ ਖੱਪਰ ਲਿਆ ਬੂਹੇ ਬੂਹੇ ਤੇ ਜਾ ਰਹੇ ਹਾਂ ਮਿਹਨਤ ਤਾਂ ਹੈ ਮਿਹਨਤ ਤਾਂ ਹੈ ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ ਮਿਹਨਤ ਕਰਕੇ ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ ਭਿਖਾਰੀ ਮੰਗਦੇ ਔਰ ਜੋ ਖੋ ਕੇ ਪੂਰਤੀ ਕਰਦੇ ਨੇ ਲੁੱਟ ਕੇ ਪੂਰਤੀ ਕਰਦੇ ਨੇ ਚੋਰ ਲੁਟੇਰੇ ਡਕੈਤ ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ ਜਾਂ ਤੇ ਖੋ ਕੇ ਕਰਨੀ ਹੈ ਲੁੱਟ ਕੇ ਕਰਨੀ ਹੈ ਡਾਕਾ ਮਾਰ ਕੇ ਕਰਨੀ ਲੋੜਾਂ ਨੇ ਕਿਤੋਂ ਪੂਰੀ ਕਰੀਏ ਖੋ ਕੇ ਕਰਾਂਗੇ ਲੁੱਟ ਕੇ ਕਰਾਂਗੇ ڈاکہ ڈال کے کریں گے، منگ کے کریں گے، نہیں محنت کر کے کریں گے. محنت دھن گرو نانک نے جو طریقہ سانوں دیتا ہے، کھا گال کھائے کچھ ہاتھوں دے نانک را پچھانے سے. ادم کریں دیا جیو تو کماؤں دیا سکھ بنچ، دھیام دیا تو پربھو مل نانک اتری چنت. دوجا ٹولا بکشواں دا بہت وڈا ہے، گورکھ نے جو اتھو پیدا کیتے جوگی بکشا منگ کے گزارا کر، بکشو بکشا منگ کے گزارا کر دیں، جینی سادھو بکشا منگ کے گزارا کر دیں، صوفی فقیر بکشا منگ کے گزارا کر دیں. کی کھوٹ کرنا تھوڑا ہے، منگنا بہت زیادہ، وہ دے بدلے چاہیدہ بہت زیادہ ہے. سیوا تھوڑی مانگنا بہت. دس پرسینٹ دکان دے وستو دے نفع نہیں رکھنا، بھی پرسینٹ بھی نہیں، سینٹ پرسینٹ لٹنا ہے، اگلے دے کپڑے لانے. جس طرح کرت دھرم دی بھی ہو سکتی ہے، کہ کرت نو بھی بے ایمانی تے کھڑا کیتا جا سکتا ہے، اس طرح بکشو منگتیاں دی دنیا دے چ وی الگ الگ منگتے نے. ایک تے وہ جنہ نے اپنی زندگی نو پرماتما دے لکھے لایا، شریر دی لوڑاں لئی منگتے ہیں. ایک او گلی گلی دے چ منگتے نے، بازار دے چوک دے چ. اے اپنی زندگی نو پرماتما دے داو تے نہیں لایا، بس زندگی نو ہی منگن تے لایا، اور کوئی کام ہی نہیں. منگنا ہے، منگنا ہے، منگنا ہی جیون دا لکش ہے اور کچھ نہیں. بکشو جیون دا لکش پرماتما ہے، سادھن ہے بکشا منگنا. بکشا منگنا ہی لکش ہے، بکشا منگن لئی زندگی ہے. بکھاری منگتے گداگر یہ نیویں شرینی دے. پھر لٹیرا طبقہ، چور طبقہ، ڈکیت طبقہ ہے ہی نیویں طبقے، وہ تو ہے ہی نیواں طبقہ. لوڑاں دی پورتی یہ تین ڈھنگ نال ہوندی ہے، تین ڈھنگ نال. گرو نانک نے سانو کرتی بنایا، کرت کر ادم کریں دیا جیو تو. پھر ایسا بھی کہندے نے، منگن گیا سو مر رہا منگن مول نہ جائے، مانگت مان نہ پایا نہ مانگ. بھکاری نہ بن، بھکشو نہ بن، اس طرح دی امت نو میں نہیں جنم دینا. کرت کر، محنت کر، دماغی محنت کر، شریرک محنت کر، کچھ بھی کر. حیرانگی دی گل، ساری زندگی گرو نانک نے بھرمن دے چ لنگائی، اپدیش تے سندیش دے چ لنگائی، برد اوستھا دے چ آخری سمے کرتارپور دے چ حل پے چلان دے نے، بیج پے بیج دے نے، کھیتی پے کر دے نے. جگت دیتا، جگت نو دس دیتا، میں کرت نہیں چھوڑی، میں کم نہیں چھوڑیا، میں دھندا نہیں چھوڑیا، تو میں کر لیا. آخری دم تک کبیر کپڑا بن دے رہے، بن دے رہے. جب چیلیاں نے ہی کہہ دیتا کبیر نو ہون تے چھڑو، تھوڑی پرسدھی بڑی ہو گئی ہے، چاروں پاسے لوکی تھانوں بھگت بھگت کر کے پوج دے نے، سنمان دے دے نے، ہون تے چھڑو. کہنے لگے نہیں، ہوں تو میری کرت بھی کیرتی بن گئی ہے، ہوں جد میں کھڈی چلانا تو کھڈی دی دھن پیدا ہوتی ہے میرے من دے چوں، پربھو دی دھن پیدا ہوں. تو کپڑے بننا سیوا بن گیا، منکھتا دی سیوا بن گئی، ہوں کیوں چھوڑا؟ پہلے میں صرف لوڑاں دی پورتی واسطے کپڑا بندا سی، ہوں تو کپڑا بننا سیوا بن گیا، ہوں کیوں چھوڑا؟ آخری سمے تک کپڑا بن دے رہے، نام دیو کپڑے نو چھم دے رہے. میں پھر عرض کراں، منک لوڑاں دا त्यागे नहीं हो सकता। लेकिन मनुख लोड़ां दे च नहीं जीवदा, लोभ दे च जीवदा, लोभ दे च। ते लोभ मनुख दे मानसिक सतल नूं इतना गिरा देंदी है, प्रभु नाल जुड़ना, प्रभु चिंतन करना, सत्संग दे च बैठना औखा हो जाएगा, कथा कीर्तन सुननी औखी हो जाएगा, ये लोभ नहीं करन देगा। महाराज कहिंदे ने लोभ ते पागल कुत्ता बना देंदा है मनुख नूं, ज्यों कूकर हर काया लो तावे दै दिस जाए, लोभी जंत न जाने पख अवख सब खाए। लोभ ते पागल कुत्ता बना देंदा है मनुख नूं, किसे नूं भी नहीं छड्डेगा पागल कुत्ता, जिन्हें पाले है उन्हों भी वड्डेगा, उन्हों भी खाएगा। इस वास्ते तमाम संत जना ने, अवतारियां ने लोभ दे त्याग दाके, लोड़ा दी सीमा है, लोभ दी कोई सीमा नहीं, लोड़ दी ते सीमा है। इहदे उत्ते इक मैं उदाहरण देना उन्हां दे के फिर अकरी अर्थ करिए। जैसे भुख दी ते सीमा है, दो रोटियां मैं नहीं खावांगा तो चार खा लेंगा, चलो चार नहीं ते अठ खा लवांगा, सीमा ते है ना, भुख दी सीमा है, स्वाद दी सीमा नहीं है। हुण बंदा सारा दिन खांदा रहेगा, घंटे घंटे च खांदा रहेगा और अद्धे घंटे च खांदा रहेगा, स्वाद दी सीमा नहीं है, भुख दी सीमा है, लोड़ा दी सीमा है, लोभ दी सीमा नहीं है। लोड़ा मनुख नूं नहीं गिरांदियां, लोभ गिरा देंदा है, लोड़ा मनुख नूं नहीं भटकांदियां, लोभ भटका देंदा है, लोभ पागल कुत्ता बना के रख देंदा है। इस लोभ दी पूर्ति भी मनुख तीन तरीकियां नाल करदा है, मेहनत करके, मंग के, या लुट के खो के, लेकिन लोभ दी पूर्ति होंदी नहीं, किरत नाल नहीं होवेगी, किरत नाल लोड़ां दी पूर्ति होवेगी, मंग के भी नहीं होवेगी, खो के भी नहीं होवेगी। इहदे च मनुख राजी नहीं सकदा, तृप्त नहीं हो सकदा। जिस नुकते नूं गुरु अर्जन देव जी महाराज ने इत्थे लिया है वो यह है, तू मनुख है, बाकी भी मनुख ने, कि मनुख हो के मनुख कोल मंगदा, ये तो बहुत हीणी गल है, बहुत हीणी गल। मनुख है, मनुख कोल मंगदा, सारी मनुखता कृत है, करते कोल मंग, जे मंगना ही है करते कोल मंग, कृत कोल क्यों मंग, तू भी करते दी कृत है, बाकी भी पर करते दी कृत है। उस करते ने वक वक बांडे बनाए ने, बनाए उस एको ही करते ने, किसी ने किसी नु कुछ बनाया, किसी नु कुछ बनाया, किसी नु कुछ बनाया, सारे कृत ने, तू भी कृत है, बाकी भी कृत ने, ते कृत कृत तो मंगे। कविता गायक कवि भी कृत है कविता, कई छंद ने, ते एक छंद अपने नो महान बनाना चाहे, सुधाई कराना चाहे, ते दूजे छंद नो बेनती करे, दूजी काव्य शैली नो बेनती करे, भी ए छंद जरा तू मैनू ठीक कर दे। छंद छंद नो किस तरह ठीक कर सकता है, उम्मीद है गल पकड़ दे चाहिए। शेर शेर नो किस तरह ठीक कर सकता है, उर्दू शेर कहंदे ने। सवैया सवैये नूं किस तरह ठीक कर सकता है, कवि ठीक कर सकता है, कवि करता है वो ठीक कर सकता है। कृत कृत कोल मंगे, ते कृत कृत कोल सफल होना चाहे, ते महान होना चाहे, कृत किसे नूं महान नहीं बना सकती, करता ही महान बनाता है। इस शब्द दे कुछ इस तरह दे ख्याल आए ने, जो मैं भूमिका दे रूप थोड़े सामने रखे ने। हुण अखरी अर्थ सरवण करो, एक दफा प्यार नाल आखो सतनाम श्री वाहिगुरु।
2: सोरठ महला पंजवां। ਕਾਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ
0: ਰਾਗ ਸੌਰਠ ਹੈ ਤੇ ਇੱਕ ਤਾਲ ਵਿੱਚ ਹੈ ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ ਯੱਕਾ ਇੱਕ ਤਾਲ ਤਿੰਨ ਤਾਲ ਚੌਤਾਲ ਇਹ ਮਾਤਰਾ ਆਉਂਦੀਆਂ ਨੇ ਤਾਲ ਆਉਂਦੇ ਨੇ ਕਿਸ ਤਾਲ ਵਿੱਚ ਗਾਇਨ ਕਰਨਾ ਗਜ਼ਬ ਦੀ ਗੱਲ ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਹੈ ਸੋਰਠ ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣੀ ਬਾਰ ਬਾਰ ਲਿਖੀ ਜਾਣੇ ਬਾਰ ਬਾਰ ਲਿਖੇ ਜਾਂਦੇ ਨੇ ਮਤਾਂ ਕਿਸੇ ਹੋਰ ਰਾਗ ਚ ਗਾਓ ਇਸੇ ਚ ਗਾਓ ਬਾਰ ਬਾਰ ਲਿਖੇ ਜਾਂਦੇ ਬਾਰ ਬਾਰ ਲਿਖੇ ਦਨਾਸਰੀ ਦੇ ਸ਼ਬਦ ਆਉਣਗੇ ਬਾਰ ਬਾਰ ਦਨਾਸਰੀ ਚ ਲਿਖੇ ਦਨਾਸਰੀ ਮੱਲਾ ਪੰਜਵਾਂ ਦਨਾਸਰੀ ਮੱਲਾ ਪੰਜਵਾਂ ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ ਠੀਕ ਹੈ ਦਨਾਸਰੀ ਗੱਲ ਖਤਮ ਬਾਰ ਬਾਰ ਕਿਉਂ ਲਿਖੇ ਜਾਂਦੇ ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ ਸਾਰੇ ਬਨਾਸਰੀ ਚ ਗਾਣੇ ਇਹ ਸਾਰੇ ਹੀ ਸੋਰਠ ਦੇ ਚ ਗਾਣ ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ ਦੋ ਸੁਰਾਂ ਦਾ ਰਾਗ ਰਹਿ ਗਿਆ ਸਰੋਤ ਬੜੀ ਨੀਵੀ ਹੋ ਗਈ ਹੈ ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ ਕੁਛ ਵੀ ਨਹੀਂ ਰਹਿ ਗਿਆ ਕੌਣ ਗੁਰਬਾਣੀ ਦੀ ਵਿਚਾਰ ਸੁਣਦਾ ਮੈਂ ਅਰਜ਼ ਕਰਾਂ ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ ਨਾ ਮਿਤਿਹਾਸ ਨੇ ਨਾ ਸੱਚ ਨੇ ਕਿਉਂ ਸਰੋਤ ਨੀਵੀਂ ਹੋ ਗਈ ਅਰਥ ਸ਼ਾਸਤਰ ਦਾ ਇਹ ਨਿਯਮ ਹੈ ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਚ ਉਹੀ ਆ ਜਾਂਦੀ ਹੈ ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ ਬਸ ਉਹ ਮਾਰਕੀਟ ਬਹੁਤ ਆ ਜਾਂਦੀ ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ ਗਾਜਰਾਂ ਚਾਹੀਦੀਆਂ ਨੇ ਤੋ ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ ਉੱਥੇ ਮੈਨੂੰ ਖਿਆਲ ਮਿਲਿਆ ਹੱਦ ਹੋ ਗਈ ਬਾਜ਼ਾਰ ਜੌਹਰੀ ਬਾਜ਼ਾਰ ਬੜਾ ਸੁੰਦਰ ਬਾਜ਼ਾਰ ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ ਯਾਨੀ ਹਰਚਰਨ ਸਿੰਘ ਜੀ ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ ਗਾਜਰਾਂ ਪਏ ਬੈਂਗਣ ਪਏ ਵਿਕਣ ਮੈਂ ਕਿਹਾ ਹੱਦ ਹੋ ਗਈ ਇੱਥੇ ਜੌਹਰੀ ਬਾਜ਼ਾਰ ਹੈ ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ ਹੀਰੇ ਜਵਾਹਰਾਤ ਦੀ ਦੁਕਾਨ ਇੱਥੇ ਕੋਈ ਇੱਕ ਇੱਕ ਬੰਦਾ ਕਿਸੇ ਚ ਇੱਕ ਵੀ ਨਹੀਂ ਸੀ ਉਹ ਭੀੜ ਸੀ ਗਾਜਰ ਮੂਲੀਆਂ ਤੇ ਉੱਥੇ ਹੀ ਭੀੜ ਸੀ ਪਾਲਕ ਤੇ ਸਾਗ ਤੇ ਭੀੜ ਸੀ ਬੈਂਗਣਾਂ ਤੇ ਭੀੜ ਸੀ ਸਰੋਤ ਨੀਵੀਂ ਹੋ ਜਾਏ ਵਕਤਵ ਨੀਵਾਂ ਹੋ ਜਾਂਦਾ ਸਰੋਤ ਨੀਵੀਂ ਹੋ ਜਾਏ ਗਾਇਨ ਨੀਵਾਂ ਹੋ ਜਾਂਦਾ ਹੈ ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ ਬਹੁਤ ਨੀਵੀਂ ਹੋ ਗਈ ਦੋ ਸੁਰਾਂ ਦਾ ਰਾਗ ਰਹਿ ਗਿਆ ਗੁਰਮਤਿ ਸੰਗੀਤ ਖੋ ਗਿਆ ਖੋ ਗਿਆ ਬੜੀ ਸਖਤੀ ਦੇ ਨਾਲ ਹਰ ਸ਼ਬਦ ਦਿੱਤੇ ਸੋਰਠ ਮੱਲਾ ਪੰਜਵਾਂ ਸੋਰਠ ਮੱਲਾ ਪੰਜਵਾਂ ਸੋਰਠ ਮੱਲਾ ਪੰਜਵਾਂ ਮਤਾਂ ਇੱਕ ਸ਼ਬਦ ਸੋਰਠ ਚ ਗਾਓ ਬਾਕੀ ਨਾ ਗਾਓ ਸਾਰੇ ਗਾਣੇ ਨੇ ਸਭ ਨੂੰ ਸੋਰਠ ਦੇ ਚ ਗਾਣਾ ਸ੍ਰੀ ਰਾਗ ਮੱਲਾ ਪਹਿਲਾ ਸ੍ਰੀ ਰਾਗ ਮੱਲਾ ਪਹਿਲਾ ਸ੍ਰੀ ਰਾਗ ਮੱਲਾ ਪਹਿਲਾ ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ ਚ ਗਾਓ ਸਾਰਿਆਂ ਨੂੰ ਗਾਣਾ ਬਾਰ ਬਾਰ ਲਿਖਿਆ ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ ਰਾਗ ਤਾਲ ਵੀ ਲਿਖ ਦਿੱਤਾ ਇਹ ਤਿੰਨ ਤਾਲ ਚ ਗਾਣਾ ਇੱਕ ਤਾਲ ਦੇ ਚ ਗਾਣਾ ਇਤਨੇ ਮਾਤਰਾ ਦਾ ਰਾਗ ਹੈ ਇਹ ਵੀ ਲਿਖ ਦਿੱਤਾ ਕੌਣ ਪਰਵਾਹ ਕਰਦਾ ਹੈ ਕੌਣ ਧਿਆਨ ਦੇਵੇ ਕੌਣ ਇਸ ਪਾਸੇ ਜਾਵੇ ਖੈਰ ਮੁਕਤਸਰ ਮੈਂ ਅਰਜ਼ ਕਰਾਂ ਰਾਗ ਸੋਰਠ ਹੈ ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ ਓਅੰਕਾਰ ਬ੍ਰਹਿਮੰਡ ਦੀ ਧੁਨੀ ਹੈ ਔਰ ਇੱਕੋ ਇਹੀ ਧੁਨੀ ਹੈ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਗੁਰੂ ਹੈ ਔਰ ਉਹਦਾ ਸੁਭਾਅ ਹੈ ਕਰਣਾ ਦਇਆ ਪ੍ਰਸਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣਕ
2: ਕਿਸ ਹਉ ਜਾਚੀ ਕਿਸ ਆਰਾਧੇ ਜਾਂ ਸਭ ਕੋ ਕੀਤਾ ਹੋਸੀ।
0: ਇਹ ਪ੍ਰਭੂ ਮੈਂ ਕਿਸ ਕੋਲ ਮੰਗਾਂ, ਕਿਸ ਦੇ ਅੱਗੋਂ ਹੱਥ ਫੈਲਾਵਾਂ? ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾਂ? ਕਿਉਂ ਮੰਗਾਂ? ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨਾ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨਾ ਕਿਰਤਮ ਮਾਨੋ, ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ, ਕਰਤਾਰ ਨੂੰ ਕਰਤਾ ਜਾਣੋ, ਜਿਹਨੇ ਕਰਤਾ ਬਣਾਇਆ ਉਸ ਨਾਲ ਜੁੜੋ। ਕਰੀਬਨ ਕਰੀਬਨ ਕ੍ਰਿਤ ਦੇ ਪੁਜਾਰੀ, ਔਰ ਬਦਕਿਸਮਤੀ ਆਪਣੀ ਕ੍ਰਿਤ ਦੇ ਪੁਜਾਰੀ, ਆਪਣੇ ਹੱਥਾਂ ਨਾਲ ਕਬਰ ਬਣਾਈਏ ਚਦਰਾਂ ਪੈ ਚੜਾ ਦੇਣ ਮੱਥਾ ਪੈ ਟੇਕਦੇ, ਆਪਣੇ ਹੱਥ ਨਾਲ ਤਸਵੀਰ ਬਣਾਈਏ ਮੱਥਾ ਟੇਕੀ ਜਾ ਰਹੇ ਨੇ, ਪੂਜੀ ਜਾ ਰਹੇ ਨੇ, ਆਪਣੀ ਕ੍ਰਿਤ, ਪਰਮਾਤਮਾ ਦੀ ਕ੍ਰਿਤ ਵੀ ਨਹੀਂ, ਆਪਣੀ ਕ੍ਰਿਤ ਨੂੰ ਪੂਜੀ ਜਾ ਰਹੇ ਨੇ। ਮਹਾਰਾਜ ਇੱਥੇ ਕਹਿੰਦੇ ਨੇ ਪ੍ਰਭੂ ਸਭ ਕੁਝ ਤੇਰਾ ਬਣਾਇਆ ਹੈ, ਸਭ ਕੁਝ ਤੇਰੀ ਕ੍ਰਿਤ ਹੈ, ਤੇ ਮੈਂ ਕ੍ਰਿਤ ਕੋਲ ਕਿਉਂ ਮੰਗਾਂ? ਕਿਸ ਹੋ ਜਾਚੀ ਕਿਸ ਸਾਲ ਆਈ, ਕਿਹਦੀ ਮੈਂ ਉਪਮਾ ਕਰਾਂ, ਕਿਹਦੇ ਅੱਗੋਂ ਮੰਗਾਂ? ਜਾਂ ਸਭ ਕੁਝ ਕੀਤਾ ਹੋ ਸੀ, ਜਾਂ ਸਭ ਕੁਝ ਤੇਰਾ ਕੀਤਾ ਹੋਇਆ, ਤੇਰੀ ਕ੍ਰਿਤ ਹੈ। ਹਾਂਜੀ,
2: ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ।
0: ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਧਨ ਬਹੁਤ ਜ਼ਿਆਦਾ ਹੈ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਗੁਣ ਬਹੁਤ ਜ਼ਿਆਦਾ ਨੇ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਕਲਾ ਬਹੁਤ ਜ਼ਿਆਦਾ ਹੈ, ਕਲਾਕਾਰ ਹੈ, ਸਭ ਕ੍ਰਿਤ ਹੈ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਤੂੰ ਸਰਬ ਕਲਾ ਕਾ ਗਿਆ ਥਾ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਸਾਰਾ ਰੰਗ ਤਾਂ ਇੱਥੋਂ ਆਉਂਦਾ, ਸਾਰਾ ਰੂਪ ਤਾਂ ਇੱਥੋਂ ਆਉਂਦਾ, ਸਾਰਾ ਧਨ ਤਾਂ ਇੱਥੋਂ ਆਉਂਦਾ, ਸਾਰੇ ਪਦਾਰਥ ਤਾਂ ਇੱਥੋਂ ਆਉਂਦੇ ਨੇ, ਸਭ ਤੇਰੀ ਕ੍ਰਿਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾਂ? ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
2: ਨਿਰਭਉ ਨਿਰੰਕਾਰ ਭਵ ਖੰਡਨ ਸਾਭ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਤੇ ਐਲਾਨੀਆਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝ, ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ, ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਰਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
2: ਹਰ ਜੀਉ ਤੇਰੀ ਦਾਤੀ ਰਾਜਾ।
0: ਹੇ ਹਰੀ, ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ, ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ, ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ, ਪਰਾਹ ਦੇ ਦੇਣ ਦੀ ਵੀ ਸੀਮਾ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ, ਮਿੱਤਰ ਦੇ ਦੇਣ ਦੀ ਵੀ ਸੀਮਾ ਹੈ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, سیم ہے پر پرماتما دے دین دی سیما نہیں ہے دین دا دے لین دے تھکما ہے وہ دین دیا نہیں تھکدا لین دے جگت تھک جاتا ہے جو دین دیا تھکدا ہی نہیں وہ دے اگوں ہاتھ نہیں پرسار دے تے جڑے ہاتھ ہی سنکوچ لیندے نے بند کر لیندے نے جیب وچ پا لیندے نے انہاں دے اگوں ہاتھ پہ لیندے انہاں دے اگوں جودڑی کردے مہاراج کہندے نے اے پربھو توں دیویں تے میں رج سکدا منک دے دتیاں میں نہیں رج سکدا اے میری ترپتی نہیں ہوے گی پربھ جی تیری ذاتی راجا رج سکدا میں تو میری چولی چپاویں تو ہی رجا سکتا ہے میں نو کوئی منک نہیں رجا سکتا
2: مانس بپڑا کیا سالا ہی کیا کس کا محتاجا
0: کیوں میں منک دی صفت و صلاح کراں کیوں میں اسنو داتا آکھاں کیوں میں اس دی متاجی کراں منک دے دیتے ہیں آج تک نہ کوئی رجے ہے تے نہ رج سکتا ہے اس واسطے صاحب کہندے ہے پربھو تو ہی سب نو رجانا ہے تو ہی رجا سکتا ہے منک منک نو نہیں رجا سکتا ہاں جی
2: رہا جن ہر تیایا سب کچھ تس کا کس کی بھوک گوائی
0: جس نے اپنا دھیان ہری دے جو ہے جوڑے اس نو سب کچھ دی پراپتی ہو جاندی ہے پرماتما اودیاں ساریاں بکھاں مٹا دیندا ہے دھیان جوڑن کر کے سچ نام آدھار میرا جن بکھاں سب گوائیاں زندگی لوڑاں تے سیمت ہو جاندی ہے لوڑ پوری ہو گئی بکھ مٹ جاندی ہے پر یقین جانو لوبھی مردے دم تک بکھا رہندا ہے بکھاری رہندا ہے یہ جیمدا ہے بکھاری دی طرح مردا بھی بکھاری دی طرح کیونکہ لوب تے ترپت ہوندا ہی نہیں دھیان جوڑ دیاں پربھو دے نام دے مل دیاں لوب شانت ہو جاندا ہے زندگی لوڑاں تے سیمت ہو جاندی ہے ایسا منک آنند ماندا ہے سکھ ماندا ہے ہاں جی
2: ایسا تھانو دیا سکھ داتا نکھٹ نہ کبھی جائے
0: ایسا نام دا دھن اس نے چولی وچ پایا ہے جتنا جپیے جتنا ونڈیے ختم ہوندا ہی نہیں کھٹدا ہی نہیں کٹدا ہی نہیں دن دن چڑے سوایا نانک ہوت نا گاٹ کول دھن ہے تے چار پتراں دے چ ونڈنا ہے کٹ جائے گا ساری دنیا دے چ نام جپدا رہے تے جپاندا رہے جپدیاں جپدیاں ودے گا تے صحیح گٹے گا نہیں جپاندیاں ودے گا تے صحیح گٹے گا نہیں ایک ایسی دولت ہے جو ہمیشہ ودی ہے اس واسطے بھائی صاحب بھائی نند لال کسی نو دولت کہندے نے دولت جاوید باشد بندگی بندگی کن بندگی کن بندگی دولت سرمایہ ایمان بود ہر گدا ازرا یاد او سلطان بود منک کول منگدا ہے ساری زندگی منگدا رہے گا پر نند لال کہندے نے جڑے رب کول منگدے نے بادشاہ ہو جاندے بادشاہ ہو جاندے منگتا پنا ختم ہو جاتا ہے جسنو بخشے صفت سلا نانک پادشاہی پادشاہ دولت سرمایہ ایمان بود ہر گدا از یاد او سلطان بود پھر کہنے گر بزرگی بائدت کن بندگی ورنہ آخر میں کشی شرمندگی تم بزرگ ہونا چاہنا ہے رجنا چاہنا ہے مہان ہونا چاہنا ہے بندگی کر ترپت ہو جائے گا نہیں تو ساری زندگی منگتا ہی رہے گا بکھاری رہے گا جیون بھر منگتا رہے گا اندر خواہشاں چل دیا رہن گیا تینو چین جو ہے نہیں لین دین گیا کہیں دینے بھائی صاحب بھائی نند لال دے شریک جد آنند پور صاحب پہنچے نا انہاں نو دکھ بڑا ہویا ملتان تو آئے سن نند لال پانڈے پہ مانجدے سن لنگر دے تے شاید آپ نو پتا ہوئے نند لال بہادر شاہ دے اتالیک سن اورنگزیب دے لڑکے دے جو لڑکے سن اورنگزیب دے پوتریاں نو پڑھا دے سن اتالیک سن شہنشاہاں دے بچے نواباں دے بچے جاگیرداراں دے بچے او پڑھ دے سن اس وقت دے بہت وڈے اتالیک سن فارسی اردو وچ اتالیک کہندے نے پڑھان والے نے ٹویٹر نوں اتالیک سن. ایک دن کدرے قرآن دی آیتاں دے اس ڈھنگ نال ارتھ کیتے اجے شہنشاہیت اورنگزیب دی چل رہی سی پوترے بھی اس دے سن تے بہادر شاہ نوں اجے گدی نہیں ملی سی یہ تو بعد گرو گوبند سنگھ جی مہاراج دی مدد نال ملے. جد کنا وہ ارتھ پی گئے تے اورنگزیب نے مراد نو کہہ دیتا ایسا روشن ضمیر بندہ ایسا روشن دماغ بندہ ہندو نہیں چاہیے. بس این گل کہ اشارہ کر دیتا. ادھی رات دے وقت مراد آیا نند لال دے کول ستے بھائی صاحب نو جگایا آکھیا میرا گھوڑا لے لو نس جاؤ بچ جاؤ نکل جاؤ کیوں تھوڑا روشن دماغ خطرے چ ہے تھوڑی روشن ضمیر خطرے دے چ ہے تھوڑا ایمان خطرے دے چ ہے تسی میرے متر ہو میں مترتا نبھان دے ناتے آیا کہ میرا گھوڑا لو اس تے بیٹھو تے دوڑ جاؤ بج جاؤ. نند لال کہندے نے مترا کتھے بج جاواں سارے بھارت دے تے راج اس دا ہی ہے جتھے جاواں گا پکڑیا جاواں گا کتھے بج جاواں ساری جگہ تے اسے دا حکم چلدا ہے. مراد نے کہا ایک تھاں ایسی ہے جتھے اورنگزیب دا حکم نہیں چلدا دھن گرو گوبند سنگھ دا حکم چلدا ہے. او کیڑی تھان ہے او کیڑی جگہ ہے او آنند پور صاحب ہے اتے بچ. رات نو سفر کردے سن دن نو کدرے چھپ جاندے سن منزل در منزل طے کر کے پہنچے ستگر دے دربار دے حاضری پری متھا ٹیکیا تے کہن لگے مہاراج میں آپ جی دے کول رہنا ایتھے ہی رہنا ہن میرا در گھر یہی ہے میرا سہارا تسی ہو ایتھے ہی رہنا ہاں مہاراج میں ایتھے ہی رہنا خوشی نال رہو. تین چار دن تو بعد بھائی صاحب ستگر نو کہن لگے مہاراج جد میں اتھے رہنا ہے تے آپ نے رکھ لیا تے کوئی سیوا بخش دیو مینو. تے ستگرو کہن لگے کی کر سکدے ہیں تو تینو کی آؤں پہلے دس. مہاراج میں روشن دماغ ہاں میں روشن ضمیر ہاں میری قلم چو نغمے نکل دے نے میرے دماغ تو ربی سنگیت تے ربی گیت نکل دے نے فلسفہ نکل دے گیان نکل دے وچار نکل دے نے میں چنتک ہاں میں عظیم شاعر ہاں میں قلم دا دھنی ہاں دماغ دا دھنی ہاں زبان دا دھنی ہاں روشن ضمیر ہاں ایسا مینوں سارے کہندے نے. ستگر کہن لگے تو روشن ضمیر ہے ہاں روشن ضمیر ہاں دماغ دا دھنی ہے دھنی ہاں اتھے رہنا بھی ہے ہاں مہاراج رہنا بھی ہے سیوا بھی کرنی ہے ہاں مہاراج سیوا بھی کرنی ہے اچھا تو بس لنگر دے پانڈے ہی مانجیا کر باقی چھٹ. کنن دل نند لال دا بڑا ٹوٹیا حد ہو گئی میں دس بھی دیتا ہے شاعر ہاں اتالیک ہاں روشن ضمیر ہاں روشن دماغ ہاں کوئی لکھن پڑھن دی سیوا دیں دے پڑھان دی سیوا دیں دے لنگر دے پانڈے مانجو کدی مانجے نہیں سن دیوان دے لڑکے سن تے آپ دیوانگی بھی کر دے رہے پھر اتالیک بنے ہمیشہ اچھے اچھے رتبیاں تے پتا رہے تے آپ رہے کدی مانجے نہیں سن. پر ستگر نے کیا جے تھے رہنا ہی تے پھر پانڈے ہی مانجے کر روز روز لنگر دے پانڈے مانجدیاں اور رنگ رتڑیاں دی محفل دے چلیندیاں रंगे हुए मनुखां दी महफिल विच रहिंदिआं होइआं मन दी कालक हंकार मिटदा गया मिटदा गया मिटदा गया। सही मैंने पांडे मांझणा

0: ਔਰ ਰੱਬ ਦੀ ਨੇ ਤੇ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ ਸਨ ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ ਕੋਈ ਗੱਲ ਨਹੀਂ ਕੋਈ ਖਤਰਾ ਨਹੀਂ ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ ਭਾਂਡੇ ਮਾਂਜਣ ਤੇ ਰੱਖੇ ਲੰਬੀ ਚੌੜੀ ਜਦ ਨੱਸੀ ਤਾਂ ਕਰਨ ਲੱਗ ਪਏ ਨੇ ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ ਨਸੀਹਾ ਤਾਂ ਚੰਦ ਗੋਹੀ ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ ਨਸੀਹਾ ਤਾਂ ਚੰਦ ਗੋਹੀ ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ ਨੰਦ ਲਾਲ ਜਵਾਬ ਪਏ ਦਿੰਦੇ ਸਨ ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਨੂੰ ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ ਤੂੰ ਕਲਮ ਦਾ ਧਨੀ ਦਿਮਾਗ ਦਾ ਧਨੀ ਰੋਸ਼ਨ ਜ਼ਮੀਰ ਅਸੀਂ ਤੈਨੂੰ ਕੁਛ ਨਹੀਂ ਦੇ ਸਕੇ ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ ਅਸੀਂ ਤੈਨੂੰ ਕੁਛ ਨਹੀਂ ਦੇ ਸਕੇ ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਾਂ ਸਮਾਂ ਹੋ ਗਿਆ ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਇਹ ਕੀਮਤੀ ਪੰਕਤੀਆਂ ਨੇ ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ ਹਵਾਏ ਸਲਤਨਤੋ ਵਾ ਜ਼ੌਕੇ ਕਜ ਕੁਲਾਹੀ ਨੇ ਐ ਮੇਰੇ ਬਾਦਸ਼ਾਹ ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਮੈਂ ਤੇ ਬੂਆ ਮਲ ਕੇ ਬੈਠਾ ਹੋਇਆ ਮੈਂ ਤੇ ਦਰ ਤੇ ਬੈਠਾ ਹੋਇਆ ਮੈਨੂੰ ਕਿਹੜੀ ਚੀਜ਼ ਦੀ ਕਮੀ ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਤੇ ਜਿਹੜਾ ਹਰ ਵਕਤ ਕਦਮਾਂ ਦੇ ਚੜੇਂਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ ਗਦਾਏ ਕੂਏ ਤੋਰਾ ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਬਣ ਜਾਂਦਾ ਹੈ ਗਦਾ ਹੈ ਗਦਾ ਕਹਿੰਦੇ ਨੇ ਭਿਖਾਰੀ ਨੂੰ ਕੂਏ ਕਹਿੰਦੇ ਨੇ ਗਲੀ ਨੂੰ ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇ ਹਵਾਏ ਸਲਤਨਤੋ ਵਾ ਜ਼ੌਕੇ ਕਜ ਕੁਲਾਹੀ ਨੇ ਐ ਮੇਰੇ ਪਾਤਸ਼ਾਹ ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਏ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ ਹੈ ਇਤਨਾ ਮਾਲਾ ਮਾਲ ਹੋ ਜਾਂਦਾ ਤੇ ਮਹਾਰਾਜ ਫਿਰ ਮੈਨੂੰ ਕੀ ਕਮੀ ਹੈ ਮੈਂ ਤੇ ਦਰ ਮਲ ਕੇ ਬੈਠਾ ਹਾਂ ਮੈਂ ਤੇ ਇਸ ਜਗ੍ਹਾ ਬੈਠਾ ਹਾਂ ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ ਕਰਤੇ ਕੋਲ ਮੰਗਣਾ ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ ਹੁਣ ਕਿਤਨਾ ਹੀ ਜਗਤ ਨੂੰ ਸਮਝਾਓ ਇਹ ਗੁਰੂ ਕੋਲ ਨਹੀਂ ਮੰਗਦੇ ਬੰਦਿਆਂ ਕੋਲ ਹੀ ਮੰਗਦੇ ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ ਜੋਦੜੀਆਂ ਕਰਦੇ ਨੇ ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ ਇਹ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਲਾਤ ਦੇ ਨਾਲ ਹੀ ਰਜੇਵਾ ਉਂਝ ਰਜੇਵਾ ਨਹੀਂ ਹੈ ਹਾਂਜੀ
1: ਆਣਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ
0: ਜੀ ਪ੍ਰਭੂ ਤੇਰੀ ਲਾਤ ਰਜਾ ਦਿੰਦੀ ਏ ਮਹਾਨ ਬਣਾ ਦਿੰਦੀ ਏ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ ਤਾਂ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਏ ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ ਖੇੜਾ ਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਮਿਟ ਜਾਂਦਾ ਹਾਂਜੀ
1: ਮਨ ਨਾਮ ਜਾਪ ਨਾਮ ਆਰਾਧ

0: ਹੇ ਮਨ ਤਾਂ ਤੇ ਤੂੰ ਅੰਨ ਦਿਨ ਨਾਮ ਜਪ, ਨਾਮ ਦੇ ਜੋ ਹੈ ਧਿਆਨ ਜੋੜ, ਦਿਨ ਰਾਤ ਨਾਮ ਹੀ ਜਪ, ਨਾਮ ਹੀ ਜਪ, ਨਾ ਮੰਗ ਮਨੁੱਖ ਕੋਲ। ਹਾਂਜੀ,
1: ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁੱਕੀ ਕਾਣ ਜਮਾਣੀ।
0: ਸੰਤ ਜਨਾਂ ਦਾ ਉਪਦੇਸ਼ ਸਨ, ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ, ਤਾਂ ਕਿ ਜਮਾਂ ਦੀ ਮੁਥਾਜੀ, ਲੋਕਾਂ ਦੀ ਮੁਥਾਜੀ ਤੇਰੀ ਮਿਟ ਜਾਏ, ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ। ਹਾਂਜੀ,
1: ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ।
0: ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਪੁਰਬਲੇ ਸੰਜੋਗ ਆਉਂਦੇ ਨੇ, ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਤੇ ਤੇਰੇ ਕੋਲ ਹੀ ਮੰਗਦੇ ਨੇ। ਹਾਂਜੀ,
1: ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲ।
0: ਇਹ ਪ੍ਰਭੂ ਜੋ ਤੇਰੀ ਦਾਤ ਹੈ, ਉਹਦੀ ਕੀ ਕੀਮਤ? ਉਹ ਸੀਮਾ ਵਿੱਚ ਨਹੀਂ ਹੈ, ਤੇਰਾ ਦਿੱਤਾ ਹੋਇਆ ਸੀਮਾ ਵਿੱਚ ਨਹੀਂ ਹੈ, ਅਸੀਮ ਹੈ, ਅਸੀਮ ਹੈ। ਮੈਂ ਐਸਾ ਦੇਖਿਆ, ਅਗਰ ਕੋਈ ਅਨੁਭਵੀ ਕਵੀ ਹੈ ਤਾਂ ਉਹ ਵੀ ਕਹਿ ਦਿੰਦਾ ਹੈ, ਕਵਿਤਾ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਸੰਗੀਤ ਦਾ ਅੰਤ ਨਹੀਂ ਹੈ, ਅਸੀਮ ਹੈ, ਅਸੀਮ ਹੈ। ਗਿਆਨ ਦਾ ਅੰਤ ਨਹੀਂ ਹੈ, ਅਸੀਮ ਹੈ, ਅਜ਼ੀਮ ਹੈ। ਤੇ ਹੇ ਪਰਿਪੂਰਨ ਪਰਮਾਤਮਾ, ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ, ਅਸੀਮ ਨੇ, ਅਸੀਮ ਨੇ। ਤੂੰ ਅਸੀਮ ਹੈ, ਤੇਰੀਆਂ ਦਾਤਾਂ ਵੀ ਅਸੀਮ ਨੇ। ਇਹ ਪਰਿਪੂਰਨ ਪਰਮਾਤਮਾ ਕੌਣ ਕੀਮਤ ਪਾਵੇ, ਕੌਣ ਨਾਪੇ, ਕੌਣ ਤੋਲੇ? ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ, ਕਿਉਂਕਿ ਤੇਰੀ ਦਾਤਾਂ ਅਸੀਮ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ।
1: ਸਭ ਕੁਛ ਕੀਤਾ ਤੇਰਾ ਵਰਤ, ਕਿਆ ਹੰਬਾਲ ਗੋਪਾਲਾ।
0: ਇਹ ਪਰਿਪੂਰਨ ਪਰਮਾਤਮਾ, ਸਭ ਕੁਝ ਤੇਰੀ ਕ੍ਰਿਤ ਹੈ, ਅਸੀਂ ਤੇ ਤੇਰੇ ਬੱਚੇ ਹਾਂ, ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ,
1: ਰਾਖ ਲਿਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
0: ਲੱਖ ਗਲਤੀਆਂ ਕਰਦਾ ਹੈ ਬੱਚਾ, ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਂਦਾ। ਇਹ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਰਾਈ ਰੱਖ, ਇਸ ਤਰ੍ਹਾਂ ਸਾਡੀ ਪਾਲਣਾ ਕਰ, ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ। ਇਹ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ੍ਹ। ਦੂਸਰੀ ਬੇਨਤੀ ਹੈ, ਕੱਲ੍ਹ ਦੀ ਕਥਾ ਤੋਂ ਬਾਅਦ ਦੁਪਹਿਰ ਦਾ ਦੀਵਾਨ ਹਮੇਸ਼ਾ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਘੰਨੂਪੁਰ ਕਾਲੇ, ਜਿਨ੍ਹਾਂ ਨਾਲ ਦਾਸ ਦਾ ਬੜਾ ਪੁਰਾਣਾ ਪਿਆਰ ਸੀ, 30-35 ਸਾਲ ਤੋਂ ਬੜਾ ਪੁਰਾਣਾ ਪਿਆਰ ਚੱਲਦਾ ਆਇਆ। ਬੜੀਆਂ ਖੇਡਾਂ ਮੈਂ ਉਹਨਾਂ ਦੇ ਨਾਲ ਦੇਖੀਆਂ, ਉਹਨਾਂ ਕੋਲ ਦੇਖੀਆਂ, ਬੜੇ ਅਨੁਭਵ। ਤਾਂ ਹੁਣ ਉਹਨਾਂ ਦੀ ਥਾਂ 'ਤੇ ਬਾਬਾ ਗੁਰਦੇਵ ਸਿੰਘ ਜੀ ਨੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਦੀਵਾਨ ਕੱਲ੍ਹ ਦਾ ਘੰਨੂਪੁਰ ਕਾਲੇ ਸਜੇਗਾ। ਦਾਸ ਦੇ ਨਾਲ ਜਿਹੜੀ 3-4 ਜਥੇ ਆਏ ਹੋਏ ਨੇ, ਪ੍ਰਚਾਰਕ ਆਏ ਹੋਏ ਨੇ, ਕਵੀ ਸੱਜਣ ਨੇ, ਇਹ ਸਾਰੇ ਉੱਥੇ ਹਾਜ਼ਰੀ ਭਰਨਗੇ। ਅਤੇ ਦਾਸ ਵੀ 4 ਤੋਂ 5 ਉੱਥੇ ਕਥਾ ਜੋ ਹੈ ਕਰੇਗਾ। ਸਾਰੀ ਸੰਗਤਾਂ ਲਈ 2 ਵਜੇ ਤੋਂ ਹੀ ਗੁਰੂ ਕਾ ਲੰਗਰ ਚੱਲਦਾ ਰਹੇਗਾ, 6-7 ਵਜੇ ਤੋਂ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਹੈ, ਜਿਨ੍ਹਾਂ ਕੋਲ ਸਮਾਂ ਹੋਵੇ, ਵੈਸੇ ਕੱਲ੍ਹ ਇਤਵਾਰ ਹੈ, ਅਤੇ ਬਾਬਾ ਜੀ ਦੀ ਤਰਫੋਂ ਗੱਡੀਆਂ ਵੀ ਤੇ ਸਰਾਂ ਦੇ ਬਾਹਰ ਆ ਜਾਣਗੀਆਂ। ਜਿਨ੍ਹਾਂ ਨੇ ਜਾਣਾ ਉਹ ਗੱਡੀਆਂ ਲੈ ਜਾਣਗੀਆਂ ਅਤੇ ਵਾਪਸ ਵੀ ਲਿਆਉਣਗੀਆਂ। ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਬਾਬਾ ਜੀ ਦੇ ਟਰੱਕ, ਗੱਡੀਆਂ ਅਤੇ ਕਾਰਾਂ, ਬੱਸਾਂ ਆ ਜਾਣਗੀਆਂ, ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਅਤੇ ਵਾਪਸ ਲੈ ਆਉਣਗੀਆਂ। ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ। ਭੁੱਲ ਸੁੱਖ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
1: ਮਹੱਲਾ ਪੰਜਵਾਂ, ਮਾਨੁੱਖ ਬਿਨ ਬੂਝੇ ਬਿਰਥਾ ਆਇਆ, ਅਣਕ ਸਾਜ ਸਿਗਾਰ ਬਹੁ ਕਰਤਾ, ਜਿਉਂ ਮ੍ਰਿਤਕ ਓਢਾਇਆ। ਮਾਨੁਖ
3: ਬਿਨ ਬੂਝੇ
1: ਬਿਰਥ ਆਇਆ ਅਨਕ ਸਾਜ ਸੀਧਾਰ ਬਹੁ ਕਰਤਾ ਜਿਉ ਮ੍ਰਿਤਕ ਓਢਾਇਆ ਰਹਾਉ ਤਾਏ ਤਾਏ ਕਿਰਪਨ ਸ਼੍ਰਮ ਕੀਨੋ ਇਕੱਤਰ ਕਰੀ ਹੈ ਮਾਇਆ।

0: تهم وصلها شرايان كيل بيو بيداري نياي كاركا كامو نايا بيو انغراهو جاكاو پربكو تس هرداي نامو وسايا ਸਾਧ ਸੰਗਤ ਕਾ ਪਾਛਾ ਪਰਿਆ ਜਾਨ ਨਾਨਕ ਹਰ ਰਸ ਪਾਇਆ ਭਇਓ ਅਨੰਗਰਹੋ ਜਾ ਕਉ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕਾ ਪਾਛਾ ਪਰਿਆ ਜਾਨ ਨਾਨਕ ਹਰ ਰਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਰੂਪ ਸਾਹਿਬ ਸਿੰਘ ਜੀ ਸਨੇਮਰ ਫਤਿਹ ਕਬੂਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਪਾਵਨ ਪਵਿੱਤਰ ਵਾਕ ਰਾਗ ਟੋਡੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮੂਲ ਜਿਹੜਾ ਇਸ ਵਿੱਚ ਵਿਸ਼ਾ ਪ੍ਰਕਰਣ ਚੱਲ ਰਿਹਾ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਜੀਵਨ ਬਤੀਤ ਕਰਨਾ ਵਿਅਰਥ ਫਜ਼ੂਲ ਜੀਵਨ ਦਾ ਲਕਸ਼ ਕੀ ਹੈ ਕਿਉਂ ਜੀ ਰਹੇ ਹਾਂ ਜੀਵਨ ਕਿਉਂ ਹੈ ਬਗੈਰ ਮੁਤਾਲਾ ਕਰਾਂਗੇ ਕਿਸੇ ਨੇ ਜੀਵਨ ਦਾ ਲਕਸ਼ ਖਾਣਾ ਪੀਣਾ ਹੀ ਰੱਖਿਆ ਇਹ ਇੱਕ ਸਾਧਨ ਸੀ ਲਕਸ਼ ਨਹੀਂ ਸੀ ਕਿਸੇ ਦੇ ਜੀਵਨ ਦਾ ਲਕਸ਼ ਪਰਿਵਾਰ ਹੈ ਧਨ ਸੰਪਦਾ ਹੈ ਇਸ ਤੋਂ ਅੱਗੇ ਅੱਜ ਤੱਕ ਮਨੁੱਖ ਦੀਆਂ ਨਿਗਾਹਾਂ ਨਹੀਂ ਗਈਆਂ ਇੱਥੇ ਹੀ ਰੁਕੀਆਂ ਜਾਣ ਇੱਥੇ ਹੀ ਰੁਕੀਆਂ ਤਾਂ ਸਾਹਿਬ ਕਹਿੰਦੇ ਨੇ ਇਹ ਲਕਸ਼ ਨਹੀਂ ਹੈ ਜੀਵਨ ਦਾ ਇਹ ਲਕਸ਼ ਨਹੀਂ ਹੈ ਜੀਵਨ ਦਾ ਇਹ ਨਿਸ਼ਾਨਾ ਨਹੀਂ ਹੈ ਜੀਵਨ ਦਾ ਇਹ ਘਰ ਨਹੀਂ ਹੈ ਜਿਹੜੇ ਜਿਹੜੇ ਲਕਸ਼ ਬਣਾਏ ਨੇ ਇਹ ਤੇ ਸਾਧਨ ਨੇ ਸਾਧਨ ਨੂੰ ਲਕਸ਼ ਸਮਝ ਲਿਆ ਤਾਂ ਕੁਦਰਤੀ ਗੱਲ ਹੈ ਜਦ ਸਾਧਨ ਹੀ ਲਕਸ਼ ਹੋ ਗਿਆ ਫਿਰ ਲਕਸ਼ ਤੇ ਅਸਲ ਵਿੱਚ ਬੁੱਲ ਜਾਏਗਾ ਬੁੱਲ ਜਾਏਗਾ ਤਾਂ ਲਕਸ਼ ਨਹੀਂ ਆਇਆ ਲਕਸ਼ ਭੁੱਲਿਆ ਹੋਇਆ ਇਸੇ ਵਾਸਤੇ ਅਵਤਾਰੀ ਪੁਰਸ਼ ਕਹਿੰਦੇ ਨੇ ਯਾਦ ਕਰੋ ਕਿਸ ਨੂੰ ਲਕਸ਼ ਨੂੰ ਲਕਸ਼ ਕੀ ਹੈ ਪਰਮਾਤਮਾ ਲਕਸ਼ ਕੀ ਹੈ ਈਸ਼ਵਰ ਇਹ ਭੁੱਲਿਆ ਹੋਇਆ ਕਰੀਬਨ ਕਰੀਬਨ ਸਾਰੀ ਕਾਇਨਾਤ ਨੂੰ ਭੁੱਲਿਆ ਹੋਇਆ ਕੀ ਹੋਇਆ ਕੋਈ ਕਰੋੜਾਂ ਵਿੱਚ ਇੱਕ ਅੱਧ ਮਨੁੱਖ ਨੂੰ ਲਕਸ਼ ਦਾ ਪਤਾ ਹੈ ਲਕਸ਼ ਦੀ ਸਮਝ ਹੈ ਬਾਕੀਆਂ ਨੂੰ ਨਹੀਂ ਹੈ ਜਿਸ ਜਿਸ ਨੂੰ ਵੀ ਲਕਸ਼ ਦਾ ਬੋਧ ਨਹੀਂ ਹੈ ਮਹਾਰਾਜ ਕਹਿੰਦੇ ਨੇ ਉਹਦਾ ਸੰਸਾਰ ਤੇ ਆਉਣਾ ਵਿਅਰਥ ਹੈ ਫਜ਼ੂਲ ਫਜ਼ੂਲ ਜੀ ਰਿਹਾ ਵਿਅਰਥ ਜੀ ਰਿਹਾ ਇਸ ਤਰ੍ਹਾਂ ਇਸ ਵਿਚਾਰਧਾਰਾ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ ਮੈਂ ਅਰਜ ਕਰਾਂ ਸਾਰਥਿਕ ਹੈ ਉਸ ਮਨੁੱਖ ਦਾ ਜੀਵਣਾ ਜਿਹਨੂੰ ਲਕਸ਼ ਦੀ ਸਮਝ ਹੈ ਤੇ ਜੀਵਨ ਲਕਸ਼ ਦੀ ਤਰਫ ਜਾ ਰਿਹਾ ਹੈ ਲਕਸ਼ ਦੀ ਕੋਈ ਸਮਝ ਹੀ ਨਹੀਂ ਹੈ ਤੇ ਜਦ ਸਮਝ ਹੀ ਨਹੀਂ ਹੈ ਤਾਂ ਫਿਰ ਜੀਵਨ ਉਸ ਪਾਸੇ ਨਹੀਂ ਜਾ ਸਕਦਾ ਚੰਗੇ ਚੰਗੇ ਜਿਹਨਾਂ ਨੂੰ ਅਸੀਂ ਸਤਸੰਗੀ ਕਹਿੰਦੇ ਹਾਂ ਪ੍ਰੇਮੀ ਕਹਿੰਦੇ ਹਾਂ ਨਿਤਨੇਮੀ ਕਹਿੰਦੇ ਹਾਂ ਇਹਨਾਂ ਦੇ ਵੀ ਜੀਵਨ ਦਾ ਲਕਸ਼ ਪਰਮਾਤਮਾ ਨਹੀਂ ਹੈ नहीं। इन्होंने भी साधन में ही लक्ष्य समझे हुए हैं कि किसी हद तक जो लक्ष्य परमात्मा है इन्हों साधन की तरह वरतते हैं कि हे प्रभु तू ऐ करें तो ऐ करें तो ऐ करें, ये नहीं कि हे प्रभु तू मिले। उसका मिल जाना सब कुछ का मिल जाना है, उसकी प्राप्ति सब कुछ की प्राप्ति है। ठीक कहता एक सूफी, सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। कहता है जिस दिन का मैं रब नो मंगया है उन होर कुछ मंगना चंगा ही नहीं लगता। रब को लिखी मंगया है, मैं रब नो ही मंगया है और कुछ नहीं मंगया। परमात्मा कोलों की मंगया है, परमात्मा कोलों परमात्मा ने ही मंगया है। बड़ा सियाणा होवेगा सूझवान होवेगा तो ही सियाणा है, बाकी सब मूल ने जो परमात्मा कोलों होर ते मंग लेंदे ने पर परमात्मा नु नहीं मंग रहे। ते जिहड़े होर मंगदे ने सब कहिंदे ने मम्मा मांगन हार इयाणा, ये सब इयाणे ने बच्चे ने नादान ने ना समझने। मम्मा मांगन हार इयाणा, इयाणे ने खिडौने ही मंगने ने। कई दफा खिडौणिया की ममता करके खिडौणिया की पकड़ करके मां नूं भी भुल जांदा प्यो नूं भी भुल जांदा। जरा वड्डा हो गया खिडौने वड्डे हो गए ने, हुण परिवार करके निरंकार नूं ही भुल गए, हुण पदार्थां करके परमात्मा नूं ही भुल गए। परमात्मा कोल अगर कुछ मंगण वास्ते भी जांदा है किसी मंदिर मस्जिद गुरुद्वारे कोई साधना भी करदा है जप तप भी करदा है परमात्मा कोल मंगदा है, परमात्मा नूं छोड़ के सब कुछ मंगदा है, सब कुछ मंगदा है एक परमात्मा नूं छोड़ के। जिहड़ा जिहड़ा मंगदा है और जो कुछ मनुख मंगदा है वह ते गुरबाणी कहिंदी उह बिना मंगिया ही दे रहा है। अण मंगया दान देवना कहो नानक सच संभाल जियो। साड़ी मेहनत कोई भी संसारी अजाई नहीं जाती और जो साड़ी प्रालभ होंगी वो तो मिलता जा रहा है, बिना मंगया ही मिलता जा रहा है। इस वास्ते साहब कहिंदे ने मांगन मांग सो एक है मांग, उस एक नो ही मंग छड़ बाके, बस उस एक नो छड़ के ही सब कुछ मंगदे हां। चंगे चंगे सतसंगी नितनेमी प्रेम, महाराज कहने ने मांगन मांग सो एक है मांग, नानक जाते परे परा। सारे धंधियां तो सारे दुखां तो मुक्त हो जाए उस एक नो मंग। सब कुछ खुदा से मांग लिया, खुदा को मांग कर उठते नहीं हैं हाथ मेरे इस दुआ के बाद। कहिंदा जिस दिन का मैं ये मंगया है हुण होर कुछ भी मंगना चंगा नहीं लगता। पर परमात्मा लक्ष्य होवे तां ऐसा हुंदा है। सत्संग कीता होया किसदा सफल, जिन्हें जीवन का लक्ष्य परमात्मा नो समझ लिया। सत्संग कीता सफल होया, ते जन्म किसदा सफल होया जेदा जीवन लक्ष्य तक पहुंच गया। ये दो तरह की सफलता है। पहली सफलता कीर्तन सुनन दी, कथा सुनन दी, जप तप करन दी, दान पुन करन दी, सत्संग विच जाण दी सफलता। किस दिन सफलता? जिस दिन जीवन का लक्ष्य केवल गुरु नूं रख दिता है, परमात्मा तो ही मिल, ये सत्संग का फल मिल गया, समझ मिल गई, पता चल गया। ਪਰ ਸੰਸਾਰ ਤੇ ਆਇਆ ਇਹ ਮਿਲਿਆ ਹੋਇਆ ਜਨਮ ਇਹ ਕਦੋਂ ਸਫਲ ਹੋਵੇਗਾ ਜਦ ਜੀਵਨ ਲਕਸ਼ ਤੱਕ ਪਹੁੰਚ ਗਿਆ ਇੱਕ ਸਮਝਣਾ ਹੈ ਇੱਕ ਪ੍ਰਾਪਤ ਕਰਨਾ ਹੈ ਜਿਹਨੂੰ ਜਾਣਨਾ ਹੈ ਉਹਨੂੰ ਪ੍ਰਾਪਤ ਕਰਨਾ ਹੈ ਜਿਹਨੂੰ ਪ੍ਰਾਪਤ ਕਰਨਾ ਹੈ ਉਹਨੂੰ ਪਹਿਲੇ ਜਾਣਨਾ ਹੈ ਐਸਾ ਕੁਝ ਖਿਆਲ ਮੇਰੇ ਪਾਤਸ਼ਾਹ ਨੇ ਇਸ ਵਾਕ ਵਿੱਚ ਦਿੱਤਾ ਹੈ ਉਸ ਪਰਮਾਤਮਾ ਤੋਂ ਬਿਨਾਂ ਜੋ ਜੋ ਵੀ ਮੰਗਣਾ ਹੈ ਤੇ ਕਿਸੇ ਹੋਰ ਚੀਜ਼ ਨੂੰ ਲਕਸ਼ ਰੱਖਣਾ ਹੈ ਇਸ ਪਾਵਨ ਪਵਿੱਤਰ ਵਾਕ ਵਿੱਚ ਮੇਰੇ ਪਾਤਸ਼ਾਹ ਨੇ ਉਦਾਹਰਣ ਪ੍ਰਮਾਣ ਦ੍ਰਿਸ਼ਟਾਂਤ ਬੜੇ ਸੁੰਦਰ ਦਿੱਤੇ ਨੇ ਬੜੇ ਪ੍ਰਬਲ ਦਿੱਤੇ ਨੇ ਇਸ ਵਾਸਤੇ ਉਹ ਸਾਰੇ ਦ੍ਰਿਸ਼ਟਾਂਤ ਵੀ ਆਪ ਜੀ ਦੇ ਸਾਹਮਣੇ ਖੋਲੀਏ ਲੜੀਵਾਰ ਆਪ ਵਾਕ ਨੂੰ ਸਰਵਣ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ
0: ਟੁੱਡੀ ਮਹਲਾ ਪੰਜਵਾਂ ਮਨੁੱਖ ਬਿਨ ਬੁੱਝੇ ਬਿਰਥਾ ਆਇਆ
1: ਮਨੁੱਖ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਵਿਅਰਥ ਆਇਆ ਇਹਦਾ ਜਨਮ ਵਿਅਰਥ ਗਿਆ ਇਹਦਾ ਸੰਸਾਰ ਤੇ ਆਉਣਾ ਵਿਅਰਥ ਇਹਦਾ ਜੀਵਣਾ ਵਿਅਰਥ ਜੇ ਲਕਸ਼ ਦਾ ਨਹੀਂ ਪਤਾ ਜੇ ਲਕਸ਼ ਦੀ ਨਹੀਂ ਸਮਝ ਹਾਂਜੀ
0: ਅਨਕੂ ਸਾਜ ਸ਼ਿਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ
1: ਜਿਤਨਾ ਬਾਕੀ ਸਾਜੋ ਸਮਾਨ ਹੈ ਜੋ ਕੁਛ ਵੀ ਹੈ ਤੇ ਜਿਤਨਾ ਆਪਣਾ ਤਨ ਸਵਾਰਦਾ ਹੈ ਮਹਾਰਾਜ ਕਹਿੰਦੇ ਨੇ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ ਹੋਰ ਕੁਛ ਵੀ ਨਹੀਂ ਮੁਰਦੇ ਦਾ ਸ਼ਿੰਗਾਰ ਸ਼ਾਇਦ ਆਪ ਨੂੰ ਪਤਾ ਹੋਵੇ ਯੂਰਪ ਦੇ ਦੇਸ਼ਾਂ ਵਿੱਚ ਤੇ ਕੁਛ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਮੁਰਦਿਆਂ ਨੂੰ ਸ਼ਿੰਗਾਰਨਾ ਬੜਾ ਵੱਡਾ ਧੰਦਾ ਹੈ ਕਿਉਂ ਚਾਈਨੀਜ਼ ਲੋਕ ਕੋਰੀਆ ਥਾਈਲੈਂਡ ਦੇ ਲੋਕ ਮੁਰਦੇ ਨੂੰ 10-15 ਦਿਨ 20 ਦਿਨ ਘਰ ਵਿੱਚ ਰੱਖਦੇ ਨੇ ਉਸਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ ਸਭ ਤੋਂ ਵੱਡਾ ਖਰਚਾ ਵੀ ਮਰਨ ਤੇ ਹੈ ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ ਹੋਸਪਿਟਲ ਤੋਂ ਮਿਲਦੀ ਹੈ 5 ਦਿਨ ਬਾਅਦ 10 ਦਿਨ ਬਾਅਦ ਮਹੀਨੇ ਬਾਅਦ ਇਤਨੇ ਦਿਨ ਤੱਕ ਉਹ ਮੁਰਦਾ ਘਰ ਵਿੱਚ ਰਹਿੰਦਾ ਹੈ ਅੰਤਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ ਸਾਰੇ ਦਰਸ਼ਨ ਕਰਦੇ ਨੇ ਫਿਰ ਲੈ ਜਾਂਦੇ ਥਾਈਲੈਂਡ ਵਿੱਚ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿ ਥਾਈਲੈਂਡ ਵਾਸੀਆਂ ਦੀ ਮੈਂ ਅੰਤਮ ਕਿਰਿਆ ਦੇਖਣੀ ਹੈ ਇਹ ਕੀ ਕਰਦੇ ਨੇ ਇਹ ਲੋਕ ਕੀ ਕਰਦੇ ਨੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਅੱਜ ਅੰਤਮ ਕਿਰਿਆ ਨਹੀਂ ਆਉਣੀ ਉੱਥੇ ਵੀ 5 ਦਿਨ ਮੁਰਦਾ ਘਰ ਵਿੱਚ ਰਹੇਗਾ ਤੇ 20-25 ਦਿਨ ਘਰ ਵਿੱਚ ਬੈਠਕ ਚੱਲਦੀ ਹੈ ਸਵੇਰੇ ਤੇ ਸ਼ਾਮ ਬਿਰਾਦਰੀ ਦੇ ਬੰਦੇ ਆਉਂਦੇ ਨੇ ਫਿਰ 20-25 ਦਿਨ ਉਹਨਾਂ ਨੂੰ ਸਵੇਰੇ ਸ਼ਾਮ ਅੱਛੇ ਤੋਂ ਅੱਛਾ ਪਕਵਾਨ ਖਿਲਾਇਆ ਜਾਂਦਾ ਜੋ ਵਿਆਹ ਸ਼ਾਦੀਆਂ 'ਚ ਵੀ ਨਹੀਂ ਆਉਂਦਾ ਇਸ ਵਾਸਤੇ ਮਰਨ 'ਤੇ ਖਰਚ ਜ਼ਿਆਦਾ ਔਰ ਉਹਨਾਂ ਦੇ ਪੁਰੋਹਿਤ ਪੰਡਿਤ ਕੁਛ ਪੜ੍ਹਦੇ ਰਹਿੰਦੇ ਨੇ ਕੁਛ ਗਾਉਂਦੇ ਰਹਿੰਦੇ ਨੇ ਲੋਕ ਆਉਂਦੇ ਨੇ ਘੰਟਾ ਅੱਧਾ ਘੰਟਾ ਬੈਠਦੇ ਨੇ ਚਲੇ ਜਾਂਦੇ ਨੇ ਖਾਂਦੇ ਨੇ ਪੀਂਦੇ ਨੇ ਚਲੇ ਜਾਂਦੇ ਮੈਂ ਕਿਹਾ ਮੈਂ ਇਹ ਦੇਖਣਾ ਜਿੱਥੇ ਗਏ ਉਹ ਕਮ ਸੇ ਕਮ 11 ਦਿਨ ਹੋ ਗਏ ਸਨ ਘਰ ਵਿੱਚ ਮੁਰਦੇ ਨੂੰ ਰੱਖਿਆ ਪਰ ਜਦ ਮੈਂ ਦੇਖਿਆ ਤੇ ਦੰਗ ਰਹਿ ਗਿਆ ਇੰਜ ਲੱਗਦਾ ਸੀ ਜਿਵੇਂ ਸੁੱਤਾ ਪਿਆ ਨਾ ਕੋਈ ਚਿਹਰਾ ਕੁਮਲਾਇਆ ਹੋਇਆ ਨਾ ਕੋਈ ਹੱਥ ਪੈਰ ਕੁਮਲਾਇਆ ਹੋਇਆ ਮੈਂ ਕਿਹਾ ਹੱਦ ਹੋ ਗਈ, 11 ਦਿਨ ਹੋ ਗਏ ਨੇ ਗੁਜ਼ਰਿਆਂ, ਇਹ ਤਾਂ ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇੱਕ ਅੱਜ ਕੱਲ੍ਹ ਧੰਦਾ ਹੈ, ਐਸੇ ਕੈਮੀਕਲਸ ਮੁਰਦੇ ਦੇ ਅੰਦਰ ਪਾ ਦਿੱਤੇ ਜਾਂਦੇ ਨੇ, ਇਸ ਡੰਗ ਦਾ ਸੰਵਾਰ ਦਿੱਤਾ ਜਾਂਦਾ, ਸ਼ਿੰਗਾਰ ਦਿੱਤਾ ਜਾਂਦਾ, ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇਹ ਘਟਨਾ ਵੀ ਯਾਦ ਆ ਗਈ, ਇਹ ਕਹਿ ਗਿਆ ਸਿੰਘ ਸਾਹਿਬ ਗਿਆਨੀ ਚੇਤ ਸਿੰਘ, ਹੁਣ ਤੇ ਨਹੀਂ ਰਹੇ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਰਿਸ਼ਤੇਦਾਰ ਕੋਈ ਬੇਗੋਵਾਲ ਨੇ ਰਹਿੰਦੇ ਸਨ। ਉਹ ਨੌਜਵਾਨ ਕਿਧਰੇ ਜਰਮਨੀ ਕੰਮ ਕਰਦਾ ਸੀ, ਹਾਦਸੇ ਚਲਾਣਾ ਕਰ ਗਿਆ ਤੇ 3 ਮਹੀਨਿਆਂ ਬਾਅਦ ਲਾਸ਼ ਆਈ ਇੱਥੇ। ਉਹਨਾਂ ਦੇ ਨਜਦਾਸ ਇੱਥੇ ਕਥਾ ਕਰ ਰਿਹਾ ਸੀ ਤੇ ਮੈਨੂੰ ਬਜ਼ੁਰਗਵਾਰ ਸਿੰਘ ਸਾਹਿਬ ਕਹਿਣ ਲੱਗੇ ਚੱਲਣਾ। ਮੈਂ ਕਿਹਾ ਠੀਕ ਹੈ ਚੱਲਦੇ ਹਾਂ। ਪਰ ਜਦ ਮੈਂ ਉਹਨਾਂ ਕੋਲ ਸੁਣਿਆ 3 ਮਹੀਨਿਆਂ ਬਾਅਦ ਲਾਸ਼ ਆਈ ਹੈ ਤੇ ਮੈਂ ਕਿਹਾ ਰਿਹਾ ਕੀ ਆਉਣਾ ਹੈ, 3 ਮਹੀਨਿਆਂ ਬਾਅਦ ਲਾਸ਼ ਆਈ ਹੈ। ਬੇਗੋਵਾਲ ਗਏ ਪਹੁੰਚੇ, ਜਿਸ ਬਕਸੇ 'ਚ ਲੱਕੜ ਦੇ ਬਕਸੇ 'ਚ ਉਹ ਲਾਸ਼ ਆਈ, ਸਾਰਿਆਂ ਦੇ ਸਾਹਮਣੇ ਜਦ ਇਕੱਠ ਹੋਇਆ, ਖੋਲੀ ਗਈ, ਮੈਂ ਵੀ ਉੱਥੇ ਮੌਜੂਦ, ਤੇ ਮੈਂ ਕਿਹਾ ਹੱਡੀਆਂ ਦੇ ਹੀ ਦਰਸ਼ਨ ਹੋਣਗੇ, ਹੋਰ ਕੀ ਹੋਵੇਗਾ, ਸੜਿਆ ਹੋਇਆ ਮਾਸ ਹੋਵੇਗਾ, ਹੋਰ ਕੀ ਹੋਵੇਗਾ, ਗਲੀਆਂ ਹੋਈਆਂ ਆਂਦਰਾਂ ਹੋਣਗੀਆਂ, ਹੋਰ ਕੀ ਹੋਵੇਗਾ। ਪਰ ਨਹੀਂ, ਜੈਸੇ ਬਕਸਾ ਖੋਲਿਆ ਗਿਆ ਇੰਝ ਲੱਗਦਾ ਸੀ ਜਿਵੇਂ ਸੁੱਤਾ ਗਿਆ 3 ਮਹੀਨਿਆਂ ਬਾਅਦ। ਪਰ ਬਕਸੇ ਦੇ ਖੋਲਦਿਆਂ ਹਵਾ ਦੇ ਲੱਗਦਿਆਂ ਉਹ ਮੁਰਝਾਣ ਵੀ ਲੱਗ ਪਿਆ, ਸ਼ਹਿਰੀ ਦੀ ਰੌਣਕ ਆਹਿਸਤਾ ਆਹਿਸਤਾ ਜਾਣ ਲੱਗ ਪਈ। ਮੁਖਤਸਰ ਅਰਜ਼ ਇਹ ਕਰਾਂ, ਸਾਰੀ ਦੁਨੀਆਂ ਵਿੱਚ, ਏਸ਼ੀਆ ਵਿੱਚ, ਯੂਰਪ ਵਿੱਚ, ਅਮੈਰੀਕਾ, ਕੈਨੇਡਾ ਵਿੱਚ ਇੱਕ ਧੰਦਾ ਹੈ ਔਰ ਇਹਦੀ ਬੜੀ ਵੱਡੀ ਫੀਸ ਲਈ ਜਾਂਦੀ ਹੈ। ਜਿਤਨਾ ਜ਼ਿਆਦਾ ਸ਼ਿੰਗਾਰਨਾ ਹੈ ਉਤਨੀ ਜ਼ਿਆਦਾ ਫੀਸ ਦੇਣੀ ਪਏ, ਜਿਤਨੇ ਜ਼ਿਆਦਾ ਦਿਨ ਰੱਖਣਾ ਹੈ ਉਤਨੀ ਜ਼ਿਆਦਾ ਫੀਸ ਦੇਣੀ ਪਏਗੀ। ਮੁਰਦਿਆਂ ਨੂੰ ਸ਼ਿੰਗਾਰਨ ਦਾ ਧੰਦਾ ਹੈ ਤੇ ਜਦ ਮੁਰਦਾ ਸ਼ਿੰਗਾਰਿਆ ਜਾਂਦਾ ਹੈ ਇੰਝ ਲੱਗਦਾ ਹੈ ਜੈਸੇ ਜ਼ਿੰਦਾ ਹੋਵੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੁਛ ਅੱਗੇ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਲਕਸ਼ ਨੂੰ ਸਮਝੇ ਬਿਨਾਂ ਤੇ ਲਕਸ਼ ਦੀ ਪ੍ਰਾਪਤੀ ਕੀਤੇ ਬਿਨਾਂ ਹਰ ਮਨੁੱਖ ਜ਼ਿੰਦਾ ਨਹੀਂ, ਮੁਰਦਾ ਹੈ। ਫਰਕ ਸਿਰਫ ਇਤਨਾ ਹੈ, ਕੁਛ ਲਾਸ਼ਾਂ ਚਿਤਾ ਤੇ ਚੜੀਆਂ ਹੋਈਆਂ ਨੇ, ਕੁਝ ਲਾਸ਼ਾਂ ਚੱਲਦੀਆਂ ਫਿਰਦੀਆਂ, ਕੁਛ ਮੁਰਦੇ ਕਬਰਾਂ ਦੇ ਚ ਪਏ ਨੇ, ਕੁਛ ਮੁਰਦੇ ਘਰਾਂ ਚ ਬੈਠੇ ਨੇ, ਦੁਕਾਨਾਂ ਤੇ ਬੈਠੇ ਨੇ, ਕੁਛ ਮੁਰਦੇ ਕਬਰਿਸਤਾਨ ਦੇ ਚ ਨੇ, ਕੁਛ ਮੁਰਦੇ ਬਾਜ਼ਾਰਾਂ ਦੇ ਚ ਘੁੰਮ ਰਹੇ ਨੇ। ਮੁਰਦੇ ਜ਼ਰਾ ਸ਼ਿੰਗਾਰੇ ਹੋਏ ਨੇ, ਸੰਵਾਰੇ ਹੋਏ ਨੇ, ਮੁਰਦੇ ਨੇ। ਸਿਰਫ ਤਨ ਦੇ ਤਲ ਦੀ ਜ਼ਿੰਦਗੀ ਦਿਖਾਈ ਦੇ ਰਹੀ ਹੈ, ਅੰਦਰੋਂ ਮਨ ਮੁਰਦਾ ਹੈ। ਹੁਣ ਮੈਂ ਅਰਜ਼ ਕਰਾਂ, ਮੁਰਦੇ ਨੂੰ ਜਿਵਾਉਣਾ ਬੜਾ ਔਖਾ ਹੈ। ਮਨ ਨੂੰ ਜਿਹੜਾ ਮੁਰਦਾ ਆਖਿਆ ਗਿਆ ਉਹ ਇਸ ਤਰ੍ਹਾਂ ਗੂੜੀ ਨੀਂਦ, ਜਿਵੇਂ ਆਮ ਕਹਿੰਦੇ ਨੇ ਨੀਂਦ ਤੇ ਮੌਤ ਬਰਾਬਰ ਹੈ। ਮੌਤ ਵੀ ਸੰਬੰਧ ਤੋੜ ਦਿੰਦੀ ਹੈ, ਨੀਂਦ ਵੀ ਸੰਬੰਧ ਤੋੜ ਦਿੰਦੀ ਹੈ। ਮਨ ਸੁੱਤਾ ਪਿਆ ਪਰਮਾਤਮਾ ਦੇ ਪ੍ਰਤੀ, ਇਸ ਵਾਸਤੇ ਕਹਿੰਦੇ ਹਾਂ ਮੁਰਦਾ ਹੈ। ਪਰ ਇਹ ਮੁਰਦਾ ਜ਼ਿੰਦਾ ਹੋ ਸਕਦਾ, ਇਹਨੂੰ ਜਿਵਾਇਆ ਜਾ ਸਕਦਾ, ਇਹਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ, ਇਹਨੂੰ ਉਠਾਇਆ ਜਾ ਸਕਦਾ ਹੈ, ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਸਤਸੰਗ ਦੇ ਰਾਹੀਂ। ਜੈਸੇ ਲਕਸ਼ ਦੀ ਸਮਝ ਆਏਗੀ, ਇਹ ਫਿਰ ਲਕਸ਼ ਦੀ ਪ੍ਰਾਪਤੀ ਤੋਂ ਬਿਨਾਂ ਰਹੇਗਾ ਨਹੀਂ। ਹੁਣ ਮੈਂ ਫਿਰ ਦੁਹਰਾ ਦਿਆਂ, ਇਸ ਸਤਸੰਗ ਦਾ ਫਲ ਕੀ ਹੈ? ਲਕਸ਼ ਦੀ ਸਮਝ ਆ ਗਈ ਹੈ। ਜੀਵਨ ਦਾ ਲਕਸ਼ ਪਰਮਾਤਮਾ ਹੈ, ਜੀਵਨ ਦਾ ਲਕਸ਼ ਈਸ਼ਵਰ ਹੈ, ਗੁਰੂ ਹੈ। ਸਮਝ ਆ ਗਈ, ਸਤਸੰਗ ਦਾ ਫਲ ਮਿਲ ਗਿਆ। ਇਹ ਮਨੁੱਖ ਹੁਣ ਜਪ ਤਪ ਕੀਤੇ ਬਿਨਾਂ ਰਹੇਗਾ ਨਹੀਂ। ਇਹ ਮਨੁੱਖ ਹੁਣ ਸਾਧਨਾ ਲਈ ਵੱਧ ਤੋਂ ਵੱਧ ਸਮਾਂ ਕੱਢੇਗਾ। ਇਹ ਮਨੁੱਖ ਹੁਣ ਜਪ ਤਪ ਲਈ ਬਹੁਤ ਵੱਡਾ ਸਮਾਂ ਕੱਢੇਗਾ। ਲਖਤ ਦੀ ਸਮਝ ਨਹੀਂ ਆਈ ਤਾਂ ਮਹਾਰਾਜ ਕਹਿੰਦੇ ਨੇ ਫਿਰ ਮੁਰਦੇ ਹੀ ਨੇ। ਇਹ ਮੁਰਦੇ ਜਰਾ ਚੱਲਦੇ ਫਿਰਦੇ ਨੇ, ਕਦੀ ਘਰ ਦੇ ਚਾਹੁੰਦੇ ਨੇ, ਕਦੀ ਬਾਜ਼ਾਰ ਦੇ ਚਾਹੁੰਦੇ ਨੇ, ਕਦੀ ਦੁਕਾਨ ਦੇ ਚਾਹੁੰਦੇ ਨੇ, ਕਦੀ ਫੈਕਟਰੀ ਦੇ ਚਾਹੁੰਦੇ ਨੇ, ਸਭ ਚੱਲਦੀਆਂ ਫਿਰਦੀਆਂ ਲਾਸ਼ਾਂ। ਮਹਾਰਾਜ ਐਸਾ ਕਹਿ ਰਹੇ ਨੇ, ਹੋਰ ਵੀ ਐਸਾ ਫਰਮਾਨ ਕਰਦੇ ਨੇ, ਨਾਮ ਬਿਨਾ ਜੇ ਤਾ ਵਿਵਹਾਰ। ਗੁਰੂ ਅਰਜਨ ਦੇਵ ਜੀ, ਨਾਮ ਬਿਨਾ ਜੇ ਤਾ ਵਿਵਹਾਰ, ਜਿਉਂ ਮੇਰੇ ਤੱਕ ਮਿਥਿਆ ਸਿੰਗਾਰ। ਸਾਰਾ ਹਾਰ ਸ਼ਿੰਗਾਰ ਮੁਰਦਿਆਂ ਦਾ ਸਿੰਗਾਰ, ਮੁਰਦੇ ਸ਼ਿੰਗਾਰ ਹੈ। ਕਬਰਿਸਤਾਨ ਦੇ ਸ਼ਾਇਦ ਇਤਨੀਆਂ ਕਬਰਾਂ ਨਾ ਹੋਣ ਜਿੰਨੀਆਂ ਚਲਦੀਆਂ ਫਿਰਦੀਆਂ ਕਬਰਾਂ ਦਿਖਾਈ ਦੇਣ। ਕੁਛ ਵੀ ਨਹੀਂ ਹੈ ਜੀਵਨ ਦੇ ਵਿੱਚ, ਕੁਛ ਵੀ ਨਹੀਂ। ਜ਼ਰਾ ਫੋਲ ਕੇ ਵੇਖ ਲੈਣਾ, ਸਿਵਾਏ ਮੁਰਗਮੀ ਤੋਂ ਹੋਰ ਕੁਛ ਵੀ ਨਹੀਂ ਨਿਕਲੇ, ਸਿਵਾਰੇ ਰੋਣੇ ਪਿੱਟਣ ਤੋਂ ਹੋਰ ਕੁਛ ਵੀ ਨਹੀਂ ਨਿਕਲ। ਖੋਲ ਕੇ ਦੇਖ ਲੈਣਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਹਰ ਮਨੁੱਖ ਨੇ ਪਤਾ ਨਾ ਕਿਤਨਾ ਰੋਣਾ ਛੁਪਾਇਆ ਹੋਇਆ, ਕਿਤਨਾ ਦੁੱਖ ਛੁਪਾਇਆ ਹੋਇਆ। ਇਹ ਹੱਸਦੇ ਮੁਸਕੁਰਾਉਂਦੇ ਚਿਹਰੇ ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ। ਇਹ ਚਮਕਦੇ ਤੇ ਚੁੱਪੜੇ ਮੱਥੇ ਕਿਤਨਾ ਕਲੇਸ਼ ਛੁਪਾਈ ਬੈਠੇ ਨੇ। ਇਹ ਘਰਾਂ ਦੀ ਖਾਮੋਸ਼ੀ ਪਤਾ ਨਹੀਂ ਕਿਤਨੇ ਬਾਂਬਣਾਂ ਨੂੰ ਛੁਪਾਈ ਬੈਠੀ ਹੈ। ਬਸ ਇਹ ਚੱਲਦੀਆਂ ਫਿਰਦੀਆਂ ਲਾਸ਼ਾਂ, ਇਹ ਕਬਰਾਂ, ਇਹ ਸ਼ਮਸ਼ਾਨ ਘਾਟ। ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ, ਭਾਵੇਂ ਕਿਤਨਾ ਸ਼ਿੰਗਾਰਿਆ ਹੈ, ਕਿਤਨਾ ਸਾਜ਼ੋ ਸਮਾਨ ਹੈ, ਕਿਤਨੀ ਧਨ ਸੰਪਦਾ ਹੈ। ਮਹਾਰਾਜ ਕਹਿੰਦੇ ਨੇ ਧਿਆਨ ਨਾਲ ਇਸ ਨੂੰ ਵਿਚਾਰਨਾ ਹੈ, ਮੁਰਦਾ ਸ਼ਿੰਗਾਰਿਆ ਹੈ, ਮੁਰਦਾ ਸ਼ਿੰਗਾਰਿਆ, ਜ਼ਿੰਦਾ ਨਹੀਂ ਹੈ। ਜ਼ਿੰਦਾ ਤੇ ਤਾਂ ਹੋ ਸਕਦਾ ਸੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਨਹੀਂ ਜੀਵਦਾ, ਬਾਕੀਆਂ ਦੇ ਮਨ ਤੇ ਮਰੇ ਹੋਏ ਨੇ। ਇਸ ਮਰੇ ਹੋਏ ਮਨ ਨੂੰ ਇਸ ਤਰ੍ਹਾਂ ਲੈਣਾ, ਕਿਉਂਕਿ ਤਾਰਕਿਕ ਤਰਕ ਕਰ ਸਕਦਾ ਹੈ, ਤਨ ਦੇ ਤਲ ਤੇ ਜੋ ਮਰ ਗਿਆ ਜ਼ਿੰਦਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਚਲੋ ਮੈਂ ਇੱਕ ਤੁਹਾਨੂੰ ਘਟਨਾ ਵੀ ਸੁਣਾਵਾਂ। ਸਿੰਗਾਪੁਰ ਦੇ ਚ ਘਟਨਾ ਘਟੀ। ਇੱਕ ਚੰਗੇ ਧਨਾੜ ਦਾ ਨੌਜਵਾਨ ਲੜਕਾ ਚਲਾਣਾ ਕਰ ਗਿਆ ਸਿੰਘ। ਇਹ ਘਟਨਾ ਬੜੀ ਮਸ਼ਹੂਰ, ਇੱਥੋਂ ਹੀ ਅੰਮ੍ਰਿਤਸਰ ਦੇ ਨਿਕਟੋਂ ਸੰਤ ਗਏ ਹੋਏ ਸਨ, ਆਪਣੇ ਆਪ ਨੂੰ ਸੰਤ ਕਹਿੰਦੇ ਸਨ, ਲੋਕੀ ਮੰਨਦੇ ਨੇ। ਇਸ ਤਰ੍ਹਾਂ ਦੇ ਸੰਤਾਂ ਨੂੰ ਹੀ ਸੰਤ ਆਖਿਆ ਜਾਂਦਾ ਹੈ, ਮੰਨਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਬਾਣਾ ਤੇ ਉਤਾਰ ਕੇ ਉਹਨਾਂ ਨੇ ਬਾਣਾ ਆਪਣਾ ਦਿੱਤਾ ਹੋਇਆ। ਉਹਨਾਂ ਨੇ ਕਿਹਾ, ਇਸ ਨੂੰ ਘਰ ਦੇ ਚ ਰੱਖੋ, ਸ਼ੀਸ਼ੇ ਦੇ ਬਕਸੇ ਚ, ਅਗਲੇ ਸਾਲ ਮੈਂ ਆਵਾਂਗਾ, ਇਸ ਨੂੰ ਜ਼ਿੰਦਾ ਕਰਾਂਗਾ। ਮਲੇਸ਼ੀਆ ਸਿੰਗਾਪੁਰ ਵਿੱਚ ਇਹ ਘਟਨਾ ਬੜੀ ਮਸ਼ਹੂਰ ਹੋਈ, ਜ਼ਿੰਦਾ ਕਰਾਂਗਾ। ਹੁਣ ਬਦਕਿਸਮਤੀ ਸਮਝ ਲਓ, ਮੈਂ ਉਹਨਾਂ ਦੇ ਨਾਲ ਕਿਧਰੇ ਉੱਥੇ ਹੀ ਸੀ ਤੇ ਉਸੇ ਗੁਰਦੁਆਰੇ ਕਥਾ ਕਰ ਰਿਹਾ ਸੀ ਜਿੱਥੇ ਉਹ ਆਏ। ਮੈਂ ਕਹਿ ਬੈਠਾ, ਮੈਂ ਕਿਹਾ ਸਾਲ ਬਾਅਦ ਇਹਦੀਆਂ ਹੱਡੀਆਂ ਵੀ ਨਹੀਂ ਲੱਭਣੀਆਂ। ਆਖਦਾ ਪਿਆ ਸੰਤ, ਆਖੇ ਪਿਆ ਤੋ ਤਣਾਅ ਖੜਾ ਹੋ ਗਿਆ, ਮੇਰੇ ਨਾਲ ਝਗੜਾ ਸ਼ੁਰੂ ਹੋ ਗਿਆ। ਕਹਿਣ ਲੱਗੇ, ਸਾਲ ਉਡੀਕੇ ਬਿਨਾ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਕਹਿ ਸਕਦਾ, ਰੱਬੀ ਨਹੀਂ ਹੈ, ਈਸ਼ਵਰੀ ਨਹੀਂ ਹੈ, ਮੈਂ ਪ੍ਰਾਣ ਨਿਕਲ ਚੁੱਕੇ ਨੇ, ਡਾਕਟਰਾਂ ਨੇ ਕਹਿ ਦਿੱਤਾ ਹੈ ਮੁਰਦਾ ਹੈ, ਨਹੀਂ ਜ਼ਿੰਦਾ ਹੋਏਗਾ, ਨਹੀਂ ਹੋਏਗਾ। ਸਾਲ ਬਾਅਦ ਉਹ ਕਹਿੰਦੇ ਨੇ ਜ਼ਿੰਦਾ ਕਰਾਂਗਾ। ਮੈਂ ਕਿਹਾ ਸਾਲ ਬਾਅਦ ਸ਼ਾਇਦ ਇਸਦਾ ਮਾਸ ਵੀ ਨਾ ਲਵੇ, ਹੱਡੀਆਂ ਵੀ ਨਾ ਲਵੇ। ਇਹ ਤਣਾਅ ਕਾਫੀ ਵਧਿਆ, ਮੈਨੂੰ ਬੜਾ ਬੁਰਾ ਵਾਲਾ ਆਖਿਆ ਤੇ ਉਹ ਜਿਨ੍ਹਾਂ ਦਾ ਲੜਕਾ ਗੁਜ਼ਰਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਸੰਤ ਸਰਾਪ ਦੇ ਦੇਣਗੇ, ਤੇ ਮੈਂ ਕਿਹਾ ਫਿਰ ਸਮਝ ਲੈਣਾ, ਮੈਨੂੰ ਸਰਾਪ ਲੱਗ ਜਾਏ ਤੇ ਫਿਰ ਸੱਚ ਸਮਝ ਲੈਣਾ, ਤੇ ਜੇ ਨਾ ਲੱਗੇ ਤਾਂ ਫਿਰ ਮੇਰੀ ਗੱਲ ਨੂੰ ਸੱਚ ਸਮਝਣਾ। ਉਹਨਾਂ ਨੇ ਸ਼ੀਸ਼ੇ ਦੇ ਬਕਸੇ ਦੇ ਜਦ ਘਰ ਵਿੱਚ ਰੱਖਣ ਦਾ ਯਤਨ ਕੀਤਾ ਤੇ ਪੁਲਿਸ ਘਰ ਪਹੁੰਚ ਗਈ। ਮੁਰਦਾ ਘਰ ਵਿੱਚ ਨਹੀਂ ਰੱਖ ਸਕਦੇ, ਸਿੰਗਾਪੁਰ ਦੇ ਕਾਨੂੰਨ ਦੇ ਮੁਤਾਬਕ ਕਬਰਿਸਤਾਨ ਵਿੱਚ ਦਫ਼ਨ ਕਰਨਾ ਪਿਆ। ਹੁਣ ਮੁਸਲਮਾਨਾਂ ਦਾ ਕਬਰਿਸਤਾਨ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ, ਸਿੱਖ ਅਸੀਂ ਨਹੀਂ ਦਫਨਾਉਣ ਦੇਣਾ। ਈਸਾਈਆਂ ਦਾ ਕਬਰਿਸਤਾਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ, ਇੱਥੇ ਸਿਰਫ ਈਸਾਈ ਦਫਨ ਹੋ ਸਕਦੇ ਨੇ। ਬੋਧੀਆਂ ਦੇ ਕਬਰਿਸਤਾਨ ਵਿੱਚ ਦਫਨ ਕੀਤਾ ਤੇ ਸੰਤਾਂ ਨੇ ਕਿਹਾ ਸਾਲ ਬਾਅਦ ਜ਼ਿੰਦਾ ਕਰਾਂਗੇ, ਸਾਲ ਤੋਂ ਪਹਿਲੇ ਪਹਿਲੇ ਸੰਤ ਆਪ ਚਲਾਣਾ ਕਰ ਗਏ। ਉਹਨਾਂ ਨੂੰ ਵੀ ਸ਼ੀਸ਼ੇ ਦੇ ਬਕਸੇ 'ਚ ਰੱਖ ਕੇ ਸਵਾਰ ਕੇ ਰੱਖਣਾ ਪਿਆ, ਕਿਉਂਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਵਸੀਅਤ ਕੀਤੀ ਹੋਈ ਸੀ, ਸ਼ਾਇਦ ਸੋਚਦੇ ਹੋਣਗੇ ਦੋ ਚਾਰ ਸਾਲਾਂ ਬਾਅਦ ਮੈਂ ਜ਼ਿੰਦਾ ਹੋ ਜਾਵਾਂਗਾ, ਬਕਸੇ 'ਚ ਹੀ ਰੱਖਣਾ ਮੈਨੂੰ। ਪਰ ਚੂੰਕਿ ਉਹ ਬਹੁਤਿਆਂ ਨੂੰ ਆਪਣਾ ਚੇਲਾ ਬਣਾ ਰਹੇ, ਚੇਲਾ ਬਣਾ ਚੁੱਕੇ ਸਨ ਅਤੇ ਚੇਲੇ ਸਾਡੇ ਧਨਵਾਨ ਸਨ, ਤੇ ਧਨਵਾਨ ਕੋਈ ਸੌ ਦੇ 'ਚ ਇੱਕ ਅੱਧ ਕੋਲ ਅਕਲ ਆਉਂਦੀ ਹੈ, ਬਾਕੀ ਤੇ ਅਕਲ ਨੂੰ ਤਾਲੇ ਲਾ ਕੇ ਹੀ ਰੱਖਦੇ। ਬਾਕੀਆਂ ਦੀ ਅਕਲ ਤੇ ਬਸ ਧਨ ਹੀ ਆਉਂਦੀ ਔਰ ਕੁਛ ਨਹੀਂ, ਇਸ ਤੋਂ ਇਲਾਵਾ ਉਹਨਾਂ ਦੀ ਅਕਲ ਨਹੀਂ ਆਉਂਦੀ। ਮਾਇਆਦਾਰੀ ਅਤ ਅੰਨਾ ਬੋਲਾ, ਇਹ ਤੇ ਅੰਧੇ ਆਉਂਦੇ ਨੇ, ਨਾ ਸੱਚ ਵੇਖ ਸਕਦੇ ਨੇ ਨਾ ਸੱਚ ਸੁਣ ਸਕਦੇ ਨੇ। ਮੈਂ ਇਹ ਲਫ਼ਜ਼ ਵੀ ਕਹਿ, ਮੈਂ ਕਿਹਾ ਤੁਹਾਨੂੰ ਗੁਰਬਾਣੀ ਦੀ ਸੱਚਾਈ ਨਾ ਸੁਣਾਈ ਦੇ ਰਹੀ ਹੈ ਨਾ ਦਿਖਾਈ ਦੇ ਰਹੀ ਹੈ, ਤਾਂ ਮੈਂ ਕਿਹਾ ਗੁਰਬਾਣੀ ਦੀ ਰੋਸ਼ਨੀ 'ਚ ਕਿਹਾ ਜਾ ਸਕਦਾ ਅੰਧੇ ਹੋ। ਅੱਜ ਇਸ ਘਟਨਾ ਨੂੰ ਅੰਦਾਜ਼ਨ 25-26 ਸਾਲ ਹੋ ਗਏ ਨੇ, ਸ਼ਾਇਦ ਇਸ ਤੋਂ ਵੀ ਜ਼ਿਆਦਾ।

0: ਇੱਕ ਨੇ ਦਬੀ ਆਵਾਜ਼ ਵਿਚ ਮਲੇਸ਼ੀਆ ਚ ਮੈਨੂੰ ਕਿਹਾ, ਮਸਕੀਨ ਜੀ ਤੁਸੀਂ ਕਹਿੰਦੇ ਸੀ ਨਾ ਸਾਹ ਲਵਾਜ ਤੇ ਹੱਡੀਆਂ ਵੀ ਨਹੀਂ ਲੱਭਣਗੀਆਂ, ਮਾਸ ਵੀ ਨਹੀਂ ਲੱਭੇਗਾ। ਹੁਣ ਤੇ 25-30 ਸਾਲ ਹੋ ਗਏ ਨੇ, ਵਾਕਈ ਹੱਡੀਆਂ ਵੀ ਕੋਈ ਨਹੀਂ, ਮਾਸ ਵੀ। ਪਰ ਇਸ ਤਰ੍ਹਾਂ ਦੇ ਸੰਤ ਪੰਜਾਬ ਦੇ ਪੂਜੇ ਜਾ ਰਹੇ ਨੇ, ਸਿਰਫ ਪੰਜਾਬ ਦੇ, ਭਾਰਤ ਦੇ ਕਿਸੇ ਹੋਰ ਪ੍ਰਾਂਤ ਦੇ ਚ ਨਹੀਂ। ਤਾਂ ਮੈਨੂੰ ਕਹਿਣ ਦੇਣਾ, ਇਸ ਤਰ੍ਹਾਂ ਦੇ ਅੰਧ ਵਿਸ਼ਵਾਸੀ ਸਭ ਤੋਂ ਜ਼ਿਆਦਾ ਇੱਥੇ ਹੀ ਨੇ, ਇਸੇ ਪ੍ਰਾਂਤ ਦੇ ਚ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਚ ਇਤਨੇ ਗੁਰੂ ਕਲਗੀਧਰ ਦੀ ਦੇਣ ਨੂੰ ਇੱਕ ਪਾਸੇ ਕਰਕੇ ਆਪਣੀ ਦੇਣ ਦੇਈ ਜਾਂਦੇ ਨੇ, ਆਪਣਾ ਬਾਣਾ ਦੇਈ ਜਾਂਦੇ ਨੇ, ਅਸੀਂ ਖਾਮੋਸ਼ ਸਭ ਕੁਝ ਬਰਦਾਸ਼ਤ ਕਰੀ ਜਾਂਦੇ ਹਾਂ। ਆਵਾਜ਼ ਉਠਾਉਣੀ ਚਾਹੀਦੀ। ਕਲਗੀਧਰ ਦੇ ਰੂਪ ਜੋ ਉਹਨਾਂ ਨੇ ਦਿੱਤਾ ਹੈ ਬੜੀਆਂ ਕੁਰਬਾਨੀਆਂ ਨਾਲ, ਬੱਚਿਆਂ ਨੂੰ ਦੀ ਸ਼ਹਾਦਤ ਹੋਈ ਹੈ, ਪਿਤਾ ਦੀ ਸ਼ਹਾਦਤ ਹੋਈ ਹੈ, ਉਹਨਾਂ ਨੇ ਕਿਤਨੀਆਂ ਠੋਕਰਾਂ ਖਾਧੀਆਂ ਨੇ, ਇਹ ਬਾਣਾ ਸਾਹਮਣੇ ਦਿੱਤਾ ਤੇ ਇਸ ਬਾਣੇ ਨੂੰ ਬਰਬਾਦ ਕਰਾਂ, ਪੁੱਤਰਵਾਣ ਰੁਤਵਾ ਰਹੇ ਨੇ ਔਰ ਅਸੀਂ ਬਰਦਾਸ਼ਤ ਕਰ ਰਹੇ ਹਾਂ। ਕਿਉਂ? ਸੰਤ ਜੀ ਸ਼ਰਾਪ ਦੇ ਦੇਣਗੇ। ਤੇ ਹੁਣ ਮੈਂ ਕਈਆਂ ਨੂੰ ਕਹਿ ਮੈਂ ਕਿ ਹੁਣ ਤੇ ਸੰਤ ਜੀ ਨਹੀਂ ਨਾ ਸ਼ਰਾਪ ਦੇਣਗੇ, ਹੁਣ ਤੇ ਸ਼ੀਸ਼ੇ ਦੇ ਚ ਪਏ ਨੇ, ਹੁਣ ਤੇ ਕਬਰ ਦੇ ਚ ਪਏ ਨੇ, ਹੁਣ ਤੇ ਨਾ ਡਰੋ, ਹੁਣ ਤੇ ਉਹ ਕੀ ਜ਼ਿੰਦਾ ਕਰਨਗੇ, ਸੰਤ ਜੀ ਆਪ ਹੀ ਮਰ ਗਏ ਨੇ। ਪਰ ਨਹੀਂ, ਲੋਕਾਂ ਦਾ ਅੰਧ ਵਿਸ਼ਵਾਸ, ਇਸ ਤਰ੍ਹਾਂ ਦੇ ਮਰੇ ਹੋਏ ਸੰਤਾਂ ਦੀ ਫਿਰ ਕਬਰਾਂ ਪੂਜਣਗੇ, ਮੜੀਆਂ ਪੂਜਣਗੇ, ਪੂਜਦੇ ਇਹ ਚੱਲਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਰੇ, ਮੇਰਾ ਸਿੱਖ ਭੁੱਲ ਕੇ ਵੀ ਕਬਰ ਨੂੰ ਸਜਦਾ ਨਾ ਕਰੇ। ਮੜੀ ਨੂੰ ਮੱਥਾ ਨਾ ਟੇਕੇ। ਪਿਛਲੇ ਸਾਲ ਮੈਂ ਇੱਥੋਂ ਟੈਕਸੀ ਕੀਤੀ, ਜਲੰਧਰ ਜਾਣਾ ਸੀ, ਵਾਪਸ ਆਉਣਾ ਸੀ, ਤੇ ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ ਮੈਂ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿ ਗਾਤਰੇ ਕਿਰਪਾਨ ਹੈ, ਲੰਬਾ ਦਾੜਾ ਹੈ, ਮੈਂ ਕਿ ਚਲੇ ਗੁਰਮੁਖ ਹੈ। ਗੁਰਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ, ਮਨਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ। ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ। ਪਤਾ ਨਹੀਂ, ਇੱਕ ਦਰਗਾਹ ਇੱਕ ਕਬਰ ਆਉਂਦੀ ਸੀ, ਉੱਥੇ ਖੜੀ ਕਰ ਦਿੱਤੀ ਗੱਡੀ। ਕਹਿੰਦਾ ਜੈਨੀ ਜੀ, ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ, ਮੈਂ ਗੱਡੀ ਨਹੀਂ ਚਲਾ ਸਕਦਾ। ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ, ਮੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ, ਕਬਰਾਂ ਦਾ ਪੁਜਾਰੀ, ਤੂੰ ਕਬਰ ਦਾ ਸਿੱਖ ਹੈ। ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ, ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ। ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਚ ਹੈ, ਕਿਸੇ ਪ੍ਰਾਂਤ ਦੇ ਚ ਨਹੀਂ ਹੈ, ਨਾ ਬੰਗਾਲ ਦੇ ਚ ਹੈ, ਨਾ ਬਿਹਾਰ ਦੇ ਚ ਹੈ, ਨਾ ਯੂਪੀ ਦੇ ਚ ਹੈ, ਇੱਥੇ ਹੈ। ਤੇ ਮੈਨੂੰ ਕਹਿਣ ਦੇਣਾ, ਜਿਤਨੇ ਮੂਰਤ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ ਚ ਨਹੀਂ। ਕਬਰਾਂ ਨੂੰ ਪੂਜਣ, ਮੜੀਆਂ ਨੂੰ ਪੂਜਣ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ, ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ। ਮੜੀ ਦੇ ਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ, ਸੰਤ ਤੇ ਆਪਣੇ ਘਰ ਜਾਂਦਾ। ਸੰਤ ਮੋਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਣੇ, ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਬਿਕਾਏ। ਕਬਰਾਂ ਵਿੱਚ ਉਹ ਹੁੰਦੇ ਨੇ, ਮੜੀਆਂ ਚ ਉਹ ਹੁੰਦੇ ਜੋ ਮਰ ਗਏ ਨੇ, ਅਜੇ ਵੀ ਇੱਥੇ ਹੀ ਭਟਕਦੇ ਪਏ ਨੇ ਜਨਮ ਲੈਣ। ਜੋ ਆਪਣੇ ਘਰ ਚਲੇ ਗਏ, ਆਪਣੇ ਟਿਕਾਣੇ ਤੇ ਪਹੁੰਚ ਗਏ, ਉਹ ਕਬਰਾਂ ਚ ਥੋੜੇ ਹੁੰਦੇ ਨੇ। ਤੇ ਜਿਹੜੇ ਹੈਨੀ ਕਬਰਾਂ ਵਿੱਚ ਅਜੇ ਹੈਨੀ ਇੱਥੇ, ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ? ਜੀਵਦਿਆਂ ਜੀ ਜਿਸ ਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜ ਨਹੀਂ ਹੈ ਕਿ ਜੀਵਦਿਆਂ ਜੀ ਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਆ? ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ। ਮਹਾਰਾਜ ਇੱਥੇ ਕਹਿੰਦੇ ਨੇ, ਜਿਤਨਾ ਹਾਰ ਸ਼ਿੰਗਾਰ ਸੰਵਾਰਿਆ, ਤਨ ਨੂੰ ਸੰਵਾਰਿਆ ਸ਼ਿੰਗਾਰਿਆ, ਔਰ ਜਿਤਨਾ ਬਾਲ ਦਾ ਅਡੰਬਰ ਹੈ, ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਇਆ, ਜਿਵੇਂ ਮੁਰਦਾ ਸ਼ਿੰਗਾਰਿਆ ਗਿਆ। ਹਾਂਜੀ,
1: ਰਹਾਲ ਤਾਏ ਤਾਏ ਕਿਰਪਨ ਫਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ।
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ। ਬਹੁਤ ਚੋਟੀ ਦਾ ਧਨਾਦ ਹੈ ਤੂੰ ਕਿਰਪਨ ਹੋਵੇਗਾ, ਸ਼ੋਮ ਹੋਵੇਗਾ। ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ, شاید دسمن تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان ہے تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ صاحب دی کہندے نے پرارتھنا وچ خدا پرگٹ ہویا ایسا شیخ صاحب دی لکھ دین تے خدا نے مینوں آکھیا میں کچھ دیما او تیری لوڑ نہ ہوئے تو انج کر تو آپ ہی منگلے تے میں تینوں دے دیا پتا شیخ سادی نے کی چوٹ کی تھی رب تے بھی چوٹ کی تھی کہندا ربا بھگتاں نوں تیرے سبھا دا پتا ہے سنساری جو کچھ منگدے نے تو دے دینا ہے بھگت تڑپ تڑپ کے بھی منگدے نے تو دیندا ہے دیندا لمبی چوڑی حقائق حقائق کہنے نے کہانی نو وہ حقائق بچ لکھ رہا ہے رب نے اے آکھیا فقیرہ الزام تے بعد میرے کری تو دوشی تے مینو بعد دے ٹھہراوے جب تو منگے تے میں دیواں نہ تو منگیا نہیں تے پہلے ہی میرے تے الزام لا دیتا ہے جو فقیر منگدے نے تو دیندا نہیں تے جو دنیا دار منگدے نے تو دینے نہ جوڑیاں بھر دیندا جا جا پھر آپ ہی کہندا اگے فقیر کہندا دنیا داراں دیاں جھولیاں بھر جاندیاں نے او تیرا کھیڑا چھڈ دیندے نے تے انہاں وستواں نال فقیر تیرا کھیڑا چھڈ دے لے شاید تینوں فقیراں دی اصلیت دا پتہ ہے پھر کہیں تو فقیراں نوں نہیں دیندا فقیر جو کچھ منگدے نے نہیں دیندا تو خدا نے آکھیا ہوں لمبی چوڑی گل چھڈ ہن تو منگ تے میں تینوں دین لگا منگ اے شیخ صاحب دی منگدا ہے گلستان دا بول ہے کہ سفلا خدا بند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں انہوں لمبی چوڑی محل ماریاں پدارتھان دا مالک نہ بنائیں جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی جوڑی چ کبھی بہتا دھن نہ پائیں صرف گزارا بات کہ سفلا خداوند ہستی مباش جوان مرد راتند دستی مباش تے جڑا فرار دل ہے او دی جھولی ہر وقت بھری رکھی بھری رکھ شیخ صدی کہنے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیق پیا کردا کبھی گردن تے کہندے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردن کہندے نے تو پربھو مینوں کدھرے کبیر بنا دیویں نا ونڈن والا یا بشنو دا عہدہ دے دیویں تے میں تے سرے جڑے تو مٹھیا اور سیمت بھنڈارے دیتے نے میں تے بھی خالی کر دینے تینوں ہور پانے پینے تینوں ہور بھنڈارے بھرنے پینے گے گردر تے انج کہندا ہے چھوٹی دے دھناڑ سنت مہنت کدھرے پہ جانا سنت نے کرپن اکتر کری ہے مایا کرپن تے پھر لڑائیاں جھگڑائیں ہون گے گولیاں چلن گے اسی دن تے ایک ایک संत गुजर लै ते करोड़ करोड़ रुपया बैंक च पे आंदा फिर चेले लड़ते हैं झगड़ते हैं। मैं ऐसा देखे खैर महाराज कहने बड़ी तावना बड़ी मेहनत ये किरपन बड़ी मेहनत करता है ये शौम बड़ी मेहनत करता है क्योंकि धन उसका भगवान है ते बड़ा धन इकट्ठा किया इसने बड़ी माया इकट्ठी की। हां जी
1: दान पुन नहीं संतन सेवा कित ही काज ना आया
0: ना दसवंध कटदा ना दान ना पुन ना संतान की सेवा धन किसे काम नहीं आया किसे काम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी बतीत करता है। हां जी
1: पारो आप फल सवारी से जल काम पाठ बनाया
0: हूं एक होर उदाहरण दिता मेरे पातशाह ने लक्ष्य न समझे बिना लक्ष्य प्राप्त किए बिना जीवन इस तरह है जिन्हें किसी सुहागण ने कामण ने तन बड़ा शिंगारिया है सेजा बड़ी शिंगारी है बड़ा भारी हार शिंगार किया है ते पति के घर रह कोई नहीं अक्सर स्त्रियां संसार में दिखाने वास्ते हार शिंगार कर दिया ना अज ओका माहौल तो ऐसा हो गया इस तरह का हो गया वातावरण इस तरह का हो गया। इस संबंध एक घटना मैं याद आती है भगत कबीर का श्लोक है कबीर दे कोल कबीर दे चेले आए ते कहन लगे भगत जी शिवरात्रि का बड़ा वड्डा मेला लगे ते वेखण लई सिकंदर लोधी की बेगम भी आई है वह भी देख के गई है बड़े कीमती रथ दे च बैठ के आई पर जेड़े कपड़े उसने पाए सारे जर्रीदार ते उदे च हीरे ते मोती जड़त कपड़ियां दे नीलम जड़त मोती जड़त ते सारा उदे च जर्री दा कम जर्री कहंदे ने सोने ने सोने दियां तारां नाल सिलाई होई इतनी कीमती पोशाक ते कबीर कहंदे ठीक है पर तुसीं कहना की चाहते हो कहंदे कहना यह चाहते हैं जिहड़ी पनहारी है ना गंगा तो पानी भर के लियांदी है रोज ते सारा दिन सतसंगियां नूं पिलांदी है सारा दिन इहदे कपड़े पाटे होए लीरां लीरां कई थावां ते इसने सीते रब बड़ा अन्याय करदा है ये रब दे मार्ग ते चलण वाली श्वास श्वास नाम जपण वाली ये कपड़े ते तो सिकंदर लोदी जालम बादशाह ते फिर उसकी ये बेगम ये सिकंदर लोदी खुदा शनास नहीं तेरी बेगम कितों आनी है वो कपड़े ये खुदा इंसाफ नहीं करता एक नू इतने कीमती कपड़े इतने कीमती कपड़े जो प्रभु दे मार्ग ते चल रही नहीं कि जो चल रही है प्रभु दे मार्ग ते उसकी यह हालत। इस संबंध में दो श्लोक भगत कबीर ने उच्चारण किए ने आप जी दे सामने रखा पहला कबीर हैंगे बाहन सघन घन छत्रपति की नार मन लेने छत्रपति बादशाह दी बेगम है स्त्री है उदे घर हाथी ने घोड़े ने उदे तन दे कपड़े बड़े कीमती ने विशाल ने कपड़े दे राही गुनाह है। कबीर हैंगो बाहन सघन घन छत्रपति की नार मन दे छत्रपति राजे की स्त्री है ये घर हाथी घोड़े ने सोना चांदी है नीलम है मोती ने हीरे ने बथेरा कुछ है और वे कपड़े बड़े कीमती ने सुंदर ने कबीर हैंगे बाहन सघन घर छत्रपति की नार पर तासो कुटन पर ना पूजे हर जन की पनिहार। वो जो हरि जन की पनहारी है सारा दिन हरि दे भगतां नूं पानी पिलांदी है। उहदे जिहड़े कपड़े ने उहदे सामने सिकंदर लोधी दी बेगम दे कपड़े कौड़ियों भी खोटे ने, कुछ भी नहीं, कुछ भी नहीं। हुण चेले कहण लगे भगत जी असी थानू दस्या ना कपड़े हैं जर्री नाल से ले आए ने, जर्री दा कम है, नीलम ते मोती जड़त ने, हीरे जड़त ने, तुसी एवें ही कह दिता वो कपड़े कुछ नहीं और बेगम कुछ नहीं। ए पनहारी एदी महिमा गायन कर दिती, एदे चीतड़िया की महिमा गायन कर दिती। हुण कबीर दूसरे श्लोक च कहिंदे ने, सुनो मेरे को कबीर निरप नारी क्यों निंदी है, मैं सराजे दी इस्त्री नूं क्यों भंडिया है, क्यों निंदा कीती है, मैं इसनों क्यों फटकारा है, क्यों नीवा आख्या। कबीर निरप नारी क्यों निंदी है, क्यों हर चेरी को मान। ये जो हरी दी चेली है, हरी दी पनहारन है, मैं इसनों मान क्यों देता है इतना, और उस ते फिटकार क्यों पाइए इतने। कबीर निरप नारी क्यों निंदी है, क्यों हर चेरी को मान। ओ मांग सवारे दिखे को ए सिमरे हरीना। उहदे कीमती कपड़िया विच हंकार है, वाशना है, इहदे चीथड़िया विच प्रभु दा नाम है, हरी दा नाम है। मैं इन्हां चीथड़िया नूं नमस्कार करदा, हरी दा नाम है। उत्थे ते हंकार है, नुमाइश है, वाशना है। इसनूं भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए, वेदां दे विच जो कुछ है वह होने की कोशिश ना की। इनू इकबाल कहिंदे ने, तुझे किताब से फरोग नहीं कि तू किताबे हुआ है, साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताब हां है, साहिब दे किताब नहीं। तू किताब नू पढ़ने वाला है, किताब दे विच जो कुछ है वह तू नहीं है। तू कुरान नू पढ़ने वाला है, कुरान विच जो कुछ है वह तू नहीं। तू वेदां नू पढ़ने वाला है, वेदों के विच जो कुछ है वो तो नहीं। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मुर गए पंडित सिर्फ वेद पढ़ पढ़ के, वेदों विच जो कुछ है वो होने की कोशिश ही ना की। रूप देख देख नारी, दो दफा शब्द वरते हैं। रूप पहले अपना देखना, शीशे च बड़ा टाइम जाया करना, फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे च देख देख के फिर जगत नु दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पूछो सारा हार श्रृंगार कह दे रही थे, होंगे ही पति ले। इतों ही पता चलता है कि बहुत कुछ दिखाने वास्ते होंगे, दिखाने वास्ते। मैं तो कई दफा ऐसा देखो घर दे डरावणिया जीवं बनिया रहा, पर बाहर निकलन तो पता नहीं आसमान दिया परियां आ जा, मैनू कह देना कि घर बूटनिया बनिया रहा। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਆਉਣਾ ਕਰਦੇ ਵਾਸਤੇ ਇਹ ਕਰਦੇ ਵਾਸਤੇ ਮਾਫ ਕਰ ਦੇਣਾ ਮੈਂ ਆਪ ਗ੍ਰਸਤੀਆਂ ਕਹੋਗੇ ਗੱਲ ਵਧਾ ਕੇ ਕੀਤੀ ਹੈ ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ ਬੜਾ ਸ਼ਿੰਗਾਰ ਕੀਤਾ ਹੈ ਬੜੇ ਕੱਪੜੇ ਪਹਿਨਣ ਬੜੇ ਗਹਿਣੇ ਪਹਿਨੇ ਨੇ ਪਤੀ ਤੇ ਹੈ ਕੋਈ ਨਹੀਂ ਇੱਕ ਤੇ ਸਵਾਗਨ ਪਤੀ ਹੈ ਕੋਈ ਨਹੀਂ ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਦਾ ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਕੇਸ ਸਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ ਹਾਂਜੀ
1: ਸੰਗ ਨਾ ਪਾਇਓ ਆਪਣੇ ਭਰਤੇ ਪੇਖ ਦੁੱਖ ਪਾਇਆ

0: 250 अजीत नगर सुल्तान मिंड रोड 250 अजीत नगर के सारे जथे कीर्तन करेंगे, दास कथा भी करेगा। समूह संगत लई गुरु के लंगर का भी इंतजाम है। 7 तो लैके 10 बजे तक इस समागम चलेगा। 8 तो 9 दास हाजरी भरेगा। इस तरह बाकी सारे जथे प्रचारक से नाल आए हुए कवि सज्जन थानू कवितावां नाल कीर्तन नाल विचारां नाल निहाल करनगे। जिन्हां कोल समां होवे पहुंचण दी कृपालता करनी। 250 अजीत नगर। वाहिगुरु जी का खालसा वाहिगुरु जी की फतह।
1: गुरु नानक देव जी महाराज का जीवन बहुपक्षी है। उंज ते हर व्यक्ति अपनी जिंदगी का कुछ हिस्सा समाजिक रखता है, धार्मिक रखता है और जीवन दे कुछ आधार राजनीतिक ने। जीवन इन्हां तिन्ना बनेरियां दे चों ही लंघदा है और ये तीन मजबूत चाहिए ने, महान चाहिए ने। रहबरी पुरुष, धार्मिक इंसान, पैगंबरी पुरुष असी उसनू कहिंदे आ जिस दे जीवन दे ये तिन्ने पहलू उसारू होवन और संसार नू प्रेरणा देण वाले होन, अनंत ते सुख शांति वंडन वाले होन। नानक नाम जापदा है ये इस देश दी भाषा दे चों नहीं आया है, अगमी आया है, अनाहत तो आया है, परमात्मा तो आया है। संस्कृत व्याकरण दे ज्ञानी नानक दे अर्थ इंज करदे ने, ना अनेक, जे दे च अनेकता नहीं, जिस दे च दूजी गल नहीं, जिस दे च कोई दुबदा नहीं, जो एक दी गल करदा है, एक नू सुनदा है, एक नू वेखदा है, एक नू सोचदा है और एक दी ही करदा है, एक नू सुपनियां दे च लियांदा है, एक दी ही झलक जागृत अवस्था दे च देखदा है, जेदा उपदेश एक दा है, जेदा संदेश एक दा है, उनू कहिंदे ने नानक, ना अनेक, जेदे च अनेकता है ही नहीं। गुरु नानक देव जी महाराज का कलाम भी एके तो शुरू होता है। गुरु ग्रंथ साहब जी महाराज का पहला अक्षर एक है ते गुरु नानक देव जी महाराज की सारी विचारधारा एक दे आले दुआले घूमती है, एक दी ही परिक्रमा करती है, एके दा ही अनुसरण करती है, एक नू ही सजदा करती है, एक नू ही प्रणाम करती है। गुरु ग्रंथ साहब जी महाराज की सारी विचारधारा दरअसल एक दी विचार है और धर्म दी यही बुनियाद है कि समूह ब्रह्मंड दी अनेकता दे विचों एक नू लभया जाए, एक नू समझया जाए, एक नू वेख्या जाए और एक दी प्राप्ति कीती जाए। अगर एक प्राप्त हो गया तो दुविधा खत्म, अगर एक नू वेख लिया तो फिर दुतिया नास्ती। अगर सब कुछ एक है और उस एके दिच मैं भी हां तो फिर दूजा कौन ते तीजा कौन, फिर कौन वैरी, फिर कौन दुश्मन, फिर कौन छोटा, फिर कौन वड्डा। दरअसल मनुख दिया तमाम समस्यावां दा समाधान भी यही है कि मनुख एक नाल जुड़े ते एक नू समझे। तो नानक दे अर्थ ने जेदे च अनेकता नहीं ते नानक दा उपदेश है हर एक सिमर एक सिमर एक सिमर भाई। एक दा ही चिंतन कर, एक नू अपने चेते दे च लिया, एक नू अपने विचार मंडल दे च लिया। उस पूरन पुरख दा अनंत ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ। ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ, ਜੋ ਏਕੇ ਨਾਲ ਜੁੜਿਆ ਹੈ, ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਵਿੱਚ ਬਲਕਿ ਸਾਰੀ ਦੁਨੀਆਂ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ, ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ, ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ, ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ, ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ, ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ, ਜਬ ਜਬ ਹੋਏ ਧਰਮ ਕੀ ਹਾਨੀ, ਬਹੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਵਿੱਚ ਅਨਰਥ ਹੁੰਦਾ ਹੈ, ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ, ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ। ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂਹ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਵਿੱਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਵਿੱਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਹੀ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ मर जाता है। ये मनुख का अभाग है, मनुख का दुर्भाग है। अगर ये रोंदा होया ही जमे है ते रोंदा होया ही मर गया, जीवन यात्रा निष्फल चली गई, जिंदगी अकार चली गई। ऐ पुरुख जे तू रोंदा होया जमे है ता कम से कम रुखसत होण लगया ते मुस्कुराहट होवे। अगर रुखसत होण लगया मुस्कुराहट है तो समझ लो जिंदगी सफल होई, आवना सफल होया, जीवना सफल होया। तो अक्सर मनुखी बच्चे जगत विच रोंदे हुए जन्म लेंदे ने, रूहे जमीन ते एक ऐसा कारामद महान पुरुष दा आगमन होया जो हसदा आया है। और तुलसा हैरान है, हसदे हुए जन्म, बालक दे बुल्ला ते मुस्कुराहट है, चेहरे ते नूर है, हासा है, खिड़खड़ाहट है। इत्थे तक ही कहना पड़ेगा कि जो रोंदा होया आया है ये रोवेगा, ये रुलाएगा, पर जो हसता होया आया है, मुस्कुरांदा होया आया है, इन्हें खेड़े वंडने ने, इन्हें खुशियां वंडनियां ने, इन्हें हसना है, इन्हें हसाना है, इन्हें जगत दी झोली रिच आनंद पाना है ते खुशियां पानियां ने। तो जगत गुरु बाबे दा आगमन होया है मुस्कुरांदे होया, हसदे होया। पिता कालू जी दी, तृप्ता जी दी पहली औलाद दा जन्म कालू जी दे सौरे परिवार दे होया। तृप्ता जी दा उना दिनां दे वासा माता पिता दे घर दे सी। बच्ची दा जन्म होया ते नानी दी रसना तो निकलिया, इते नानकियां दी, नानी दा बड़ा प्यार बई इते नानी दी है, नाने दा बड़ा प्यार बई इते नाने दी है। ते जद नाने दे मुंह निकलिया नाने दी है, नानी दे मुंह निकलिया ए नानी दी है, तो परिवार विच ए गल चल पई इते नानकियां दी, नाम पै गया नानकी। ए नाम धुर दरगाहों आया, स्वभाविक आया, अंतर आत्मे चों इस नाम ने जन्म लिया नानकी। मुद्दत पा राय भौए दी तलवंडी रिच कत्तक दी पूर्णमाशी नूं सन 1469 ईस्वी नूं तृप्ता जी दी कुख तों पिता कल्याण दास जी दे घर विच दूसरी औलाद दा जन्म होया। और तृप्ता जी ने इस बालक नूं चुक के नानकी दी गोद विच पाया, उस मासूम नानकी दी गोद विच, ते आखिया ए नानकी दा नानक, ए नानकी दा वीर नानक। इस तरह एक मां दे मुंहों नाम निकलिया और एक नाम माता दी माता दे मुंहों निकलिया। भाव पुत्री दा नाम नानी ने रखिया, पुत्र दा नाम माता ने रखिया। किसे रस्मों रिवाज दी छाप नहीं, बल्कि इना नामां दिते निरंकार दी छाप है, करतार दी छाप है, परमात्मा दी छाप है। इस तरह साहिब श्री गुरु नानक देव जी महाराज दा नाम संस्कार हो गया और दुनिया विच वाकई ए पहला नाम, ए अदुत्ती नाम। कयामत नामे दे बानी वली नियामत अली शाह दा कहना है, बूद नानक आरफे मरदे खुदा, राज हाय मारुफत जो राहे खुशा। जगत विच एक नानक नाम दा खुदावन ताला दा नजदीक है, खुदा दे राज नु समझण वाला प्रगट होवेगा, जो दुनिया दे उते खुदा दे गुजे भेद मनजर आम करेगा, प्रगट करेगा। और जो एक सिद्धा ते सरल ते सौखा मार्ग परमात्मा दी प्राप्ति दा जगत नु दसेगा। बूद नानक आरुफे मरदे खुदा, राज हाय मारफत जो राहे कुशा। सो इस तरीके दे नाल साहिब श्री गुरु नानक देव जी महाराज दा आगमन होया ते आप सहजे सहजे वड्डे हो रहे ने, बच्चियां नाल आप खेडदे ने, पर खेडदे च वी धुनी सतनाम दी लांदे ने। ਖੇਡ ਵਿੱਚ ਵੀ ਗੱਲ ਪਰਮਾਤਮਾ ਦੀ ਕੜਕੜ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਨ੍ਹਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ ਕੁਛ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ, ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਹੈ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਤੋ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ, ਔਰ ਇਸ ਦੁਨੀਆ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ, ਤੇ ਕੱਕਾ ਵੀ کسی دنیا پہنچاندا ہے تو حیران ہو گیا پاندا ہے. اور وہ کہندا ہے یہ ناممکن ہے, ایسا نہیں ہو سکتا کہ ایک اکھر دے بھی کوئی مینے ہو کوئی ارتھ ہو لکھ کے دسو مینو دسو. تو میرے پادشاہ نے اپنے استاد دے سامنے پٹی لکھی ہے, پاندیز دے سامنے پٹی لکھی ہے, اور یہ پٹی گرو گرنتھ صاحب جی مہاراج دے آسا راگ دے اندر درج ہے, اور جس دا سرلیک ہے آسا ملا پہلا پٹی لکھی. گرو نانک نے تختی لکھی, گرو نانک نے پٹی لکھی جسنو پڑھ کے پاندا سمادھی دے چلا گیا. سسے سوئے سرشت جنسا جی سب نا کارن ایک بھیا. اے پاندے تو سسے تو اے پریرنا کیوں نہیں لیندا کہ اس نے ہی ساری سرشتی دی ساجنا کیتی ہے, وہی ساجنہار ہے. سسے تو اے پریرنا لے کہ وہ ساجنہار ہے, وہ سرشتی دا رچیتا ہے. گرو گرنتھ صاحب جی مہاراج دے وچ آپ دی پٹی ہے, گرو ارجن دیو جی مہاراج دی 52 اکھری ہے, تے بھگت کبیر جی مہاراج دی بھی 52 اکھری ہے. ایک ایک اکھر تو پرماتما دی دشا دی پریرنا لینی, جیسے بھگت کبیر بھی کہندے او انکار آد میں جانا لکھے ار میٹھے تائے نہ مانا. اوڑے تو میں اے پریرنا لے کہ او جو او انکار ہے او انادی ہے, او میٹیا نہیں جا سکتا, او بنایا نہیں جا سکتا, او آکار تو رہت ہے. میں اس اوڑے تو او انکار دی پریرنا لئی ہے, میں اس اوڑے تو او انکار دے نال جڑے ہیں, اور میں اس اوڑے نے ایک ادا بودھ کرا دیتا ہے. دراصل کبیر دا تے ایسا کہنا ہے اکھر اندر تربھون دھارے, اکھراں دے وچ ہی تے تین لوکاں دا گیان ہے. تے گرو نانک دیو جی مہاراج دا وی فرمان اکھری نام اکھری سالا اکھری گیان گیت گن گا اکھری لکھن بولن بان اکھراں سر سنجوگ وکھان. جگت دے سارے سنجوگ مجوگ گیان دھیان سنگیت گانا بجانا ایدی ساری ودیا اکھراں دے وچ ہے. اس واسطے گنگا منک نہ کوی ہو سکدا ہے, نہ دارشنک ہو سکدا ہے, نہ سنگیتکار ہو سکدا ہے. زندگی دے ہر پہلو دے دوار گنگے لئی بند ہو جاندے کیونکہ اودے کول اکھر کوئی نہیں, آواز ہے الفاظ نہیں ہے, دھن تے ہے پر اکشر نہیں ہے. تے اکشراں دے نال ہی تے جگت دا گیان دتا جاندا ہے اور لتا جاندا ہے. اس واسطے گرو بابا تے دعوے نال کہندے نے اکھری نام اکھری سالا اکھری گیان گیت گن گا. اکھراں دے وچ گیت ہووے, اکھراں دے وچ گیان ہووے, تے اکھراں دے بودھ نال پرماتما دا بودھ ملے, او اکھر بے معنی نہیں ہو سکدے. ایک ایک اکھر دے وچ کوئی معنی ہے, ایک ایک اکھر کسے دشا دی پریرنا ہے, اور ایک ایک اکھر دے وچ امرت رس بھریا ہویا ہے. اگر اکھراں دا بودھ ہووے, اس تختی نو پڑھ کے اس پٹی نو پڑھ کے گرو نانک دی بان پکڑ کے پاندا پتا کلیان داس جی پاس آیا اور آکھن لگا پٹواری جی مہتا جی تھوڑے اس بالک نو میں نہیں پڑھا سکتا, اور حقیقت اے ہے سچائی اے ہے اے جگت وچ پڑھن واسطے نہیں آیا, پڑھان واسطے آیا ہے. اے کچھ سمجھن لئی نہیں آیا, اے سمجھان لئی آیا ہے. جنما جنمانتراں دے بند دوار اج اس نے میرے کھول دیتے نے, اج میرے دوار میرے کپاٹ کھل گئے نے, اج مینوں حقیقت دا بودھ ہویا ہے. میں بہت کچھ پڑھایا ہے, بہت کچھ پڑھایا ہے, پر افسوس میں تے ایک اکھر بھی نہیں پڑھیا. پر اج اے جو میرے کول بالک پڑھن آیا ہے انہیں مینوں بہت کچھ پڑھا دیتا, ایک اکھر وچ بہت کچھ پڑھا دیتا, بہت سارا بودھ کرا دیتا, بہت سارا گیان کرا دیتا. تو صاحب شری گرو نانک دیو جی مہاراج نو جد اس ڈھنگ نال پاندا نہیں پڑھا سکیا تو مجبور ہو کے پتا کلیان داس جی نے مولوی پاس بٹھایا, راکھیا مولوی صاحب تسی پرشین پڑھاؤ, انہاں نوں فارسی پڑھاؤ. تاں گرو نانک دا اتھے بھی ای پرشن سی, مولوی صاحب الف دے مہینے دسو, الف دے ارتھ دسو. تے مولوی نے سر ٹھوک کے کہہ دیتا الف ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ। ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਨਾ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹਿ, ਇਤਨੀ ਇਕਾਗਰਤਾ ਦੇ ਚ ਕਹਿ, ਇਤਨੀ ਮਸਤੀ ਦੇ ਚ ਕਹਿ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ। ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ ਹਾਂ ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ। ਔਰ ਪਿਤਾ ਔਖਾ ਹੀ ਰਿਹਾ, ਜੈਸੇ ਜਗਤ ਦੇ ਰੈਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ, ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਹੇ ਜਿਧਰਨ ਵਿਚਰਨ, ਕਿਸੇ ਪਾਸੇ ਬੈਠਣ, ਘਰ ਦੇ ਚ ਨੇ ਬਾਹਰ ਨੇ, ਗੱਲ ਇੱਕ ਦੀ ਕਰਦੇ ਨੇ, ਵੇਖਦੇ ਇੱਕ ਨੂੰ ਨੇ, ਬੋਲਦੇ ਇੱਕ ਦੇ ਬਾਰੇ ਨੇ, ਔਰ ਨਾਨਕ ਨਾਮ ਬੜਾ ਖੂਬ ਹੈ, ਨਾ ਅਨੇਕ ਜਿਹਦੇ ਚ ਅਨੇਕਤਾ ਨਹੀਂ, ਜੋ ਇੱਕ ਨਾਲ ਜੁੜਿਆ, ਇੱਕ ਦੀ ਗੱਲ ਕਰਦਾ, ਇੱਕ ਦੇ ਚ ਲੀਨ ਹੈ, ਔਰ ਇੱਕ ਦੇ ਚ ਲੀਨ ਹੋ ਕੇ ਜੋ ਆਨੰਦ ਮਾਣਦਾ ਹੈ, ਔਰ ਸਮੁੱਚੇ ਜਗਤ ਨੂੰ ਜੋ ਇੱਕ ਨਾਲ ਜੋੜਦਾ ਹੈ, ਉਸੇ ਦਾ ਹੀ ਨਾਂ ਹੈ ਨਾਨਕ। ਤੇ ਪਿਆਰ ਨਾਲ ਸਿੱਖ ਜਗਤ ਨੇ ਆਖਿਆ, ਧਨ ਗੁਰੂ ਨਾਨਕ, ਗੁਰੂ ਬਾਬਾ ਨਾਨਕ, ਧਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ 'ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛੱਪ ਬੈਠੇ पर्वती कौन जगत को पार उतारा। सिद्ध पुरुष तो मुराद ओ सिद्ध जो गल नू समझ देन, जीवन नू समझ देन, जीवन दी बारीकियां देच, जिन्हां ने बहुत झात मारी है ते जिन्हां नू असलियत दा पता है, जीवन दा पता है, अगर ओही जिंदगी तो किनारा कश होके ते पहाड़ां दी कंदरां दे जा बैठन तां किसे हद तक मनुख दी जिंदगी ते कंदर ही बन के रह जाएगी। मनुखता केवल पहाड़ां दीआं कंदरां ही बन के रह जाएगी। हू बहु गुरु नानक देव जी महाराज दे वक्त यही हालत सी। साहिब श्री गुरु नानक देव जी महाराज ने संसार दी खातर निरंकार नहीं छड़िया और निरंकार दी खातर संसार नहीं छड़िया। अक्सर ऐसा देखा गया, एक मनुख धन दी खातर धर्म छड़ देंदा है, दूजा मनुख धर्म दी खातर धन छड़ देंदा है। पर गुरु नानक देव जी महाराज ने दोहां नूं कबूल कीता और आखिया, धन लोक दी खुशी है, धर्म परलोक दी खुशी है। धन तो बिना संसार दे च विचरना औखा है और धर्म तो बिना अध्यात्मक आनंद माणना बहुत औखा है। तो पूर्ण मनुख भी ओही है जिदे कोल लोकल जिंदगी संपूर्ण है ते जिदे कोल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझ बूझ अकाल पुरख परिपूर्ण परमात्मा तो लेके आए, इसलिए बचपन विच भी आप दी यही सुरत रही। सहजे सहजे जद आप वड्डे होए ते वड्डे होंदिया धार्मिक बिरतियां भी आप दियां वड्डियां हुई, नैतिक बिरतियां भी आप दियां वड्डियां हुई, समाजिक सूझ भी आप दी वड्डी हुंदी गई ते जवान होंदिया जैसे कहनन जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया। इतना प्रधान कि आप किरत कर रहे ने, मोदी खाना चला रहे ने, दिन भर आप रसद देंदे ने नवाब दे नौकरां नूं और प्रजा नूं। एक दिन ऐसा होया धर्म दे जोश ने सुरत नूं इतना उच्चा कीता, एक गिणिया दो गिणिया तीन गिणिया यारां बारां ते जद तेरां दा हिंसा जबान तो निकलिया तो सुरत तेरे विच ही लीन रह गई। तेरां तो बाद अगे नहीं जा सके, तेरा तेरा सब कुछ तेरा तेरा तेरा, इसे ही धुन विच खो गए, इसे विच ही लीन हो गए। किरत करदिआं कीर्ति नहीं भुले, ते जो किरत करदिआं कीर्ति नहीं भुलिया उहदी किरत भी धर्म है, उहदी किरत भी बंदगी है। अक्सर पूर्ण पुरखां दा धंधा भी धर्म आउंदा है पर अधूरे मनुखां दा ते धर्म भी धंधा आउंदा है। उहनां दे धर्म दे चों भी संसार दी बदबू आउंदी है जदके पूर्ण मनुख दे धंधे दे चों भी निरंकार दी सुगंधी आउंदी है, खुशबू आउंदी है, महक आउंदी है। तो साहिब श्री गुरु नानक देव जी महाराज जद इस ढंग नाल बैरागमई अवस्था दे च अपनी जिंदगी बतीत कर रहे ने तो दूर दृष्टि दे नाल समग्र जगत नूं वेख्या है। आप नूं जल्दी सब पृथ्वी दिस आई, हर पासे नैतिक दुनिया विच, धार्मिक दुनिया विच, समाजिक दुनिया विच, आर्थिक दुनिया विच आप नूं अग लगी हुई दिखाई दित्ती। नाम दी मशक लैके इस अग नूं बुझाण दा तहिया आपने सुल्तानपुर दे च ही कीता। लंबी सोचनी तो बाद आपने लंबियां उदासियां नूं जन्म दित्ता, एक एक उदासी बारह बारह साल दी। कई दफा प्रश्न खड़ा होंदा है कि गुरु नानक ने इतना भ्रमण क्यों कीता। इतिहासकारां दे कथन अनुसार गालबन 82,000 मील दा ए पैदल सफर बनदा है। इतना भ्रमण, इतना देश देशांतरां दा रटन, तीर्थां दा भ्रमण, शहरां दा भ्रमण, जंगल ते ब्याबानां दे सूफी संतां दे डेरियां दे च महात्मा लोगां दी संगत, थां थां ते आपने भ्रमण कीता और पहुंचे रहे। ایک سوال کھڑا ہوتا ہے، اتنا بھرمن گرو نانک نے کیوں کیتا؟ تو اس پرشن دا ایک اتر ہے کہ گرو نانک دے اندر ایک دکھ سی، ایک تڑپ سی، ترک کھڑی ہوے گی جے دے اندر دکھ سی او جگت نو کی دے سکدا ہے، جس دے اندر تڑپ سی اونے سنسار نو کی دینا ہے؟ پر اس دا ایک اتر ہے، مثلاً بچہ بیمار ہے، رات دا وقت ہے اور تاپ کر کے بخار کر کے بچہ بے چین ہے، پر کول بیٹھی ماں بھی بے چین ہے، بچہ تاپ کر کے دکھی ہے پر ماں بھی دکھی ہے، بچہ تاپ کر کے سو نہیں رہا پر نیند ماں نو بھی نہیں آ رہی۔ پوچھیا جا سکتا ہے اس ماں کولوں بے تاپ تے بچے نو چڑھیا ہے، تینوں تے نہیں، توں آرام نال سو جا۔ پر ماں نے یہی آخنا ہے، نہیں میں نہیں سو سکتی، کیوں؟ جیڑا تاپ بچے دے تن نو چڑھیا ہویا ہے اوہی تاپ ماں دے من نو چڑھیا ہویا ہے۔ بچہ تن کر کے دکھی ہے، ماں من کر کے دکھی ہے۔ بچے دے تاپ نو جد ماں نے اپنے ہردے دے چ وسایا تو او ساری رات چین نال سو نہیں سکی۔ ایک بچے دا دکھ تے جد اس دکھ نو ہردے دے چ وسایا تے ماں ساری رات چین نال سو نہیں سکی، تے جد ساری دنیا دا غم، ساری دنیا دا دکھ انو گرو نانک نے اپنے ہردے چ تھان دتی تو چین نال سلطان پور کس طرح رہ سکتے سن؟ او آرام نال اپنے پروار دچ کس طرح رہ سکتے سن؟ آپ نو سارے دا سارا سنسار جلدا ہویا دکھائی دیتا، آپ نے رٹن آرمب کر دیتا، تے آپ دے رٹن دچ پہلے چوٹی دے تیرتھ نے، تیرتھاں تے ہی رٹن کیوں کیتا؟ پہلی اداسی دچ گرو نانک دیو جی مہاراج نے، دراصل تیرتھ دھرم دے چشمے سن، تے جی چشمہ ہی گندا ہے تے لوگاں نو پانی گندا ملنا سی، اس واسطے گرو نانک نے پہلے چشمیاں نو نرمل کرن دی سوچی، تو تھاں تھاں تے آپ تیرتھاں تے پہنچے تے تیرتھاں دے مکھیاں نو سچ دی گل سنائی، سچ نال جڑن دا ڈھنگ دسیا، سچ کی ہے، او دی ہوند کی ہے، اے جگت دے سامنے ساری وچار دھارا رکھی، اے آپ دی پہلی کوشش۔ جگت دے سمبندھ وچ آپ دے وچار اے کہ جالی رین جال دن ہوا، جیتی گھڑی فاہی تھے تی۔ دن ایک جال ہے، رات بھی ایک جال ہے، دن تے رات دیاں گھڑیاں اے بھی پھائیاں ہی نے، رس رس چوگ چگے نت فاسے، چھوٹس موڑے کون گنی۔ اے جیو طرح طرح دے رس چوگ دے دن نو رات نو، تو اس طریقے نال رات اس لئی جال بن جاندی ہے، دن اس لئی جال بن جاندا ہے، ہر دن کچھ ایسا ہو جاندا ہے کہ دن ایک وپتا دکھائی دیندی ہے، ہر رات کچھ ایسا ہو جاندا ہے کہ ہر رات قیامت دکھائی دیندی ہے۔ تو دن جال بن گیا، رات جال بن گئی، اور اس جال دے ساری منکھتا آپ نو پھسی ہوئی دکھائی دیتی۔ پھر منکھی من بارے ستگراں دے اے وچار کہ کایا اہرن من وچ لوہا، پنچ اگن تت لاگ رہی۔ اے کایا تے اہرن ہے اور من لوہا ہے، تے اس من لوہے نو پنج اگنیاں ہر وقت تپا کے رکھ دیاں، تپے ہی رہندا ہے اے لوہا، کرودھ دی اگن، لوب دی اگن، کام دی اگن، موہ دی اگن، اہنکار دی اگن۔ काया अहरन मन विच लोहा पंच अगन तित लाग रही कोयले पाप पड़े तिस ऊपर मन जलिया सन्नी चिंत भई। जे किधरे अग ठंडी पैंदी है कोयले मध्यम पैंदे ने अग बुझन लगदी है तो सतगुरु कहंदे ने पाप दे कोले होर पा दिते जांदे और इंज ए पंजे अग्निया पूरन जोबन दे उते भड़क उठदियां ने ते सन्नी की है जेदे नाल लोहे नू परती दा है परत परत के रखी दा है। साहिब कहंदे ने मन जलिया सन्नी चिंत भई सन्नी ते चिंता है तो चिंता दे च मन उलट पुलट होंदा रहिंदा है। कबाबे सीख है हम करवटे हर सू बदलते हैं जो जल जाता है ये पहलू तो वो पहलू बदलते हैं। तो चिंता मन नूं कदी इस पासे कदी उस पासे इंज पलटती रहिंदी है ते मन दियां ही करवटां तन दियां करवटां बन जांदियां ने। जद अंदर चिंता है तो मन करवटां लैंदा है ते जद मन करवटां लैंदा है तो बंदा आराम नाल किस तरह सो सकेगा तन भी करवटां लैंदा रहेगा। जिहड़ा बंदा सारी रात करवट लैंदा रहे कदी इस करवट ते कदी उस करवट ओह ते समझ लो सारी रात वर्जिश करदा रहे एक्सरसाइज करदा रहे उते थके होया होगा सवेरे जो उठेगा उदे शरीर दे ताजगी नहीं होगी उसके शरीर दे सफुरती नहीं होगी। क्यों उते सारी रात मेहनत करता रहा करवटां बदलता रहा। क्यों करवटां बदलता रहा दरअसल मन पासे बदलता रहा ते मन क्यों पासे बदलता रहा दरअसल मन चिंता दे हत्थां सी ते चिंता दी सन्नी मन नूं बदलदी रही है कदी सज्जे कदी खब्बे तो तन भी करवटां बदलता रहा। इस वास्ते चिंतातुर बंदे कोल विश्राम नहीं आउंदा चिंतातुर बंदे कोल दुख ही दुख आउंदा है बेचैनियां ही बेचैनियां आउंदियां ने। तो साहिब कहिंदे ने मन जलिया सन्नी चिंत भई इस जलन दे च और इस चिंता दी सन्नी दी पकड़ दे च सारे जगत दा मन सी आप दे मन दे च तरस दया तो ए दया इस तरस ने आप नूं घर दे च आराम नाल बैठन नहीं दिता आप थां थां ते भ्रमण करके लोगां नूं उस सच शीतल नाल जोड़न दा उपराला करदे रहे जिस नाल जुड़ना ही जिंदगी दा मकसद है जिस नाल जुड़ना ही जिंदगी दा ध्येय है। साहिब श्री गुरु नानक देव जी महाराज दियां मूल रचनावां जप जी ते सिद्ध गोष्ठ ने किसी हद तक जप जी साहब दा भी बहुत सारा हिस्सा सिद्ध चर्चा है जोगियां नाल चर्चा है और ए उस वक्त दा सिरमौर धर्म सी जोग मत और समुचे भारत देच ए छाए हुए सन। रिधियां सिधियां होण दे नाते इना दी पूजा प्रतिष्ठा भी बड़ी सी सन्मान भी बड़ी सी बड़ा सी लेकिन जीवन देच रस नहीं सी आनंद नहीं सी खेड़ा नहीं सी। कहिंदे ने जद साहिब श्री गुरु नानक देव जी महाराज पीली भीत दे नेड़े उस स्थान ते पहुंचे जिसका ना अजकल नानक मथा है पर नानक मते तो पेशतर इस स्थान दा नाम सी गोरख मथा। जद पहुंचे ने मेरे पातशाह उत्थे ता जोगियां ने गुलाब दा फुल आप नूं पेश कीता। मर्दाना कहण लग्या महाराज बड़े आव भगत नाल पेश आए ने जोगी बड़ा सम्मान कर रहे ने आपनू गुलाब दा फुल भेट कीता है। तो सतगुरु कहन लगे नहीं मरदानिया हमेशा दी तरह जोगी हुण भी चर्चा ही कर रहे ने भैस कर रहे ने हमेशा दी तरह हुण भी इन्हां ने एक बहुत वड्डा प्रश्न खड़ा कर दिता है। इन्हां ने फुल भेट नहीं कीता एक प्रश्न भेट कीता है एक सवाल भेट कीता है और उसका असी जवाब देना है। महाराज ने उस फुल नू वेखिया उदी सुगंधी का आनंद माणिया और फुल जोगियां नू वापस कीता। जोगी कहन लगे महाराज ये कबूल नहीं आप नू प्रवान नहीं। क्यों महाराज कहिंदे ने फुल बहुत खूबसूरत है सुगंधित है कोमल है सारियां खूबियां इस देश ने लेकिन नानक नू ओ फुल चाहिदा है जो किसी फल नू भी जन्म देवे। इस फुल दे चों फल दा जन्म नहीं। योगियां ने गुलाब दा फुल भेट करके ए आख्या सी, ए प्रश्न रखिया, नानक जी जब तुसी इतने वड्डे हो, इतने महान हो, ते तुसी जोगी बन जाओ, असी थानू सिरमोर बना देंगे, मुखी बना देंगे। दर्शन बेख करो जोगिंदरा, मुंदरा चोली खिंता, बारह अंदर एक सरेवो खट दर्शन एक पंथा। जे तुसी मुंदरा धारण कर लो, चोली धारण कर लो, खड़ावा पहन लो, जोगियां वाले चिन्ह धारण करो, ते असी थानू नाथ बना देंगे, जोगियां दा मुखी बना देंगे, सिरमोर बना देंगे। और वेखो नानक जी, जोग मत दे चरिधियां सिद्धियां दी सुगंधी है, संसारिक पूजा प्रतिष्ठा दी सुंदरता है, और ये बहुत कुछ है, ये बहुत वड्डी गल है। ते गुरु नानक देव जी महाराज कहन लगे, ठीक है जोगियो, ठीक है, इस जोग मत देच रिधियां सिद्धियां दी सुगंधी है, संसारिक पूजा प्रतिष्ठा दी सुंदरता है, पर नाम दा फल नहीं है, प्रभु ज्ञान दा फल नहीं है, परमात्म फल नहीं है। ते नानक नू फल चाहिदा है, केवल रिद्धि सिद्धि नहीं, केवल संसार दी पूजा प्रतिष्ठा नहीं, नानक नू परमात्मा चाहिदा है, नानक नू ज्ञान चाहिदा है, नानक नू नाम चाहिदा है। ते मैं जगत दी झोली दे च ओ फुल पाना है, जिस फुल दे च नाम दा फल भी है। मैं ते ओही कर्म दृढ़ कराने ने जिन्हां कर्मां चों नाम दा फल पैदा होवे, नाम दा रस पैदा होवे। सतगुरु देव जी महाराज जद पहुंचे ने हरिद्वार ते फिर बनारस, ता आप दे नाल फिर गोष्ठी ते चर्चा हुई। चर्चा इस ढंग नाल हुई कि कुछ विद्वानां ने यह आख्या, पुराने मत अनुसार, कि संसार नू बना रहा है ब्रह्मा, इहदी पालना कर रहा है विष्णु, इहनू नाश कर रहा है शंकर। ओहंकार दे किसे हद तक अर्थ भी यही होए, अकार ओकार मकार, उत्पत्ति करण वाला, पालना करण वाला, नाश करण वाला। गुरु नानक देव जी महाराज ने अपनी रसना तो कलाम उचारण कीता, ओंकार नहीं, एक ओंकार, एक ओंकार, एक ही आकार है, एक ही ओकार है, एक ही मकार है, एक तो उत्पत्ति हो रही है, एक तो पालना हो रही है, और एक तो ही नाश हो रहे है। संसार दा धिर एक है, अनेक नहीं है। समूह ब्रह्मंड दी अनेकता दा मूल एक है, उसे एक तो उत्पत्ति हो रही है, उसे एक तो पालना हो रही है, और उसे एक तो ही संगार चल रहा है। प्रश्न खड़ा होया, जो पालना कर रहा है उन्हें नाश करने की क्या लोड़ है, ते जिड़ा नाश कर रहा है उन्हें उत्पत्ति करने की क्या लोड़ है। तो सतगुरु कहते हैं, खेल कोई मुद्दा नहीं, कोई मकसद नहीं है। जैसे बच्चे दरिया दे कंडे ते रेत दे घर बना देन, हस के बना देन, खुशी नाल बना देन, मस्ती दे च बना देन, और बनांदे आया बड़ा रस लें देन, बड़ा स्वाद लें देन, पर शाम नू जैसे घर वापस जांदे न तो हस के ही तोड़ देने, उत्साह नाल तोड़ देने, उसे खेड़े नाल तोड़ देने। बनाण लगिया भी हासा, तोड़न लगिया भी हासा, बनाण लगिया भी खुश सन, हुण तोड़न लगिया भी खुश सन, खिड़खिड़ा के बना रहे सन और खिड़खिड़ा के तोड़ रहे सन। क्यों? कि बनाण दा जद कोई मुद्दा ही नहीं, कोई मकसद ही नहीं, तो ऐसा बनाना एक खेल है। खेल दे च कोई मुद्दा नहीं होंदा, खेल दे च कोई मकसद नहीं होंदा, खेल सिर्फ खेल है। ऐस वास्ते सतगुरु देव जी महाराज, गुरु अर्जन देव जी महाराज दा फरमान है कि समुच्चा जगत परमात्मा दा खेल है। आवन जान एक खेल बनाया, आ गया कारी कीनी माया। इनू गुरु गोबिंद सिंह जी महाराज कहने ने, तमाशा है, खेल है। मैं हूं परम पुरख को दासा, देखन आयो जगत तमाशा। मैं ते संसार दा तमाशा वेखन नहीं आया, खेल वेखन नहीं आया। खेल दे च सिर्फ एक विधि विधान है, नियम है, और ते कुछ नहीं है। مقصد نہیں ہے. اکثر دیکھا گیا ہے کہ کاروبار دے وچ دھندے دے وچ یا عام سنساری کرت دے وچ کوئی بندہ بے ایمانی کرے تو جگت قبول کر لیندا ہے, چلدی رہندی ہے. پر کوئی کھیڈ دے وچ بے ایمانی کرے, تاش کھیڈ رہا ہے کوئی, کشتی کھیڈ رہا ہے یا فٹ بال کھیڈ رہا ہے, غرض کے جو کھیل ہے او دے وچ کوئی بے ایمانی کرے تو قبول نہیں, پروان نہیں, لڑائی ہو سکتی ہے, جھگڑا ہو سکتا ہے. کیوں؟ کھیل دے آدھار ہی نیم ہے, تے جد نیم ہی توڑ دیتا تو کھیل کھیل نہیں رہ جاندا, کھیل بھی دھندا ہو جاندا ہے, کھیل بھی سنسار بن جاندا ہے, کھیل بھی بازار بن جاندا ہے. کھیل تے اتنے چر تک کھیل ہے جد کوئی مدعا نہیں تے مقصد نہیں, تے کھیل دا آدھار کیول ایک کوئی ہے, نیم. تو پرماتما دی ساری جیڑی بنتر ہے کسے نیم تے کھڑی ہے, اور جی ٹوٹ بھج ہے یہ بھی کسے نیم تے کھڑی ہے, پر بنان دا اس دا کوئی مدعا نہیں. اگر کچھ منک بنا کے بننا چاہندا ہے تو سپشٹ گل ہے منک ادھورا ہے, پورا مکان بنا کے کچھ بننا چاہندا ہے, کم دھندا بنا کے کچھ بننا چاہندا ہے, منک کچھ بننا چاہندا ہے. تو بنن لئی انہوں کچھ چاہیدا ہے, منک دے بنان دے نال کچھ مدعا ہے, کیونکہ کچھ بندا ہے تے خود بھی بندا ہے, خود بھی سمردا ہے تے شنگاریا جاندا ہے تے اگاں ودھدا ہے. اگر پرماتما دے بھی بنان دا کچھ مقصد ہے, مدعا ہے, تے بنان نال ہی وہ کچھ بن سکتا ہے, تو اتنی گل سپشٹ ہے, ادھورا ہے, اجے ادھورا ہے. کچھ بنا کے بنے گا, کچھ بنائے گا, کچھ اس دا مدعا ہے, مدعا اس دا ہوندا ہے, مقصد اس دا ہوندا ہے جو ادھورا ہے. تو پرماتما تے سمپورن ہے, پورن پورن اس نو کہنن جے دی کوئی سیما نہیں, کتھوں شروع ہوندا ہے کتھے ختم ہوندا ہے کوئی سیما نہیں. تو اس دے بناون دا کوئی مدعا نہیں, اور وگاڑن دا وی, ناش کرن دا وی کوئی مدعا نہیں. پھر کی ہے؟ کھیل. آون جان ایک کھیل بنایا, آگیا کاری کینی مایا. یہ تے اس دا کھیل ہے. تو گرو نانک دیو جی مہاراج کہن لگے اس تو اتپتی ہو رہی ہے, اس تو پالنا ہو رہی ہے, اور اسے تو ہی ناس ہو رہا ہے, اور اسے دا ہی کھیل ہے, اسے دی لیلا ہے. تو پرشن کھڑا ہویا, کیا برہما بشن مہیش نہیں نے؟ سدگر کہن لگے ہے گئے نے. اس کایا اندر برہما بشن مہیشا جس اپت سب سنسارا. پرماتما دے نام ویکتیاں نو دتے گئے, بندیاں نو دتے گئے. تو صاحب کہندے نے اے برہما, اے بشن, اے مہیش, اے منک دے اندر نے رجو گن, تمو گن, ستو گن. رجو گن بنان دیاں رچیاں, یہ تمام جیواں دے اندر رجو گن موجود ہے. پنچھی بھی گھونسلے بناندے نے, کیڑے مکوڑے بھی کھڈاں بناندے نے, منک بھی کچھ بناندا ہے, ریلاں موٹراں گڈیاں بنا رہا ہے, سڑکاں بنا رہا ہے, پل بنا رہا ہے, طرح طرح دے سازو سامان بنا رہا ہے. یہ جڑی بنان دی رچی ہے یہ رجو گن ہے. تے جو کچھ بنایا ہے یہ ٹکیا رہے اور یہ ٹکائی رکھنا ہے. دراصل یہ پالنا دی رچی بھی منک دے اندر ستو گن, یہ وشنو ہے. بنان دی رچی برہما ہے. تے یقین جانو منک ہی ناس کرتا ہے, اور منک ہی ناس کرن دے ساز و سمان بناندا ہے. کیوں بناندا ہے؟ منک دے اندر تمو گن ہے. ایٹم بم منک بنا رہا ہے, ہائیڈروجن بم منک بنا رہا ہے. بستیاں دیاں بستیاں منک نے اجاڑیاں نے, شہراں دے شہر منک نے تباہ کیتے نے, ملکاں دے ملک غرق کیتے نے. تو منک نے ہی کیتے نے. کیوں؟ کہ منک دے اندر تمو گن بھی ہے. صرف مکان بناندا نہیں, مکان ڈھاندا بھی ہے. صرف یہ شہر تعمیر نہیں کردا, شہراں نو اگ وی لاندا ہے. صرف بستیاں بساندا نہیں, بلکہ منک بستیاں اجاڑدا وی ہے. جد رجو گن پردھان ہوندا ہے تاں کچھ بناندا ہے, تے جد تمو گن پردھان ہوندا ہے کچھ بگاڑدا ہے. جد ستو گن پردھان ہوندا ہے تاں اسارے ہوئے دی پالنا کردا ہے, اونوں ٹکان دی جو ہے کوشش کردا ہے. صاحب کہندے نے اے تنے گن برہما بشن مہیش نے اور منک دے اندر نے, اور اسے نال ہی سمچے سنسار دی کار چل رہی ہے, وہار چل رہا ہے, سمگر جو ہے جگت چل رہا ہے. صاحب شری گرو نانک دیو جی مہاراج دا پھر مول اپدیش, منک اپنے شبھ کرما کر کے پرماتما دے نیڑے ہے, تے اشبھ کرما کر کے دور ہے. کرمی آپو آپنی کے نیڑے کے دور. جو پرماتما دے نیڑے ہے ਉਹ ਸਵਰਗ ਦੇ ਨੇੜੇ ਹੈ ਜੋ ਪਰਮਾਤ

0: ਆਮ ਜਪਦੇ ਆ ਜਪਦੇ ਆ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ, ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ, ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਵਿੱਚ, ਅਜੋਕੇ ਸਮੇਂ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ, ਕਿਉਂਕਿ ਘਰ ਘਰ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ, ਤੋ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ, ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤੋ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ ਹੈ, ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪ੍ਰਮਾਤਮਾ ਦੇ ਨੇੜੇ ਹੋ ਜਾਏ, ਤੋ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤੋ ਸਮਗਰ ਪ੍ਰਿਥਵੀ ਵਿੱਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਵਿੱਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਣਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲਹਿਣਾ ਕਰੇ ਵਿਸਾਖ ਸੁਧੀ ਇੱਕ ਸੰਮਤ 1561 ਬਿਕਮਰੀ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ। ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ। ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ, ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਛ ਪੁੱਤਰ ਪਿਤਾ ਤੋਂ ਲੈਂਦਾ ਹੈ। ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ, ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਪਿਤਾ ਫੇਰੂਮਲ, ਮਾਤਾ ਸੁਬਰਾਈ, ਦਾਨੀ ਸੁਭਾ, ਸੀਲ ਸੰਜਮੀ ਤੇ ਪਰਉਪਕਾਰੀ ਸਨ। ਲੋੜਵੰਦ ਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ, ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ। ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ। ਉਨ੍ਹਾਂ ਨੇ ਮਾਤਾ ਪਿਤਾ ਦੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪਰੋਇਆ ਹੋਇਆ ਸੀ।

ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿੱਚ ਕੁਛ ਐਸੇ ਬਚਨ ਪਏ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ। ਆਪ ਨੇ ਸੁਭਾਵਕ ਪੁੱਛਿਆ, ਇਹ ਕਿਸ ਦੇ ਬਚਨ ਨੇ? ਇਨ੍ਹਾਂ ਬਚਨਾਂ ਨੇ ਧੂਹ ਪਾਈ ਹੈ, ਇਨ੍ਹਾਂ ਬਚਨਾਂ ਨੇ ਖਿੱਚਿਆ। ਤਾਂ ਉਸ ਪ੍ਰੇਮੀ ਨੇ ਦੱਸਿਆ, ਇਹ ਬਚਨ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ। ਆਪ ਕਈ ਦਫਾ ਦੇਵੀ ਦੇ ਦਰਸ਼ਨ ਕਰਾਏ ਸਨ ਔਰ ਸੰਗੀ ਸਾਥੀਆਂ ਨੂੰ ਵੀ ਕਰਾਏ ਸਨ, ਪਰ ਅੱਜ ਜਿਸ ਢੰਗ ਦੀ ਇੱਕ ਧਾਰਮਿਕ ਖਿੱਚ, ਇੱਕ ਰੂਹਾਨੀ ਕਸਕ, ਇੱਕ ਬਾਣੀ ਦਾ ਜੋ ਪ੍ਰਭਾਵ ਪਿਆ, ਸਵੈਮ ਖੁਦ ਹੈਰਾਨ ਸਨ। ਤਾਂ ਆਪ ਨੇ ਉਨ੍ਹਾਂ ਤੋਂ ਪੁੱਛਿਆ, ਇਹ ਜੋਤ ਕਿੱਥੇ ਜਲ ਰਹੀ ਹੈ? ਤਾਂ ਉਸ ਪ੍ਰੇਮੀ ਨੇ ਕਿਹਾ, ਇਹ ਜੋਤ ਕਰਤਾਰਪੁਰ ਵਿੱਚ ਜਲ ਰਹੀ ਹੈ, ਉੱਥੇ ਜਗਮਗਾ ਰਹੀ ਹੈ। ਤਾਂ ਆਪ ਨੇ ਰੁੱਖ ਕਰਤਾਰਪੁਰ ਦਾ ਕਰ ਲਿਆ। ਪਹਿਲੀ ਦਫਾ ਜਾ ਰਹੇ ਸਨ, ਪੁਰਾਣਾ ਜ਼ਮਾਨਾ, ਪਗਡੰਡੀਆਂ ਦਾ ਰਸਤਾ, ਘੋੜੇ ਤੇ ਅਸਵਾਰ ਸਨ। ਥਾਂ ਥਾਂ ਤੇ ਰਸਤੇ ਤੇ ਰਾਹੀਆਂ ਕੋਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ? ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ। ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ, ਉਹ ਪ੍ਰਭੂ ਦਾ ਟਿਕਾਣਾ ਹੈ, ਉਹ ਈਸ਼ਵਰ ਦਾ ਟਿਕਾਣਾ ਹੈ। ਜਿਹੜਾ ਰਾਹੀ ਮਿਲਦਾ ਹੈ ਰਸਤੇ ਵਿੱਚ, ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿੱਥੇ ਹੈ ਔਰ ਨਾਨਕ ਤਪੇ ਦਾ ਟਿਕਾਣਾ ਕਿੱਥੇ ਹੈ? ਰਾਹੀ ਦੱਸਦੇ ਨੇ, ਉਹ ਅੱਗੇ, ਉਹ ਅੱਗੇ, ਉਹ ਅੱਗੇ। ਗਾਲਬਨ ਇਸ ਤਰ੍ਹਾਂ ਚਾਰ ਪੰਜ ਦਫਾ ਆਪਣੇ ਰਾਹੀਆਂ ਤੋਂ ਪੁੱਛਿਆ, ਕਰਤਾਰਪੁਰ ਕਿੱਥੇ ਹੈ ਤੇ ਗੁਰੂ ਨਾਨਕ ਤਪੇ ਦਾ ਘਰ ਕਿੱਥੇ ਹੈ? ਹਰ ਰਾਹੀ ਨੇ ਕਹਿ ਦਿੱਤਾ, ਉਹ ਅੱਗੇ, ਉਹ ਅੱਗੇ, ਉਹ ਅੱਗੇ। ਵਾਕਈ ਈਸ਼ਵਰ ਦਾ ਘਰ, ਗੁਰੂ ਦਾ ਘਰ, ਪਰਮ ਪੁਰਖ ਦਾ ਘਰ ਅੱਗੇ ਹੀ ਆਉਂਦਾ ਹੈ। ਸੁਰਤ ਨੂੰ ਅੱਗੇ ਕਰੀਏ, ਪ੍ਰਭੂ ਨਾਲ ਜੁੜਦੀ ਏ, ਪਰਮਾਤਮਾ ਨਾਲ ਜੁੜਦੀ ਏ। ਸੁਰਤ ਨੂੰ ਪਿੱਛੇ ਕਰੀਏ, ਪਦਾਰਥਾਂ ਵੱਲ ਚਲੀ ਜਾਂਦੀ ਏ, ਸੰਸਾਰ ਵੱਲ ਚਲੀ ਜਾਂਦੀ ਏ। ਇਸੇ ਤਰ੍ਹਾਂ ਹੀ ਲਗਨ ਨਾਲ ਪੁੱਛਦੇ ਪੁੱਛਦੇ ਹੁਣ ਐਸੇ ਟਿਕਾਣੇ ਤੇ ਪਹੁੰਚੇ ਕਿ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛ ਰਹੇ ਨੇ, ਘਰ ਤੋਂ ਹੀ ਘਰ ਦਾ ਪਤਾ ਪੁੱਛ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੁਸਕਰਾਉਂਦੀ ਜੋਤ ਰਸਤੇ ਚ ਮਿਲੀ, ਸੰਜੋਗ ਭਲਾ ਔਰ ਸੁਭਾਵਕ ਸੰਜੋਗ। ਆਪ ਗੁਰੂ ਨਾਨਕ ਤੋਂ ਪੁੱਛਦੇ ਨੇ ਵੀ ਧੰਨ ਗੁਰੂ ਨਾਨਕ ਤਪਾ, ਕਲਯੁਗ ਦੇ ਅਵਤਾਰੀ ਪੁਰਸ਼, ਉਨ੍ਹਾਂ ਦਾ ਘਰ ਕਿੱਥੇ ਹੈ? ਤੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਤੂੰ ਨਾਨਕ ਤਪੇ ਦੇ ਘਰ ਜਾਣਾ? ਹਾਂ, ਮੈਂ ਨਾਨਕ ਤਪੇ ਦੇ ਘਰ ਜਾਣਾ, ਆ ਮੈਂ ਲੈ ਚਲਾਂ। ਕਹਿੰਦੇ ਨੇ ਲਗਾਮ ਗੁਰੂ ਨਾਨਕ ਨੇ ਪਕੜ ਲਈ, ਘੋੜੀ ਤੇ ਬੈਠੇ ਨੇ ਲਹਿਣਾ ਜੀ, ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ। ਸਾਖੀ ਹੈ, ਪ੍ਰੇਰਣਾ ਦਿੰਦੀ ਹੈ, ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ, ਮੁਸ਼ਕਿਲ ਹੈ ਉਸਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ। ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ, ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ ਹੈ? ਜਦ ਪਹੁੰਚੇ ਟਿਕਾਣੇ ਤੇ ਤਖਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ, ਇਹ ਤੇ ਉਹੀ ਸੀ ਜਿਸ ਨੇ ਲਗਾਮਾਂ ਪਕੜੀਆਂ ਸਨ।
ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਨੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲੈਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ। ਫਿਰ ਉਸ ਘਰ ਜੋਗਾ ਹੀ ਹੋ ਗਏ, ਭਾਵੇਂ ਮੱਤੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ। ਰਾਜਗਰਦੀ ਦੇ ਕਾਰਨ ਕਰਕੇ ਮੱਥੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ, ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰੂ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ? ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਭਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਤੇ ਆਪਨੇ ਸੁੱਤਿਆ ਕਿਉਂ ਹੈ? ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ। ਆਪ ਲੋਟਾ ਕੱਢ ਕੇ ਲਿਆ ਰਹੇ ਨੇ, ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ। ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ, ਆਖਿਆ, ਲੈਣਿਆ ਤੂੰ ਚਿੱਕੜ ਵਿੱਚੋਂ ਲੋਟਾ ਨਹੀਂ ਕੱਢਿਆ, ਸਾਰੀ ਮਨੁੱਖਤਾ ਨੂੰ ਕੱਢਿਆ, ਕਿਉਂਕਿ ਜੋ ਚਿੱਕੜ ਲੱਗਣ ਤੋਂ ਡਰਦਾ ਹੈ ਉਹ ਕਿਸੇ ਨੂੰ ਚਿੱਕੜ ਵਿੱਚੋਂ ਨਹੀਂ ਕੱਢ ਸਕੇਗਾ। ਪਰਉਪਕਾਰ ਕਰਨਾ ਬਹੁਤ ਕਠਿਨ ਹੈ, ਕਿਸੇ ਨੂੰ ਬਲਦੀ ਹੋਈ ਅੱਗ ਵਿੱਚੋਂ ਉਹੀ ਕੱਢ ਸਕਦਾ ਹੈ ਜੋ ਸੇਕ ਲੱਗਣ ਤੋਂ ਡਰੇ ਨਾ, ਔਰ ਗੰਦਗੀ ਵਿੱਚੋਂ ਉਹੀ ਕਿਸੇ ਨੂੰ ਕੱਢ ਸਕਦਾ ਹੈ ਜੋ ਛਿੱਟੇ ਪੈਣ ਤੋਂ ਡਰੇ ਨਾ। ਇਸ ਤਰ੍ਹਾਂ ਗਾਹੇ ਬਗਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਮਤਿਹਾਨ ਲੈਂਦੇ ਰਹੇ ਤੇ ਭਾਈ ਲੈਣਾ ਇਸ ਇਮਤਿਹਾਨ ਤੇ ਹਰ ਵੇਲੇ ਹੀ ਪੂਰੇ ਉਤਰਦੇ ਰਹੇ। ਇਹ ਹੁਕਮ ਮੰਨਣ ਦੀ ਮੂਰਤੀ ਸਨ, ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇਸ ਸਿਧਾਂਤ ਦੇ ਮੁਤਾਬਕ
ਭਾਈ ਲੈਣਾ ਜੀ ਜੀ ਰਹੇ ਸਨ। ਇੱਕ ਹੋਰ ਪ੍ਰੀਖਿਆ ਦੀ ਘੜੀ ਆਈ। ਇਤਨੀ ਵੱਡੀ ਦਾਤ, ਇਤਨੀ ਵੱਡੀ ਸੌਗਾਤ ਆਪ ਨੂੰ ਇਹ ਕਿਵੇਂ ਪ੍ਰਾਪਤ ਹੋਈ? ਪਿਛੋਕੜ ਬਹੁਤ ਸੁੰਦਰ ਇਤਿਹਾਸ ਹੈ। ਜਗਤਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਨਕ ਰੂਪ ਧਾਰਨ ਕੀਤਾ, ਡਰਾਉਣਾ, ਐਸਾ ਲਿਬਾਸ ਪਹਿਨ ਲਿਆ, ਪਿੱਛੇ ਕੁੱਤੇ ਲਾ ਲਏ, ਹੱਥ ਵਿਚ ਬਹੁਤ ਵੱਡਾ ਸੋਟਾ ਰੱਖ ਲਿਆ, ਝੋਲੇ ਵਿਚ ਪੱਥਰ ਰੱਖ ਲਏ। ਮਖਲੂਕ ਜਿਹੜੀ ਪਿੱਛੇ ਚੱਲ ਰਹੀ ਸੀ, ਮਹਾਰਾਜ ਨੇ ਪੱਥਰ ਮਾਰਨੇ ਸ਼ੁਰੂ ਕੀਤੇ। ਅੱਧੀ ਦੁਨੀਆ ਵਾਪਸ ਹੋ ਗਈ ਵੀ ਗੁਰੂ ਨਾਨਕ ਦੇਵ ਜੀ ਭੂਤਨੇ ਹੋ ਗਏ ਨੇ, ਬੇਤਾਲੇ ਹੋ ਗਏ ਨੇ, ਇਨ੍ਹਾਂ ਨੂੰ ਕੁਛ ਹੋ ਗਿਆ। ਮਹਾਰਾਜ ਪਿੱਛੇ ਮੁੜ ਕੇ ਦੇਖਦੇ ਨੇ, ਅਜੇ ਵੀ ਕੁਛ ਨਾਲ ਚੱਲ ਰਹੇ ਨੇ। ਤਾਂ ਆਪ ਦੇ ਹੱਥ ਜੋ ਸੋਟਾ ਸੀ ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਭਈ ਵਾਕਈ ਕੁਛ ਹੋ ਗਿਆ, ਇਨ੍ਹਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੀ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਨੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, ਸੋਨੇ ਦੀਆਂ, ਚਾਂਦੀ ਦੀਆਂ, ਉਹ ਸੁੱਟਣੀਆਂ ਸ਼ੁਰੂ ਕੀਤੀਆਂ। ਭਾਈ ਲੈਣੇ ਤੋਂ ਬਿਨਾਂ ਸਭ ਨੇ ਚੁੱਕ ਲਈਆਂ ਔਰ ਵਾਪਸ ਹੋ ਗਏ। ਪੱਥਰ ਖਾ ਕੇ, ਸੋਟਾ ਖਾ ਕੇ ਜੋ ਨਾਲ ਚੱਲ ਰਹੇ ਸਨ, ਸੋਨੇ ਦੀ ਮੋਹਰ ਨਹੀਂ ਸਹਾਰ ਸਕੇ। ਦੇਖਣ ਵਿਚ ਆਇਆ, ਦੁੱਖ ਕਰਕੇ ਤੇ ਕਈ ਦਫਾ ਮਨੁੱਖ ਪਰਮਾਤਮਾ ਦਾ ਨਾਮ ਲਈ ਜਾਂਦਾ ਹੁੰਦਾ ਹੈ, ਕਿਸੇ ਸੰਤ ਦੇ ਪਿੱਛੇ ਚੱਲਦਾ ਹੈ, ਪਰ ਜਦ ਸੁੱਖਾਂ ਦੀ ਮਾਰ ਪੈ ਜਾਏ, ਐਸਾ ਆਲਸੀ ਹੋ ਜਾਂਦਾ ਹੈ, ਐਸਾ ਦਲਿਦਰੀ ਹੋ ਜਾਂਦਾ ਹੈ, ਰੁਕ ਜਾਂਦਾ ਹੈ। ਪਰ ਸੋਨੇ ਨੂੰ ਵੀ ਲਿਤਾੜ ਕੇ, ਸੁੱਖ ਨੂੰ ਵੀ ਲਿਤਾੜ ਕੇ ਲੈਣਾ, ਗੁਰੂ ਨਾਨਕ ਦੇ ਪਿੱਛੇ ਚੱਲਦੇ ਰਹੇ, ਚੱਲਦੇ ਰਹੇ। ਅੱਜ ਜਗਤ ਗੁਰੂ ਬਾਬੇ ਨੇ ਪੁੱਛ ਹੀ ਲਿਆ, ਲੈਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਲੈਣਾ ਜੀ ਕਹਿਣ ਲੱਗੇ, ਗੁਰਦੇਵ ਪਿਤਾ, ਸਭ ਦੇ ਆਪਣੇ ਆਪਣੇ ਘਰ ਸਨ, ਆਪਣੇ ਘਰਾਂ ਨੂੰ ਚਲੇ ਗਏ, ਮੈਂ ਤੇ ਨਿਥਾਵਾਂ, ਤੁਹਾਡੇ ਕਦਮ ਹੀ ਮੇਰਾ ਘਰ ਨੇ, ਤੁਹਾਡੀ ਥਾਂ ਹੀ ਮੇਰੀ ਥਾਂ ਹੈ, ਹੋਰ ਤੇ ਮੇਰੀ ਕੋਈ ਆਪਣੀ ਥਾਂ ਨਹੀਂ, ਹੋਰ ਤੇ ਮੇਰਾ ਕੋਈ ਆਪਣਾ ਘਰ ਨਹੀਂ। ਇਹ ਵੀ ਗੁਰੂ ਨਾਨਕ ਦੀ ਪਾਈ ਹੋਈ ਕਸਵੱਟੀ ਸੀ। ਇਸ ਤੇ ਵੀ ਲੈਣਾ ਜੀ ਪੂਰੇ ਉਤਰੇ, ਮੁਕੰਮਲ ਉਤਰੇ। ਭਾਈ ਲੈਣਾ ਦੀ ਮਨੋਬਿਰਤੀ ਐਸੀ, ਦਿਨ ਦਿਨ ਰੰਗ ਚੜਦਾ ਗਿਆ, ਵੱਧਦਾ ਗਿਆ। ਗੁਰੂ ਨਾਨਕ ਦੇ ਅੰਗ ਦੇ ਨਾਲ ਛੂੰਦਿਆਂ ਛੂੰਦਿਆਂ ਵਾਕਈ ਗੁਰੂ ਨਾਨਕ ਦੇ ਅੰਗ ਆਪ ਦੇ ਅੰਦਰ ਪ੍ਰਦਰਸ਼ਿਤ ਹੋਣ ਲੱਗ ਪਏ, ਆਪ ਦੇ ਅੰਦਰ ਪ੍ਰਗਟ ਹੋਣ ਲੱਗ ਪਏ। ਅੱਜ ਕਰਤਾਰਪੁਰ ਵਿਚ ਬੜੀ ਸੰਗਤ ਆਈ, ਬਹੁਤ ਸੰਗਤ ਆਈ ਸਤਿਗੁਰਾਂ ਦੇ ਦਰਸ਼ਨਾਂ ਲਈ ਔਰ ਪਾਤਸ਼ਾਹ ਦੇ ਅੰਮ੍ਰਿਤਮਈ ਬਚਨ ਸੁਣਨ ਲਈ। ਭਰੀ ਸੰਗਤ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਚੰਦ ਨੂੰ ਆਵਾਜ਼ ਮਾਰੀ ਤੇ ਆਖਿਆ, ਬੇਟਾ ਸੰਗਤ ਬਹੁਤ ਆਈ। ਹਾਂ ਮਾਂ, ਸੰਗਤ ਤੇ ਬਹੁਤ ਆਈ ਗੁਰਦੇਵ ਪਿਤਾ, ਦੂਰ ਦੂਰ ਤੋਂ ਆਈ ਹੈ। ਸਾਡੀ ਇੱਛਾ ਹੈ ਸਭ ਨੂੰ ਮਿਠਾਈ ਛਕਾਈਏ। ਲੰਗਰ ਦੇ ਚ ਬਹੁਤ ਸਾਰਾ ਤਰ੍ਹਾਂ ਤਰ੍ਹਾਂ ਦਾ ਮਿਸ਼ਟਾਨ ਬਣਵਾਈਏ। ਉਸ ਵਕਤ ਸ੍ਰੀ ਚੰਦ ਨੇ ਕਿਹਾ, ਮਹਾਰਾਜ ਅਚਨਚੇਤ ਤੇ ਇੰਤਜ਼ਾਮ ਕਰਨਾ ਔਖਾ ਹੈ। ਅੱਛਾ, ਇੰਜ ਕਰੋ ਫਿਰ, ਜੇ ਅਚਾਨਕ ਇੰਤਜ਼ਾਮ ਕਰਨਾ ਔਖਾ ਹੈ ਤਾਂ ਇਸ ਸਾਹਮਣੇ ਜੋ ਜੰਡ ਦਾ ਦਰਖਤ ਹੈ ਇਸ ਤੇ ਚੜ ਜਾਓ, ਇਹਨੂੰ ਝੂਣੋ, ਇਹਨੂੰ ਹਿਲਾਓ, ਮਿਠਾਈ ਟਪਕੇਗੀ, ਥੱਲੇ ਚਾਦਰਾਂ ਵਿਛਾਓ, ਲੰਗਰ ਵਿਚ ਵੰਡਾਂਗੇ, ਸੰਗਤ ਦੀ ਝੋਲੀ ਚ ਪਾਵਾਂਗੇ। ਸ੍ਰੀ ਚੰਦ ਹੱਥ ਜੋੜ ਕੇ ਕਹਿਣ ਲੱਗੇ, ਗੁਰਦੇਵ ਪਿਤਾ,
جنڈ تے ایسا درخت ہے جنوں کوئی ڈھنگ دا پھل بھی نہیں لگدا، آپ مٹھائی دی گل کر دیو۔ آپ دی عمر وڈیری ہو گئی، انہونیاں گلاں کرن لگ پئے۔ کہندے نے ہو بہو لکھمی داس نے بھی انکار کیتا، اور اوہی لفظ دوہرا ہے گردیو پتا، وڈے بھراتا ٹھیک کہندے نے، جنڈ دے درخت تو مٹھائیاں نہیں ٹپک دیاں۔ تاں سب تو سنگت دیچ اخیر بیٹھے بھائی لینے نو گرو نانک نے آواز ماری۔ گرو نانک دی سنگت کردیاں لینا او مورتی بن گئے، حکم مننا جنہ دا سبھا ہو گیا سی، حکم مننا جنہ دی اوستھا بن گئی، حکم نو مننا جنہ لئی ایک آنند سی، رس سی، کھیڑا سی، خوشی سی۔ خوشی محسوس کردے جد گرو نانک کسی کارج لئی آپ نو کہندے، بھجے ہویا ہے، ہاتھ جوڑ کے کھڑے ہو گئے، حکم۔ تب پادشاہ کہنے لگے، توں چڑھ اس جنڈ دے درخت تے، اس نو ہلا، مٹھائیاں ٹپکن گیاں، آپاں سنگت دچ ونڈیاں نے۔ ایک دم بھائی لینا جی درخت تے چڑھن لگے نے۔ سری چند نے آواز مار کے آکھیا، لینا جی، درختاں تو کدی مٹھائی نہیں ٹپکے، آپ انہونی گل نہ کرو، اور انہونی ہونی بھی نہیں، لوکی کی آکھن گے۔ تو اس وقت بھائی لینا بابا سری چند نو کہن لگے، مٹھائی ٹپکے پاویں نہ ٹپکے، اس نال میرا کوئی مطلب نہیں، میں تے گردیو پتا دا حکم مننا ہے، حکم مننا یہی میری خوشی ہے، حکم مننا یہی میری لئی آنند ہے، اور حکم من لینا یہی سب تو وڈی بخشش ہے، یہی سب تو وڈی کرپا ہے۔ حکم منن دی مورتی، حکم منن دا سروپ صاحب شری گرو انگد دیو جی مہاراج اج اپنی اوستھا اس ٹکانے تے لے گئے کہ گرو نانک نے سنگھاسن تے بٹھا دیتا۔ جگت دیکھتی دنگ رہ گئی کہ لینے دی پھرائین نانکا دو ہی کھٹیے، کل تک لہنا گرو نانک دی پرکرما کردا سی، اج گرو نانک لہنے دی پرکرما کر رہے نے۔ کل تک لہنا گرو نانک دے قدماں تے اپنا مستک رکھدا سی، اج گرو نانک نے اپنا مستک لہنے دے قدماں تے رکھ دیتا ہے۔ دنیا دیکھ کے دنگ رہ گئی۔ دوجا دیوا جل پیا، جوت تو جوت جلی، چاننا ونڈن لئی، روشنی ونڈن لئی، آپ دی درشٹی امرتمئی، جیسے کہ بھٹ بھٹ کہندے نے، درشٹ دھرت تم ہرن دہن اگ پاپ پرناسن، میر بھری درشت دے نال آپ جس نو ویکھ لین او دے انتش کرن تو پاپ نکل جاندے سن، اس طرح دی برکتاں دے آپ مالک بنے۔ آپ کرتارپور تو کھنڈور صاحب وچ آ گئے، کنوج دے میدان تو شیر شاہ سوری تو ہار کھا کے ہمایوں اسفان دی طرف بھج رہا سی، جا رہا سی۔ رستے چ کوئی فقیر ملے، پیر ملے، او دی دعا لے لیندا سی، او دے کول آشرواد لین دی کوشش کردا سی کہ میں اے ہاری ہوئی بازی پھر جت جاواں، کسی طریقے نال اے تخت جو میرے کول شیر شاہ سوری نے کھولے ہے پھر پراپت ہوئے۔ تا رستے دچ کسے نے کہہ دیتا، گرو نانک دی گدی تے براجمان نے دھن گرو انگد دیو جی مہاراج، تسی انہاں تو اسیس لو، انہاں تو آشرواد لو۔ آپ بیاس نو پار کر کے جد پہنچے کھنڈور صاحب، جگمگاندی جوت دے درشن کیتے،
ਪਰ ਸਤਿਗੁਰ ਸਮਾਧੀ ਦੇ ਸਨ। ਉੱਚਾ ਉੱਠ ਕੇ ਤੱਕ ਕੇ ਹੁਮਾਇਓਂ ਦੀ ਤਰਫ ਨਹੀਂ ਦੇਖਿਆ। ਹੁਮਾਇਓਂ ਨੂੰ ਹੈਰਾਨਗੀ ਹੋਈ ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ, ਆਦਰ ਕਰਦੇ ਰਹੇ ਸਨ, ਬਾਦਸ਼ਾਹ ਰਹਿ ਚੁੱਕਿਆ ਸੀ ਤਾਂ ਬਾਦਸ਼ਾਹ ਦਾ ਆਪਣਾ ਹੰਕਾਰ। ਮਿਆਨ ਚੋਂ ਤਲਵਾਰ ਕੱਢ ਲਈ ਉਸਨੇ ਗੁੱਸੇ ਚ ਆ ਕੇ। ਸਤਿਗੁਰ ਦੇ ਨੇਤਰ ਖੁੱਲੇ, ਕਹਿਣ ਲੱਗੇ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਤੂੰ ਉੱਥੇ ਮੈਦਾਨ ਮਿਆਨ ਵਿਚ ਰੱਖ ਕੇ ਭੱਜ ਪਿਆ, ਔਰ ਜਿੱਥੇ ਮਿਆਨ ਵਿਚ ਰੱਖਣੀ ਚਾਹੀਦੀ ਏ ਉੱਥੇ ਤੂੰ ਬਾਹਰ ਕੱਢ ਰਿਹਾ। ਬੜਾ ਕਾਇਰ ਹੈ, ਬੜਾ ਨਾ ਸਮਝ ਹੈ। ਸ਼ਰਮਸਾਰ ਹੋਇਆ ਹੁਮਾਇਓਂ, ਕਦਮਾਂ ਤੇ ਚੁੱਕਿਆ, ਆਖਿਆ ਗੁਰਦੇਵ ਪਿਤਾ ਮਾਫੀ, ਭੁੱਲ ਹੋ ਗਈ, ਗਲਤੀ ਹੋ ਗਈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ, ਹੁਮਾਇਓਂ ਫਕੀਰਾਂ ਤੇ ਤਲਵਾਰ ਨਹੀਂ ਚਲਾਈਦੀ, ਫਕੀਰਾਂ ਦੀ ਤਲਵਾਰ ਕੋਲੋਂ ਆਪਣਾ ਨਾਸ ਕਰਾਈਦਾ। ਬਚਨ ਬੜੇ ਅਗੰਮੀ, ਫਕੀਰ ਦੀ ਜਦ ਤਲਵਾਰ ਚਲਦੀ ਏ ਦੂਜੇ ਦੇ ਹੰਕਾਰ ਨੂੰ ਕੱਟ ਕੇ ਰੱਖ ਦਿੰਦੀ ਏ ਤੇ ਦੂਜੇ ਨੂੰ ਐਨ ਨਿਰਮਾਣਤਾ ਦੀ ਮੂਰਤੀ ਬਣਾ ਦਿੰਦੀ ਏ। ਵਾਕਈ ਹੱਥ ਜੁੜ ਗਏ ਸਨ ਹੁਮਾਇਓਂ ਦੇ, ਔਰ ਮਾਫ਼ੀ ਮੰਗਣ ਲੱਗ ਪਿਆ ਸੀ, ਭੁੱਲ ਮੰਗਣ ਲੱਗ ਪਿਆ ਸੀ, ਬਾਪਾ ਮੇਰੇ ਕੋਲ ਭੁੱਲ ਹੋ ਗਈ, ਗਲਤੀ ਹੋ ਗਈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਪ੍ਰਸਾਰ ਲਈ, ਗੁਰਬਾਣੀ ਜਗਤ ਪੜ ਸਕੇ, ਪੜਾ ਸਕੇ, ਸਮਝ ਸਕੇ, ਸਮਝਾ ਸਕੇ, ਇਨ੍ਹਾਂ ਅੱਖਰਾਂ ਦੇ ਪੜਨ ਪੜਾਣ ਦੀ ਤਰਫ ਵੀ ਕਾਫੀ ਰੁਚੀ ਦਿੱਤੀ। ਆਪ ਨੇ ਸਵੈਮ ਬੱਚਿਆਂ ਨੂੰ ਪੜਾਣਾ ਆਰੰਭ ਕੀਤਾ ਤਾਂ ਕਿ ਇਹ ਪਰੰਪਰਾ ਲੰਬੇ ਵਿਆਪਕ ਰੂਪ ਦੇ ਜੋ ਹੈ ਚੱਲ ਸਕੇ, ਔਰ ਜਗਤ ਉਸ ਬਾਣੀ ਨੂੰ ਪੜ ਸਕੇ ਜਿਸ ਦੇ ਚ ਰੱਬੀ ਅਲਹਾਮ ਨਾਜ਼ਲ ਹੋਇਆ, ਜਿਸ ਦੇ ਚ ਰੱਬੀ ਗਿਆਨ ਨਾਜ਼ਲ ਹੋਇਆ। ਆਪ ਨੇ ਬੜੇ ਵੱਡੇ ਪੱਧਰ ਤੇ ਲੰਗਰ ਦੀ ਪਰੰਪਰਾ ਚਲਾਈ। ਇਸ ਦੇ ਚ ਆਪ ਦੀ ਸੁਪਤਨੀ ਧਰਮ ਪਤਨੀ ਜਗਤ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਹੱਥ, ਔਰ ਆਪ ਦੇ ਲੰਗਰ ਦੇ ਚ ਜੋ ਕੁਛ ਬਣਦਾ ਸੀ ਸੱਤੇ ਬਰਵੰਡੇ ਦੀ ਵਾਰ ਵਿਚ ਬਕਾਇਦਾ ਉਸਦਾ ਜੋ ਹੈ ਜ਼ਿਕਰ ਹੈ। ਲੰਗਤ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਘਿਓ ਦੇ ਨਾਲ ਓਤ ਪਰੋਤ ਖੀਰ ਦਿਨ ਰਾਤ ਲੰਗਰ ਦੇ ਚੱਲਦੀ ਏ। ਪਕਵਾਨ ਸੁੰਦਰ ਬਣਦੇ ਨੇ, ਆਏ ਹੋਏ ਯਾਤਰੂਆਂ ਨੂੰ ਛਕਾਏ ਜਾਂਦੇ ਨੇ, ਪਹਿਲੇ ਭੋਜਨ ਨਾਲ ਉਨ੍ਹਾਂ ਨੂੰ ਤ੍ਰਿਪਤ ਕੀਤਾ ਜਾਂਦਾ ਤੇ ਜਦ ਉਨ੍ਹਾਂ ਦਾ ਤਨ ਤ੍ਰਿਪਤ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਮਨ ਦੀ ਤ੍ਰਿਪਤੀ ਲਈ ਫਿਰ ਭਜਨ ਦਾ ਇੰਤਜ਼ਾਮ, ਫਿਰ ਨਾਮ ਬਾਣੀ ਦਾ ਅਭਿਆਸ ਸਾਹਿਬ ਇਹ ਕਰਵਾਉਂਦੇ ਸਨ ਤਾਂ ਕਿ ਤਨ ਦੀ ਤ੍ਰਿਪਤੀ ਤੋਂ ਬਾਅਦ ਇਨ੍ਹਾਂ ਨੂੰ ਮਨ ਦਾ ਸਕੂਨ ਵੀ ਮਿਲੇ, ਮਨ ਦੀ ਸ਼ਾਂਤੀ ਵੀ ਮਿਲੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਹੋਈ ਪਰੰਪਰਾ ਲੰਗਰ ਦੀ ਉਸ ਨੂੰ ਆਪਨੇ ਵਿਸਤ੍ਰਿਤ ਕੀਤਾ, ਵਿਸਤਾਰ ਸਹਿਤ ਫੈਲਾਇਆ, ਜਗਾਇਆ। ਫਿਰ ਇਸੇ ਤਰੀਕੇ ਦੇ ਨਾਲ ਪਰਉਪਕਾਰ ਕਰਦੇ ਹੋਏ, ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਸੰਨ 1606 ਬਿਕਰਮੀ ਚ ਖੰਡੂਰ ਸਾਹਿਬ ਦੇ ਚ ਆਪ ਜੋਤੀ ਜੋਤ ਸਮਾ ਗਏ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਰੂਪ ਅਸਥਾਪਨ ਕਰ ਗਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਜੋ ਆਪ ਦੇ ਰਿਸ਼ਤੇ ਵਿਚ ਬਕਾਇਦਾ ਕੁੜਮ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਸ਼ਤਰ ਸਲੋਕ ਨੇ, ਬਹੁਤ ਸਾਰੇ ਸ਼ਬਦ ਨੇ ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਹੈ ਦਰਜ ਨੇ, ਲੇਕਿਨ ਸਾਰੇ ਸ਼ਬਦਾਂ ਵਿਚ ਸਾਰੇ ਸਲੋਕਾਂ ਵਿਚ ਹੁਕਮ ਮੰਨਣ ਦੀ ਤਾਕੀਦ ਹੈ, ਹੁਕਮ ਮੰਨਣ ਦਾ ਉਪਦੇਸ਼ ਹੈ, ਹੁਕਮ ਦੇ ਮਾਰਗ ਤੇ ਚੱਲਣ ਦਾ ਹੀ ਸੰਦੇਸ਼ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜੋ ਸਿੱਖਿਆ ਦੀਕਸ਼ਾ ਧਨ ਬਾਈ ਲੈਣੇ ਨੇ ਲਈ, ਆਪਣੇ ਤੌਰ ਤੇ ਪੂਰੀ ਸ਼ਕਤੀ ਦੇ ਨਾਲ ਵੰਡਦੇ ਰਹਿ। ਯਾਦਗਾਰੀ ਅਸਥਾਨ ਆਪ ਜੀ ਦਾ ਖੰਡੂਰ ਸਾਹਿਬ ਵਿਚ ਮੌਜੂਦ ਹੈ, ਜਿੱਥੇ ਆਪ ਨੇ ਜਗਤ ਨੂੰ ਪੜਾਣਾ ਸ਼ੁਰੂ ਕੀਤਾ, ਉਹ ਅਸਥਾਨ ਵੀ ਆਪ ਜੀ ਦਾ ਪਾਵਨ ਰੂਪ ਜੋ ਹੈ ਮੌਜੂਦ ਹੈ। ਭੱਟ ਆਪ ਦੀ ਉਪਮਾ
ਇਸ ਤਰੀਕੇ ਨਾਲ ਕਰਦੇ ਨੇ। ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰੂ ਤਿਲਤ ਸਤ ਲਾਗੇ ਸੋ ਪੈ ਤਰੇ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ ਲੈਣਾ ਕਰੇ। ਭੱਟ ਕਹਿੰਦੇ ਨੇ ਇਹ ਲਹਿਣਾ ਜੀ, ਇਹ ਗੁਰੂ ਅੰਗਦ ਦੇਵ ਜੀ ਇੱਥੇ ਰਾਜ ਯੋਗ ਦੀ ਪਰੰਪਰਾ ਚਲਾ ਰਹੇ ਨੇ। ਇਹ ਅੰਦਰੋਂ ਬ੍ਰਹਮ ਨਾਲ ਜੁੜੇ ਹੋਏ ਨੇ, ਬਾਹਰੋਂ ਜਗਤ ਨਾਲ ਜੁੜੇ ਹੋਏ ਨੇ। ਮੂਲ ਆਪ ਦਾ ਸੰਦੇਸ਼ ਉਪਦੇਸ਼ ਪਰਮਾਤਮਾ ਦੀ ਖਾਤਰ ਪਦਾਰਥ ਤੋਂ ਨਹੀਂ ਟੁੱਟਣਾ, ਔਰ ਪਦਾਰਥਾਂ ਦੀ ਖਾਤਰ ਪਰਮਾਤਮਾ ਤੋਂ ਨਹੀਂ ਟੁੱਟਣਾ, ਸੰਸਾਰ ਦੀ ਖਾਤਰ ਨਿਰੰਕਾਰ ਤੋਂ ਨਹੀਂ ਟੁੱਟਣਾ, ਔਰ ਨਿਰੰਕਾਰ ਦੀ ਖਾਤਰ ਸੰਸਾਰ ਤੋਂ ਨਹੀਂ ਟੁੱਟਣਾ, ਕਿਉਂਕਿ ਸੰਸਾਰ ਵੀ ਉਸੇ ਦਾ ਰੂਪ ਹੈ। ਸੰਸਾਰ ਪ੍ਰਭੂ ਦਾ ਤਨ ਹੈ ਔਰ ਖੁਦ ਆਪ ਸੁਭਾਵਿਕ ਰੂਪ ਵਿੱਚ ਇੱਕ ਜੋਤ ਹੈ। ਇਸੇ ਤਰੀਕੇ ਨਾਲ ਉਸਨੇ ਸਾਡੀ ਬਣਤਰ ਬਣਾਈ ਏ, ਸਾਨੂੰ ਤਨ ਦਿੱਤਾ, ਸਾਨੂੰ ਮਨ ਦਿੱਤਾ। ਮਨ ਦੇ ਜਦ ਪ੍ਰਭੂ ਦਾ ਨਾਮ ਵਸ ਜਾਏ ਤਾਂ ਮਨ ਜੋਗੀ ਬਣ ਜਾਂਦਾ, ਔਰ ਤਨ ਨੂੰ ਪਦਾਰਥ ਮਿਲ ਜਾਣ ਤਾਂ ਤਨ ਰਾਜਾ ਬਣ ਜਾਂਦਾ। ਇੰਜ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਗਤ ਨੂੰ ਜੋ ਸੰਦੇਸ਼ ਤੇ ਉਪਦੇਸ਼ ਦਿੱਤਾ ਉਹ ਰਾਜ ਯੋਗ ਦਾ ਦਿੱਤਾ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਇਸੇ ਪਰੰਪਰਾ ਨੂੰ ਅੱਗੇ ਤੋਰਨ ਲਈ ਫਿਰ ਤੀਸਰੀ ਜੋਤ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਰਿਕਰਮਾ ਕਰਕੇ ਔਰ ਉਸੇ ਪਰੰਪਰਾ ਦੇ ਮੁਤਾਬਕ ਆਪਣਾ ਮਸਤਕ ਬਿਰਦ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਕੇ ਹੱਥ ਜੋੜ ਕੇ ਮੱਥਾ ਟੇਕਿਆ, ਆਪ ਤਨ ਦੇ ਕਰਕੇ ਧਰਤੀ ਵਿੱਚ ਸਮਾ ਗਏ, ਜੋਤ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੰਦਰ ਬਿਰਾਜਮਾਨ ਹੋਏ। ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾਵੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗੇ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨੁ ਭਲ ਉਨੇ ਜੋ ਗਾਵੇ।

तेरी उपमा तोहे बन आवे। धन गुरु अमरदास जी महाराज ऐसी ब्रिद मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा, चाहे शरीर बुढ़ा भी हो गया बिरद भी हो गया, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था विच भी हो सकदे ने जदकि अक्सर बुढ़े पिछलोकी निराशा दे खड़ विच जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर विच होया। आप जी दा जन्म विसाख सुदी 14 1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्ती जीवन सी। बच्चियां देच, परिवार देच, घर ग्रस्ती देच आप जीवन इस ढंग दा बतीत कर रहे सन जैसे के पानी विच रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होवे। कहिंदे ने आपने इसी इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन रेत देच बैठे चरना नु पसार के पैर पसार के एक पांदा जो इल्मे निजूम देच माहिर सी ज्योतिषी सी लंघया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेकया। तो ब्राह्मण हथ जोड़ के कहन लगा, महाराज थोड़े चरना दिच पदम है, ये पदम ते किसे ब्रह्म ज्ञानी दे चरना दिच होंदा है, ये पदम ते किसे पहुंची हुई रूह दे चरना च होंदा है, थोड़े कदमा दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। वो ब्राह्मण कहन लगा, महाराज ये बीज अजे अंकुरित नहीं होएगा, होया ये होण वाला है, और जदों ये बीज अंकुरित होवे है मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस तरीके नाल गुरु अंगद देव जी महाराज दी बच्ची आप जी दी नू बनी। एक दिन बीबी अमरो साहिब श्री गुरु नानक देव जी महाराज दी बाणी चाटी नू रिड़क दे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। ता नौ राणी कहन लगी, बाबा ए बाणी धन गुरु अंगद देव जी महाराज दी है, दूसरे गुरु नानक और वो मेरे पिता ने रिश्ते देच
میرے پتا نے ہے تھڑے پتا نے نام ضرور سنیا سی اور ویاہ دے سمیچ کڑما چاریاں دا جیسے ملاپ ہوندا ہے اے وی ضرور ہویا لیکن کھچ تے آخر شبد تو پیندی ہے اگر کالیاں گھٹاواں سورج دے اگوں بھی آ جان تے ایک دفعہ پرتھوی تے اندھکار ہو جاندا ہے اے گل وکھرا ہے کہ سورج دے وچ انیرا نہیں سورج دے وچ اندھکار نہیں پر سورج دا چاننا سورج دا پرکاش صحیح مہینے وچ دھرتی تے پہنچ سکے کالیاں گھٹاواں روک تے کھڑی کر دیندیاں نے تو کڑما چاری رشتے داری شریکا چاری اور سماجک رشتے سنسار دیاں پرمپراواں اتنیاں نکیاں وڈیاں بدلیاں سن جنہاں دے چوں گرو امر داس جی مہاراج نوں جھانکن دا موقع ہی نہ ملیا کہ گرو انگد دیو جی مہاراج وقت دے او روحانی سورج نے جو چاروں پاسے چاننا ونڈ رہے نے پر اج جد اس سورج دی ایک کرن کنا دچ پئی شبد تے آخر کنا چی پئے گا اور سنیا اپنی نو رانی تو تاں درشنا لئی چل پئے شریک دچ تے کڑما چاری ہے اور پھر آپ پتر والے نے بیٹے والے نے جدکہ گرو انگد دیو جی مہاراج پتری والے سن آخر بھارتی پرمپرا دے مطابق لڑکی والے اکثر اپنے آپ نو نرمانتا وچ رکھدے نے غریبی چ رکھدے نے اور ہمیشہ لڑکے والے سوہ ابمان دے نال آندے نے مان تاڑ دے نال آندے نے پر اج کچھ روحانی دنیا دی جھلک نے الٹی گنگا چلا دیتی اج لڑکے والیاں دا سرپرست مکھی برد بابا امرداس گرو انگد دیو جی مہاراج دے درشنا لئی چلے ہے رشتے چ کڑما چاری ہے کھنڈور صاحب آ کے جد دیدار کیتے بھری سنگت وچ گرو انگد دیو جی مہاراج دے مخار بند تو جد امرتمئی بچن سنے تاں جس ڈھنگ نال کہندے نے سر جھکدا ہے جھکایا نہیں جاندا سبھاو کی جھک گیا قدماں تے ڈگ پئے ڈنڈوت کیتی تے ہتھ جوڑ کے بینتی کیتی گردیو اس کڑما چاری دے رشتے نوں میں ایک پاسے کردا میں اج توں آپ دا سیوک آپ دا سکھ اور واقعی آپ نے مینوں قبول کیتا ہے سیوک دے روپ وچ تاں ضرور کوئی سیوا وی بخشو میں سیوا وی کراں ہن اک تے برد سریر غالبن ستر توں اچی ٹپی ہوئی اوستھا برد سریر پر اتشاہ بڑا ہے وہ منگ بڑ گیا ہے گرو انگد دیو جی مہاراج نے ہاں کر دیتی ٹھیک ہے سیوک دے روپ دے تسی قبول سانو امرت ویلے اشنان کرا دیتا کرو روز دی سیوا ہن بیاسا ادھی رات نو اٹھ دے نے سر تے گاگر رکھ دے نے اور آپ جاندے نے پہلے سوئم اشنان کر دے نے پھر گاگر نو بیاسا دے جل نال بھر کے سر تے رکھ دے نے اے بھری ہوئی گاگر جد چک کے برد بابا گرو انگد دیو جی مہاراج دے مارگ تے چلدا ہے تے انج جاپدا ہے جویں ترلوکی دا بھار اس برد بابے نے چکیا ہویا ہے جویں سمو سنسار دی ذمہ واری اس بابے نے چکی ہوئی ہے بعد وچ واقعی آپ دے کردار راہیں آپ دے پرچار راہیں یہ سب کچھ پرگٹ بھی ہویا ہے یہ سیوا آپ نے کوئی ایک دن نہیں کی تھی ایک مہینہ نہیں کی تھی ایک سال نہیں بلکہ 12 سال کی تھی
रोज अद्धी रात नूं उठना है, ब्यासा ते पहुंचना है, अमृत वेले होंदे होंदे तक जल भर के लेना है और गालबन तिन को दा पेंडा है, 6 किलोमीटर दा ए रस्ता है जो आप रोज तय कर देने जाना ते आना। आज किधरे ऐसा होया जद जान लगे अधी रात दा वकत रात हनेरी सी, आप एक चुलाहे दी खड्डी देज गिर गए। आवाज आई, खड़ाक आई, ता जुलाहे ने अपनी घरवाली नू आवाज मारी, देख बार कोई है, खड्डी दे खड़े च कोई गिरे है। ता जुलाही कह लगी, अद्धी रात नू ओही अमरू ने थावा होएगा, उस तो इलावा होर कौन होएगा। अद्धी रात नू ओही उठदा है, उसे दे सिर ते गागर आउंदी है, ओही भटकदा होया गिर गया होएगा, ओही अमरू ने थावा। बुथेरिया नू इस सोचण दा मौका मिल गया कि बिरध शरीर है, शायद पुत्र नहीं रखदे, भतीजे नहीं रखदे, ताई ते शरीकां दे घर आके टिके ने, और सिर्फ टिके ही नहीं, ताई ते ब्यासा तो गागर जल्दी भर के लैंदे ने, दिन नू लकड़ां फाड़दे ने, तप्पड़ छाड़दे ने, लंगर बनाउण दी सेवा करदे ने, ए नौकरी करदे ने, ए गुलामी करदे ने, इन्हां दा कोई थां नहीं। पर चल तो गई गल खंडूर विच, अमरू ने थावा, अमरू ने थावा, अमरू ने थावा। ए बचन धन गुरु अंगद देव जी महाराज दे कदमच पहुंचे और आप दे कन्ना ने सुन के हैरानगी जताई, है अमरू ने थावा। जैसे अमरदास जी आए, कोल बिठाया, सिर ते हथ रख के कह लगे, गुरु अमरदास ने थावेयां दी थां, गुरु अमरदास ने माणियां दे माण, गुरु अमरदास ने ओटियां दी ओट, गुरु अमरदास ने आसरियां दे आसरे। इंज लगातार वर दे ही गए, वर दे ही गए, और ए वाकई स्पष्ट होया कि गुरु अमरदास निथावियां दी थां बने, निमाणियां दे माण बने, ने आसरियां दे आसरे बने, ने ओटियां दी ओट बने। आपने गुरगद्दी ते बैठदे ही सिख जगत दा पहला केंद्री तीर्थ आबाद कीता, बनाया गोविंदवाल, उत्थे बावली तैयार की थी। ए सिख जगत दा पहला तीर्थ है, उस दियां 84 पौड़ियां रखियां, इशनान दी महानता दसी, और उत्थे आपने लंगर दी जड़ी परंपरा तोरी, उस दे च वरण वंड खत्म कर दिती। आख्या, मैं किसे जात पात नू नहीं मनदा और किसे वरण वंड नू भी नहीं मनदा। 80% इस देश दी आबादी जो शूदर कही जांदी सी, इस दे सारे किरती बंदे आ जांदे सन, लोहार, दरखान, धोबी, जुलाहे, चमार, मामार, कुमार, इस सारे लोग किरती शूद्र कहे जांदे सन। गुरु अमरदास जी महाराज ने अपने बूहे इन्हां सारियां लई खोल दित्ते। अज तक धर्म मंदरां दे और विद्यालयां दे दरवाजे जो इन्हां लई बंद सन खोल दित्ते, और आख्या कठे बैठ के इक्को ही पंगत देच लंगर छको, राणा रंग बराबरी कर दित्ती। गुरु अमरदास जी महाराज इस तरीके दे नाल गुरु नानक दे कलाम दा, गुरु नानक दी जोत दा अगाम प्रसार कर रहे ने। कहिंदे ने दर्शना दी लो अकबर दे अंदर भी पैदा होई। उस जमाने दा मुगल सम्राट, मुगले आजम अकबर, जो अक्सर मन दे साधु फकीरां दी संगत दी तलब रखदा सी, इच्छा भी रखदा सी, और ए इच्छा
ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ। ਘਾਟ ਇਹ ਸੀ, ਅਧਕੜ ਜਿਹੀ ਉਮਰ ਹੋ ਗਈ, ਘਰ ਦੇ ਸੰਤਾਨ ਨਹੀਂ ਸੀ। ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ। ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ, ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ, ਅੰਨ ਵਿਚ ਐਸਾ ਸਵਾਦ, ਦਾਲ ਵਿਚ ਐਸਾ ਸਵਾਦ। ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ, ਤਾਂ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ, ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਇਹ ਸਵਾਦ ਪ੍ਰਭੂ ਦਾ, ਅਕਾਲ ਪੁਰਖ ਦਾ, ਈਸ਼ਵਰ ਦਾ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਚ ਆਪ ਜੀ ਨੂੰ ਦੇਣਾ, ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਧ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ, ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ, ਕਿਰਤ ਦਾ ਜੋ ਦਸਵੰਧ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਧ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ, ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ, ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ 9 ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ, ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਦਾਸੂ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜੈਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ
ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ। ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ, ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ, ਵਰਨ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ ਮਰਵਾਹਾ, ਇੱਥੇ ਅਕਬਰ ਦੇ ਦਰਬਾਰ ਵਿਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਚਾਰ ਵਰਨਾਂ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਉਪਜੇ ਬਹੁਤ ਬੇਕਾਰਾ। ਗਵਾਰ ਹੈ ਉਹ ਜੋ ਜ਼ਾਤ ਅਭਿਮਾਨੀ ਹੈ, ਵਰਨ ਅਭਿਮਾਨੀ ਹੈ। ਆਪ ਦਾ ਇਹ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋਵੇਗਾ, ਜੀਵਨ ਤੋਂ ਬ੍ਰਾਹਮਣ ਹੋਵੇਗਾ। ਦਾਤੂ ਜੀ ਨੇ ਇਕਦਮ ਸੰਗਤ ਦੇ ਚਾ ਕੇ, ਸਤਿਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਸੀਨੇ ਵਿਚ ਖਿੱਚ ਕੇ ਲੱਤ ਮਾਰੀ। ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ, ਇਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ, ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ, ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਠ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਇੱਕ ਤੋ ਸੇਵਾ ਕਰਤ ਰਹੇ ਹੂੰ, ਦੁਤੀਏ ਬੈਤੇ ਬਿਰਧ ਭਏ ਹੂੰ, ਯਾ ਤੇ ਅਧਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਐ ਦਾਤੂ ਜੀ, ਇੱਕ ਤੇ ਮੇਰੀ ਉਮਰ ਵਡੇਰੀ ਏ, 84 ਸਾਲ ਦਾ ਹੋ ਗਿਆ, ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਚਮੜੀ ਸਖਤ ਹੋ ਗਈ, ਮਾਸ ਸਖਤ ਹੋ ਗਿਆ। ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ, ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਹਾ 12 ਵਰੇ, ਲੱਕੜ ਫਾੜਨੇ, ਤੱਪੜ ਝਾੜਨੇ ਔਰ ਲੰਗਰ ਵੰਡਣਾ, ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ, ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ। ਇੱਕ ਤੋਂ ਸੇਵਾ ਕਰਤ ਰਹੇ ਹੂੰ, ਦੁਤੀਏ ਬਹਿਤੇ ਬਿਰਧ ਭਏ ਹੂੰ, ਯਾ ਤੇ ਅਧਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ, ਤੁਹਾਡੇ ਚਰਨ ਬੜੇ ਕੋਮਲ ਨੇ, ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ, ਕਿਧਰੇ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ? ਇੰਜ ਹੱਥ ਜੋੜ ਕੇ ਖੜੇ ਨੇ। ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ। ਔਰ ਆਖਣ ਲੱਗਾ, ਇਹੀ ਨਿਰਮਾਣਤਾ, ਇਹੀ ਗਰੀਬੀ, ਦਰਅਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ, ਸਾਡੀ ਗੱਦੀ ਲੈ ਗਏ, ਸਾਡੀ ਵਿਰਾਸਤ ਤੁਸੀਂ ਲੈ ਗਏ। ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ, ਜਿੱਥੇ ਆਪ ਨੇ ਵਰਨ ਵੰਡ ਜ਼ਾਤ ਦੀ ਪ੍ਰਥਾ ਨੂੰ ਖਤਮ ਕੀਤਾ। ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇ ਚ, ਪੜਦੇ ਦੀ, ਇਸਤਰੀ ਨੂੰ ਲੰਬਾ ਗੁੰਡ ਕਢਾਉਣਾ ਜਾਂ ਬੁਰਕੇ ਦੇ ਚ ਰੱਖਣਾ। ਕੁਛ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ ਪ੍ਰਬਲ ਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ, ਲੰਬਿਆ ਗੁੰਡ ਔਰ ਬੁਰਕਾ ਆਲਮੇ ਵਜੂਦ ਦੇ ਚ ਆਇਆ। ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪ ਨੇ ਹੁਕਮ ਕਰ ਦਿੱਤਾ ਕਿ ਸੰਗਤ ਵਿਚ ਕੋਈ ਵੀ ਬੀਬੀ ਪੜਦਾ ਕਰਕੇ ਨਾ ਆਵੇ, ਬੁਰਕੇ ਵਿਚ ਨਾ ਆਵੇ, ਕੁੰਡ ਕੱਢ ਕੇ ਨਾ ਆਵੇ।
کہندے نے ہماچل پردیش دے راجے دی پہاڑی راجیاں دی ایک رانی کدرے بہت لمبا گھنڈ کڈ کے پادشاہ دے درشن کرن لئی آئی تے گرو امر داس جی مہاراج نے کہہ دیتا اے کون جھلی آئی ہے چلی ہو گئی سی اور پھر جد شریکا نے راجے نے بینتی کی تھی مہاراج اے جھلی ہو گئی یہ تے ٹھیک نہیں ہویا تو پادشاہ کہن لگے کوئی نہیں کونڈے ایک پاسے کر کے لنگر دے پانڈے مانجے ٹھیک ہو جائے گی اور واقعی او ٹھیک ہو گئی اس تو بعد گرو امر داس جی مہاراج دے دربار وچ کوئی بھی بی بی کونڈ کر کے نہیں آؤں دی سی برکے دے جو ہے نہیں آؤں دی سی گرو گرنتھ صاحب جی مہاراج دی بانی برکے دی مخالفت کر دیئے پردے دی مخالفت کر دیئے رہو رہوری بہوریا گھونگٹ جن کاڑے انت کی بار لہے گینا آنڈے اے بہو اے بی بی کونڈ کیوں کڑ رہی ہیں سنگت دچ بیٹھ کونڈ نو ایک پاسے کر کے ہاں اگر گھنڈ کڈنا ہی ہے واقعی پردا کرنا ہی ہے تو گھنڈ تے اے ہوندا ہے گھونگٹ تیرو تو اوپر ساچے ہر گن گائے کدے ار ناچے کنڈ تے ہوندا ہے شرم و حیا دا گھنڈ تے ہوندا ہے معصومیت دا سچائی دا اگر اے ہی نہیں تو کپڑے دا گھنڈ کپڑے دا برکا عزت نہیں بچا سکے گا شرم و حیا تے سچائی ایک ایسا پڑدا ہے کہ منکھ لئی اوہی لابکاری ہوندا ہے دھن گرو امرداس جی مہاراج نے جتھے سماج دا سدھار کیتا دھارمک جگت دے چ

दिन प्रतिदिन अध्यात्मक मंडल विच उन्नति होण लगी। साहिब गुरु अमरदास जी महाराज ने एक दिन गुरु रामदास जी महाराज नूं आख्या, भाई जेठा जी नूं, भाई तू दाद दे विच कुछ साथों मंगिया नहीं, जवाई मंग करदे ने, दामाद मंग करदे ने, तुसी ते कुछ भी नहीं मंगिया, मंगो। तो आपकी बड़ी सुंदर पंक्ति है गुरु ग्रंथ साहब जी महाराज के अंदर, हर प्रभ मेरे बाबला, हर देवो दान मैं दाजो, हर कपड़ देवो हर शोभा देवो, जित सवरे मेरा काजो। हे मेरे गुरुदेव पिता, जे देना ही है ते हरी नाम दा कपड़ा देव, हरी नाम दी दौलत देव, हरी नाम दा साजो समान देव, ताके लोक परलोक मेरा सुहेला हो जाए। आप जी दा एक होर भी वाक है, हर के जन सत गुर सत पुरखा, बिनो करो गुर पास हम कीरे, किरम सत गुर सरनाई, कर दया नाम परगास मेरे मीत गुरदेव, मोको राम नाम परगास। हे मेरे मित्र गुरदेव पिता, मेरे हिर सिमरन दिया रुचियां भी वद दिया गईया, गुरु अमरदास जी महाराज दे दो दामाद सन, भाई जेठा जी भाई रामा जी, ते दोवें गुरु अमरदास जी महाराज दे पास रहिंदे सन। सियां भी भानी जी ते दानी जी भी सतगुरु दी हजूरी च रह के साध संगत दी ते आप जी दी सेवा करके ही समा बतीत कर दिया सन, ते जीवन अपना सफल कर लिया सन। एक दिन साहिब गुरु अमरदास जी महाराज ने बड़ी लंबी सोचनी सोची कि सानू कोई सिंघासन चाहिदा है जिथे ओ जोत विराजमान हो सके, जिसनू के कहंदे ने गुरु नानक। घर बदलदा रहा, सिंघासन बदलदे रहे, जोत ओही सी, सिंघासन ते बैठन वाला ओही सी, सिंघासन बदलदे रहे, घर बदलदे रहे, पर घरां विच रहण वाला ओही इक सी। अज गुरु अमरदास जी महाराज ने भाई रामे नूं बुलाया ते आख्या, एक खूबसूरत थड़ा बनाओ, असी उस दे उत्ते बैठना है, विराजमान होना है। नाले भाई जेठा जी नूं भी कह दिता, बनाओ तुसी, और जिसका थड़ा खूबसूरत होया, चंगा होया, साडे बैठण दे लायक होया, असी फिर उस ते बैठांगे। शाम तक भाई जेठे जी ने बड़ी मेहनत की थी, ते अपनी मेहनत दे नाल बड़ा सोहना जिहा थड़ा बनाया, भाई रामे जी ने भी बनाया। गुरु अमरदास जी महाराज टहलदे होए भाई रामा जी पास आए, ते कहण लगे, तू थड़ा बनाया? हाथ जोड़ के कहण लगा, हां महाराज, ए थड़ा है, बना दिता है। महाराज कहण लगे, ए थड़ा साडे बैठण दे लायक नहीं है, इनू ढा। भाई रामा कहण लगा, मेहनत ते मैं बहुत कीती, ढंग नाल बनाया है, पर पातशाह पता नहीं आप नूं क्यों नहीं पसंद आया, सो आप दा हुक्म है, तो हुण मैं ढा देना। इसे तरीके नाल गुरु अमरदास जी महाराज भाई जेठा जी पास गए, ते आखण लगे, पुरखा थड़ा तेरा भी किसे कम दा नहीं, ढा दो। हथ जोड़ के भाई जेठा जी कहण लगे, पातशाह मैं भुलण हार जो होया, छोटी मत वाला जो होया, छोटी सोचनी जो सी, हुण होर आप कृपा करो, बख्शिश करो, मेरी सोच मेरी मत वधे, ताकि मैं आप जी दे बैठण लायक थड़ा बना सकां, वाकई मैं आप जी दे बैठण लायक थड़ा नहीं बना सकया, मैं ढा देना बादशाह। दूसरे दिन साहिब गुरु अमरदास जी महाराज फिर भाई रामा जी पास आए, ते रामा थड़ा बना के बैठा सी, बड़ा खुश सी, भई हुण मैं काबले दी ते बड़ा सोहना ही थड़ा बनाया है, साहिबां नूं पसंद आएगा। पर गुरु अमरदास जी महाराज ने देखदिआं सारी कह दिता, है थड़ा नहीं किसे काम दा, इटहा दा, इगरा दा।
آئی راما جی دے من وچ ایک دم خیال آیا کہ گرو امرداس جی مہاراج وڈیری عمر دے ہو گئے انہونیاں گلاں کردے نے، پر جد ہن گرو نے گرو پتا نے تے جد حکم کیتا ہے تو ڈا دیندے ہاں، پر اندر من انکاری ہے، اندر من باغی ہو چکا ہے، نموجڑے جیا من نال کہن لگا اچھا پادشاہ بنایا تے میں بہت ودیا بہت ودیا، پتہ نہیں آپ نو کیوں نہیں پسند آ رہا، پر ہن آپ کہندے ہو تے میں ڈا دیندا۔ اسی طریقے نال گرو امرداس جی مہاراج بھائی جیٹھا جی پاس گئے تے کہن لگے پرکھا تھڑا تیرا بھی کسے کام دا نہیں، ہاتھ جوڑ کے بھائی جیٹھا جی کہندے نے بار بار بخشت ہو موہی گناہگار اپرادھی کو ہی، ہے پادشاہ میں بار بار بھول کردا تسی بار بار مینوں بخش دیو، میں بار بار غلطی کردا تسی بار بار نظر انداز کر دیو، ہن مہر ورتانی بخشش کرنی میں چنگا بنا سکاں میں اگرا دینا، پادشاہ واقعی آپ دے بیٹھن لائق نہیں۔ اج تیجے دن جد سدگر نرکشن کرنا آئے تے دیکھ دیا سار بھائی رامے نو کہہ دیتا تھڑا ڈا دے نہیں کسے کم دا، تے راما جی کہن لگے نہیں کسے کم دا تے نہ صحیح، نہیں بیٹھنا تے نہ صحیح، پر میں ڈانا نہیں کسے قیمت تے نہیں ڈانا، تسی بیٹھو چاہے نہ بیٹھو۔ صاحب گرو امرداس جی مہاراج اگے چلے گئے بھائی جیٹھا جی پاس، اتھے بھی یہی فکرا دہرایا جیٹھا جی توڑ دے ہوئے تھڑا، یہ ساڈے بیٹھن دے لائق نہیں ہے۔ تا ایک دم بھائی جیٹھا جی کہن لگے ہاں واقعی مہاراج یہ آپ جی دے بیٹھن دے لائق کتے ہو سکتا ہے، میں نمانا میں چھوٹی مت والا پادشاہ، میں اتنا مہان تھڑا کتے بنا سکتا جس تے آپ براجمان ہو سکو، میر کرو بخشش کرو، میری مت مہان ہوئے تے میں اس ڈھنگ دا بناوا جو آپ نو پسند آوے۔ کئی لے کے جوں ڈھان لگے تا گرو امرداس جی نے گلوکڑی چ لے لیا، آخیا نہیں جیٹھا جی تھڑا بن گیا، توں تھڑا بنا دتا، اسی ہن اسی تھڑے تے بیٹھاں گے، بھولیا سانو مٹی دے تھڑے تھوڑی چاہی دے سن، تے میں تے ہردے دا تھڑا ویکھ رہا سی، تو تھڑا بن گیا، تیرے ہردے دی بنتر ہن اس ڈھنگ دی بن گئی ہے، آئندہ تو دنیا دیکھے گی کہ تیرے ہردے دے سنگھاسن تے گرو نانک دی جوت براجمان ہے، تھڑا بن گیا سنگھاسن بن گیا۔ اس طریقے نال آپ نو گوبند وال صاحب دے وچ ہی گرگدی نصیب ہوئی تے آپ نے اسارو کم شروع کیتے، گرو امرداس جی مہاراج دے سنکلپ نو گرو امرداس جی مہاراج دے سپنے نو آپ نے ساکار کرنا شروع کیتا، جس نو اج امرتسر کہندے نے، اس دی کلپنا اس دا چترن اس دا سپنا پہلے گرو امرداس جی مہاراج نے لیا، اور اسے سپنے نو اسے پرنے نو اسے سنکلپ نو ساکار کرن لئی اج گرو رام داس جی مہاراج نے تین چار پنڈاں دا ایک چک بنا کے وسانا شروع کیتا، اور اس دا نا رکھیا گرو کا چک۔ اتھے ہی آپ نے امرت سروور دی کھدائی آرمبھ کیتی، جتھے گرو امرداس جی مہاراج نے سکھ جگت نو سب تو پہلا ایک مہان تیرتھ دتا گرو کی باولی، اتھے گرو رام داس جی مہاراج نے سکھ جگت نو کیندر دتا، مرکز دتا، ایک بنیادی استھان دتا، جس دا نام ہے شری ہریمندر امرتسر۔ گرو رام داس جی مہاراج نے سروور دی کھدائی تے تیاری تو بعد ہریمندر دی اساری دے سنکلپ نو بھی اگاں ودھانا چاہیا، ادوں تک گرو کے چک دا نام شری امرتسر پہ گیا، چونکہ
ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ। ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਵਿੱਚ ਰੱਖਦੇ ਨੇ ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ। ਲਿਆਜ਼ਾ ਇਸ ਅਸਥਾਨ ਦਾ ਨਾਮ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਾਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ। ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਇ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿੱਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗੁਆਲ ਨੇ ਜਦ ਵੇਖਿਆ, ਪਰਿਕਰਮਾ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਿਕਰਮਾ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ। ਆਪ ਕਹਿੰਦੇ ਨੇ, ਰਾਜੇ ਸੁਰ ਈਹਾਂ ਤੋ ਈਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ, ਕਵੀ ਗਵਾਲ ਕਹਿੰਦੇ ਨੇ, ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ, ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ, ਪਾਨ ਕੀ ਤੇ ਕੀਏ ਵਾਕੇ ਹੋਤ ਅਮਰ ਸੋ ਮਰੂ ਕੇ, ਜੀਵਨ ਮੁਕਤ ਯੇ ਸਭ ਕੋ ਪਰਸ਼। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦਿਆਂ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ, ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਆਂ ਹਰਸ਼ ਹੈ, ਉਆਂ ਹਰੀ ਮੰਦਰ ਤੋ ਇਹਾਂ ਹਰੀ ਮੰਦਰ, ਯਾਂ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ, ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ, ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤੋ ਕਵੀ ਗਵਾਲ ਕਹਿੰਦੇ ਨੇ, ਮੈਂ ਤੇ ਅੰਮ੍ਰਿਤਸਰ ਨੂੰ ਚੁਣਾਂਗਾ ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ, ਉੱਥੇ ਕੇਵਲ ਦੇਵਤੇ ਨੇ ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ।
ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿਚ ਪਾਈ ਜਾਂਦੀਆਂ ਨੇ, ਬਈ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਨਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭਿੱਜਿਆ ਹੋਇਆ ਹੈ। ਆਪ ਕਹਿੰਦੇ ਨੇ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ, ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹ, ਜਿਸ ਨਾਲ ਪ੍ਰੇਮ ਹੈ ਉਸਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾਂ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਮਹਾਰਾਜ ਕਹਿੰਦੇ, ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ, ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ। ਸੁਣੋ, ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ। ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ, ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਕਬ ਕੋ ਭਾਲੇ ਘੂੰਗਰ ਤਾਲਾ, ਕਬ ਕੋ ਬਜਾਵੇ ਰਬਾਬ ਮੇਲਤ ਚੁਨਤ, ਖਿਨ ਪਲ ਚਸਾ ਲਾਗੇ ਹੋ ਤਬ ਲਗ ਸਮਾਰੋ ਰਾਮ। ਹੇ ਰਾਗੀਓ, ਹੇ ਸੰਗੀਤਕਾਰ, ਜਿਤਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ, ਮਰਦੰਗ ਸੁਰ ਦੇ ਚ ਕਰਨੀ ਹੈ, ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਚ ਕਰਨਾ ਹੈ, ਆਪਣੇ ਗਲੇ ਨੂੰ ਸੁਰ ਦੇ ਚ ਕਰਨਾ ਹੈ, ਉਸ ਤੋਂ ਪਹਿਲੇ ਅਸੀਂ ਰਾਮ ਆ ਕੇ ਰਾਮ ਨਾਲ ਜੁੜ ਜਾਣਾ ਹੈ। ਦਰਅਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ, ਤੇ ਰਾਮ ਦੀ ਧੁਨੀ ਅਲਾਪਦਿਆਂ ਜੋ ਰਾਮ ਨਾਲ ਜੁੜ ਗਿਆ, ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿਤਨੇ ਵੱਡੇ ਪੱਧਰ ਦੇ ਵਿੱਚ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ, ਆਪ ਨਿਮਖ ਮਾਤਰ ਦਾ ਵੀ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ, ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਨੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਗਮਗਾਉਂਦੀ ਰਹੀ, ਔਰ ਜਗਤ ਨੂੰ ਚਾਨਣਾ ਦਿੰਦੀ ਰਹੀ, ਜਗਤ ਨੂੰ ਪ੍ਰਕਾਸ਼ ਦਿੰਦੀ ਰਹੀ, ਜਗਤ ਨੂੰ ਆਨੰਦ ਦਿੰਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ, ਔਰ ਬੇਸ਼ਤਰ ਸ਼ਬਦ ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ, ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਜਨ ਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ,
ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ, ਆਪ ਸ਼ਿੰਗਾਰਿਆ। ਕੁਦਰਤੀ ਗੱਲ ਹੈ, ਹਰ ਗੱਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ, ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ ਹੀ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ, ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ, ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ, ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆਂ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ, ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸ ਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿੱਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀਜ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾ ਹਿਰਦੇ ਕੋ ਸੁਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਐ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ, ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ, ਸਮੁੱਚੇ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼ ਤੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ, ਔਰ ਇੰਜ ਕਹਿ ਲੋ ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹਨ, ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ।
ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਬਿੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ, ਲੇਕਿਨ ਦੋਹਾਂ ਨੇ ਗੱਲ ਉਸ ਗੋਦ ਦੀ ਕੀਤੀ ਹੈ, ਉਸ ਪਰਮਾਤਮਾ ਦੀ ਕੀਤੀ ਹੈ, ਉਸ ਅਕਾਲ ਪੁਰਖ ਦੀ ਕੀਤੀ ਹੈ। ਤੋ ਕਬੀਰ ਤੇ ਖੁਦ ਆਪਣੀ ਰਚਨਾ ਵਿੱਚ ਕਬੂਲ ਕਰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਪਿਛਲੇ ਜਨਮ ਦੇ ਵਿੱਚ ਵੀ ਮੈਂ ਤੇਰਾ ਸੇਵਕ ਸੀ, ਸਾਧਨਾ ਕਰਦਾ ਰਿਹਾ, ਪਰ ਮੇਰੀ ਸਾਧਨਾ ਸਫਲ ਨਹੀਂ ਹੋਈ ਕਿਉਂਕਿ ਮੈਂ ਤੇਰੀ ਗੋਦ ਤੱਕ ਨਹੀਂ ਪਹੁੰਚਿਆ, ਮੈਂ ਤੇਰੇ ਦਰ ਤੱਕ ਨਹੀਂ ਪਹੁੰਚ ਸਕਿਆ। ਜੀਵਨ ਦਾ ਅੰਤ ਹੋ ਗਿਆ ਰਸਤੇ ਦੇ ਵਿੱਚ, ਔਰ ਅਦਕੀ ਤੂੰ ਮੇਰ ਕਰ, ਬਖਸ਼ਿਸ਼ ਕਰ, ਮੈਂ ਤੇਰੀ ਗੋਦ ਤੱਕ ਪਹੁੰਚਾ, ਤੇਰੇ ਦਰ ਤੱਕ ਪਹੁੰਚਾ, ਤੇਰੇ ਘਰ ਤੱਕ ਪਹੁੰਚਾ। ਤੋ ਦੂਸਰੀ ਸ਼੍ਰੇਣੀ ਦੇ ਵਿੱਚ ਇਹ ਮਨੁੱਖ ਆਉਂਦੇ ਨੇ, ਪਰਮ ਪੁਰਖ ਜੋ ਚੱਲ ਚੱਲ ਕੇ ਪਰਮਾਤਮਾ ਦੀ ਗੋਦ ਤੱਕ ਪਹੁੰਚੇ ਨੇ। ਤੀਸਰੇ ਉਹ ਨੇ ਜੋ ਦੋ ਕਦਮ ਅੱਗੇ ਚੱਲਦੇ ਨੇ, ਇੱਕ ਕਦਮ ਪਿੱਛੇ ਵੀ ਮੁੜਦੇ ਨੇ। ਉਹਨਾਂ ਦਾ ਚੱਲਣਾ ਬਸ ਐਸਾ ਹੈ, ਅੱਗੇ ਵੀ ਗਏ ਪਿੱਛੇ ਵੀ ਚਲੇ ਗਏ, ਦਾਨ ਪੁੰਨ ਵੀ ਕੀਤਾ ਪਰ ਕੁਛ ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲ ਲਿਆ, ਪਰਉਪਕਾਰ ਵੀ ਕਰ ਲਿਆ, ਦੁਰਾਚਾਰ ਵੀ ਕਰ ਲਿਆ, ਅੱਗੇ ਵੀ ਵਧੇ ਪਿੱਛੇ ਵੀ ਮੁੜੇ। ਇਹ ਤੀਸਰੀ ਤਰ੍ਹਾਂ ਦੇ ਸਾਧਕ ਨੇ ਔਰ ਅਕਸਰ ਰਸਤੇ ਵਿੱਚ ਰਹਿ ਜਾਂਦੇ ਨੇ ਤੇ ਧਾਰਮਿਕ ਦੁਨੀਆਂ ਦੇ ਇਹ ਤੀਸਰੀ ਕੋਟੀ ਦੇ ਮਨੁੱਖ ਨੇ।
धार्मिक दुनिया दे चौथी श्रेणी दे ओ मनुख ने जो जीवन भर पुछदे ते रहंदे ने पर मार्ग ते कदी कदम नहीं रखदे चलदे नहीं जिन्हां दा जिक्र भाई गुरदास जी इंज करदे ने पूछत है पथक ते मार्ग ना धरे पग प्रीतम के देश कैसे बातन से जाइए। सिर्फ पुछदे ही रहंदे ने और सारी जिंदगी पुछदे ही बतीत कर छड़दे ने मार्ग ते कदी कदम नहीं रखते कदी पैर नहीं रखते। ये चौथी श्रेणी दे मनुख ने। पंजवी श्रेणी दा मनुख धार्मिक दुनिया दे च नहीं आउंदा ओ मनुख है जिदी जिंदगी दे च धर्म कोई मसला ही नहीं ओ पुछदा भी नहीं चलदा ते है ही नहीं ओ पुछदा भी नहीं ओदी जिंदगी दे च इसदा कोई सवाल नहीं है। ईश्वर ओदी जिंदगी दी समस्या नहीं है। धर्म ओदे जीवन दी कोई लोड़ नहीं। ए बिल्कुल बेहोश सुत्ता होया मनुख है इत्ते कोई बहुत वड्डी दुख दी चोट इसनू लगे ताई धर्म इदी जिंदगी दा मसला हो सकेगा ताई ये थोड़ा सुचेत होके इस मार्ग ते चल सकेगा वरना ए ते इसे तरीके नाल बेहोशी रे जिंदगी बतीत करदा है और दुख हर हालत विच दुख नहीं दुख दी चोट इस वास्ते है कि बंदा जागे दुख दारू सुख रोग भया जां सुख ताम न होए या केतिया दुख भूख सदमार ए भेदा तेरी दाता। एक सूफी फकीर का कहना है जख्म जब भी कोई जहनो दिल पर लगा जिंदगी की तरफ एक दरीचा खुला हम भी गोया किसी साज के तार हैं चोट खाते रहे गुनगुनाते रहे चोट खाते रहे गुनगुनाते रहे। जरब तो बिना चोट तो बिना ते सितार दियां तारां भी नहीं बोल दियां चोट तो बिना ते तबले दिच आवाज भी नहीं निकलती बिना दुख दी चोट तो मनुख दी रसना दिचों भी परमात्मा दा नाम नहीं निकलता ईश्वरी इबादत नहीं आती। तो दुख हर हालत दिच परमात्मा दी दित्ती हुई करोपी नहीं उदी बख्शिश है जगाण वास्ते ए चोट चाहिदी है जगाण लई ए दुख ए भुख चाहिदी है। इस वास्ते जगत गुरु बाबे गुरु नानक देव जी महाराज ने दुख नूं ईश्वर दी करोपी नहीं आखिया दात आखिया केतिया दुख भूख सदमार ए भेदात तेरी दाता। तो गुरु अर्जन देव जी महाराज अवतारी पुरुष ने और प्रथम श्रेणी दे पुरुष ने तै जनमत गुरमत ब्रह्म पछाण आप जमदे ही ब्रह्म दी पहचान करन वाले ने और गुरमत दे धारनी ने। आप जी दी देन हरिमंदर साहब दरबार साहब जिथे अमृत सरोवर गुरु रामदास जी महाराज दी देन है उथे हरिमंदर गुरु अर्जन देव जी महाराज दी देन है और आपने महान तीर्थ तरन तारण साहब बनाया जो अज भी ओ तीर्थ रोगियां दे रोग खंडन विच समर्थ है। खास करके जिल्दी बीमारियां दे रोगी कोड़ दे रोगी होर इस तरह दे छोटे मोटे जिल्दी बीमारियां दे रोगी उत्थे जाके जद सुखमनी साहब दा पाठ करदे ने सरोवर दा इशनान करदे ने भावना नाल तो देखण दे चाया ए बीमारी अज भी उन्हां दी दूर होंदी है। गुरु अर्जन देव जी महाराज दियां बख्शिशां अज भी उत्थे पूर्ण रूप विच छाईआं होईआं ने। आप जी ने करतारपुर साहब वसाया और इत्थे भी सत्संग दा महान प्रवाह चलाया तामीरी रुचियां दे आप मालिक लेकिन आप महान कलाकार ने संगीत ते कविता आप दे रोम रोम दे समाई हुई है। कीर्तन दे आप इतने आशक इतने रसक कि कीर्तन तो बिना रह ही नहीं सकते। एक दफा सत्ते ते ब्रह्मंड ने जद कीर्तन करन तो इनकार कीता है तो आप खुद ही सरंदा लेके कीर्तन करन लगे और झूम झूम के मस्ती देच कीर्तन करन लगे।
ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਦੇ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਦੇ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਦੇ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਂਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ, ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤੋ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ ਹੈ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤੋ ਗਾਉਣਾ ਨਿਕਲਦਾ ਹੈ, ਸੰਗੀਤ ਨਿਕਲਦਾ ਹੈ, ਗੀਤ ਨਿਕਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਦੇ ਚ ਆਖੀਏ, ਸੰਗੀਤ ਦੇ ਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਦੇ ਚ ਕਰਦੀ ਹੈ, ਸੰਗੀਤ ਦੇ ਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਦੇ ਚ ਬੋਲਦੇ ਨੇ, ਸੰਗੀਤ ਦੇ ਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਦੇ ਚ ਕਰਦੇ ਨੇ, ਸੰਗੀਤ ਦੇ ਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ, ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਰ ਪ੍ਰਗਟ ਹੋਵੇਗਾ। ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ,
और रबाब दी झरनाट दे नाल अनहद बाणी नूं गुरु नानक देव जी महाराज ने गा गा के बाहर प्रगट कीता। सरंदे दी धुन दे नाल गुरु अर्जन देव जी महाराज ने अंदर दे गीत नूं अंदर दे संगीत नूं बाहर जो है प्रगट कीता। तो गल स्पष्ट है, बहुते दुख दे च बंदा रोंदा है, परम आनंद दे च मनुख गाउंदा है। गीत दा संगीत दा संबंध खुशी दे च है। अज भी जिस घर दे च कोई मंगल होवे, कोई खुशी होवे, उत्थे फिर गीत संगीत दियां धुनां छिड़दियां ने। जैसे बरात है तो बरात ते संगीत नाल शोभा पांदी है, बैंड बाजे ढोलक मृदंग इत्यादक। खुशी जिथे भी होवेगी उत्थे संगीत होवेगा, खुशी जिथे भी होवेगी उत्थे गीत होवेगा। तो गीत परमात्मा है, संगीत परमात्मा है, और गुरु अर्जन देव जी महाराज गीत ते संगीत दे मुजस्मे ने। आप दे रोम रोम दे संगीत है, आप दे रोम रोम दे परमात्मा दे गीत ने। साहिब श्री गुरु अर्जन देव जी महाराज कोमल हिरदे दे मालक, पर इस तरह दे जिहड़े पुरश होंदे ने सतवादी, ए परंपरावादी नहीं होंदे, तो अक्सर इन्हां दा सताधारियां नाल घोल हो जांदा है, टकराव हो जांदा है। वकत दी हकूमत, वकत दे होर समाज दे मुखी, धर्म दे मुखी गुरु अर्जन देव जी महाराज नाल टकराए। टकराए क्यों? कि परम पुरख परंपरावादी नहीं होंदा, सतवादी होंदा है। ते सत ते परंपरा विच बड़ा अंतर है। परंपरा ते लकीर दा फकीर, मक्खी ते मक्खी मारना। पर सतवादी ते वो देखदा है कि सच्चाई की है, सच की है। तो अक्सर ऐसा होंदा है कि सताधारियां दा ते सतवादियां दा घोल हो जांदा है। उड़ीक है उस दिन दी जिस दिन सता ते सताधारी दे च, सत ते सताधारी दे च घोल ना होवे, इक मिक होवे। ते ए ताई हो सकेगा कि सतवादी सताधारी होवे ते सताधारी सतवादी होवे, ताही जगत दे च कल्याण मंगला चरण दियां धुनां गूंजन गियां, नहीं ते जगत अनर्थ ते नरक दा रूप बनया रहेगा। साहिब श्री गुरु अर्जन देव जी महाराज दे नाल मसंदा ते शरीका ने भी बहुत भैड़ा वतीरा कीता, और खास करके आप दे वड्डे भरा ने चारों पासे मसंदा दी ड्यूटी ला दित्ती। कोई भी सिख, कोई भी श्रद्धालु गुरु अर्जन देव जी महाराज तक पहुंचन ना पावे। ऐसा होया तीन दिन लंगर भी मस्ताना रहा, और हालत ऐसी हो गई कि जगत माता गंगा जी आप जी दी सुपत ने, उन्होंने सारा घर टोलिया। बड़ी मुश्किल दे नाल एक मिट्टी दे भांडे दे च थोड़ा जिहा बेसन पिया सी, उहदे दो प्रसादे बना के सतगुरां दे अगे रखे, क्योंकि पृथ्वी चंद अन्न लुट के लै गया सी, धन लुट के लै गया, चरपाइयां लुट के लै गया, भांडे लुट के लै गया, घर दे च कुछ भी नहीं सी। दो रुखे मिसे प्रसादे जद गुरु अर्जन देव जी महाराज दे अगो रखे ता आ जारो जार रो पईआं। धीरज दयालु ते ब्रह्म ज्ञान दे मुजस्मे गुरु अर्जन देव जी महाराज ने अपनी पत्नी नूं संबोधन करदे आया ए कीमती पंक्तियां उचारण कीतियां जो गुरु ग्रंथ साहिब जी महाराज दे अंदर कानड़ा राग दे दर्ज ने। रूखो भोजन भूम सैन सखी प्रेसंग सुख बेहात, की होया ऐ सखी भोजन रुखा है, अन्न नहीं है, धन नहीं है, पर तू फिक्र ना कर। पृथ्वी चंद अन्न लुट के लै गया है, धन लुट के लै गया है, वस्त्र लुट के लै गया है, साजो समान लुट के लै गया है, पर इन्हां सारियां दाता नूं देण वाला जिहड़ा दाता है उह ते मेरे हिरदे च बैठा है, उस नूं ते लुट के नहीं लै गया, उते मेरे को, उते मेरे अंदर विराजमान। इतने धीरजवान खिमा दी मूर्ति निर्माणता दे मुजस्मे साहिब श्री गुरु अर्जन देव जी महाराज, प्रीत आप दे रोम रोम दे छाई हुई है, रब्बी प्यार आप दे अंग अंग दे समाया है। आप ते कहंदे ने एक घड़ी न मिलते ता कल जुग होता, हुण कद मिलिए
प्रिय तुद भगवंता। हे अकाल पुरख, ए तिक परंपरा है, कथनी है कि सतयुग तो बाद त्रेता आया, त्रेते तो बाद द्वापुर आया, द्वापुर तो बाद कलयुग आया। असलियत ए है, ए प्रभु जिस घड़ी तो नहीं मिलता, बस उसे वक्त कलयुग है। जब तेरा मिलाप है ता सतयुग है, और तेरा विछोड़ा है तो कलयुग है। एक घड़ी ना मिलते ता कलयुग होता, हुण कद मिलिए प्रिय तुद भगवंता। प्यार आप दे रोम रोम दे समाया। सब तो महान देन जो गुरु अर्जन देव जी महाराज दी सिख जगत लई है, ओ है गुरु ग्रंथ साहब जी महाराज दी बीड़ दी बंदिश। आपने गुरु नानक देव जी महाराज, गुरु अंगद देव जी महाराज, गुरु अमरदास जी महाराज ते गुरु रामदास जी महाराज दी बाणी संग्रह कीती, एकत्र कीतियां पोथियां, एकत्र कीतियां ते फिर अपनी बाणी। ए बीड़ आपने बनाई राम सरदेच, श्री अमृत सरदेच, राम सरदे तट ते बैठ के आपने ए बीड़ तैयार करवाई साहिब श्री गुरुवंत साहब जी महाराज दी, ते फिर हरिमंदर साहब दे च आपने प्रकाश करवाया। बीड़ तैयार करान लग्या इस गल दा खास ध्यान रखिया गया कि उना उना भगतां दी बाणी नूं ही गुरु ग्रंथ साहब जी महाराज दे चाड़ना है जो सिखी आशे दे अनुकूल हन, सच दे अनुकूल हन, यथार्थ दे अनुकूल हन। भगत छज्जू जी जद आए ते उन्होंने अपना कलाम पेश कीता ते कहन लगे कागज संधि पोतरी तो भी त्रिय ना निहार, यही मार ले जावई यथा बिलोचन धार। स्त्री अगर कागज दी भी बनी होवे तो नहीं वेखना चाहिदा, मन चंचल हो जांदा है। तो गुरु अर्जन देव जी महाराज कहन लगे छज्जू अपनी मां नूं वेखदा है कि नहीं, अपने भैण दे दर्शन करदा है या नहीं, भैण नूं वेख के मन मैला होंदा है? छज्जू जी कहन लगे नहीं। मां नूं वेख के कदी मन मैला होया है? नहीं महाराज, कदी नहीं मैला होया। तो जगत दे तमाम स्त्रियां नूं मां समझ ले, भैण समझ ले, मन मैला नहीं होएगा, मन निर्मल होएगा। कान्हा जी कहन लगे मैं ओही रे, मैं ओही रे, एकदम रोकया। सतगुरु कहन लगे असी मैं दे चलीन नहीं होना, असी तू दे चलीन होना, तेरे बचन भी गुरु आशे अनुसार नहीं है। फिर जमाल हुसैन बोले चुप वे अड़िया चुप, बोलन दी नहीं जावे अड़िया चुप वे अड़िया चुप। सतगुरु कहन लगे नहीं, तेरे बोल भी गुरु आशे अनुसार नहीं है, असी ते इस ढंग दे बचना नु ही थां दे सकदे आ। जब लग दुनिया रहिए नानक किच सुनिए किच कहिए। जगत दे जितने दिन तक जीवना है कुछ कहना है कुछ सुनना है, इसे लई अकाल पुरख ने कन बनाए ने, रसना बनाइए। ए नहीं कि खामोश हो जाना है, चुप हो जाना है, नहीं, बोलना है। बोल के ही जगत नाल संबंध जुड़दा है ते बोल के ही परमात्मा नाल संबंध जुड़दा है। ठीक ढंग नाल बोल सकिए, इस वास्ते जगत तो कुछ सुनदे भी रहना है, ठीक सुनदे भी रहना है, ताकि जगत दी होंद दा और ओदी असलियत दा पता चले। तो आपने बड़ी सावधानी दे नाल भगतां दी बाणी इकत्र कीती और उना उना भगतां दी जो गुरु ते सच दे आशे अनुसार सी, इस ढंग नाल आपने बाणी दा बोहत, बाणी दा जहाज तैयार कराया और हरिमंदर साहब विच प्रकाश करा के ताबिया विच बिठाया भाई बुढ़ा जी। आपने उस दिन जो सिखां प्रति उपदेश कीता होए कि सतगुरु के शरीर हैं जो सब थान समय सब नांदर सह है, ग्रंथ रिदा गुरु को एहो जानो उत्तम है सब काल रहे हैं। मेरे स्वरूप ते या ते है धीरग साहेब जान अदायब कह हो, पूजो चंदन को केसर को घस धूप दुलखाए के फूल चढ़े हो। साहेब कहन मेरे स्वरूप तो वड्डा करके जानना क्यों, मैं अज हां कल नहीं पर ए जुगो जुग अटल ने, मैं एक थां ते हां सारी थां ते नहीं पर शब्द दा प्रकाश सारी थावां ते, गुरु मेरे संग सदा है नाले,
ਇਹ ਸ਼ਬਦ ਅੰਗ ਸੰਗ ਹੋਵੇਗਾ। ਸ਼ਬਦ ਗੁਰੂ ਹਰ ਵਕਤ ਹਰ ਥਾਂ ਤੇ ਅੰਗ ਸੰਗ ਹੋਵੇਗਾ, ਸਰਵਕਾਲ ਹੋਵੇਗਾ, ਸਰਵ ਠੌਰ ਹੋਵੇਗਾ। ਇਸ ਵਾਸਤੇ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਮਹਾਨ ਕਰਕੇ ਜਾਣਨਾ, ਨਿਰਮਾਣਤਾ ਦੇ ਪੁੰਜ ਨੇ ਪਹਿਲੇ ਪ੍ਰਕਾਸ਼ ਦੇ ਸਮੇਂ ਆਪਣਾ ਮਸਤਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ ਝੁਕਾਇਆ ਔਰ ਸਿੱਖ ਜਗਤ ਨੂੰ ਇਹੀ ਪ੍ਰੇਰਣਾ ਕੀਤੀ ਕਿ ਮੇਰੇ ਸਰੂਪ ਤੇ ਯਾ ਤੇ ਹੈ ਦੀਰਗ ਸਾਹਿਬ ਜਾਮ ਅਦਾਇਬ ਕਹਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਆਪ ਦੀ ਸ਼ਖਸੀਅਤ ਬਾਰੇ, ਆਪ ਦੀ ਮਹਾਨਤਾ ਬਾਰੇ ਭੱਟ ਇੰਜ ਕਹਿੰਦੇ ਨੇ, ਉਹ ਭੱਟ ਜੋ ਸਾਰੀ ਜ਼ਿੰਦਗੀ ਸੰਤ ਦੀ ਪੂਰਨ ਗੁਰੂ ਦੀ ਟੋਲ ਵਿੱਚ ਰਹਿ ਪਰ ਨਾ ਮਿਲਿਆ ਕਿਤੇ। ਆਪ ਸਵੈਮ ਕਹਿੰਦੇ ਨੇ, ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸਵੀ ਮੁਖੋਂ ਇਹ ਪੰਡਤ ਮਿੱਠੇ ਬਰਸ ਏਕ ਹੋ ਫਿਰੋ ਕੋਨੋ ਪਰਚੋ ਲਾਇਓ ਕਹਿਤੇ ਕਹਿਤੇ ਸੁਣੋ ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਕਹਿੰਦੇ ਨੇ ਹਰ ਥਾਂ ਤੇ ਕਥਨੀ ਸੀ ਰਹਿਣੀ ਨਹੀਂ ਸੀ, ਕਹਿਣੀ ਸੀ ਰਹਿਣੀ ਨਹੀਂ ਸੀ, ਪਰ ਅੱਜ ਇਸ ਤਰ੍ਹਾਂ ਦੇ ਪੁਰਸ਼ ਦੇ ਦਰਸ਼ਨ ਹੋਏ ਨੇ ਜੋ ਰਹਿਣੀ ਦਾ ਮੁਜੱਸਮਾ ਹੈ ਤੇ ਕਹਿਣੀ ਦਾ ਸਰਦਾਰ ਹੈ, ਕਹਿਣੀ ਦਾ ਸਿਰਮੋਰ ਹੈ, ਕਥਨੀ ਦਾ ਸੂਰਬੀਰ ਹੈ ਔਰ ਕਰਨੀ ਦਾ ਮਹਾਬਲੀ ਹੈ, ਉਸ ਤੇ ਅੱਜ ਦਰਸ਼ਨ ਹੋਏ ਨੇ। ਤਦੀ ਤੇ ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਜਬ ਲੋ ਨਹੀਂ ਭਾਗ ਲਿਲਾਰ ਉਹਦੇ ਤਬ ਲੋ ਬ੍ਰਹਮ ਤੇ ਫਿਰ ਤੇ ਬੋਧਾਯੋ ਕਲ ਘੋਰ ਸਮੁੰਦਰ ਮੇ ਬੂਡਤ ਥੇ ਕਬ ਹੋ ਮਿਟ ਹੇ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਭ ਨ ਆਯੋ। ਵਕਤ ਦੀ ਹਕੂਮਤ ਨੇ, ਵਕਤ ਦੀ ਸਤਾ ਨੇ ਜੇਠ ਸੁਤੀ ਚੌਥ ਨੂੰ ਲਾਹੌਰ ਵਿਚ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ, ਤੱਤੀ ਤਵੀ ਤੇ ਬਿਠਾਇਆ, ਉਬਲਦੀ ਦੇਗ ਵਿਚ ਉਬਾਲਿਆ, ਗਰਮ ਗਰਮ ਰੇਤਾ ਸੀਸ ਵਿਚ ਪਾਇਆ। ਕਸੂਰ ਇਤਨਾ ਹੀ ਸੀ ਕਿ ਆਪ ਸਤਵਾਦੀ ਸਨ, ਪਰੰਪਰਾਵਾਦੀ ਨਹੀਂ ਸਨ। ਸਾਈਂ ਮੀਆਂ ਮੀਰ ਜੋ ਆਪ ਦੇ ਅਨੰਨ ਭਗਤ ਸਨ, ਜਦ ਆਪ ਦੀ ਇਹ ਦਸ਼ਾ ਵੇਖੀ ਕਿ ਆਪ ਦੇ ਸੀਸ ਤੇ ਗਰਮ ਗਰਮ ਰੇਤਾ ਪਾਇਆ ਜਾ ਰਿਹਾ, ਆਪ ਨੂੰ ਤੱਤੀ ਤਵੀ ਤੇ ਬਿਠਾਇਆ ਹੋਇਆ, ਤਾਂ ਦੁੱਖ ਧੋ ਕੇ ਰੋ ਉੱਠੇ। ਗੁਰਦੇਵ ਨੇ ਉਸ ਵਕਤ ਜਿਹੜੇ ਬਚਨ ਉਚਾਰਨ ਕੀਤੇ, ਬਕੌਲ ਇੱਕ ਸ਼ਾਇਰ, ਸੁਣ ਕਿਹਾ ਸਤਿਗੁਰ ਨੇ ਮਈਆ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ। ਆਪ ਦੇ ਹੀ ਬਚਨ ਨੇ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ। ਬਾਹਰ ਦੀ ਗਰਮੀ ਔਰ ਬਾਹਰ ਦੀ ਠੰਡ ਇਹ ਤੇ ਬਾਹਰ ਹੀ ਰਹਿੰਦੀ ਹੈ, ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਏ ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਏ, ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਏ। ਤਾਂ ਸਿਮਰਨ ਦਾ ਹੀ ਸਾਗਰ, ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਦਲ ਭੰਜਨ ਗੁਰਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ, ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ, ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ, ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ। ਜੇਠ ਸੁਦੀ ਚੌਥ ਨੂੰ
साहिब गुरु अर्जन देव जी महाराज की शहादत तो बाद ज्योति जोत समाण तो बाद आपने छेवीं जोत गुरु नानक देव जी महाराज की जगमगा के कार्य आरंभ कर दिता। साहिब गुरु

ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ ਇਤਿਆਦਿਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਹੋਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਦੇ ਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ ਹੈ। ਅੰਦਰ ਦਾ ਸਵਰਗ ਪੀਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੀਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ। ਕਮਜ਼ੋਰ ਨੂੰ ਦੱਬ ਕੇ ਰਹਿਣਾ ਪਏਗਾ ਜਾਂ ਮਿੱਟ ਜਾਣਾ ਪਏਗਾ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਜਿਹੜੀ ਕੌਮ ਕਮਜ਼ੋਰ ਰਹੀ ਹੈ, ਮਿੱਟ ਗਈ ਹੈ ਜਾਂ ਦੱਬ ਕੇ ਰਹੀ ਹੈ, ਤੋ ਦੱਬ ਕੇ ਰਹਿਣਾ ਵੀ ਕਿਸੇ ਹੱਦ ਤੱਕ ਮਿੱਟ ਜਾਣਾ ਹੈ, ਬਰਬਾਦ ਹੋ ਜਾਣਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰ ਧਾਰਨ ਕਰ ਲਏ, ਆਪ ਨੂੰ ਮੀਰੀ ਪੀਰੀ ਦਾ ਮਾਲਕ ਆਖਿਆ ਜਾਣ ਲੱਗਾ। ਚਾਰੋਂ ਪਾਸੇ ਚੇਵੇਂ ਗੋਈਆਂ ਸ਼ੁਰੂ ਹੋਈਆਂ ਕਿ ਸੰਤ ਨੇ ਤਲਵਾਰ ਧਾਰਨ ਕਰ ਲਈ ਹੈ, ਸੰਤ ਨੇ ਧਨੁਸ਼ ਬਾਣ ਧਾਰਨ ਕਰ ਲਿਆ ਹੈ, ਸੰਤ ਨੇ ਮਾਲਾ ਦੀ ਗੱਲ ਛੱਡ ਕੇ ਬੰਦੂਕ ਤੇ ਤੋਪਾਂ ਦੀ ਗੱਲ ਆਰੰਭ ਕਰ ਦਿੱਤੀ। ਇੱਕ ਦਿਨ ਆਪ ਗੁਜਰਾਤ ਦੇ ਨੇੜੇ ਲੰਘੇ ਜਾ ਰਹੇ ਸਨ, ਮਹਿਲ ਆਪ ਜੀ ਦੇ ਨਾਲ ਸਨ, ਪਰਿਵਾਰ ਆਪ ਜੀ ਦੇ ਨਾਲ ਸੀ, ਲਾਓ ਲਸ਼ਕਰ ਪੂਰੇ ਦਾ ਪੂਰਾ ਆਪ ਜੀ ਦੇ ਨਾਲ ਸੀ। ਤਾਂ ਇੱਕ ਫਕੀਰ ਨੇ ਆਪ ਤੇ ਤਰਕ ਖੜੀ ਕਰ ਦਿੱਤੀ, ਔਰ ਤਰਕ ਇਹ ਸੀ, ਦੌਲਤ ਕੀ ਤੇ ਫਕੀਰ ਕੀ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰਾਂ ਦੀ ਹੋਂਦ ਕੀ ਤੇ ਸੰਤ ਹੋਣਾ ਕੀ। ਫਿਰ ਨਾਲੇ ਇਹ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਜਾਪਦਾ ਇਹ ਸਵਾਲ ਕਿਸੇ ਮੁਸਲਿਮ ਫਕੀਰ ਦਾ ਸੀ, ਹਿੰਦੂ ਕੀ ਤੇ ਫਕੀਰ ਕੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੱਤਾ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਇਮਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਫਕੀਰ ਇਹਨਾਂ ਬੰਦਸ਼ਾਂ ਤੋਂ ਉੱਚਾ ਹੁੰਦਾ ਹੈ, ਫਕੀਰ ਇਸ ਕੈਦ ਤੋਂ ਉੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੜੇ ਸੁੰਦਰ ਬੋਲ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹੈ ਰਾਮ ਕੇ ਪਿੰਡ ਪਰਾਮ। ਅਸੀਂ ਅੱਲਾ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੇ ਗੀਤ ਗਾਉਣ ਵਾਲੇ ਹਾਂ, ਅਸੀਂ ਰਾਮ ਦੀ ਧੁਨ ਵਿੱਚ ਲੀਨ ਹੋਣ ਵਾਲੇ ਹਾਂ, ਅੱਲਾ ਤੋਂ ਨਿਛਾਵਰ ਹੋਣ ਵਾਲੇ ਹਾਂ, ਪਰ ਅਸੀਂ ਹਿੰਦੂ ਤੇ ਮੁਸਲਿਮ ਨਹੀਂ। ਕਿਉਂਕਿ ਇਹ ਇੱਕ ਦੀਵਾਰਾਂ ਨੇ ਤੇ ਮਨੁੱਖ ਦੀ ਸੁਤੰਤਰਤਾ ਸਾਰੀ ਦੀ ਸਾਰੀ ਭੰਗ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਜੈਸੇ ਸੂਰਜ ਸਾਰਿਆਂ ਦੇ ਘਰਾਂ ਚਾਨਣਾ ਕਰਦਾ ਹੈ ਬਿਨਾਂ ਵਿਤਕਰੇ ਤੋਂ, ਬਿਨਾਂ ਅੰਤਰੇ ਤੋਂ। ਸੂਰਜ ਇਹ ਨਹੀਂ ਦੇਖਦਾ ਕਿ ਮੈਂ ਹਿੰਦੂ ਦੇ ਘਰ ਚਾਨਣਾ ਕਰਨਾ, ਮੁਸਲਿਮ ਦੇ ਘਰ ਨਹੀਂ, ਮੁਸਲਿਮ ਦੇ ਘਰ ਚਾਨਣਾ ਕਰਨਾ, ਈਸਾਈ ਦੇ ਘਰ ਨਹੀਂ, ਈਸਾਈ ਦੇ ਘਰ ਚਾਨਣਾ ਕਰਨਾ, ਸਿੱਖ ਦੇ ਘਰ ਨਹੀਂ। ਜੈਸੇ ਸੂਰਜ ਸਾਰੇ ਜਗਤ ਦਾ ਸਾਂਝਾ ਹੈ, ਪਰਮਾਤਮਾ ਤੇ ਪਰਮਾਤਮਾ ਦੇ ਸੰਤ

ਸਾਂਝੇ ਹੁੰਦੇ ਨੇ, ਸਾਰੇ ਜਗਤ ਦੇ ਉਹ ਇੱਕ ਹੁੰਦੇ ਨੇ। ਤੋ ਮੀਰੀ ਪੀਰੀ ਦੇ ਮਾਲਕ ਨੇ ਇਸ ਗੱਲ ਤੇ ਜ਼ੋਰ ਦਿੱਤਾ, ਐ ਸਿੱਖੋ ਹੁਣ ਤੁਹਾਨੂੰ ਬਾਹਰ ਦੀ ਦੁਨੀਆ ਦੀ ਵੀ ਫਿਕਰ ਕਰਨੀ ਪੈ ਗਈ, ਕਿਉਂਕਿ ਮਨੁੱਖ ਕੁਛ ਬਾਹਰ ਹੈ ਕੁਛ ਅੰਦਰ ਹੈ। ਸਾਡੇ ਸਰੀਰ ਦੇ ਅੰਦਰ ਦਾ ਪਾਣੀ ਬਾਹਰ ਦੇ ਪਾਣੀ ਨਾਲ ਜੁੜਿਆ ਹੋਇਆ ਹੈ, ਸਾਡੇ ਸਰੀਰ ਦੇ ਅੰਦਰ ਦੀ ਅਗਨ ਬਾਹਰ ਦੀ ਅਗਨ ਨਾਲ ਜੁੜੀ ਹੋਈ ਹੈ, ਸਾਡੇ ਸਰੀਰ ਦੇ ਅੰਦਰ ਦੀ ਪਵਨ ਤੇ ਮਿੱਟੀ ਬਾਹਰ ਦੀ ਮਿੱਟੀ ਤੇ ਪਵਨ ਨਾਲ ਜੁੜੀ ਹੋਈ ਹੈ। ਅਗਰ ਬਾਹਰ ਦੀ ਪਵਨ ਨਾਲ ਸੰਬੰਧ ਟੁੱਟ ਜਾਏ ਤਾਂ ਅੰਦਰ ਦੀ ਵੀ ਨਹੀਂ ਰਹੇਗੀ, ਅਗਰ ਬਾਹਰ ਦੇ ਪਾਣੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦਾ ਪਾਣੀ ਵੀ ਨਹੀਂ ਰਹੇਗਾ, ਬਾਹਰ ਦੀ ਅਗਨੀ ਨਾਲ ਸੰਬੰਧ ਟੁੱਟ ਜਾਏ ਤਾਂ ਸਰੀਰ ਦੇ ਅੰਦਰ ਦੀ ਅਗਨ ਵੀ ਰਹੇ ਨਹੀਂ ਰਹੇਗੀ। ਅੰਦਰ ਤੇ ਬਾਹਰੋਂ ਅਸੀਂ ਜੁੜੇ ਹੋਏ ਹਾਂ ਇੱਕ ਮਿੱਕ ਆ। ਤੋ ਇਹ ਜੋ ਇੱਕ ਮਿੱਕ ਹਾਂ ਅੰਦਰੋਂ ਬਾਹਰੋਂ ਇੱਕ, ਤੋ ਹਿਫਾਜ਼ਤ ਅੰਦਰ ਦੀ ਵੀ ਕਰਨੀ ਹੈ, ਹਿਫਾਜ਼ਤ ਬਾਹਰ ਦੀ ਵੀ ਕਰਨੀ ਹੈ। ਇਸੇ ਨੂੰ ਲੋਕ ਤੇ ਪਰਲੋਕ ਕਿਹਾ, ਅੰਦਰ ਨੂੰ ਸਵਾਰਨਾ ਪਰਲੋਕ ਸਵਾਰਨਾ ਹੈ, ਬਾਹਰ ਨੂੰ ਸਵਾਰਨਾ ਲੋਕ ਸਵਾਰਨਾ ਹੈ। ਲੋਕ ਸਵਰਦਾ ਹੈ ਧਨ ਨਾਲ ਸਤਾ ਨਾਲ, ਪਰਲੋਕ ਸਵਰਦਾ ਹੈ ਧਰਮ ਨਾਲ ਪ੍ਰਭੂ ਕੀਰਤੀ ਨਾਲ। ਔਰ ਦੋਵੇਂ ਲੋਕ ਸਿੱਖ ਨੇ ਸੁਹੇਲੇ ਕਰਨੇ ਨੇ, ਦੋ ਲੋਕ ਸਿੱਖ ਨੇ ਸਵਾਰਨੇ ਨੇ, ਪਰਲੋਕ ਵੀ ਸਵਾਰਨਾ ਹੈ ਲੋਕ ਵੀ ਸਵਾਰਨਾ ਹੈ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਬਾਹਰ ਦੀ ਦੁਨੀਆ ਨਹੀਂ ਸਵਾਰੀ ਤਾਂ ਅੰਦਰ ਦੀ ਦੁਨੀਆ ਵੀ ਕੋਈ ਸਵਰੀ ਹੋਈ ਨਹੀਂ ਰਹਿਣ ਦੇਗਾ। ਸਾਡਾ ਦੇਸ਼ ਸਾਧੂ ਸੰਤਾਂ ਦਾ ਦੇਸ਼, ਔਰ ਇਸ ਗੱਲ ਦੀ ਫਿਕਰ ਸੀ ਕਿ ਸਿਰਫ ਪਰਲੋਕ ਸਵਾਰਨਾ, ਲੋਕ ਦੀ ਕੋਈ ਚਿੰਤਾ ਹੀ ਨਹੀਂ, ਲੋਕ ਦਾ ਸਾਨੂੰ ਕੋਈ ਫਿਕਰ ਨਹੀਂ। ਇਸ ਨਾਰੇ ਦਾ ਅੰਜਾਮ ਇਹ ਹੋਇਆ ਕਿ 2000 ਸਾਲ ਤੱਕ ਸਾਡਾ ਦੇਸ਼ ਗੁਲਾਮ ਰਿਹਾ। ਇੱਥੇ ਈਰਾਨੀ ਆਏ, ਅਫਗਾਨੀ ਆਏ, ਡੱਚ ਆਏ, ਮੰਗੋਲ ਆਏ, ਅਰਬੀਅਨ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਰੱਖਿਆ। ਸੱਚ ਤੇ ਇਹ ਹੈ ਕਿ ਗੁਲਾਮਾਂ ਨੇ ਵੀ ਗੁਲਾਮ ਬਣਾ ਕੇ ਰੱਖਿਆ। ਕਿਉਂ? ਇੱਥੇ ਪ੍ਰਲੋਕ ਸਵਾਰਨ ਦੀ ਗੱਲ ਸੀ, ਲੋਕ ਸਵਾਰਨ ਦੀ ਗੱਲ ਨਹੀਂ ਸੀ। ਦੁਨੀਆ ਇਸ ਤਰੀਕੇ ਨਾਲ ਦੋ ਹਿੱਸਿਆਂ ਚ ਵੰਡੀ ਹੋਈ ਹੈ। ਇੱਕ ਦਾ ਨਾਰਾ ਇਹ ਹੈ ਕਿ ਮੈਂ ਪ੍ਰਲੋਕ ਦੀ ਖਾਤਰ ਲੋਕ ਨੂੰ ਛੱਡਦਾ, ਮੇਰਾ ਲੋਕ ਨਾਲ ਕੋਈ ਮਤਲਬ ਨਹੀਂ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਅਸੀਂ ਤੇ ਸਿਰਫ ਲੋਕ ਸਵਾਰਨਾ, ਪ੍ਰਲੋਕ ਦੀ ਕੀ ਚਿੰਤਾ ਕਰਨੀ, ਪ੍ਰਲੋਕ ਹੈ ਹੀ। ਕਦੀ ਕਦਾਈ ਕੋਈ ਰੂਹੇ ਜ਼ਮੀਨ ਤੇ ਐਸਾ ਪਰਮ ਪੁਰਖ ਆਉਂਦਾ ਜੋ ਕਹਿ ਦਿੰਦਾ ਐ ਬੰਦੇ ਇੱਕ ਲੋਕ ਦੇ ਸਵਾਰਨ ਦੇ ਨਾਲ ਜੀਵਨ ਨਹੀਂ ਚੱਲ ਸਕੇਗਾ। ਦੋ ਪੈਰਾਂ ਨਾਲ ਸਰੀਰ ਚੱਲਦਾ ਹੈ, ਇੱਕ ਪੈਰ ਨਾਲ ਪਹਾੜਾਂ ਤੇ ਚੜ੍ਹਨਾ ਬਹੁਤ ਕਠਿਨ ਹੈ। ਇੱਕ ਬਾਂਹ ਟੁੱਟ ਜਾਏ, ਇੱਕ ਅੱਖ ਚਲੀ ਜਾਏ, ਇੱਕ ਕੰਨ ਚਲਾ ਜਾਏ ਤਾਂ ਸਰੀਰ ਅੱਧਾ ਰਹਿ ਜਾਂਦਾ ਹੈ। ਅੱਧਾ ਗਿਆਨ ਮਨੁੱਖ ਤੋਂ ਛੀਣ ਹੋ ਜਾਂਦਾ ਹੈ, ਜੀਵਨ ਦਾ ਅੱਧਾ ਰਸ ਮਾਰਿਆ ਜਾਂਦਾ ਹੈ। ਤੋ ਸੰਪੂਰਨ ਜ਼ਿੰਦਗੀ ਇਹੀ ਹੈ, ਲੋਕ ਸਵਾਰਨਾ ਹੈ ਪਰਲੋਕ ਸਵਾਰਨਾ ਹੈ। ਜਿਵੇਂ ਪਰਲੋਕ ਸਵਾਰੇ ਕੋਈ ਤੇ ਪਰਲੋਕ ਦੀ ਦੌਲਤ ਲੁੱਟਣ ਵਾਲੇ ਬਹੁਤ ਨੇ, ਕੋਈ ਖਿਮਾ ਸ਼ਾਂਤੀ ਸੀਲ ਸੰਜਮ ਪਰਮ ਆਨੰਦ ਜਪ ਤਪ ਕੇ ਕਰਕੇ ਇਕੱਠਾ ਕਰੇ ਤੋ ਕਾਮ ਲੁੱਟ ਕੇ ਲੈ ਜਾ ਸਕਦਾ ਹੈ, ਕ੍ਰੋਧ ਲੁੱਟ ਕੇ ਲੈ ਜਾ ਸਕਦਾ ਹੈ, ਮੋਹ ਲੁੱਟ ਕੇ ਲੈ ਜਾ ਸਕਦਾ ਹੈ, ਔਰ ਅਹੰਕਾਰ ਲੁੱਟ ਕੇ ਲੈ ਜਾ ਸਕਦਾ ਹੈ। ਇਹਨਾਂ ਤੋਂ ਬਚਾਉਣਾ ਹੈ ਇਸ ਅੰਦਰ ਦੀ ਦੌਲਤ ਨੂੰ। ਭਗਤ ਕਬੀਰ ਕਹਿੰਦੇ ਨੇ ਇਸ ਤਨ ਮਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰ ਲੀਨ ਮੋਰ। ਇਹ ਤੇ ਕਾਮ ਚੋਰ ਹੈ, ਲੋਭ ਚੋਰ ਹੈ, ਮੇਰਾ ਸਾਰਾ ਜਪ ਤਪ ਕੀਤਾ ਹੋਇਆ ਚੁਰਾ ਕੇ ਲੈ ਗਿਆ, ਨਸਾ ਕੇ ਲੈ ਗਿਆ, ਮੈਨੂੰ ਖਾਲੀ ਕਰ ਗਿਆ। ਜਿਵੇਂ ਅੰਦਰ ਦੀ ਦੌਲਤ ਨੂੰ ਲੁੱਟਣ ਵਾਲੇ ਬਹੁਤੇ ਨੇ, ਬਾਹਰ ਦੀ ਅਸਮਤ ਦੌਲਤ ਤੇ ਸੰਸਕ੍ਰਿਤੀ ਨੂੰ ਲੁੱਟਣ ਵਾਲੇ ਵੀ ਬਹੁਤ ਨੇ। ਇਸ ਵਾਸਤੇ ਮਨੁੱਖ ਨੂੰ ਬਾਹਰੋਂ ਸਤਾਧਾਰੀ ਬਣਨਾ ਚਾਹੀਦਾ ਹੈ, ਅੰਦਰੋਂ ਸਤਵਾਦੀ ਬਣਨਾ ਚਾਹੀਦਾ ਹੈ। ਸਤ ਅੰਦਰ ਦੀ ਤਾਕਤ ਹੈ, ਸਤਾ ਬਾਹਰ ਦੀ ਤਾਕਤ ਹੈ। ਜਿਸ ਪਹਿਲੂ ਤੋਂ ਵੀ ਮਨੁੱਖ ਕਮਜ਼ੋਰ ਹੋਵੇਗਾ ਜ਼ਿੰਦਗੀ ਅਧੂਰੀ ਹੋ ਜਾਏਗੀ, ਤੇ ਅਪੂਰਨਤਾ ਜਿਹੜੀ ਹੈ ਇਹ ਦੁੱਖ
ਤੇ ਸੰਤਾਪ ਨੂੰ ਜਨਮ ਦੇਵੇਗੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਇਸ ਢੰਗ ਦਾ ਨਾਰਾ ਲਾਇਆ ਤਾਂ ਕੁਦਰਤੀ ਗੱਲ ਹੈ, ਸਤਾਧਾਰੀਆਂ ਨੂੰ ਉਖਿਆਈ ਹੋਣੀ ਸੀ, ਲਿਹਾਜ਼ਾ ਆਪ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਕਸੂਰ ਆਪ ਦਾ ਕੀ? ਕਸੂਰ ਇਤਨਾ ਹੀ ਕਿ ਆਪ ਸ਼ਸਤਰਧਾਰੀ ਹੋ ਗਏ, ਸੈਨਾ ਰੱਖਣ ਲੱਗ ਪਏ, ਘੋੜ ਸਵਾਰ ਰੱਖਣ ਲੱਗ ਪਏ ਔਰ ਸਿੱਖ ਨੂੰ ਉਹਨਾਂ ਨੇ ਸੰਤ ਦੇ ਨਾਲ ਨਾਲ ਸਿਪਾਹੀ ਬਣਾ ਦਿੱਤਾ। ਇਹ ਗੱਲ ਨਾਗਵਾਰ ਗੁਜ਼ਰੀ, ਸਤਾਧਾਰੀਆਂ ਨੂੰ ਆਪ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਚਾਰੋਂ ਪਾਸੇ ਹੁੰਦੀ ਬਗਾਵਤ ਦੇਖ ਕੇ ਤੇ ਗੁਰੂ ਦਰਸ਼ਨਾਂ ਦੀ ਸ਼ਰਧਾ ਸਿੱਖਾਂ ਦੇ ਅੰਦਰ ਉਮੜੀ ਹੋਈ ਵੇਖ ਕੇ ਜਹਾਂਗੀਰ ਨੂੰ ਝੁਕਣਾ ਪਿਆ, ਰਿਹਾਈ ਦਾ ਹੁਕਮ ਸਾਦਰ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਤਾਂ ਜੇਲ੍ਹ ਤੋਂ ਬਾਹਰ ਆਣਾ, ਕਿਲੇ ਤੋਂ ਬਾਹਰ ਆਣਾ, ਸਾਡੇ ਨਾਲ ਇਹ ਜੋ ਤੁਸੀਂ 52 ਰਾਜੇ ਕੈਦ ਕਰ ਰੱਖੇ ਨੇ ਇਹ ਵੀ ਰਿਹਾ ਕਰਨੇ ਪੈਣਗੇ। ਰਾਜਸਥਾਨ ਦੇ ਰਾਜਵਾੜੇ, ਮੱਧ ਭਾਰਤ ਦੇ ਰਾਜਵਾੜਿਆਂ ਦੇ ਤਮਾਮ ਰਾਜੇ ਛੋਟੇ ਛੋਟੇ ਜਾਗੀਰਦਾਰ ਗਵਾਲੀਅਰ ਦੇ ਕਿਲੇ ਵਿੱਚ ਬੰਦ ਸਨ ਔਰ ਇਹ ਟੋਟਲ ਕੁੱਲ 52 ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦ ਉਹਨਾਂ ਦੀ ਦੀਨ ਦਸ਼ਾ ਦੇਖੀ ਤੇ ਆਪ ਨੂੰ ਬੜਾ ਤਰਸ ਆਇਆ। ਇਹ ਤੇ ਠੀਕ ਹੈ ਕਿ ਜਿਸ ਦਿਨ ਜੇਲ੍ਹ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਅੰਦਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ, ਰਾਜਿਆਂ ਨੂੰ ਸਕੂਨ ਮਿਲਿਆ, ਕੈਦੀਆਂ ਨੂੰ ਆਨੰਦ ਮਿਲਿਆ, ਕੈਦੀਆਂ ਨੂੰ ਕੁਝ ਜੀਵਨ ਮਿਲਿਆ। ਪਰ ਜਦ ਇਹ ਹੁਕਮਨਾਮਾ ਅੱਜ ਆਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਜ਼ਾਦ ਕੀਤਾ ਜਾਣ ਲੱਗਾ ਤਾਂ 52 ਦੇ 52 ਰਾਜੇ ਦੁਖੇ ਹੋ ਗਏ, ਪੀੜਤ ਹੋ ਗਏ, ਰੋਣ ਲੱਗ ਪਏ। ਆਖਣ ਲੱਗੇ, ਪਾਤਸ਼ਾਹ ਤੁਹਾਡਾ ਸਦਕਾ ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰ ਗਏ ਤੇ ਆਪ ਜਾ ਰਹੇ ਹੋ? ਦਿਆਲੂ ਸਤਿਗੁਰ ਨੇ ਕਿਹਾ, ਨਹੀਂ, ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋਂ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇੰਨਾ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ। ਸਤਿਗੁਰ ਕਹਿਣ ਲੱਗੇ, ਨਹੀਂ, ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪਏਗਾ ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦੇਣਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌਂ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ, ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ।
تو سکھ ایک دم خیمے دے اندر چلا گیا، جہانگیر نو ویخ کے متھا ٹیکیا اور دو کسیرے اگے رکھ دیتے، ہاتھ جوڑ کے کہندا ہے اے دین دنیا دے مالک مینوں وی نام دا رس دے، میرا پرلوک سہیلا کر۔ اتنے بول سکھ دے منہ نکلے تے جہانگیر کہن لگا اسی دنیا دے مالک ہاں دین دے نہیں، اسی اس جہان دے مالک ہاں اس دے نہیں، یہ جو رس تے آنند ہے یہ اسی نہیں دے سکتے، میں جہانگیر ہاں، تینوں جو پرلوک دا رس چاہیدا ہے اس دا خیمہ اگے ہے، دین تے دنیا دا جو مالک ہے او دا تمبو اگے ہے، تو اگے چلا جا۔ سکھ نے ایک دم دو کسیرے چک لئے تے جہانگیر کہندا اے تے توں بھیٹ کر چکے ہیں، آخر میں بھی شہنشاہ تے میری وقت دو کسیریاں ورگی بھی نہیں جڑے توں بھیٹ کیتے نے تے چک رہے ہیں، آخر لوکی راجیاں نو بھی نظرانے بھیٹ کر کر گئے۔ سکھ کہن لگا نہیں، اے دو کسیرے انہاں وچ میری شردھا ہے، انہاں وچ میری بھاونا ہے، تے میں اے گرو نو ہی ارپن کر سکدا ہوں، تینوں نہیں۔ جہانگیر نے سونے دے موراں دی تھیلی سکھ دے اگوں رکھی، آکھیا لے اے چک لے، اے اپنے گرو نو بھیٹ کریں۔ تے سکھ کہندا نہیں، بادشاہ سلامت اے دو کسیرے میں دن بھر اپنا پسینہ وگایا ہے، محنت کیتی ہے، خون پسینہ ایک کر کے گھاس کھودیا ہے، ویچیا ہے، اس تو مینوں پراپت ہوئے نے، اے پوتر نے، اے پاون نے، اے دو کسیرے پوترتا دی مورتی نے، پتہ نہیں تیرا دھن کس طرح دے نال آیا ہے، لہذا پتہ نہیں گرو دی پرسنتا ہونی ہے کہ نہیں، میں یہ تھیلیاں نہیں چک سکتا، میں دو کسیرے لینے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم یہ سکھ چلے آئے، بھجے ہویا آئے گرو ہرگوبند صاحب جی مہاراج، سکھ نو گلوکڑی چ لے لیا، آخیا دھن سکھی، دھن سکھی، کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے آئیں بسماد منڈل دے چھا گیا، او سکھ جو شردھا دی مورتی سی اتھا شردھا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشک نے، آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹکانے، کی دیکھتے نے گندگی دے ڈھیر دے اتے ایک معصوم منکھی بچہ پیا سی، کسی نے سٹ دیتا سی، بچے دے رون تے چیخن دی آواز گرو ہرگوبند صاحب جی مہاراج دے کناں وچ پئی۔ ستگر کہن لگے ایک کون منکھی بچہ گندگی دے ڈھیر تے رو رہے، کسی نے سٹیا؟ سکھ بجے ہوئے گئے، کہن لگے ہاں مہاراج منکھی بچہ ہے، پتہ نہیں کسے نے سٹے۔ ستگر کہن لگے کسے نے سٹے ہے، چک لیا۔ تو سکھ کہن لگے مہاراج یہ تے گندا بڑا ہے، کروپ بڑا ہے، بہت کو بڑا چہرہ اس کا، بہت ہی کروپ ہے مہاراج اور بہت ہی گندا ہے۔ ستگر کہن لگے کوئی نہیں، کوہترا نہیں، یہ گندا نہیں، یہ ستھرا ہوئے گا، چک لیا۔ اس دا نام ستھرا شاہ پیا، انو پالیا گرو ہرگوبند صاحب جی مہاراج نے، تخمے تاثیر کر کے مزاقی سبھادا سی، پر گرو ہرگوبند صاحب جی مہاراج دی بخشش دا صدقہ برمگیانی ہویا، بھگت ہویا، مہان تپیشور ہویا، مہان جپیشور ہویا، اور ہاس رستے نال لوگاں نو برہم گیان دی سیت دے جاندا سی۔ صاحب گرو ہرگوبند صاحب جی مہاراج وی اس دے نال اتھا پیار کردے سن، اتیان ستکار کردے سن۔ گرو ہرگوبند صاحب جی مہاراج نے اس دیش دے ست تے ستا دی کٹھی شمع روشن کیتی، اور آکھیا ستا تو بنا
ست نہیں چل سکے گا اور ست تو بنا ستا بےہودی ہے۔ ڈاکٹر محمد اقبال دے بڑے قیمتی بول، آپ کہندے نے جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ دین نو اگر سیاست تو کڑ دو تو سیاست بن جاندی ہے چنگیز خان، ہلاکو ہٹلر۔ موسولینی ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے، دین نو کٹ دئیے۔ جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ سیاست باہر دی سطح، دھرم اندر دی سطح، انہاں دوہاں نو یکجا کرنا ہے۔ ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن، وہ سنت پہلے سن، راجہ بعد دے سن۔ سری کرشن دا سنمان ہویا اس دیش دے تو اس کر کے نہیں کہ وہ دوارکا دے راجہ سن، نہیں، دوارکا دے راجہ بعد دے بنے نے، مہا یوگی وہ پہلے نے، تپیشور وہ پہلے نے، سنت وہ پہلے نے۔ تو سنت اگر راجہ بنے تو جگت سورگ بن جاندہ ہے۔ سنت دا مطلب جو سچ دے جی رہے ہیں، اگر وہ راجہ بنے تو باہر دی ساری کریا دتے مور سچ دی ہوئے گی۔ گرو نانک دیو جی مہاراج کہندے موجودہ دور تے ایسا ہے، کل جگ رت اگن کا کوڑ اگے رتھ وا، یہ ترشنا دا رتھ ہے اور انو جھوٹ چلا رہے ہیں۔ مہاپرشاں دی کوشش ہوندی ہے کہ زندگی سچ دے آسرے تے چلے، جیون دے ہر ویوہار دے اتے مور سچ دی ہوئے، تے جد زندگی دے ہر ویوہار دے اتے، ہر وچار دے اتے، ہر کردار دے اتے مور سچ دی ہو جاندی ہے، تا اس سمے نو آکھیا جاندہ ہے ست یوگ۔ انتے ست یوگ ہے، انتے کوئی جھوٹ نہیں، انتے ست ہی ست ہے، انتے ہر منک ست بولدا ہے، ست سندا ہے، ست سوچدا ہے، ست کردا ہے۔ تو مہاپرش آنگے نے ست جگ نو جنم دین لئی، اور عام سنساری جیم دائے کل جگ نو جنم دین لئی۔ ایس واسطے ست تے ستا دا آد کال تو گھول ریا، سنگرش ریا۔ گرو ہرگوبند صاحب جی مہاراج نے اس گھول نو مٹان دی کوشش کی تھی اور نعرہ لایا، جے دے کل ستا ہے او دے کل ست ہوئے، جے دے کل ست ہے او دے کل ہی ستا ہوئے، تاں جگت سکھ چین دے نال رہ سکے گا، آنند دے نال رہ سکے گا۔ آپ جی دی اے ریتی لوکانو پسند نہ آئی، کیونکہ لوگ تے ویکھنا چاہندے سن سنت کول کیول مالا ہی چاہی دی ہے، تلوار کیوں ہے؟ سنت سادھے سبھا دا ہوئے انہیں موتیاں دی مالا کیوں پہن لی؟ وہ گھوڑا سواری کیوں کرن لگ گیا؟ تو چاروں پاسے شریک تے ستا دھاریاں دی وروتتا دا گرو ہرگوبند صاحب جی مہاراج نو سامنا کرنا پیا۔ ستگر نے چار جنگاں بھی لڑیاں اور چار ہی جنگاں دے آپ نو بقیدہ جت پراپت ہوئی۔ بھارت واسیاں دا گرو ہرگوبند صاحب جی مہاراج اس ڈھنگ دے نال حوصلہ ودھان دے گئے اور آکھ دے گئے کہ اگر راج ستا نہیں تو دھرم نہیں چلے گا، اگر دھرم نہیں تے منک شیطان ہو جائے گا، منک حیوان ہو جائے گا۔ آپ دے وچاراں دا، آپ دے خیالاں دا بہو پکھی اثر ہویا اور لوکی دھڑا دھڑ گرو ہرگوبند صاحب جی مہاراج دی سکشا تے دکشا نو من، سنت سپاہی بن لگ پئے، شستر دھاری بن لگ پئے۔ ستگر نے آگیا کی تھی، ہن آئندہ تو میں نو شستر آ کے بھیٹ کرو، گھوڑے آ کے بھیٹ کرو، تاکہ ہر منک مضبوط ہو کے جی سکے، تو اتنا کمزور بھی نہ ہو کہ جنے کھنے دی پگلا چھڑے، جنا کھنا تیری پگلا چھڑے، پر تو اتنا ظالم بھی نہ ہو کہ ہر ایک دی تو پگلا، اتنا ٹھنڈا نہ ہو کہ تینوں کوئی پیراں تھلے کچل دے، پر تو اتنا گرم بھی نہ ہو کہ اپنے پیراں تھلے تو ہر ایک نو کچلی جا، نہیں، خود جی تے دوجے نو جین دا حق دے، خود زندہ رہے
تے دوجیاں دی زندگی دے وچ مسرت دا باعث بن، خوشیاں دا باعث بن۔ ایران دے ایک صوفی فقیر دا کہنا ہے کہ اے بندے، رستے دے وچ انج چل کہ تینوں کوئی سلام کرن تے مجبور نہ ہوئے۔ از راہ چنار کہ سلامت نہ کند، با خلق چنا زی کہ قیامت نہ کند۔ خلقت دے وچ اس ڈھنگ نال رہ کہ تیرے رہن دے نال قیامت نہ ہوئے، تیرے رہن دے نال پرلے نہ ہوئے۔ صاحب گرو ہرگوبند صاحب جی مہاراج دا جنم وڈالی دے چویا، آپ جوتی جوت سمائے سری کیرت پور دے چ، کیرتی کردیاں کردیاں کیرتی دے آپ مجسمہ ہوئے، تے جتھے آپ سمائے اس تھان دا نا ہویا کیرت پور۔ سکھ جگت دا اے مہان تیرت ہے۔ درشن کرن والے گرو ہرگوبند صاحب جی مہاراج دے اس دہورے تے مہان پریرنا لیندے نے، اور گرو ہرگوبند صاحب جی مہاراج دی سکھ جگت نوں اے دین کہ سنت نے سپاہی بننا ہے، سپاہی نے سنت بننا ہے۔ گرو ارجن دیو جی مہاراج دی شہادت تو بعد اے بیر رس، اے کرانتی دی شمع گرو ہرگوبند صاحب جی مہاراج نے جلائی۔ گرو ہر رائے صاحب جی گرو نانک دیو جی مہاراج دی ستویں جوت ہن۔ آپ گرو ہرگوبند صاحب جی مہاراج دے پوترے ہیں۔ گرو ہرگوبند صاحب جی مہاراج دے پنج سپتر سن، جنہاں وچوں سب تو وڈے بابا گردتا جی، بابا انی رائے جی، بابا اٹل جی، بابا سورج مل، تے صاحب شری گرو تیگ بہادر صاحب جی۔ آپ دی ایک بچی بھی سی جس دا نا بی بی ویرو کر کے سی۔ صاحب شری گرو ہرگوبند صاحب جی مہاراج نے کچھ پرستھتیاں نو مکھ رکھ کے تے اپنے چون دے نظریے نو مکھ رکھ کے گدی پوترے نو بخشش کیتی۔ گرو ہر رائے صاحب جی مہاراج گرو ہرگوبند صاحب جی مہاراج دے پوترے نے، تے سکھ جگت دے اے ادھوتی گھٹنا اگاں چل کے گھٹی کہ گرو ہر کرشن جی مہاراج نے گرو تیگ بہادر صاحب جی مہاراج اپنے دادے نو گدی دیتی، دادے نے پوترے نو گدی دیتی ہے، پوترے نے دادے نو گدی دیتی ہے۔ گرو ہر رائے صاحب جی مہاراج شانتی دی مورتی، شانتی دے مجسمے سن۔ اتہاس دے چک بڑی سندر گاتھا ہے، بغیچے وچ آپ ٹہل رہے سن کہ آپ دا جاما چولا ہوا نال اڑیا، تے اس اڑاری دے نال ایک پھل ٹوٹ گیا، چولے دے سپرش دے نال ایک کھڑے ہویا پھل زمین تے گریا ہے۔ گرو ہر رائے صاحب دے قدم رک گئے، بھاویں آپ بال روپ دے سن اتھے ہی کھڑے ہو گئے، سوچی پی گئے۔ اتنے وچ گرو ہرگوبند صاحب جی مہاراج ٹہل دے ہویا ہے تے پچھن لگے، بیٹا کس سوچ دے چ، کس دلیل دے چ پئے ہو؟ تاں گرو ہر رائے صاحب کہن لگے، گردیو پتا، میرے چولے دے سپرش نال اے پھل ٹوٹ گیا ہے، ہنے کھڑیا ہویا سی، ڈالی نال لگیا ہویا سی، جھوم رہا سی، ڈگیا ہے، ادا جھومنا بند ہو گیا، مینو دکھ ہے۔ اس تو ہی پتا چلدا ہے گرو ہر رائے صاحب جی مہاراج دا ہردا کتنا کومل ہے، کتنا اتینت کومل ہے۔ گرو ہرگوبند صاحب جی مہاراج نے ایک دم فرمان کیتا، بیٹے جی وڈا چولا پہنی دے تاں اس نو سنبھال کے رکھی دا ہے۔ اشارہ رمز بہت وڈی کر گئے گرو ہرگوبند صاحب جی مہاراج، اور اشاریاں چی کہے گئے تسی چولا ہن اگاں چل کے وڈا ہی دھارن کرنا ہے، ذمہ واری بہت وڈی سنبھالنی ہے۔ سما پا کے گرو نانک دیو جی مہاراج دی گدی دے آپ وارث بنے، 2200 اسوار آپ اپنے نال رکھ دے سن، لیکن جنگ آپ نے کدرے بھی نہیں لڑی۔
ਇਹ ਸਿਰਫ ਆਪ ਜੀ ਦੀ ਸੁਰਕਸ਼ਾ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਗਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ। ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉਂ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ ਇਤਨਾ ਬੋਧ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਰਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ। ਗੁਰੂ ਹਰਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਚ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਚ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ ਚ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ
ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰ੍ਹਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰ੍ਹੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ ਤਾਂ ਚਾਰੋਂ ਪਾਸੇ ਚੇਮੇ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ ਹੈ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸਦੇ ਸੰਜੀਦਗੀ, ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼, ਬਹੁਤ ਸਾਰੇ ਆਲਮ, ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ, ਦੂਰ ਦ੍ਰਿਸ਼ਟੀ, ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਕੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰ੍ਹਿਆਂ ਦੀ ਹੋਵੇ, 10 ਸਾਲ ਦੀ ਹੋਵੇ। ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫ਼ਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ, ਕਈ ਦਫ਼ਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਨੇ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ, ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ, ਬਚਪਨਾ ਬਣਿਆ ਹੋਇਆ ਹੈ। ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਹੈ, ਬੱਚਾ ਹੈ, ਜਵਾਨ ਹੈ, ਇਹ ਬੁੱਢਾ ਹੈ। ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ, ਜਵਾਨ ਹੈ ਤੇ ਬੱਚਾ ਹੈ? ਪਹਿਚਾਣ ਹੋ ਸਕਦੀ ਹੈ। ਬੱਚੇ ਦੀਆਂ ਰੁਚੀਆਂ ਦੇ ਵਿੱਚ ਖੇਡ ਪ੍ਰਧਾਨ ਹੈ, ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ। ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਹੈ ਔਰ ਪਿਓ ਨੂੰ ਕਹਿ ਦਿੰਦਾ, ਤੂੰ ਘੋੜਾ ਬਣ, ਮੈਂ ਤੇਰੀ ਪਿੱਠ ਤੇ ਬੈਠਣਾ। ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ, ਪਿਤਾ ਨੂੰ ਖਿਡੌਣਾ ਬਣਾ ਸਕਦਾ, ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡਾਉਣਾ ਹੈ, ਪਰਮਾਤਮਾ ਵੀ ਖਿਡਾਉਣਾ ਹੈ। ਭਗਤ ਕਬੀਰ ਨੇ ਜ਼ਿਕਰ ਕੀਤਾ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਜਿਹਦੀ ਦ੍ਰਿਸ਼ਟੀ ਵਿਚ ਰਾਮ ਖਿਡਾਉਣਾ ਹੈ, ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ, ਉਹ ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ। ਤੇ ਅਜੋਕੀ ਸਿਆਣਿਆਂ ਨੇ
मनोविज्ञानिया ने इस गल की पुष्टि कर दिती है कि बौद्धिक उम्र का शरीरक उम्र नाल कोई तल्लुक नहीं। शरीर के विकास के नाल नाल बौद्धिक भी विकास होया है, यह लाजमी नहीं, यह जरूरी नहीं। रिष्ट पुष्ट खिजा खा के चंगे भोजन पदार्थ छक के ते उनु पचा के मनुख दा शरीर रिष्ट पुष्ट होंदा है, जवान होंदा है, बलवान होंदा है। इस तरह धार्मिक ग्रंथां दा पाठ पठन ते विचारण दे नाल मनुख दा अध्यात्मक बोध वधदा है। जैसे कि भगत कबीर जी कहंदे ने, तुरक तरीक जानिए हिंदू वेद पुराण मन समझावन कारने कछु एक पढ़िए ज्ञान। मन नु उन्नत करन लई बौद्धिक तौर ते उन्नत होण लई कुछ न कुछ ज्ञान पढ़ना चाहिए, विचारना चाहिए। ए दरअसल मेहनत वक्त है, शरीरक मेहनत वक्त है, दिमागी मेहनत वक्त है, शरीर नु उन्नत करन दे साधन वक्त ने, बुद्धि नु उन्नत करन दे साधन वक्त ने। तो साहेब श्री गुरु हरकृष्ण जी महाराज उम्र करके ते भावे साढ़े पांच वर्यां दे ने और साढ़े सत साल दे होंदे होंदे आप जगत तो रुखसत भी हो गए। केवल दो साल आप गुरु गद्दी ते विराजमान होए, लेकिन संसार दे च एक अमिट छाप छड़ गए कि उम्र दा तकाजा नहीं, सालां दी गल नहीं, गल बुद्धि दी है, गल अकल दी है, गल अध्यात्मक उन्नति दी है। संसार दे इतिहास नू पढ़िए तां पता चलदा है कुछ बजुर्गां ने बिल्कुल बच्चियां वाली गल कीती है और कुछ बच्चियां ने बजुर्गां वाली गल कीती है। संसार दे इतिहास दे च बच्चे भगत होए ने, बच्चे ब्रह्मज्ञानी होए ने, बच्चे शहीद होए ने, और जो कमी रह गई सी उनु गुरु हरकृष्ण जी महाराज ने पूरा कीता, बच्चे गुरु भी हो सकते ने। ध्रुव ते प्रहलाद जिन्हां दी उम्र 5-6 साल दी है, ते 5-6 साल दी उम्र दे च ही ए दोवें ब्रह्मज्ञानी हो गए। गुरु ग्रंथ साहिब जी महाराज तो पुछी कि नाम किवें जपना है, तो महाराज दी बाणी कहंदी है, राम जपो जी ऐसे ऐसे, ध्रुव प्रहलाद जप्यो हरि जैसे। ऐ बंदे, ऐ 80 साल दे बुढ़े, ऐ 60 साल दे बुजुर्ग बंदे, परमात्मा दा नाम इंज जप जिवें 5 साल दे ध्रुव ने जपे, 5 साल दे प्रहलाद ने जपे। 5 ब्रख को अनाथ ध्रुव बारक, हर सिमरत अमर अटारे। तो संसार दे इतिहास दे कुछ बच्चे ऐसे होए ने जो पूर्ण भगत सन, ब्रह्मज्ञानी सन। कुछ ऐसे सिख होए ने उम्र करके ते बच्चे सन पर अकल करके बुजुर्ग सन। गुरु नानक देव जी महाराज नू मासूम बालक ने, 7-8 वरियां दे बालक ने मिस्से प्रसादे ते लस्सी दा लोटा पेश कीता। आखिया, बाबा जी आप पान करो, छक लो, मैं बड़ी श्रद्धा दे नाल ले आया। गुरु नानक देव जी महाराज ने बच्चे दी श्रद्धा वेखी, बोलन दा लहजा वेख्या, पेश करन दा अंदाज वेख्या, ता आपने एकदम दो मिस्से प्रसादे ले ले, लस्सी दा लोटा ले लिया, बड़े प्रेम नाल छकिया ते भांडे वापस करदे होया सतगुरु कहण लगे, बालक असी त्रिपत हो गए हां, लै तू अपने भांडे लै जा। ए मासूम बालक हथ जोड़ के कहंदा है, गुरु बाबा भोजन छकण दे नाल शरीर त्रिपत होंदा है, मन किवें त्रिपत होंदा है, मन किवें रजदा है, दंग रह गए। इस प्रश्न नु सुन के गुरु नानक देव जी महाराज, भई उम्र ते कुछ भी नहीं, सिर ते हथ रखिया ते उस बच्चे नु आखिया, बच्चिया उम्र ते तेरी कुछ भी नहीं, पर गल्लां बुढ़िया ली करदा है, विचारां बुढ़िया ली पुछदा है। इस बालक दा नाम पै गया बाबा बुढ़ा।
ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸ ਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਮਾਸੂਮ ਲਾਡਲੇ, 2 ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ 1 ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ। ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ, ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ। ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼, ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। ਤੋ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰ ਰਿਹਾ ਹੈ, 80 ਸਾਲ ਦਾ ਬੁੱਢਾ ਬਿਲਕੁਲ ਬੱਚਿਆਂ ਵਾਲੀ ਗੱਲ ਕਰ ਰਿਹਾ ਹੈ। ਕਹਿੰਦੇ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗਮਨ ਕੀਤਾ ਦਿੱਲੀ ਦਾ, ਆਪ ਰਸਤੇ ਦੇ ਵਿੱਚ ਪੰਜੋਕਰਾ ਠਹਿਰੇ ਕਾਲਕਾ ਦੇ ਕੋਲ, ਤਾਂ ਇੱਥੋਂ ਦੇ ਇੱਕ ਪਾਂਧੇ ਨੇ ਬਹੁਤ ਵੱਡੀ ਤਰਕ ਖੜੀ ਕਰ ਦਿੱਤੀ, ਬਈ ਦੁਆਪੁਰ ਯੁੱਗ ਦੇ ਚ ਹੋਏ ਨੇ ਸ੍ਰੀ ਕ੍ਰਿਸ਼ਨ ਜਿਨ੍ਹਾਂ ਨੇ ਗੀਤਾ ਉਚਾਰਨ ਕੀਤੀ, ਤੇ ਆਪ ਦਾ ਨਾਮ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਬਹੁਤ ਲੰਬਾ ਨਾਮ, ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦੱਸ ਦਿਓ ਤੇ ਅਸੀਂ ਮੰਨ ਲਵਾਂਗੇ ਤੁਸੀਂ ਅਵਤਾਰੀ ਪੁਰਸ਼ ਹੋ। ਮਹਾਰਾਜ ਮੌਜ ਵਿੱਚ ਬੈਠੇ ਸਨ, ਸਾਹਮਣੇ ਗੁੰਗਾ ਬੈਠਾ ਸੀ, ਗੁੰਗੇ ਦੇ ਸਿਰ ਤੇ ਛੜੀ ਰੱਖੀ ਤੇ ਆਖਿਆ, ਤੂੰ ਗੀਤਾ ਦਾ ਪਾਠ ਵੀ ਕਰੀ ਜਾ ਨਾਲੇ ਅਰਥ ਵੀ ਕਰੀ ਜਾ। ਜਦ ਉਸ ਗੁੰਗੇ ਨੇ ਅਰਥ ਕੀਤੇ ਤੇ ਪਾਠ ਕੀਤਾ, ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਬੁੱਲ ਹੋ ਗਈ, ਸ਼ਮਾ ਕਰਨੀ, ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ, ਆਪ ਜੋਤੀ ਜੋਤ ਦਿੱਲੀ ਦੇ ਸਮਾਏ, ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਹੈ ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਚ ਹੀ ਸਮਾ ਗਏ। ਆਪ ਕੇਵਲ 2 ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਹੈ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿੱਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ,
ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ, ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ, ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦਿੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ, ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ, ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤਾਂ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ, ਔਰ ਉਹ ਹਕੀਕਤ ਹੋਈ। ਤਾਂ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੈ, ਬਾਬਾ ਬਕਾ ਲੈ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ, ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ 9ਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ, ਬਾਬਾ ਬਕਾ ਲੈ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ, 5 ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ, ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ 9ਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ 9ਵਾਂ ਹੈ, ਹੁਣ ਟਿਕਾਣਾ 9ਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾ ਲੈ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ
ਭੋਰੇ ਵਿੱਚ ਰਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ, ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆਂ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਵਿੱਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ, ਅਗਰ ਫਿਰਦੋਸ ਬਰੂ ਏ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਅਗਰ ਕੋਈ ਫਿਰਦੋਸ ਜੰਨਤ ਬਹਿਸ਼ਤ ਸਵਰਗ ਜ਼ਮੀਨ ਉੱਤੇ ਹੈ ਤਾਂ ਫਿਰ ਇਹੀ ਹੈ, ਇਹੀ ਹੈ, ਇਹੀ ਹੈ। ਕਸ਼ਮੀਰ ਦੇ ਜੇਹਲਮ ਦੇ ਕੰਢੇ ਉੱਤੇ ਨੂਰ ਜਹਾਂ ਨੇ ਇਹ ਵਾਕ ਉਚਾਰਨ ਕੀਤੇ, ਬਸ ਇਹੀ ਜੰਨਤ ਹੈ, ਇਹੀ ਜੰਨਤ ਹੈ, ਇਹੀ ਜੰਨਤ ਹੈ। ਇਸ ਜੰਨਤ ਦੇ ਚੋਂ ਅਨੇਕਾਂ ਹੀ ਪਾਣੀ ਦੇ ਝਰਨੇ ਤੇ ਦਰਿਆ ਨਿਕਲਦੇ ਸਨ ਜੋ ਅਗਾਂਹ ਚੱਲ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਸ਼ਾਦਾਬ ਕਰਦੇ ਸਨ। ਸਿਰਫ ਪਾਣੀ ਦੇ ਝਰਨੇ ਇੱਥੋਂ ਨਹੀਂ ਨਿਕਲਦੇ ਸਨ, ਕਸ਼ਮੀਰ ਦੇ ਚੋਂ ਗਿਆਨ ਦੇ ਝਰਨੇ ਵੀ ਨਿਕਲਦੇ ਸਨ। ਗਿਆਨ ਦੀ ਗੰਗਾ ਵੀ ਫੁੱਟਦੀ ਸੀ। ਕਸ਼ਮੀਰ ਰਿਸ਼ੀ ਕਸ਼ੈਪ ਦੀ ਔਲਾਦ ਦਾ ਦੇਸ਼, ਰਿਸ਼ੀ ਮੁਨੀਆਂ ਦਾ ਦੇਸ਼, ਤੀਰਥਾਂ ਦਾ ਇਲਾਕਾ, ਵਿਦਵਾਨ ਪੰਡਤਾਂ ਦੀ ਭੂਮੀ। ਜਿਸ ਤਰ੍ਹਾਂ ਉੱਚੇ ਪਹਾੜਾਂ ਤੋਂ ਝਰਨੇ ਥੱਲੇ ਆ ਕੇ, ਦਰਿਆ ਥੱਲੇ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਸਨ, ਇਸ ਤਰ੍ਹਾਂ ਪਹਾੜਾਂ ਤੋਂ ਥੱਲੇ ਲੈ ਕੇ ਇਹ ਵਿਦਵਾਨ ਜਗਤ ਦਾ ਕਲਿਆਣ ਕਰਦੇ ਸਨ, ਗਿਆਨ ਦੇ ਕੇ, ਵਿਚਾਰ ਦੇ ਕੇ, ਔਰ ਇਸ ਤਰੀਕੇ ਨਾਲ ਰੱਬ ਨਾਲ ਜੋੜਦੇ ਸਨ। ਵਕਤ ਦੇ ਸਤਾਧਾਰੀ ਪਾਣੀ ਦੇ ਝਰਨਿਆਂ ਨੂੰ ਤੇ ਬੰਦ ਨਾ ਕਰ ਸਕੇ ਤੇ ਬੰਦ ਕਰਨਾ ਉਹਨਾਂ ਨੇ ਮੁਨਾਸਿਬ ਵੀ ਨਾ ਸਮਝਿਆ, ਪਰ ਗਿਆਨ ਦੇ ਧਾਰਾ ਜੋ ਉੱਥੋਂ ਵਗਦੀ ਸੀ ਉਹਨੂੰ ਬੰਦ ਕਰਨ ਦਾ ਤਹੀਆ ਕਰ ਲਿਆ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਕਸ਼ਮੀਰ ਦੇ ਦਰਿਆ, ਕਸ਼ਮੀਰ ਦੇ ਝਰਨੇ ਫਰਿਆਦ ਲੈ ਕੇ ਆਏ।

ਇਸ ਲਕਸ਼ ਦੀ ਪੂਰਤੀ ਨਹੀਂ ਹੋ ਸਕੇਗੀ ਤੇ ਜਗਤ ਦੀ ਅਸੀਂ ਪਿਆਸ ਵੀ ਨਹੀਂ ਬੁਝਾ ਸਕਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲੰਬੀ ਸੋਚ ਦੇ ਚ ਪੈ ਗਏ, ਖਾਮੋਸ਼ ਭੋਰੇ ਵਿਚ ਬੈਠ ਕੇ ਜੋ ਆਪ ਵਿਉਂਤ ਬਣਾਉਂਦੇ ਰਹੇ ਜਗਤ ਕਲਿਆਣ ਦੀ, ਉਹ ਇਕਦਮ ਆਪ ਦੇ ਸਾਹਮਣੇ ਆਈ। ਆਪ ਅਜੇ ਸੋਚ ਹੀ ਰਹੇ ਸਨ ਕਿ 9 ਸਾਲ ਦੇ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਅਜੇ ਆਪ ਗੋਬਿੰਦ ਰਾਏ ਨੇ ਬੇਨਤੀ ਕੀਤੀ, ਹਜ਼ੂਰ ਗੁਰਦੇਵ ਪਿਤਾ ਆਪ ਕਿਸ ਸੋਚ ਦੇ ਚ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਖਿਆ, ਬੇਟਾ ਕੋਈ ਮਹਾਨ ਮਨੁੱਖ, ਕੋਈ ਮਹਾਨ ਸੰਤ ਆਪਣੀ ਕੁਰਬਾਨੀ ਦੇਵੇ, ਦੇਸ਼ ਦਾ ਧਰਮ ਬਚ ਸਕਦਾ ਹੈ, ਇਹਨਾਂ ਝਰਨਿਆਂ ਦੀ ਰਵਾਨੀ ਬਚ ਸਕਦੀ ਹੈ, ਇਹਨਾਂ ਦਰਿਆਵਾਂ ਦਾ ਵੇਗ ਬਚਾਇਆ ਜਾ ਸਕਦਾ ਹੈ। ਗੋਬਿੰਦ ਰਾਏ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੇ ਕਿਸੇ ਮਹਾਨ ਪੂਰਨ ਪੁਰਖ ਦੀ ਕੁਰਬਾਨੀ ਨਾਲ ਹੀ ਇਹ ਸਭ ਕੁਝ ਬਚਦਾ ਹੈ ਤਾਂ ਫਿਰ ਆਪ ਤੋਂ ਮਹਾਨ ਕੌਣ ਹੈ ਤੇ ਆਪ ਹੀ ਬਚਾਓ। ਖੜਾਵਾਂ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ। ਤਿਆਗ ਤੇ ਵੈਰਾਗ ਆਪ ਦੇ ਰੋਮ ਰੋਮ ਵਿੱਚ ਭਰਿਆ ਹੋਇਆ ਹੈ। ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ ਕਿ ਬੈਰਾਗ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ। ਬੈਰਾਗੀ ਹਿਰਦਾ ਉਹ ਇਹ ਮਹਿਸੂਸ ਕਰਦਾ ਜਗਤ ਕੁਛ ਵੀ ਨਹੀਂ ਹੈ, ਇਹ ਸੰਸਾਰ ਕੁਛ ਵੀ ਨਹੀਂ ਹੈ, ਤੇ ਜਦ ਸੰਸਾਰ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ, ਉਹ ਫਿਰ ਉਦਾਸ ਰਹੇਗਾ, ਉਪਰਾਮ ਰਹੇਗਾ। ਉਪਰਾਮਤਾ ਤੇ ਉਦਾਸ ਹੋਣਾ ਧਾਰਮਿਕ ਦੁਨੀਆਂ ਦਾ ਪਹਿਲਾ ਲੱਛਣ ਹੈ ਔਰ ਸ਼ੁਭ ਲੱਛਣ ਹੈ। ਜੋ ਜਗਤ ਤੋਂ ਉਦਾਸ ਨਹੀਂ ਹੋਇਆ, ਉਪਰਾਮ ਨਹੀਂ ਹੋਇਆ, ਉਹ ਪਰਮ ਜਗਤ ਦੀ ਪ੍ਰਾਪਤੀ ਦੀ ਚੇਸ਼ਟਾ ਵੀ ਨਹੀਂ ਕਰੇਗਾ। ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ, ਉਹ ਨਿਰੰਕਾਰ ਦੀ ਪ੍ਰਾਪਤੀ ਦਾ ਉਦਮ ਵੀ ਨਹੀਂ ਕਰੇਗਾ। ਇਹ ਹਕੀਕਤ ਹੈ, ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ ਉਸਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁੱਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪ੍ਰਮਾਤਮਾ ਹਕੀਕਤ ਹੈ, ਉਹਦੇ ਲਈ ਪ੍ਰਮਾਤਮਾ ਸਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ। ਇੰਜ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪ੍ਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ? ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇਵੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਫਿਰ ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ, ਉਹ ਤਨਹਾਈ ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ ਹੈ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ, ਉਦਾਸ ਕਰਨਾ,

0: اس تو بہتر ہے گھر نو ہی جنگل سمجھ لیا جائے, گھر نو ہی اجاڑ سمجھ لیا جائے. رے من ایسو کر سنیاسا بن سے سدن سبہ کر سمجھو من ہی مائے اداسا. گرو تیگ بہادر صاحب جی مہاراج اپرام اداس تے بیراگ دی مورتی سن. جگت وچ کچھ بھی ایسا نہیں کہ آپ نو کھچ لگے, آپ جگت تو اچھے جیو دے سن. لیکن جگت تو برتیاں اچھیاں ہو سکن آپ نے جنگل دے جانا مناسب نہیں سمجھے. آپ صاف کہندے کاہے رے بن کھوجن جائی سرب نواسی سدا الیپا تو ہی سنگ سمائی. وہ جو ویاپک ہے, وہ جو سرب ویاپک ہے, وہ جو روم روم وسیا ہوا ہے, وہ تے تیرے کول ہے, بن دے کتھے جانا ہے. سرب نواسی تے سدا الیپت یہ دو شبد ایسے نے جو کھوج دے مستحق نے. جو ویاپک ہے سرب نواسی ہے وہ الپت کس طرح رہ سکتا ہے, نرلیپ کیسے رہ سکتا ہے؟ جو ساریاں دے وچ ہے نرلیپ ہونا تے پھر بہت کٹھن ہے. سرب نواسی سدا الیپا تو ہی سنگ سمائی, وہ میرے وچ ہے اور نرلیپ ہے. وہ ساریاں دے وچ ہے وہ نرلیپ ہے. تو آپ نے بڑے سندر دو پرمان دیتے ہیں. پوپ مد جو باس بست ہے مکر مائیں جیسے چھائی تیسے ہی ہر بسے نرنتر کٹ ہی کھوجو بھائی. سرب نواسی تو ایسا ہے جیسے پھل دی پتی پتی دچ مہک ہے. سارے پھلاں دی پتی پتی دچ سگندری ہے مہک ہے. تو جیسے پھل دے اندر مہک ویاپک ہے تیویں پرماتما ویاپک ہے. پر پرماتما نرلیپ کس طرح ہے؟ مکر مائیں جیسے چھائی, جیسے شیشے وچ اکس, شیشے وچ ہوندا ہویا وی شیشے وچ نہیں ہے, نرلیپ ہے. شیشے وچ جو کچھ دکھائی دے رہا ہے اسی اونوں پکڑ نہیں سکتے, بندھن وچ نہیں لیا سکتے, کیونکہ نرلیپ ہے. پاویں شیشے وچ ہے پھر بھی شیشے تو نیارا ہے, نرلیپ ہے. پاویں پرماتما ساڈے وچ ہے پھر بھی وہ نیارا ہے. اگر ویاپک ہو کے وہ نیارا نہ آوے تو پھر جتنے اسی میلے ہاں پرماتما ہن تک میلا ہو گیا ہوتا ہے, وہ نرلیپ ہے. اس واسطے ساڈے اندر رہندا ہویا وی وہ نرمل ہے, سوچھ ہے. ڈاکٹر رابندر ناتھ ٹیگور نو یہ بودھ ہویا ادو جدو آپ نے دیکھیا کہ ایک بہت وڈے گندگی دے ڈھیر نو سورج دیاں کرناں چھو رہی سن, تاں آپ نہ چھٹے. آخن لگے ہے ایشور تیرے نرلیپ ہون دا بودھ مل گیا. سورج دیاں کرناں گندگی نو چھو رہی نے پر سورج گندا نہیں ہو رہا, کرناں گندیاں نہیں ہو رہی. ہے پرماتما تو میرے گندے شریر مل موتر دے تھیلے چ بیٹھا ہے پر تو گندا نہیں ہوندا, تو تے نرلیپ ہے, تو تے سوچھ ہے, تو تے نرمل ہے. تو صاحب کہندے نے ویاپک تو ایسے ہیں جیسے پھل دی پتی پتی وچ مہک ہے, اور نرلیپ تو ایسا ہے جیسے شیشے وچ اکس. پوپ مد جوں باس بست ہے مکر مائیں جیسے چھائی تیسے ہی ہر بسے نرنتر کٹ ہی کھوجو پائی. صاحب گرو تیگ بہادر صاحب جی مہاراج نے آنند پور صاحب تو گمن آرمب کیتا. روتک حصار ہانسی پھر اتھوں گمن کردے کردے آپ پہنچے نے آگرہ, جس استھان وچ آپ کافی سمے تک ٹکے اس استھان دا نام ہے گردوارا مائی تھا. بار ایک چرواہے نو انگوٹھی آپ نے بھیٹ کی تھی, اور اس واسطے بھیٹ کی تھی چونکہ شاہی لشکر آپ دی تلاش دے چھی تے بہت بڑا انعام رکھیا گیا سی. آپ نے اس چرواہے نو کہا لے توں یہ انگوٹھی بھی لے تے مینو پکڑان دا بہت بڑا انعام بھی پراپت کر. صاحب گرو تیگ بہادر صاحب جی مہاراج نو گرفتار کیتا گیا, اور آد کال تو ستا دھاریاں دی تے ستوادیاں دی کدی بنی نہیں. بھگتاں تے سنساریاں جوڑ کدے نہ آیا, جوڑ جڑے نہیں. ستا دھاری ਤੇ ਸਤਵਾਦੀਆਂ ਦੇ ਟਕਰਾਓ ਆਦਕਾਲ ਤੋਂ ਰਿਹਾ ਹੈ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿੱਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ, ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ, ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ, ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ, ਮਨ ਜੀਤੇ ਜਗ ਜੀਤ। ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ, ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇਕਬਾਰ ਦੀ ਰਚਨਾ, ਮਨ ਲੋ ਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਵਿੱਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਵਿੱਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇਹ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾਂ ਸੋ ਸੋ ਚੂਏ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹੋਂ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ, ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ। ਤੋ ਸਵਾਰਥੀ ਹੋਵੇਗਾ ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਦੇ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕੈਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਵਿਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚਲੀਏ ਦੇਵਕੀ ਤੇ ਵਾਸੁਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿਚ ਨੇ, ਜੇਲ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ। ਜੇਲ ਦੀ ਤੰਗ ਤਾਰੀ ਕੋਠੜੀ ਦੇ ਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ, ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਨੇ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਤੇ ਜੇਲ੍ਹ ਦੇ ਚ ਹੁੰਦਾ, ਸੱਚ ਦਾ ਅੰਤ ਹੁੰਦਾ ਤੋ ਜੇਲ੍ਹ ਦੇ ਚ ਹੁੰਦਾ। ਸੱਤ ਦੀ ਹਾਰ ਵੀ ਅਸਲ ਦੇ ਚ ਜਿੱਤ ਹੈ, ਔਰ ਝੂਠ ਦੀ ਜਿੱਤ ਵੀ ਅਸਲ ਦੇ ਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ ਓੜਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਵੰਡ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ, ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ, ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ, ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ, ਔਰ ਉਹਨੇ ਆਪਣੇ ਪਿੰਡ ਦੇ ਚ ਆਪਣੇ ਮਕਾਨ ਦੇ ਅੰਦਰ ਰੱਖ ਕੇ ਮਕਾਨ ਨੂੰ ਹੀ ਅੱਗ ਲਾ ਦਿੱਤੀ। ਇਸ ਢੰਗ ਨਾਲ ਉਸਨੇ ਆਪਣਾ ਮਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਤੋਂ ਨਿਛਾਵਰ ਕੀਤਾ। ਉਸ ਥਾਂ ਤੇ ਪਾਵਨ ਗੁਰਦੁਆਰਾ ਬਣਿਆ ਹੋਇਆ ਹੈ, ਗੁਰਦੁਆਰਾ ਰਕਾਬਗੰਜ। ਸੀਸ ਦਾ ਦਾਹ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੇ ਚ, ਉਸ ਥਾਂ ਦੇ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦਾ ਨਾਂ ਹੈ ਗੁਰਦੁਆਰਾ ਸੀਸਗੰਜ। ਤੇ ਜਿੱਥੇ ਆਪ ਦੀ ਸ਼ਹਾਦਤ ਹੋਈ ਉੱਥੇ ਵੀ ਅਸਥਾਨ ਬਣਿਆ ਆਇਆ ਹੈ ਚਾਂਦਨੀ ਚੌਂਕ ਵਿੱਚ, ਗੁਰਦੁਆਰਾ ਸੀਸਗੰਜ। ਦਰਅਸਲ ਜਿਸ ਦਾ ਖੂਨ ਪਾਵਨ ਹੋ ਜਾਏ ਪਵਿੱਤਰ ਹੋ ਜਾਏ, ਤੇ ਕਿਸ ਦਾ ਖੂਨ ਪਾਵਨ ਹੋ ਜਾਂਦਾ ਪਵਿੱਤਰ ਹੋ ਜਾਂਦਾ, ਜਿਹਦੇ ਰੋਮ ਰੋਮ ਦੇ ਅੰਦਰ ਪਰਮਾਤਮਾ ਵਸਿਆ ਹੋਵੇ, ਈਸ਼ਵਰ ਵਸਿਆ ਹੋਵੇ, ਅਕਾਲ ਪੁਰਖ ਵਸਿਆ ਹੋਵੇ। ਜੈਸੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈ ਰਾਗਨ ਮੋਹਿ ਬਸ ਕੀਨੀ, ਪੰਚੋਂ ਕਾ ਮਿਟਨਾਉ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਕਢਾਉ, ਪਾਛੇ ਬਹੁਰ ਨਾ ਆਵਨ ਪਾਉ। ਇਹ ਜੋ 72 ਮੋਠੀਆਂ ਨਾੜਾਂ ਨੇ, ਨਾਮਦੇਵ ਕਹਿੰਦੇ ਨੇ, ਖੂਨ ਨਹੀਂ ਗਰਦਿਸ਼ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਖੂਨ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਮ੍ਰਿਤ ਹੋ ਗਿਆ। ਇੱਕ ਸ਼ਾਇਰ ਦਾ ਕਹਿਣਾ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਵੇ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਨ ਜਾਵੇ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਵੇ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ ਚ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ। ਗੈਰਤ ਤੇ ਅਣਖ ਬਣ ਜਾਂਦਾ, ਹਿੰਮਤ ਤੇ ਦਲੇਰੀ ਬਣ ਜਾਂਦਾ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁੱਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤੋ ਰਸਨਾ ਤੋਂ ਨਿਕਲਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ਼ ਖਿੱਚਦਾ ਹੈ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ, ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਹੈ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ ਧਾਇ। ਤੋ ਨੌ ਨਿਧ ਕੀ ਹੈ? ਪਰਮਾਤਮਾ ਦਾ ਨਾਮ, ਨੌ ਨਿਧ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾਬਿਲ ਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿੱਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਂ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀਪੁੱਤਰ ਵਿਖੇ ਹੋਇਆ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਵਿੱਚ ਬਾਲ ਅਵਸਥਾ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ? ਅੱਜ ਚੜਦੇ ਦੀ ਤਰਫ ਸਜਦਾ ਪਏ ਕਰਦੇ ਹੋ? ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ, ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ? ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਮੁੱਠੀਆਂ ਦਿੱਤੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀ ਵਾਲਤਾ ਦੇ ਮੁਜੱਸਮੇ ਦੇ ਇਹ ਮਹਾਂਵਾਕ ਨੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ ਮਾਨਖ ਕੀ ਜਾਤ ਸਬੇ ایک ہے پہچان بہت۔ گرو گوبند سنگھ جی مہاراج بچپن وچ گنگا دے تٹ تے بچیاں نال جد کھیڈن جاندے سن تاں ایک ادوتی گھٹنا گھٹی۔ ایک دن آپ نے اپنے ہتھاں وچ جو سونے دے بڑے قیمتی کڑے پائے ہوئے سن کدھرے ایک گواچ گیا۔ ماتا جی نے، ماما کرپال چند جی نے بار بار پوچھیا، لال جی کڑا کتھے ہے؟ وہ ہیرے تے موتیاں نال جڑت جو کنگن تسی پہنے ہویا سی سونے دا کتھے ہے؟ دوسرا اتار کے تے گنگا دے سٹ کے آکھیا، اتھے اتھے سٹے ہے۔ کوئی پکڑ نہیں کنچن نال، کوئی پکڑ نہیں سازو سمان نال۔ بچپن وچ آپ دیاں ویراگی تے تیاگی برتیاں انج اجاگر ہوئیاں۔ دکھت ہو کے راجہ اشوک نے جس گنگا وچ پٹنا دے تٹ تے تلوار سٹی سی، اسی تٹ تو گرو گوبند سنگھ جی مہاراج نے تلوار چکی۔ ساڈا اے دیش 2000 سال تک غلامی دی لپیٹ وچ رہا ہے۔ ایتھے افغانی آئے، ایرانی آئے، ڈچ آئے، پرتگیز آئے، منگول آئے، عربین آئے، پھر فرینچ آئے، انگریز آئے، سب نے اس دیش نو غلام بنا کے رکھے ہے۔ کارن کہ منکھ کسی حد تک اتنا بزدل ہو گیا سی، اہنسا پرمو دھرم ہے، اس وچار دھارا نے اتنا کائر بنا دیتا کہ صدیاں دی غلامی دی لپیٹ وچ اے دیش جکڑے آ گیا۔ صاحب گرو گوبند سنگھ جی مہاراج کہن لگے، اہنسا وی سور بیر نو ہی شوبھا دیندی ہے، کائر نو نہیں، بزدل نو نہیں۔ اہنسا دھرم دا ایک نکا جیاں انگ ضرور ہے، سمپورن دھرم نہیں ہے، مکمل دھرم نہیں ہے۔ اس واسطے ساڈے دیش دے پرانے یودھے اوتاری پرش وی شسترداری سن، جیسے شری رام دھنش بان دھارن کردے نے، شری کرشن سدرشن چکر دھارن کردے نے، ارجن دے ہاتھ وچ دھنش بان ہے، پرشرام دے کول برچھا ہے، شیو جی دے پاس ترشول ہے اور گدھا ہے ہنومان کول۔ غرض کے اس طرح دے جتنے اوتاری پرش نے کوئی نہ کوئی شستر اپنے کول رکھدے نے، اور اس گل دا پرتیک ہے کہ حفاظت باروں بھی کرنی ہے، حفاظت اندروں بھی کرنی ہے۔ اندر دے ویری کوئی ہور نے، باہر دے ویری کوئی ہور نے، تے سنگھرش دوہاں نال کرنا پائے گا۔ اپنی آتما نو بھی بچانا ہے، اپنے شریر نو بھی بچانا ہے، اپنے من نو بھی بچانا ہے، پر اپنی دھن سمپدا نو بھی بچانا ہے، اپنے دیش نو بھی بچانا ہے، اپنے دیش دی سنسکرتی نو بھی بچانا ہے۔ دیش پیار دی لہر گرو گوبند سنگھ جی مہاراج نے اس ڈھنگ نال بھارت واسیاں دے اندر پھوکی اور آکھیا، دیش دی آزادی لئی اور دیش دی سنسکرتی نو قائم رکھن لئی یودھے چاہیے نے، مہابلی چاہیے نے، جو سر نو ہتھیلی تے رکھن۔ حقیقت ہے، سچائی ہے، انندپور صاحب وچ وساکھی والے دن آپ نے سراں دی منگ کیتی۔ جو سر بھیٹ کرنا نہیں جاندا وہ اپنے سر دی حفاظت بھی نہیں کر سکے گا۔ جو سر بھیٹ کرنا جاندے نے وہ سنسکرتی دا سر، دیش دا سر، دیش دے دھرم دا سر اچا رکھتے ہیں، پر جو سر نچھاور کرنا نہیں جاندے وہ دیش دا سر نیواں کرا چھڑتے ہیں۔ دیش دی سنسکرتی نو ملیا میٹ کرن دے چھ ہی اگاں ہوندے نے۔ تو گرو گوبند سنگھ جی مہاراج مہابلی اس طرح دے سورمے سن۔ اج تک دنیا بھر دے عالم کہندے آئے نے کہ لڑائی دا کارن زر، زمین تے زور ہوئے، پر گرو گوبند سنگھ جی مہاراج دی جیونی دا ورکا پڑی ہے تا آپ دیاں جنگاں دا کارن نہ زر ہے نہ زمین ہے نہ زورو ہے اور دنیا دا واحد اے پہلا مہاپرش ہے جس نے دنیا دے عالماں دی اس گل نو جھٹلا کے رکھ دیتا ہے کہ صرف زر دی خاطر ہی جنگ نہیں آندے، صرف زوری دی خاطر ہی جنگ نہیں آندے، اور صرف زمین دی خاطر ہی لڑائی نہیں آندی، بلکہ مظلوماں دی رکھیا رہی، دیناں دی رکھیا رہی، دیش دی رکھیا رہی، سنسکرتی دی رکھیا رہی، تلوار چکنی پیندی ہے۔ ویر ویرودھی ہردے نال لڑنا ہور گل ہے، نرویر جذبے نال لڑنا اور گل ہے۔ گرو گوبند سنگھ جی مہاراج نے پاویں ہاتھ وچ تلوار چک لئی ہے، پر اندر ہردا نرویر ہے، اور نرویر ہون دا ایک بہت وڈا ثبوت میدان جنگ وچ سنگھ سور میں جنہاں نو مار مار کے گرا دیندے نے، بھائی کنیا انہاں نو ہی جل پلا کے کھڑا کردا ہے، پکڑ کے مشکاں بن کے بھائی کنیا دیاں گرو گوبند سنگھ جی مہاراج دے حضور پیش کیتے گئے۔ آکھیا گیا مہاراج اے ساڈے وچ غدار ہے، اسی جنہاں ویریاں نو مار کے گراندے ہاں اے انہاں نو ہی پانی پلا کے پھر سرجیت کر دیندا ہے۔ گرو گوبند سنگھ جی مہاراج نے بھائی کنہیے تو پوچھیا، کیوں بھائی کنہیا، اے تیرے تے کی الزام لاندے نے، توں ویریاں نو پانی پلانا ہے؟ مہاراج میں تے کسے ویری نو پانی نہیں پلایا، میں تے آپ نو جل چھکانا، میں تے جس منہ نو دیکھنا آپ دا ہی مکھڑا پرتیت ہوندا ہے۔ گل وکڑی چ لے لیا، گرو گوبند سنگھ جی مہاراج نے اپنے کولوں مرم ڈبی وی دتی، آکھیا لے زخماں تے مرم پٹی وی کر لیا کر۔ اس طرح دا کوئی نرویر منکھ ہی جگت دے اس طرح دے ویریاں نال پیش آ سکدا ہے۔ نرویر ہردا صاحب شری گرو گوبند سنگھ جی مہاراج دا اس طرح ہے جویں ایک ڈاکٹر مریض دا آپریشن کرن لگیا نشتر چلاندا ہے، چھرا چلاندا ہے، چاکو چلاندا ہے، لیکن ویر بھاو کر کے نہیں، او چھرا او نشتر دے چوں مریض دی زندگی لب رہے ہے، او دی حیات لب رہے ہے۔ تو چھرا ڈاکٹر دے ہتھ دے چ ہے، چھرا قاتل دے ہتھ دے چ بھی ہے، قاتل چھرے دے چ دوسرے دی موت لب رہے ہے، اور ڈاکٹر چھرے دے چ دوسرے دی زندگی لب رہے ہے۔ چھرا چلایا ڈاکٹر نے، مریض مر گیا ہے، نہیں بچیا، تو قتل دا مقدمہ نہیں درج ہوئے گا، کیونکہ اس دا ارادہ ہی نہیں سی۔ قاتل نے کسے نو چھرا مارے ہے لیکن اگلا نہیں مریا، تاوی ارادہ قتل دا مقدمہ اس تے چلے گا، کیونکہ اس دا ارادہ سی مارن دا۔ تو گرو گوبند سنگھ جی مہاراج دا جو ارادہ ہے او تے ایک جراح دا ارادہ ہے، ڈاکٹر دا ارادہ ہے، فالتو مواد نو کڈ دئیے، جیسے بان دیچ بہت مواد بھر جائے یا پیر دیچ، تو ڈاکٹر کہندا ہے سمچے جسم نو بچان دی خاطر اے پیر کٹنا پے گا، بان کٹنی پینے، کئی دفعہ سمچے دیش تے دیش دی سنسکرتی نو بچان دی خاطر کچھ ایک نو ایک پاسے کرنا پیندا ہے، تاں دیش بچدا ہے، تاں دیش دی سنسکرتی بچدی ہے۔ ایک عالم دا کہنا ہے کہ گرو گوبند سنگھ جی مہاراج دے انیکاں روپ نے، جد میں دیکھدا او میدان جنگ وچ لڑ رہے نے تو ایک سپاہی پرتیت ہوندے نے، یودھا پرتیت ہوندے نے، پر جد پاؤنٹا صاحب دے ہتھ دے کلم لے کے کچھ لکھ رہے نے تے کلم دے چوں نغمے نکل رہے نے، کوتا نکل رہی ہے، تا آپ ایک کوی پرتیت ہوندے نے، شاعر پرتیت ہوندے نے۔ جد انہاں نوں سونے دے سنگھاسن تے بیٹھا دیکھی دا ہے، چور ہو رہی ہے، نظرانے بھیٹ ہو رہے نے، لوکی سجدے دے چ نے، تا انج پرتیت ہو جائے جیسے ایک شہنشاہ سنگھاسن تے بیٹھا ہے۔ پر جد پنجائی پیاریاں دے اگوں ہاتھ جوڑ کے گرو گوبند سنگھ جی مہاراج کھڑے نے تے امرت دی دات منگ دے نے، ادوں بکھاری پرتیت ہوں دے نے۔ آج تک جن نے درویش ہوئے نے وہ بادشاہ نہیں ہوئے، اور جو بادشاہ ہوئے نے وہ درویش نہیں ہوئے۔ جد کسے بادشاہ نو درویش بنن دا شوق جا گیا ہے، انہیں بادشاہت نو لت ماری ہے۔ بھرتری نے، راجہ گوپی چند نے، تے اس پدر دے ہور مہا پرشاں نے راج سنگھاسن نو لت مار کے سنت پنا قبول کیتا، یوگی بنے، سدھ بنے، سنت بنے، درویش بنے۔ تے جد کدی کسے درویش دے اندر، سنت دے اندر راجہ بنن دا شوق پیدا ہویا تو انہیں سنتگیری چھڑ دیتی، انہیں درویشی چھڑ دیتی۔ دنیا وچ ایک واحد مکمل انسان آیا، پورن پرکھ آیا، جنہیں درویشی دی خاطر بادشاہت نہیں چھڑی اور جنہیں بادشاہت دی خاطر درویشی نہیں چھڑی۔ تدی تے بھائی صاحب بھائی نند لال نو کہنا پیا، حق حق اندیش گرو گوبند سنگھ بادشاہ درویش۔ گرو گوبند سنگھ، گرو گوبند سنگھ جی مہاراج بادشاہ بھی نے، درویش بھی نے۔ آپ دیاں انیکاں مہان رچناواں نے، دسم گرنتھ دی رچنا آپ نے پونٹا صاحب وچ کیتی، جہدے وچ جاپ صاحب، اکال استت، بچتر ناٹک، چنڈی دیوار، بھگوتی دیوار، گیان پربودھ، کرشنا اوتار، راما اوتار، غرض کے 24 اوتاراں دی کتھا، اے مہان رچنا گرو گوبند سنگھ جی مہاراج نے جنہاں نے جگت دی جھولی وچ پائی ہے۔ صاحب گرو گوبند سنگھ جی مہاراج ایک ادوتی شاعر نے، قلم دے دھنی نے، مہان لکھاری نے، اور اس وچ آپ نے صاف اے وی کر دیتا ہے کہ بہت کچھ میں انواد کیتا ہے، دسم کتھا بھاگوت کی بھاکھا کری بنائے، اور باسنا نہ ہے پرب دھرم جدھ کے جائے۔ میں پراتن دھرم گرنتھا دی پاشا کیتی ہے، ٹیکا کیتا ہے، ترجمہ کیتا ہے۔ کیوں ترجمہ کیتا ہے؟ تاکہ جگت نو پتہ چل جائے دیش دا پرانا دھارمک اتہاس کی ہے، دیش دا پرانا دھارمک ڈھانچا کی ہے، تے اسی جگت نو کی دے رہے ہیں، اسی جگت دی جھولی دے کی پا رہے ہیں۔ صاحب شری گرو گوبند سنگھ جی مہاراج دے بارے بھائی صاحب بھائی سنتوک سنگھ جی دے اے خیال نے کہ اس طرح دی مہان مورتی اگر عالم وجود دے چنا دی تے اج دیش دے چ کی ہونا سی، چھائے جاتی ایکتا انیکتا بلائے جاتی، اوت کچیلتا کتیبن قرآن کی، پاپ ہی پر پک جاتے، دھرم دھسک جاتے، برن گرک جاتے، سہت بیدان کی، دیوی دیو دیہو رے سنتوک سنگھ دور ہوتے، ریت مٹ جاتی کتھا بیدن پران کی، سری گرو گوبند سنگھ پاون پرم سور، مورت نہ ہوتی جو پہ کرنا ندھان کی۔ ایسی بخشش بھری مورتی جے نہ ہوندی تے دیش دی اے حالت اج نہیں ہونی سی۔ بھاو اے جو سنسکرتی بچی ہوئی ہے دیش دی، اے گرو گوبند سنگھ جی مہاراج دا صدقہ، انہاں دی رحمت دا صدقہ، انہاں دی بخشش دا صدقہ۔ آپ دا آگمن بھائی صاحب بھائی نند لال دے لفظاں وچ بہار دا آگمن ہے، موسم بہار دا آگمن، باہوش باش کہ ہنگام نو بہار آمد، ساڈے دیش دیاں چھ رتواں دے چوں بہار دی رت رتواں دا راجہ ہے، سرمور ہے، مہان ہے۔ کیوں؟ موسم بہار وچ گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے۔ پھل کھڑدے نے موسم بہار وچ، بہتی گرمی ہووے تے گرمی نال پھل جھلس جاندے نے، پر جے بہتی ٹھنڈ ہووے، ککر پہ رہے ہوئے، پالا پہ رہے ہوئے، تاں پھل مرجا جاندے نے، نہیں پیدا ہوندے۔ تو گل سپشٹ ہے کہ برف پہ رہی ہے پھل نہیں پیدا ہونگے، لو چل رہی ہے پھل جھلس جانگے۔ پھلاں نو کھیڑے لئی، پھلاں دی اتپتی لئی موسم بہار چاہیدا ہے۔ جو بہت گرم ہے وہ ظالم ہو جائے گا، جو بہت ٹھنڈا ہے وہ بزدل ہو جائے گا۔ دیش دے جو سنگھرش سی وہ اس طرح دا سی کہ ایک پاسے ایک ظالم سی بہت گرم سی بہت گرم سی، دوسرے پاسے ایک بزدل سی بہت ٹھنڈا سی بہت ٹھنڈا سی۔ گرو گوبند سنگھ جی مہاراج نے جس حالسے نو جنم دیتا آخیا تسی بہار دی طرح ہونا، نہ اتنا گرم کہ جنے کھنے دی پگ لاؤ، نہ اتنے ٹھنڈے کہ جنا کھنا تھوڑی پگ لا چھٹے۔ موسم بہار بہوش باش کہ ہنگاؤں میں نو بہار آمد، بہار آمد یار آمد قرار آمد۔ بھائی صاحب بھائی نند لال کہندے نے گرو گوبند سنگھ جی مہاراج دی آمد موسم بہار دی آمد ہے۔ آپ نے دیش واسیاں نویں سیدھ دیتی اور آکھیا جد مجبور ہو جاؤ لاچار ہو جاؤ تا شستر چکنا بھی دھرم ہے، چونکارز ہما ہیلتے درگلست حلالست بردم بشمشیر دست۔ جد وقت دے ستا دھاریاں نے آپ نو یہ آکھیا کہ آپ سنت ہو گرو ہو فقیر ہو، فقیر دا شستر دھاری ہونا ٹھیک نہیں، تا آپ نے فرمان کیتا بلاچارگی درمیان آمدم بتدبیرو تیرو طوفنگ آمدم۔ میں لاچار ہو کے شستر چکے ہے بندوق چکی ہے مجبور ہویا، اے ستا دھاریو تھوڑے تے گیان دا وچار دا شانتی دا کھما دا اثر نہیں پیا، مینو مجبورن شستر چکنا پیا۔ تو اے واق گرو گوبند سنگھ جی مہاراج دے امر واق نے چونکارز ہما ہیلتے در گجست حلالست بردم بشمشیر دست۔ ساڈے دیش دے ایک پرسدھ کوی دا کہنا ہے اے ماں جے توں بچے نو جنم دینا ہے او سورما ہووے، جے سورما نہیں تا بھگت ہووے، جے بھگت نہیں تا کم سے کم دانی تا ضرور ہووے۔ جننی جنے تا بھگت جن کہ داتا کہ سور، نہیں تا جننی بانج رہے کاہے گواوے نور۔ آد کال تو یہ وچار دھارا بنی ہوئی ہے بے جنہاں نے جگت نو تعمیر کیتا ہے، جگت نو کچھ دیتا ہے، دانیاں نے کچھ دیتا ہے، سورمیاں نے کچھ دیتا ہے، بھگتاں نے کچھ دیتا ہے۔ اس واسطے آخیا گیا اے ماں اگر تو بھگت نہیں پیدا کر سکتی، داتا نہیں پیدا کر سکتی، سورما نہیں پیدا کر سکتی، تو پھر تیرا بانج رہنا ہی بہتر ہے۔ واہ صاحب شری گرو گوبند سنگھ جی مہاراج ایسا پورن پرکھ جو داتا بھی ہے بھگت بھی ہے سورما بھی ہے۔ سورما ایسا کہ لکھاں دی فوج دا گھیرا پیا ہوئے حوصلہ پست نہیں ہوندا، حوصلے نال آپ لڑ دے نے۔ انہیں مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں، تو سوا لاکھ نال لڑن لئی دراصل جگرا چاہیدا ہے، ہمت چاہیدی ہے، حوصلہ چاہیدا ہے۔ آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے نے، آسا دیوار نو سن رہے نے، مگن ہو کے پربھو دے گیت گا رہے نے۔ اس طرح دے آپ بھگت نے دانی دانیاں دے تے آپ نو کہا جاندا ہے سربنس دانی، جو کچھ بھی ہے دان کر دیتا اس دیش نو، جو کچھ بھی سی دان کر دیتا جگت دے مظلوماں نو، جگت دے یتیماں نو، جگت دے دکھیاں نو، دھن دان کر دیتا، ان دان کر دیتا، بھوشن دان کر دیتے، محل ماڑیاں دان کر دیتیاں، اپنے سنگھ دان کر دیتے، اپنے پتر دان کر دیتے، اپنا پروار دان کر دیتا اور اپنا آپ بھی نچھاور کر دیتا۔ سربنس دانی ان دے دانی تے دھن دے دانی دنیا دے بہت سارے ملن گے، پر سربنس دانی تا کیول گرو گوبند سنگھ جی مہاراج نے جنہ نے اس دیش دیتوں سب کچھ نچھاور کر دیتا، سب کچھ قربان کر دیتا۔ لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا، سروپ نکھا دی نکھ لکشمن نے کٹ دیتی، बदले दी भावना दे रावण सीता नूं चुक के लै गया। बहुत वड्डा संघर्ष होया। धार्मिक तौर ते राम ते रावण दा कोई भेद नहीं है, मतभेद नहीं है। चार वेदां दा पाठी रावण है, सियाणा है। चार वेदां दे पाठी श्री राम जी ने राम रामेश्वरम दे शिवजी दी पूजा करदे ने। रावण भी शिवजी दा ही उपासक है, शिवजी दी ही उपासना करदा है। तो धार्मिक तौर ते कोई मतभेद नहीं। दूसरी अजीम जंग होई महाभारत दी, लाला दौलत राय कहिंदे ने उत्थे भी कारण है एक स्त्री, और ओ स्त्री है द्रौपदी। द्रौपदी दी रचना तो दुर्योधन लई ए शब्द निकले, ए अंधे दा अंधा है। धरतराष्ट्र उन्हां दा पिता अंधा सी, ए अंधे दा अंधा है। ए कौड़े बचन दुर्योधन नूं ऐसे चुभे, बदले दी भावना पैदा होई, लिहाजा पांडुआं नूं जुए लई प्रेरिया। तो धर्म पुत्र युधिष्ठिर अज जुआ खेडन लगे, हैरानगी ओ जुए दे च धन हारदे ने, फिर वस्त्र हार देने, भूषण हार देने, मैल हार जांदे ने, फिर राज पाठ हार जांदे ने, तने इतना वड्डा जुआरी, फिर पत्नी हार जांदा है, फिर वो द्रौपदी नूं हार जांदे ने। फिर ए अगां चल के बहुत वड्डे संघर्ष दा कारण बनी, महाभारत दे युद्ध दा कारण बनी। लाला दौलत राय कहिंदे ने स्वाने उमरी गुरु गोबिंद सिंह जी महाराज दे च महाबली, जो आप दी लिखत एक बड़ी सुंदर किताब है, उहदे च आप कहिंदे ने कि ये जिहड़ियां दो अजीम महान जंगां पुराने समें च साडे देश दे च होईयां, कारण इस्त्री है। ते धार्मिक तौर ते कोई मतभेद नहीं है। ते दोवें पासे राजे ने, एक पासे सेना दे मुखी ने द्वारका दे राजा, एक पासे दुर्योधन आप ने इंद्रप्रस्थ दे राज मुखी सिरमौर। धार्मिक तौर से कोई मतभेद नहीं। पांडव पड़े ने द्रोणाचार्य कोल, कौरव भी पड़े ने द्रोणाचार्य कोल, धर्म एक है। धार्मिक तौर से कोई मतभेद नहीं, दोवे राजे ने। तो जंग दा कारण है एक स्त्री, और वो स्त्री है द्रौपदी। लाला दौलत राय कहिंदे ने जद मैं गुरु गोबिंद सिंह जी महाराज दियां लड़ाइयां दा अध्ययन करदा, उस नाल जंग है जिस नाल धार्मिक तौर ते भी आपदा मतभेद है, उस नाल आपदा संघर्ष है कि एक पासे एक देश दा राजा है, सुल्तान है, और दूजे पासे एक फकीर है जिदे खजानियां दे कुछ भी नहीं। फिर ये बहुत वड्डी जंग भी जो अनेका लड़ियां गईयां, जर जमीन जोरू दी खातर नहीं है, देश दी रखिया दी खातर, देश दी मजलूमा दी खातर, देश दी असमत दी खातर। और उस हालत देच सतगुरु ने तलवार उठाई जद देश दी असमत गजनी दे बाजारां च टके टके देच बिकदी सी। रामायण दे एक बड़े कीमती मधुर वाक जो महात्मा तुलसी ने लिखे ने, अनज बधु भगनी सुत नारी, हे सठ ये कन्या समचारी। जद पेड़ां दी ओट दे छुप के श्री राम ने बाली नूं मार दिता है, ते बाली ने कहा भगवान ने घोर पाप कीता है, तो राम कहिंदे नहीं, मैं पाप नहीं कीता तैनू मार के, इन्हें छोटे भरा दी इस्त्री तारा नूं जबरन अपने कोल रख लिया सी। तो श्री राम दे ए बोल जिन्हों कलम बंद करदे ने श्री तुलसी, अनज बधु भगनी सुत नारी, हे सठ ये कन्या समचारी, ताहे कुदृष्ट बिलोके जोई, ताहे बधे कछ पाप न होई। अनज बधु छोटे बिरादी स्त्री भगनी भैन सुत नारी नू, ते चौथी कन्या, इन्हां चारां नू ही कन्या दे समान समझना चाहिदा। ते जिहड़ा कुदृष्टि नाल वेखे उस नू मैं बद कर दिया, कोई पाप नहीं, कोई पाप नहीं, ए श्री राम दे बोल। ते जद देश दी असमत टके टके दे गजनी दे बाजारां च बिकदी सी, मजबूरन गुरु गोबिंद सिंह जी महाराज नूं तलवार चुकनी पई, देश दी असमत नूं बचाण लई, देश दी गैरत नूं बचाण लई, सरबंस दान करके देश दी गैरत संस्कृति धर्म नूं बचा के आप हजूर साहब दे श्री सचखंड दे ज्योति जोत समा गए। गुरु ग्रंथ साहब जी महाराज नूं आपने रस्मी गद्दी दित्ती, तिलक दित्ता केसर दा, ਪਰਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ, ਐ ਖਾਲਸੋ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨਿਸੈਭੰ ਗੁਰੂ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸਰਨ ਜੋਗ ਦਇਆਲੇ

ਘਟਿਤ ਹੁੰਦਾ ਹੈ, ਜਿੱਥੇ ਪ੍ਰਗਟ ਹੁੰਦਾ ਹੈ, ਜਿਸ ਨੂੰ ਚਲਾਇਮਾਨ ਕਰਦਾ ਹੈ, ਦ੍ਰਿਸ਼ਮਾਨ ਕਰਦਾ ਹੈ, ਉਸੇ ਨੂੰ ਤਨ ਕਹਿੰਦੇ। ਤਾਂ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਉੱਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ। ਉਮੀਦ ਇਹ ਗੱਲ ਪਕੜਦੇ ਚਾਹੀ, ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਿਰਨ ਸੂਰਜ ਦੇ ਚਲੀਨ ਹੋ ਜਾਏ ਤਾਂ ਸੂਰਜ ਹੈ, ਸੂਰਜ ਤੋਂ ਅਲੱਗ ਦਿਖਾਈ ਦੇਵੇ ਤਾਂ ਕਿਰਨ ਹੈ। ਜੀਵ ਆਤਮਾ ਪਰਮਾਤਮਾ ਦੇ ਚਲੀਨ ਹੋ ਜਾਏ ਤਾਂ ਪਰਮਾਤਮਾ ਹੈ, ਪਰਮਾਤਮਾ। ਔਰ ਜਿੰਨੇ ਚਿਰ ਤੱਕ ਨਿਆਰੀ ਦਿਖਾਈ ਦੇ ਰਹੀ ਉਨੇ ਚਿਰ ਤੱਕ ਜੀਵ ਆਤਮਾ, ਜੀਵ ਆਤਮਾ ਹੈ। ਇਹ ਪ੍ਰਕਾਸ਼ ਹੈ, ਇਹ ਸੂਰਜ ਦੀ ਕਿਰਨ ਹੈ, ਪਰਮਾਤਮਾ ਦੀ ਅੰਸ਼। ਮੈਂ ਫਿਰ ਦੁਹਰਾਵਾਂ, ਕਹੋ ਕਬੀਰ ਇਹ ਰਾਮ ਕੀ ਅੰਸ਼। ਪ੍ਰਕਿਰਤੀ ਇੱਕ ਦਿਨ ਤਨ ਨੂੰ, ਮਨ ਨੂੰ, ਇਹਦੇ ਜ਼ੇਰ ਅਸਰ ਤਨ ਆਉਂਦਾ ਪਹਿਲੇ ਪ੍ਰਕਿਰਤੀ ਦੇ, ਔਰ ਪ੍ਰਕਿਰਤੀ ਤਨ ਨੂੰ ਮਿਟਾ ਦਿੰਦੀ ਹੈ। ਰੋਜ਼ ਰੋਜ਼ ਅਸੀਂ ਮਿਟ ਰਹੇ ਹਾਂ, ਰੋਜ਼ ਰੋਜ਼ ਅਸੀਂ ਘਟ ਰਹੇ ਹਾਂ। ਜੇ ਰੋਜ਼ ਰੋਜ਼ ਅਸੀਂ ਜੀ ਰਹੇ ਹਾਂ ਤੇ ਰੋਜ਼ ਰੋਜ਼ ਅਸੀਂ ਮਰ ਰਹੇ ਹਾਂ। ਤੁਸੀਂ ਆਖੋਗੇ ਇਹ ਕੀ ਕਹਿੰਦੇ, ਰੋਜ਼ ਰੋਜ਼ ਜੀ ਰਹੇ ਹਾਂ, ਜੀ ਰਹੇ ਹਾਂ, ਪਰ ਰੋਜ਼ ਰੋਜ਼ ਮਰ ਰਹੇ ਹਾਂ ਕਿਉਂਕਿ ਘਟ ਰਹੇ ਹਾਂ। ਘਟਣਾ ਮਿਟਣਾ ਹੀ ਹੈ, ਔਰ ਕੀ ਹੈ। ਇੱਕ ਮਨੁੱਖ ਨੇ ਚਲੋ 100 ਸਾਲ ਜੀਵਣਾ ਹੈ, ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ, ਇੱਕ ਦਿਨ ਘਟ ਗਿਆ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਾਉ ਪਾਣੀ। ਸਰੀਰ ਦੋਵਾਂ ਦਿਸ਼ਾਵਾਂ ਵਿੱਚ ਜਾ ਰਿਹਾ, ਰੋਜ਼ ਰੋਜ਼ ਵਧ ਰਿਹਾ, ਰੋਜ਼ ਰੋਜ਼ ਘਟ ਰਿਹਾ। ਵਧਣਾ ਘਟਣਾ ਇਕੱਠਾ ਹੀ ਚੱਲ ਰਿਹਾ, ਇਕੱਠਾ ਹੀ ਚੱਲ ਰਿਹਾ। ਦਿਸ ਰਿਹਾ ਤਨ ਵੱਡਾ ਹੋ ਰਿਹਾ, ਹਕੀਕਤ ਵਿੱਚ ਉਮਰ ਘਟ ਰਹੀ ਹੈ, ਘਟ ਰਹੀ ਹੈ, ਘਟ ਰਿਹਾ। ਕਿਉਂਕਿ ਘਟ ਰਿਹਾ ਤਾਂ ਇੱਕ ਦਿਨ ਪ੍ਰਕਿਰਤੀ ਇਸ ਨੂੰ ਮਿਟਾ ਦਿੰਦੀ। ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਮਿਟਦਾ। ਜੀਵ ਆਤਮਾ ਤੇ ਪਰਮਾਤਮਾ ਦੀ ਅੰਸ਼ ਮਿਟਣ ਦਾ ਮਤਲਬ ਹੀ ਨਹੀਂ। ਮਨ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਤਾਂ ਵਿਚਾਰਾਂ ਨੂੰ ਕੌਣ ਦੇਖਦਾ? ਜੀਵ ਆਤਮਾ। ਬੰਦਾ ਕਹਿ ਦਿੰਦਾ ਨਾ ਮੇਰੇ ਵਿਚਾਰ ਨੇ, ਤੇ ਜੇ ਵਿਚਾਰ ਨੂੰ ਮਨ ਮੰਨ ਲਈਏ ਤੇ ਮਨ ਨੂੰ ਕੌਣ ਦੇਖ ਰਿਹਾ ਜੋ ਕਹਿ ਰਿਹਾ ਮੇਰੇ ਵਿਚਾਰ? ਰਾਤ ਨੂੰ ਜਦ ਤਨ ਸੌ ਜਾਂਦਾ ਤੇ ਮਨ ਵੀ ਗੂੜੀ ਨਿੰਦਰਾ ਦੇ ਸੌ ਜਾਂਦਾ, ਜਿਹਨੂੰ ਸੁਖੋਪਤੀ ਕਹਿੰਦੇ ਨੇ, ਸੁਸ਼ੁਪਤੀ ਕਹਿੰਦੇ ਨੇ, ਤੇ ਸਵੇਰੇ ਉੱਠ ਕੇ ਬੰਦਾ ਕਹਿੰਦਾ ਬੜੀ ਗੂੜੀ ਨੀਂਦ ਆਈ, ਬੜੀ ਗਹਿਰੀ ਨੀਂਦ ਆਈ, ਤੋ ਤਨ ਤੇ ਸੁੰਨ ਹੋ ਗਿਆ ਸੀ, ਮਨ ਵੀ ਸੁੰਨ ਹੋ ਗਿਆ ਸੀ। ਇਹ ਬੋਧ ਕਿਸ ਨੂੰ ਹੋ ਰਿਹਾ? ਬੜੀ ਗੂੜੀ ਨੀਂਦ ਆਈ। ਇਹ ਜੀਵ ਆਤਮਾ ਨੂੰ ਬੋਧ ਹੁੰਦਾ।

मन ते विश्राम दे चला गया, मन ते सो गया। तार्किक एक इस तरह की तर्क खड़ी करते ने, जीव आत्मा परमात्मा की अंश है, यह सूरज की किरण है, फिर अंदर इतना अंधेरा क्यों है? क्यों अंधेरा? यह परमात्मा की अंश है, परमात्मा परम आनंद है, यह उसकी अंश है, पर अंदर इतना दुख क्यों? मैं ये मूल सिद्धांतिक नुक्ते थोड़े सामने रख रहा, सारी जिंदगी में कर्म कांड च ना लग जाए। परमात्मा महारस है, आत्मा उसकी अंश है, महारस है, पर जीवन दे जितनी बेरसी कितों आ गई? ये बेरसी क्यों है? परमात्मा निर्वैर है, जीव आत्मा उसकी अंश है, फिर अंदर इतना वैर विरोध कितों आ गया? क्यों आ गया? परमात्मा भय तो रहत है, जीव आत्मा उसकी अंश है, पर अंदर इतना भय, इतना डर, ये कितों आ गया? ये क्यों आ गया? तो पता है, वाम मार्गियां दे एक तपे तबके ने कह दिता, अगर आत्मा है तो यह भी लिपाए मान आउंदी, वरना किरण दे होंदे हो इतना अंधेरा क्यों? किरण दे होंदे हो इतना वैर विरोध क्यों है? अगर किरण सूरज दी है, जीव आत्मा परमात्मा दी है, जेड़ा परमात्मा महारस है, तो इतनी बेरसी क्यों? आप सारे सूझवान बैठे, तर्क बिल्कुल सही है, एवें कोरे जज्बे दे तहत असी नहीं कह सकते, तुसी मुंह रखो मन मुख। गुरमुखताई ते ए आउंदी है, दलील दा जवाब दलील नाल, विचार दा जवाब विचार नाल, तर्क दा जवाब तर्क नाल। उन्हां दी तर्क है, जीव आत्मा नूं निर्लेप कहना बनदा नहीं। फिर पता है वो की कहंदे ने, कि जीव आत्मा भी लिपाए मान हो सकती है, तो फिर परमात्मा नु भी बेदाग कहना बनता नहीं। वो इंज कहते वाम मार्ग, वो ये कहते जो ना दा एक तबका कोरा नास्तिक हो गया सी, साडा कोई भरोसा नहीं। भरोसा है, जिवें तन मैला होंदा है, मन मैला होंदा, जीव आत्मा मैली होंदी है, परमात्मा भी बेदाग नहीं, वो भी बेदाग नहीं। दलील उन्हां दी बड़ी प्रबल है, बड़ी प्रबल है। मैं एक दफा फिर दोहराऊं, सूरज है, उहदी किरण है, उस तो जो प्रकाश हो रहा है वह है, प्रकाश जिथे पै रहा है वह है, जिस तो प्रकाशित हो रही है वस्तुआ वह ने, उसे प्रकाश नाल वस्तुआ हो रही ने, सारी हलचल है। सूरज एको रुत अनेक, नानक करते के कहते वैसे सारा पलटा, तिक सूरज करके उदी किरणा करके उदे प्रकाश करके उदे तेज करके। सूरज परमात्मा, किरण जीव आत्मा, प्रकाश मन, जिथे प्रकाश हो रहा है, जिथे पै रहा है, जिस तो वस्तु प्रकाशित हो रही है, वो ए तन, वो ए तन। तार्किक कहिंदे ने तन दी मैल नूं देख के
ਗੱਲ ਫਿਰ ਸਪਸ਼ਟ ਹੋ ਗਈ, ਮਨ ਵੀ ਮਹਿਲ ਹੈ ਔਰ ਮਨ ਮਹਿਲ ਹੈ ਐਸਾ ਭਗਤ ਲੋਕ ਮੰਨਦੇ ਨੇ, ਸੰਤ ਵੀ ਮੰਨਦੇ ਨੇ। ਤੇ ਜੇ ਮਨ ਮਹਿਲ ਹੈ ਤਾਂ ਫਿਰ ਕਿਰਨ ਵੀ ਮਹਿਲੀ ਹੈ, ਤੇ ਜੇ ਕਿਰਨ ਮਹਿਲੀ ਹੈ ਤਾਂ ਸੂਰਜ ਵੀ ਬੇਦਾਗ ਨਹੀਂ ਹੈ, ਗ੍ਰਹਿਣ ਉਸਨੂੰ ਵੀ ਲੱਗੇ। ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਸੂਰਜ ਨੂੰ ਉਦਾਹਰਣ ਬਣਾਇਆ ਉਹਨਾਂ ਤਾਰਕਿਕ ਲੋਕਾਂ ਨੇ ਕਹਿ ਦਿੱਤਾ, ਫਿਰ ਇਹ ਵੀ ਕਬੂਲ ਕਰ ਲਓ ਸੂਰਜ ਨੂੰ ਗ੍ਰਹਿਣ ਲੱਗਦਾ, ਸੂਰਜ ਨੂੰ ਗ੍ਰਹਿਣ ਲੱਗਦਾ। ਵਿਸ਼ਾ ਮੈਂ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ, ਪਤਾ ਨਹੀਂ ਇੱਥੇ ਬੈਠਿਆ ਧੰਨ ਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇ ਦਿੱਤਾ। ਇਹ ਸੂਰਜ ਵੀ ਬੇਦਾਗ ਨਹੀਂ ਹੈ, ਇਹਨੂੰ ਗ੍ਰਹਿਣ ਲੱਗਦਾ ਲੱਗਦਾ। ਨਿਰਲੇਪ ਹੈ ਪਰਮਾਤਮਾ, ਨਿਰਲੇਪ ਹੈ ਜੀਵਾਤਮਾ, ਕਪੋਲ ਕਲਪਨਾ ਹੈ। ਤਾਂ ਫਿਰ ਮਾਹਵਾਮ ਮਾਰ ਗਿਆ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚੱਲਦੀ ਸੀ, ਮਾਸ ਆਮ ਚੱਲਦਾ ਸੀ, ਦੇਵਦਾਸੀਆਂ ਦੀ ਭਰਮਾਰ ਹੋ ਗਈ, ਦੁਰਾਚਾਰ ਆਮ ਚੱਲਦਾ ਸੀ। ਕਹਿੰਦਾ ਜੋ ਕੁਛ ਮਨ ਮੰਨਦਾ ਮੰਗਦਾ ਕਰੋ, ਮੰਦਰ ਵਿੱਚ ਕਰੋ, ਤਾਂ ਕਿ ਆਖੋ, ਐਲਾਨੀਆਂ ਪ੍ਰਗਟ ਕਰ ਸਕੋ, ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ, ਇਹੀ ਕੁਛ, ਹੋਰ ਕੁਛ ਵੀ ਨਹੀਂ। ਜੋ ਜੀਵਨ ਦੇ ਮੰਦਰ ਵਿੱਚ ਹੈ ਅਸੀਂ ਬਾਹਰ ਮੰਦਰਾਂ ਵਿੱਚ ਪ੍ਰਗਟ ਕਰਕੇ ਦੱਸ ਰਹੇ ਹਾਂ, ਇਹੀ ਕੁਛ ਹੈ, ਇਹੀ ਕੁਛ ਹੈ। ਖਜੁਰਾਹੇ ਦੇ ਮੰਦਰ, ਕੋਨਾਰਕ ਦੇ ਮੰਦਰ, ਕਾਮ ਦੇ ਮੰਦਰ, ਤੁਹਾਡੇ ਵਿੱਚੋਂ ਕੋਈ ਗਏ ਹੋਣ ਸ਼ਾਇਦ। ਖਜੁਰਾਹਾ ਇੱਕ ਛੋਟਾ ਜਿਹਾ ਕਸਬਾ ਹੈ ਮੱਧ ਭਾਰਤ ਦਾ, ਝਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇਗਾ। ਖਜੁਰਾਹੇ ਦੇ ਨੇੜੇ ਮਹੋਬਾ ਹੈ, ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ 2 ਸਾਲਾਂ ਚ ਇੱਕ ਦਫਾ ਉੱਥੇ ਜਾਣਾ ਹੁੰਦਾ। ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ, ਗੁਰਮਤ ਸਮਾਗਮ ਕਰਦੇ ਨੇ, 2-4 ਜਥਿਆਂ ਨੂੰ ਨਾਲ ਲੈ ਕੇ ਦੱਸ ਜਾਂਦੇ। ਤੋ ਮੈਂ ਇੱਥੋਂ ਖਜੁਰਾਹਾ ਏਅਰਪੋਰਟ ਤੇ ਉਤਰ ਜਾਂਦਾ, ਮੈਨੂੰ ਲੈ ਜਾਂਦੇ ਨੇ ਉੱਥੋਂ 20 ਮੀਲ। 3000 ਆਬਾਦੀ ਦਾ ਇਹ ਕਸਬਾ ਹੈ ਖਜੁਰਾਹਾ, ਬੜੀ ਸੁੰਦਰ ਏਅਰਪੋਰਟ ਹੈ, ਜਦਕਿ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। 5 5-star ਹੋਟਲ ਨੇ ਉੱਥੇ, ਛੋਟੇ ਛੋਟੇ ਦਰਜਨਾਂ ਨੇ ਬੇਸ਼ੁਮਾਰ। 3-4 ਪਲੇਨ ਰੋਜ਼ ਬੰਬੇ, ਕਲਕੱਤਾ, ਦਿੱਲੀ ਤੋਂ ਭਰੇ ਹੋ ਜਾਂਦੇ, ਅਪ ਡਾਊਨ ਕਰਦੇ, ਡੇਲੀ ਡੇਲੀ ਸਰਵਿਸ। 100-125 ਬੱਸਾਂ, ਟੂਰਿਸਟ ਬੱਸਾਂ ਰੋਜ਼ ਪਹੁੰਚਦੀਆਂ, ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ। ਕੀ ਦੇਖਣ? ਖਜੁਰਾਹੇ ਦੇ ਮੰਦਰ, ਖਜੁਰਾਹੇ ਦੇ ਮੰਦਰ। ਕੋਈ 300-400 ਏਕੜ ਵਿੱਚ 18 ਮੰਦਰ ਬਣੇ ਹੋਏ ਨੇ, ਕਾਮ ਦੇ ਮੰਦਰ, ਕਾਮ ਦੇ ਚਿੱਤਰ, ਕਾਮ ਦੀਆਂ ਮੂਰਤੀਆਂ, ਰਾਮ ਦੇ ਮੰਦਰ ਨਹੀਂ ਨੇ, ਕਾਮ ਦੇ ਮੰਦਰ, ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ। ਵਾਮ ਮਾਰਗੀਆਂ ਕੋਲ ਤਰਕ ਸੀ, ਅਗਰ ਜੀਵਨ ਮੰਦਰ ਹੈ, ਹਰੀ ਮੰਦਰ ਹੈ, ਇਸ ਮੰਦਰ ਦੇ ਵਿੱਚ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੋ ਅਸੀਂ ਬਾਹਰ ਕਾਮ ਦੇ ਮੰਦਰ ਬਣਾਏ ਬਣਾਏ, ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਉਜੈਨ ਦਾ, ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ? ਸ਼ਰਾਬ ਦਾ, ਸਾਰਾ ਦਿਨ ਚੜ੍ਹਦੀ ਕੀ ਉੱਥੇ ਸ਼ਰਾਬ।
ਜਿਵੇਂ ਦਰਬਾਰ ਸਾਹਿਬ ਸੀਗੰਜ ਸਾਰਾ ਦਿਨ ਕੜਾਹ ਪ੍ਰਸ਼ਾਦ ਚੜ੍ਹਦਾ, ਉੱਥੇ ਸ਼ਰਾਬ ਚੜ੍ਹਦੀ, ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ, ਹੁਣ ਵੀ ਇਹੀ ਕੁਛ। ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ। ਮਾਸ ਸਵੇਰੇ ਸੰਡੇ ਬੱਕਰੇ ਕਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ, ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ ਹੈ, ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ, ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰ ਦੇਣ, ਸਾਡੀ ਅਸੱਭਿਅਤਾ ਨੂੰ ਪ੍ਰਗਟ ਕਰ ਦੇਣ, ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ, ਦੱਬ ਦਿਓ। ਇਸ ਵਾਸਤੇ ਕਿਹਾ ਸੀ, ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫੋਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ, ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦਬਦ ਸਾਡੀ ਅਸੱਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ, ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ, ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ, ਹੋਰ ਕੀ ਹੈ? ਜ਼ਬਾਨ ਰਸ ਮੰਗਦੀ ਹੈ, ਅੱਖਾਂ ਰਸ ਮੰਗਦੀਆਂ ਨੇ, ਕੰਨ ਰਸ ਮੰਗਦੇ ਨੇ, ਨਾਸਕਾ ਰਸ ਮੰਗਦੀ ਹੈ, ਖਲੜੀ ਰਸ ਮੰਗਦੀ ਹੈ, ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ। ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰ ਹੈ, ਮੰਦਰ ਵਿੱਚ ਇਹੀ ਕੁਛ ਹੈ, ਇੰਦਰਿਆਂ ਦਾ ਰਸ। ਅਸੀਂ ਇਹੀ ਪ੍ਰੇਰਨਾ ਦਿੰਦੇ ਹਾਂ, ਜੀਵਨ ਦੀ ਮਹਾਨਤਾ ਹੈ, ਇੱਥੇ ਬੜਾ ਪ੍ਰਬਲ ਇੰਦਰਿਆਂ ਦਾ ਰਸ ਹੈ, ਅੱਖਾਂ ਦਾ ਰਸ, ਕੰਨਾਂ ਦਾ ਰਸ, ਨਾਸਕਾਂ ਦਾ ਰਸ, ਰਸਨਾ ਦਾ ਰਸ, ਹਲੜੀ ਦਾ ਰਸ, ਕੋਈ ਰਸ ਮੁੱਕਦੇ ਨੇ? ਮਹਾਰਸ। ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ, ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲ੍ਹੀ ਹੁੰਦੀ ਨਹੀਂ, ਪਰ ਜੋ ਪ੍ਰਗਟ ਰੂਪ ਦੇ ਸੰਸਾਰ ਵਿੱਚ ਮੌਜੂਦ ਹੈ ਤੇ ਵਾਮ ਮਾਰਗੀਆਂ ਨੇ ਆਖਿਆ, ਉਹਦੀਆਂ ਲਹਿਰਾਂ ਉਸਦਾ ਸੂਖਸ਼ਮ ਅਸਰ ਤੇ ਮੌਜੂਦ ਹੈ। ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ, ਉਹ ਵੀ ਇਹੀ ਤਰਕ ਪੇਸ਼ ਕਰਦੇ। ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ, ਜੋ ਬਹੁਤ ਸਿਆਣੇ ਨੇ, ਤੀਕਸ਼ਣ ਬੁੱਧੀ ਰੱਖਦੇ ਨੇ, ਇਹੀ ਕੁਛ ਕਹਿੰਦੇ। ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ, ਕਿਸ ਵਾਸਤੇ ਬਣਾਇਆ? ਚਲੋ ਮੰਨ ਲੈਂਦੇ ਹਾਂ ਪਰਮਾਤਮਾ, ਤੇ ਜੀਵਨ ਮੰਦਰ ਹੈ ਔਰ ਰਸ ਹੈ, ਤੋ ਰਸ ਫਿਰ ਅੱਖਾਂ ਦਾ ਹੈ, ਕੰਨਾਂ ਦਾ ਹੈ, ਨਾਸਕਾਂ ਦਾ ਹੈ, ਖਲੜੀ ਦਾ ਹੈ, ਰਸਨਾ ਦਾ ਹੈ, ਹੋਰ ਕੀ ਹੈ? ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ, ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ, ਭਾਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਉਹ ਕਹਿੰਦੇ ਨਹੀਂ, ਕਾਮ ਦਾ ਮੰਦਰ। ਉਹਨਾਂ ਨੇ ਜ਼ਮੀਨ ਦੇ ਉੱਤੇ ਫਿਰ ਕਾਮ ਦੇ ਮੰਦਰ ਬਣਾਏ, ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ, ਕਾਮ ਦੇ ਮੰਦਰ। ਕਿਉਂਕਿ ਮੈਂ ਵਿਹਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ, ਵੱਖ ਵੱਖ ਧਰਮਾਂ ਦੀ ਸਟੱਡੀ ਕਰਦਾ ਰਹਿੰਦਾ, ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿੰਦਾ, ਵਾਮ ਮਾਰਗੀਆਂ ਦੀ ਵੀ ਮੈਂ ਸਟੱਡੀ ਕੀਤੀ। ਸਿਰਫ ਸਟੱਡੀ ਨਾ ਕੀਤੀ, ਮੈਂ ਉੱਥੇ ਪਹੁੰਚਿਆ ਕੋਨਾਰਕ,
ਖਜੂਰਾਹਾ ਮੈਂ ਗਿਆ, ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ। ਭੁਵਨੇਸ਼ਵਰ ਵਿੱਚ ਕਟਕ ਦੀ ਸਾਡਾ ਪ੍ਰਾਮ ਸੀ ਅਤੇ ਮੈਂ ਹੁਣ ਕੋਨਾਰਕ ਨੇੜੇ ਹੈ ਹੋ ਕੇ ਆਉਂਦਾ। ਕਾਮ ਦੇ ਮੰਦਰ, ਇੰਦਰੀਆਂ ਦੇ ਰਸ ਦੇ ਮੰਦਰ, ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ, ਮਾਸ ਦਾ। ਅੱਜ ਵੀ ਬੇਸ਼ਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ, ਵੈਸ਼ਿਆ ਕਹਿ ਸਕਦੇ। ਐਨ ਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ, ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ। ਲੇਕਿਨ ਮਹਾਰਾਸ਼ਟਰ ਵਿੱਚ ਮੌਜੂਦ ਹੈ, ਤਮਿਲ ਵਿੱਚ ਮੌਜੂਦ ਹੈ, ਕਰਨਾਟਕ ਵਿੱਚ ਮੌਜੂਦ ਹੈ, ਥੋੜ੍ਹੀ ਜਿਹੀਆਂ ਮੱਧ ਭਾਰਤ ਵਿੱਚ ਵੀ ਮੌਜੂਦ ਹੈ, ਇਹ ਤੇ ਮੌਜੂਦ ਹੈ। ਹੁਣ ਮੈਂ ਅਰਜ਼ ਕਰਾਂ, ਸੂਰਜ ਹੈ ਉਹਦੀ ਕਿਰਨ ਹੈ, ਕਿਰਨ ਦੀ ਰੋਸ਼ਨੀ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ, ਜਿਸ ਨੂੰ ਪ੍ਰਗਟ ਕਰ ਰਿਹਾ ਉਹ ਪ੍ਰਕਾਸ਼ ਫਿਰ ਉਹ ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ, ਇਹ ਤਨ। ਵਾਮ ਮਾਰਗੀ ਕਹਿੰਦੇ ਨੇ ਅਗਰ ਤਨ ਮੈਲਾ ਹੈ ਤਾਂ ਫਿਰ ਮਨ ਵੀ ਮੈਲਾ ਹੈ, ਮਨ ਮੈਲਾ ਹੈ ਤਾਂ ਫਿਰ ਜੀਵ ਆਤਮਾ ਵੀ ਮੈਲੀ ਹੈ, ਜੀਵ ਆਤਮਾ ਮੈਲੀ ਹੈ ਤਾਂ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ ਹੈ, ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ, ਪਰਮਾਤਮਾ ਨੂੰ ਵੀ ਗ੍ਰਹਿਣ ਲੱਗਦਾ ਹੈ। ਔਰ ਪਰਮਾਤਮਾ ਨੇ ਅਗਰ ਇਸ ਨੂੰ ਮੰਦਰ ਬਣਾਇਆ ਤਾਂ ਫਿਰ ਇਹ ਕਾਮ ਦਾ ਮੰਦਰ। ਇਹਦੀ ਉਹਨਾਂ ਨੇ ਲੰਬੀ ਚੌੜੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਆਪ ਸੁਣ ਕੇ ਹੈਰਾਨ ਹੋਵੋਗੇ। ਇੱਕ ਗ੍ਰੰਥ ਹੈ ਜੋ ਰਿਸ਼ੀ ਵਾਤਸਾਇਨ ਨੇ ਲਿਖਿਆ, ਰਿਸ਼ੀ ਨੇ ਲਿਖਿਆ ਹੈ, ਕਿਸੇ ਆਮ ਸਾਹਿਤਕਾਰ ਨੇ, ਨਾਵਲ ਲਿਖਣ ਵਾਲਿਆਂ ਨੇ ਨਹੀਂ, ਇੱਕ ਰਿਸ਼ੀ ਨੇ, ਇੱਕ ਸੰਤ ਨੇ ਲਿਖਿਆ ਹੈ। ਕਾਮ ਸੂਤਰ, ਰਿਸ਼ੀ ਵਾਤਸਾਇਨ, ਰਿਸ਼ੀ ਸੰਤ, ਉਹਨੇ ਆਪਣੇ ਢੰਗ ਦੀ ਜੋ ਹੈ ਵਿਆਖਿਆ ਕੀਤੀ ਹੈ। ਚਲੋ ਉਸ ਨੂੰ ਵੀ ਮੈਂ ਨਾ ਲਵਾਂ, ਕਿਉਂ? ਕੁਛ ਕੱਚੇ ਦਿਲ ਦੇ ਬੰਦੇ ਵੀ ਹੁੰਦੇ ਨੇ। ਪੰਜਾਬ ਦੇ ਇੱਕ ਪਿੰਡ ਦੀ ਗੱਲ, ਤੇ ਬਾਂਦਰੋਂ ਦੀ ਸੰਗਰਾਂਦ ਨੂੰ ਮੈਂ ਕਿਧਰੇ ਉੱਥੇ ਹੀ ਸੀ, ਫਿਰੋਜ਼ਪੁਰ ਦੇ ਨੇੜੇ, ਤੇ ਮੈਨੂੰ ਕਹਿਣ ਲੱਗ ਗਏ ਨੇ ਜੀ ਅੱਜ ਤੇ ਫਿਰ ਸੰਗਰਾਂਦ ਦਾ ਦਿਹਾੜਾ, ਤੁਸੀਂ ਫਿਰ ਬਾਦਰੋਂ ਦੇ ਮਹੀਨੇ ਦੀ ਕਥਾ ਕਰੋ। ਚੰਗਾ, ਤੇ ਬਾਦਰੋਂ ਦੇ ਬਾਰਾਂ ਮਾਹ ਦੇ ਚ ਉਸ ਮਹੀਨੇ ਦੇ ਚ ਇੱਕ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ, ਭਰਮ ਦੀ ਫਿਰ ਵਿਆਖਿਆ ਕਰਦੇ ਨੇ, ਬਹਾਦੋਂ ਹੈ ਭਰਮ ਭੁਲਾਣੀਆ, ਦੂਜੇ ਲੱਗਾ ਹੈ ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ। ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਪ੍ਰਾਣ ਨਿਕਲਣ ਲੱਗਦੇ ਨੇ, ਮੁੱਠੀਆਂ ਬੰਦ ਆਉਂਦੀਆਂ ਨੇ, ਤਨ ਨੂੰ ਕੰਬਣੀ ਛਿੜਦੀ ਹੈ, ਦੰਦੀਆਂ ਵੱਜਦੀਆਂ ਨੇ, ਨਾਭੀ ਖੁੱਲ ਜਾਂਦੀ ਹੈ, ਆਖਰੀ ਪ੍ਰਾਣ ਨਿਕਲ ਜਾਂਦਾ। ਇਹ ਤਨ ਕੁਮਲਾ ਜਾਂਦਾ, ਸਿਆਉ ਹੋ ਆਸੇ। 15 ਮਿੰਟ ਮੈਂ ਬਾਕੀ ਅਰਥ ਤੇ ਲਾਏ, 1.5 ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ। ਬਾਹਰ ਆਏ ਤੇ ਮੈਨੂੰ 4 ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ,
ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੇ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੀ ਜਿਹੀਆਂ ਠਹਿਰਾਓ ਰੱਖਣਾ, ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ। ਇੱਥੋਂ ਲੰਘੋ ਬੜੀ ਸਾਵਧਾਨੀ ਨਾਲ, ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ। ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ। ਉਹਨੂੰ ਪਤਾ ਗਿਰਜ ਗਿਆ, ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਉਹਦੇ 'ਚ ਹੋ ਗਿਆ। ਹੁਣ ਇਹ ਕੇਅਰਫੁੱਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ। ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸ਼ਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਵਿੱਚ ਜਿਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ, ਪੂਰਾ ਕੇਅਰਫੁੱਲ ਹੁੰਦਾ, ਸਾਵਧਾਨ ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ, ਤੇ ਹੋਇਆ ਐਕਸੀਡੈਂਟ, ਗਈ, ਖਤਰਾ ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ, ਚਲਾਉਣਾ ਸੁਭਾਅ ਬਣ ਜਾਂਦਾ ਹੈ, ਚਲਾਉਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁੱਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ, ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇ, ਸਾਵਧਾਨ ਇਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਖਤਰਾ ਤੇ ਕੋਈ ਹੈ ਨਹੀਂ। ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ, ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁੱਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ, ਕਈਆਂ ਦੇ ਹੱਥ 'ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌਂ। ਬੰਦਾ ਕੇਅਰਫੁੱਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ। ਤੇ ਸਾਵਧਾਨੀ ਖਤਰਾ, ਖਤਰੇ 'ਚ ਨੀਂਦ ਆਉਂਦੀ ਹੈ। ਸੌਂ ਜਾਂਦੇ ਨੇ ਲੋਕੀ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ,
ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਹਿਰ ਲੈਂਦੀ ਹੈ, ਨਹੀਂ ਦਾ ਕੀ ਕਰੀਏ, ਨਹੀਂ ਦਾ ਜਾਂਦੀ। ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਵਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ ਡਾਕਟਰ ਸਾਹਿਬ ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣਾ, ਆਪੇ ਤੈਨੂੰ ਨੀਂਦ ਆ ਜਾਏ, ਜਾ ਉੱਥੇ ਕੀਰਤਨ ਸੁਣ, ਆਪੇ ਨੀਂਦ ਆ ਜਾਏ। ਹੈਰਾਨਗੀ ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ। ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ, ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ। ਉਲਟਾ ਲੋਕੀ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ, ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਤ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅੜਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰ ਮਾਰ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤੇ, ਆਏ ਸੀ ਬਹਾਦਰਾਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨ। ਸਮਝ ਰੱਖੋ ਜੀ, ਹਰ ਵਕਤ ਤੂੰ ਇਸ ਸਮਝ ਨੂੰ ਕਾਇਮ ਰੱਖ, ਭੁੱਲ ਨਾ ਜਾਈਏ। ਇਸ ਵਾਸਤੇ ਗੁਰੂ ਨਾਨਕ ਕਹਿੰਦੇ ਨੇ, ਪਹਿਲਾ ਮਰਨ ਕਬੂ ਕਬੂ। ਪਰਮਾਤਮਾ ਦੇ ਗਿਆਨ ਤੋਂ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਪਤਾ ਹੈ ਪਰਮਾਤਮਾ ਦਾ ਗਿਆਨ ਕਦੋਂ ਮਿਲਦਾ? ਜਦ ਪਰਮਾਤਮਾ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਸੂਰਜ ਮਿਲਦਾ ਤੇ ਪ੍ਰਕਾਸ਼ ਮਿਲਦਾ, ਉਂਝ ਨਹੀਂ ਮਿਲਦਾ। ਭਗਵਾਨ ਮਿਲਦਾ ਤੇ ਗਿਆਨ ਮਿਲਦਾ, ਉਂਝ ਨਹੀਂ ਮਿਲਦਾ। ਉਂਝ ਜਿਹੜਾ ਗਿਆਨ ਹੋਵੇਗਾ, ਅਕਸ਼ਰੀ ਗਿਆਨ ਹੋਵੇਗਾ, ਉਹਦੇ ਨਾਲ ਜ਼ਿੰਦਗੀ ਚੱਲਦੀ ਤੇ ਹੈ, ਜ਼ਿੰਦਗੀ ਬਦਲਦੀ ਕੋਈ ਨਹੀਂ। ਪੜ੍ਹੀਏ ਜੇਤੇ ਬਰਸ ਪਰਸ, ਬਰਸੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਜਕਦਾ। ਸਭ ਹੰਕਾਰ ਹੈ ਤੇ ਜਕ ਮਾਰਨਾ, ਗੱਲ ਤੇ ਇੱਕੋ ਹੀ ਹੈ, ਇੱਕ ਦਾ ਜਪ, ਗੱਲ ਤੇ ਇੱਕੋ ਹੀ ਹੈ, ਮੌਤ ਨੂੰ ਚੇਤੇ ਰੱਖ। ਮਰਨਾ ਮੂਲਾ ਮਰਨਾ, ਪਹਿਲਾ ਮਰਨ ਕਬੂਲ, ਇਹ ਖਤਰਾ ਤੇਰੇ ਸਿਰ ਤੇ ਹਰ ਵਕਤ ਮੰਡਰਾ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਮ ਸਰ ਮੂਏ ਅਜਰਾਇਲ ਗ੍ਰਿਫਤੇ ਕਸ ਹੇ ਚਨਾ ਦਾ ਤਿਲੰਗ ਮੱਲਾ ਪਹਿਲਾ। ਸਾਡੇ ਵਿੱਚ ਕਹਿੰਦੇ ਨੇ, ਜਬ ਜਮ ਆਏ ਕੇਸ ਗਏ ਪਟਕੇ, ਜਮਾਂ ਨੇ ਕੇਸਾਂ ਨੂੰ ਪਕੜਿਆ। ਇਸਲਾਮ ਦੇ ਵਿੱਚ ਕਹਿੰਦੇ ਨੇ, ਅਜਰਾਇਲ ਨੇ ਪਕੜਿਆ।
چونکہ سارا شبد فارسی دا ہے، تلنگ ملا پہلا بڑا قیمتی شبد ہے، بہت قیمتی شبد. گرنانک فریاد بھی کر دینے اس شبد دے جو. یک عرض گفتم پیش تو در گوش کن کرتار، گوش کننو کہنے دا. اے کرتار نانک ایک عرضوئی کر رہے ہے پر میں تیرے کنا چ کرنی ہے، اور کدھر ہے تینوں سنا، اور کوئی نہیں تو ہی سن سکتا. اینج نہیں میں ہوا دچ گل نہیں چھوڑنی، درگوش تو اپنا کن میری طرف کر، میری گل سن. اس طرح کہہ رہے ہیں، یک عرض گفتم پیش تو درگوش کن کرتار. کیول کرتار دے اگوں کیوں کر رہے ہو، کسی اور جگہ نہیں کیوں عرض ہوئی کر دے؟ پتہ ستگر کی کہنے حقا تو سچ ہے، باقی تے سب جھوٹ ہے. حقا حقا سچ نو کہندے نے، حقا کبیر کبیر بزرگ نو کہندے نے، وڈے نو کہندے نے، آدی نو کہندے نے. تو بزرگ ہے وڈا ہے. حقا کبیر کریم تو، پر تو بخشند بڑا ہے، رحمان رحیم ہے، ہر وقت بخشش کرتا ہے. حقا کبیر کریم تو بے عیب پروردگار، اے پربھو پھر تیرے وچ کوئی اوگن نہیں، تو گنا دا ساگر، اس کر کے تیرے اگوں آ جائے. اور کس دے اگوں کراں، سب جگہ ہی اوگن، سب جھوٹ ہی جھوٹ دا پسارا. اس جھوٹ دے پسارے چ میری کون سنے؟ اس چکر چ نہ پینا کوئی سندا ہے، کوئی بھی نہیں سندا. یقین جانو فریاد رب تو بنا اور کوئی بھی نہیں سندا. سب نہ کی تم آس ہے میرے پیارے، وہی سارے دی آس، وہی سنگا، کوئی نہیں کسی دی سنگا. بس چکر چ نہ پینا، پرماتما ہی سنگا، ایشور ہی سنگا. کیوں ارزوئی کرنا چاہتا؟ کی گل ہے؟ صاحب کہتے ہیں مم سر موئے اجرا ایل گرفتے کس ہے چلا، میرے سر دے کے سانو اجرا ایل نے پکڑ. موت مینو مٹا دے وے، اے پربھ اس تو پہلے میں تیرے سما جا. اینو جیون مکت کہندے. موت میرا انت کر دے وے، اے بے انت اس تو پہلے میں تیرے چلین ہو جاؤں. انج نہ ہوے میرا انت ہو جائے اور بے انت دی لینتا نصیب نہ ہوئے. بڑی سونی پرارتھنا ہے، بڑی غضب دی پرارتھنا ہے، خطرہ ہر وقت موجود ہے. اس واسطے صاحب کہندے نے جپ کرن لگا ہے تو پہلا مرن قبول، اے قبول کر کے جپ کرے. تیرے سر دے اتے منڈلا رہی ہے، اے سپ منڈلا رہے، آج یا کل ڈنگ مارے. میں پھر عرض کرام، خطرے تو بنا من ساودھان نہیں ہوتا، خطرے تو بنا من اکاگر نہیں ہوتا. ہزاراں ابھیاسیاں دا یہ روز کہنا ہے، ہر شہر دے چ ملدے نے، کی کریے گہنے جی بانی جپ دیتے ہاں من تے اکاگر ہوندا، بیٹھ دیتے ہاں کیرتن دے چ من تے اکاگر ہوندا. کر دیتے ہاں بانی دا پاٹھ من تے اکاگر ہوندا نہیں. اسی من دے ہاں پرماتما نو، میں انہاں نو کہنے ہوں پرماتما تو پہلے موت نو من لو، یہی گرو نانک کہندے، یہی پہلا مرن کب. جیون کی چھڑاس، موت جیون نو سکیڑ دیندی ہے، شریر نو خاک راک کر دیندی ہے، موت من نو بھی سکیڑ دیندی ہے، من دے پھیلاؤ نو بھی روک دیں. لوبھ ہنکار واشنا اے بھی سب سکڑ دیں، من دا پھیلاؤ بھی روک دیں. موت دے بھے کر کے من دی اکاگرتا بنے گی، جپ کر کے نہیں بنے گی.
ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇਗੀ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਵਿੱਚ। ਪਰਮਾਤਮਾ ਮਿਲਦਾ ਹੈ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਇਹ ਮਾਂ ਕੀ ਹਰਾਰਤ ਵਾਲੋਂ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਣ ਨਾ ਸਕ। ਜ਼ਮੀਨ ਤੇ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ ਚ ਬਣਾ ਲਈ, ਪਰ 40 ਸਾਲ ਤੋਂ ਨਿਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕੇ। ਜੀਵਨ ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੇ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੇ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮ ਦੇ ਉਹ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮਾਉ ਲਾਣਾ, ਸਹਿਜ ਨਿਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਐ ਮੌਲਵੀ, ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਵਿੱਚ ਰਹਿੰਦਾ। ਤੂੰ 5 ਵਕਤ ਨਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਯੋ ਦੇਵਾ ਕਾਯੋ ਦੇਵਨ ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ ਗਿਆ। ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹੋ। ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ ਤੇ ਹਰੀ ਮੰਦਰ ਬਣ ਗਿਆ, ਮਸਜਿਦ ਬਣ ਗਈ, ਜ਼ਿੰਦਗੀ ਦੇ ਵਿੱਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰਾ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾ ਹੀ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ, ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ, ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ, ਔਰ ਜੋ ਬਣੀ ਵੀ ਉਸੇ ਹੀ ਪ੍ਰਕਾਸ਼ ਤੋਂ ਹੈ, ਉਹ ਹੈ।
ਦੇਖੋ ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ ਅਸੀਂ ਪਹਿਲੇ ਠੰਡੇ ਪੈ ਜਾਏ, ਕਹਿੰਦੇ ਨਾ ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ, ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ ਨਾਨਕ ਕਰਤੇ ਕੇ, ਸਭ ਕੁਛ ਸੂਰਜ ਕਰਕੇ, ਸਭ ਕੁਛ ਪਰਮਾਤਮਾ ਕਰਕੇ। ਪਰਮਾਤਮਾ ਫਿਰ ਜੀਵ ਆਤਮਾ ਇਹ ਕਿਰਨ, ਫਿਰ ਮਨ ਪ੍ਰਕਾਸ਼, ਫਿਰ ਇਹ ਤਨ ਜਿੱਥੇ ਪ੍ਰਕਾਸ਼ ਪੈ ਰਿਹਾ ਪੈ ਰਿਹਾ। ਤੋ ਮੈਂ ਅਰਜ਼ ਕਰ ਰਿਹਾ ਸੀ, ਤਾਰਕਿਕ ਇਹ ਕਹਿੰਦੇ ਨੇ ਤਨ ਮਹਿਲ ਹੈ, ਮਨ ਮਹਿਲ ਹੈ। ਅਸੀਂ ਨਹੀਂ ਮੰਨ ਸਕਦੇ ਕਿ ਜੀਵ ਆਤਮਾ ਮਹਿਲੀ ਨਹੀਂ ਆਉਂਦੀ, ਮਹਿਲੀ ਹੈ। ਜੀਵ ਆਤਮਾ ਮੈਲੀ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ। ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗੀਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਕਿਹਾ ਪੁਰਖਾ, ਪਰਮਾਤਮਾ ਨੇ ਬਗੀਚੇ ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ। ਮਹਾਨ ਹੋਵੇਗਾ ਕਮਲ ਪਰ ਚਵੇਲੀ ਵੀ ਘੱਟ ਨਹੀਂ, ਮਹਾਨ ਹੋਵੇਗਾ ਗੁਲਾਬ ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਕਿਹਾ ਮੈਂ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂਹ ਲਿਆ ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇਂ, ਤੇ ਜੇ ਮੁਸਲਮਾਨ ਨੂੰ ਛੂਹ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇਂ, ਤੂੰ ਸਭ ਨੂੰ ਛੂਵੀ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ ਹੈ, ਸਾਰਿਆਂ ਦੇ ਘਰਾਂ ਚ ਜਾਂਦਾ ਹੈ। ਬਾਰਿਸ਼ ਜਦ ਹੁੰਦੀ ਹੈ ਤਾਂ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ, ਦੂਜਿਆਂ ਦੇ ਘਰ ਦੇ ਚ ਨਹੀਂ, ਸਭ ਜਗ੍ਹਾ ਆਉਂਦੀ ਹੈ। ਟੋਇਆਂ ਤੇ ਆਉਂਦੀ ਹੈ, ਟਿਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ। ਪਰਮਾਤਮਾ ਸਰਬ ਸਾਂਝਾ ਹੈ, ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ ਮੁਖਤਸਰ ਜੋ ਮੈਂ ਅਰਜ਼ ਕਰਾਂ, ਵਾਹ ਮਾਰ ਗਏ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ, ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਏ, ਉਹ ਵੀ ਮੈਲੀ। ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਵਾਹਿਗੁਰੂ ਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਮਾਂ ਹੋ ਗਿਆ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ
ਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਿਆਲ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਕਿਰਨ ਤੇ ਸੂਰਜ ਭਾਵੇਂ ਅਲਗ ਨਹੀਂ, ਫਿਰ ਵੀ ਦੋ ਪ੍ਰਤੀਤ ਹੋ ਰਹੇ ਨੇ ਤੇ ਨਾਮ ਵੀ ਦੋ ਪੈ ਗਏ, ਇੱਕ ਸੂਰਜ ਇੱਕ ਕਿਰਨ। ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ ਨੇ, ਕਿਉਂਕਿ ਦੋ ਦਿਖਾਈ ਦੇ ਰਹੇ ਨੇ ਤਾਂ ਨਾਮ ਵੀ ਦੋ ਪੈ ਗਏ, ਸੂਰਜ ਔਰ ਕਿਰਨ। ਸਾਗਰ ਤੇ ਲਹਿਰ ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ, ਸਾਗਰ ਤੇ ਲਹਿ, ਕਿਉਂਕਿ ਦੋ ਦਿਖਾਈ ਦੇ ਰਹੇ ਨੇ ਹੈਨ ਤੇ ਨਹੀਂ, ਇਸ ਵਾਸਤੇ ਨਾਮ ਵੀ ਦੋ ਪੈ ਗਏ, ਸਾਗਰ ਤੇ ਲਹਿ। ਹੈ ਤੇ ਸਾਗਰ ਹੀ ਸਾਗਰ, ਲੇਕਿਨ ਸਾਗਰ ਝਲਕ ਰਿਹਾ ਲਹਿਰਾਂ ਵਿੱਚ, ਹੈ ਤੇ ਸੂਰਜ ਹੀ ਸੂਰਜ ਪਰ ਸੂਰਜ ਝਲਕ ਰਿਹਾ ਹੈ ਕਿਰਨਾਂ ਦੇ ਵਿੱਚ, ਕਿਉਂਕਿ ਦਿਖਾਈ ਦੋ ਦੇ ਰਹਿਣ ਹੈਨ ਨਹੀਂ, ਦੋ ਹੈਨ ਨਹੀਂ। ਇੱਕੋ ਬ੍ਰਹਮ ਦੁਤੀਆ ਨਾਸਤੀ, ਐਸਾ ਵੇਦਾਂਤੀ ਕਹਿੰਦੇ ਨੇ, ਇੱਕੋ ਬ੍ਰਹਮ ਹੀ ਹੈ ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਫਿਰ ਵੀ ਚੂੰਕਿ ਦੋ ਦਿਖਾਈ ਦੇ ਰਹੇ ਨੇ, ਪਰ ਜਦ ਦੋ ਦਿਖਾਈ ਦੇ ਰਹੇ ਨੇ ਤੇ ਨਾਮ ਵੀ ਦੋ ਪੈ ਗਏ ਨੇ, ਫਿਰ ਇਸਦਾ ਵਿਸਥਾਰ ਹੋਇਆ, ਫਿਰ ਇਹ ਦੋਵਾਂ ਤੋਂ ਚਾਰ ਹੋਏ, ਇੱਕ ਸੂਰਜ, ਇੱਕ ਸੂਰਜ ਦੀ ਕਿਰਨ, ਇੱਕ ਕਿਰਨ ਦਾ ਪ੍ਰਕਾਸ਼, ਇੱਕ ਪ੍ਰਕਾਸ਼ ਵਿੱਚ ਜੋ ਪ੍ਰਗਟ ਹੋ ਰਿਹਾ ਦਿਖਾਈ ਦੇ ਰਿਹਾ ਉਹ, ਅਗਰ ਇਹ ਪ੍ਰਕਾਸ਼ ਨਾ ਹੋਵੇ ਤਾਂ ਨਹੀਂ ਦਿਖਾਈ ਦੇਗਾ। ਮੈਂ ਕਈ ਦਫਾ ਅਰਜ਼ ਕਰ ਚੁੱਕੇ ਹਾਂ, ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ, ਅੰਧੇਰੇ ਤੇ ਹਿਮਾਲਿਆ ਪਰਬਤ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਇਤਨਾ ਵੱਡਾ ਸਾਗਰ ਵੀ ਨਹੀਂ ਦਿਖਾਈ ਦਿੰਦਾ, ਜ਼ਮੀਨ ਤੋਂ ਕਈ ਗੁਣਾ ਵੱਡਾ, ਫਿਰ ਵੀ ਨਹੀਂ ਦਿਖਾਈ ਦਿੰਦਾ, ਅੰਧੇਰੇ ਤੇ ਸਾਰਾ ਸ਼ਹਿਰ ਵੀ ਨਹੀਂ ਦਿਖਾਈ ਦਿੰਦਾ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਦਿਖਾਈ ਦਿੰਦੀਆਂ, ਅੰਧੇਰੇ ਤੇ ਜੰਗਲ ਵੀ ਨਹੀਂ ਦਿਖਾਈ ਦਿੰਦੇ, ਸੜਕਾਂ ਵੀ ਨਹੀਂ ਦਿਖਾਈ ਦਿੰਦੀਆਂ, 1,00,000 ਮਨੁੱਖ ਬੈਠਾ ਹੋਵੇ ਇੱਕ ਵੀ ਨਹੀਂ ਦਿਖਾਈ ਦਿੰਦਾ, ਇਸ ਵਾਸਤੇ ਅੰਧੇਰੇ ਤੋਂ ਵੱਡਾ ਕੋਈ ਪਰਦਾ ਵੀ ਨਹੀਂ ਹੈ, ਬਹੁਤ ਵੱਡਾ ਪਰਦਾ, ਬਹੁਤ ਵੱਡਾ ਪਰਦਾ। ਅੰਧੇਰਾ ਸਭ ਕੁਝ ਨੂੰ ਢੱਕ ਦਿੰਦਾ, ਪ੍ਰਕਾਸ਼ ਸਭ ਕੁਝ ਨੂੰ ਪ੍ਰਗਟ ਕਰ ਦਿੰਦਾ, ਪ੍ਰਗਟ ਕਰ ਦਿੰਦਾ। ਤੋ ਮੈਂ ਅਰਜ਼ ਕਰਾਂ, ਜੋ ਕੁਛ ਵੀ ਪ੍ਰਗਟ ਹੈ ਇਹ ਆਤਮਾ ਦੇ ਪ੍ਰਕਾਸ਼ ਕਰਕੇ ਹੀ ਪ੍ਰਗਟ ਹੈ, ਉਂਝ ਨਹੀਂ। ਇੱਕ ਪਰਮਾਤਮਾ, ਇੱਕ ਆਤਮਾ, ਫਿਰ ਆਤਮਾ ਦਾ ਹੀ ਪ੍ਰਕਾਸ਼ ਮਨ, ਮਨ ਦੇ ਪ੍ਰਕਾਸ਼ ਕਰਕੇ ਹੀ ਤਨ ਹੈ ਤੇ ਸਭ ਕੁਛ ਹੈ। ਮੈਂ ਇਸ ਪ੍ਰਕਰਨ ਨੂੰ ਕਿਤਨਾ ਖੋਲ ਸਕਾਂਗੇ ਤੇ ਗੁਰੂ ਦੀ ਦਿੱਤੀ ਹੋਈ ਸਮਰੱਥਾ, ਠੀਕ ਹੈ ਮੈਂ ਛੇੜ ਬੈਠਾ, ਪਰ ਜਿਤਨੀ ਗੁਰੂ ਦੀ ਕਲਾ ਵਰਤਾਣਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਇਸ ਮੁੱਖ ਨੁਕਤੇ ਨੂੰ ਮੈਂ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਆਮ ਇਹ ਦੋ ਪੰਕਤੀਆਂ ਦੁਹਰਾਈਆਂ ਜਾਂਦੀਆਂ, ਖਾਸ ਕਰ ਸਮਾਗਮਾਂ ਵਿੱਚ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਕਿਰਨ ਦੀ ਸੰਪੂਰਨਤਾ ਉਦੋਂ ਹੀ ਹੈ ਜਦ ਸੂਰਜ ਹੋ ਜਾਏ,
ਨਹੀਂ ਤੇ ਸੀਮਤ ਹੈ। ਲਹਿਰ ਦੀ ਸੰਪੂਰਨਤਾ ਉਦੋਂ ਹੈ ਜਦ ਸਾਗਰ ਹੋ ਜਾਏ, ਨਹੀਂ ਤੇ ਸੀਮਤ ਹੈ। ਸੀਮਤ ਹੋਣਾ ਦੁਖਦਾਈ ਹੈ, ਸੀਮਤ ਹੋਣਾ ਮਨੁੱਖ ਦੀ ਚੇਤਨਾ ਬਰਦਾਸ਼ਤ ਨਹੀਂ ਕਰਦੀ। ਮਨੁੱਖ ਹਰ ਪੱਖ ਦੇ ਵਿੱਚ ਹਰ ਪਾਸੋਂ ਵਿਸਥਾਰ ਚਾਹੁੰਦਾ ਹੈ। ਇਸ ਵਾਸਤੇ ਮਨੁੱਖ ਨੂੰ ਮੌਤ ਕਬੂਲ ਨਹੀਂ, ਕਿਉਂਕਿ ਮਨੁੱਖ ਜੀਵਨ ਨੂੰ ਸੀਮਤ ਕਰਦੀ ਹੈ ਤੇ ਮਨੁੱਖ ਤੇ ਇਤਨਾ ਜੀਵਣਾ ਚਾਹੁੰਦਾ ਹੈ, ਕਿਤਨਾ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੇ। ਇਸ ਵਾਸਤੇ ਮੌਤ ਦਾ ਨੁਕਤਾ, ਮੌਤ ਦੀ ਗੱਲ ਮਨੁੱਖ ਨੂੰ ਚੰਗੀ ਨਹੀਂ ਚੱਲ, ਅਸੀਮ ਜੀਵਨ ਚਾਹੀਦਾ, ਮੌਤ ਤੇ ਸੀਮਾ ਕਰ ਦਿੰਦੀ, ਸੀਮਤ ਕਰ ਦਿੰਦੀ, ਸੀਮਤ ਹੀ ਨਹੀਂ ਕਰਦੀ ਉਹ ਜੋ ਜ਼ਿੰਦਗੀ ਚੱਲ ਰਹੀ ਹੁੰਦੀ ਉਹਨੂੰ ਖਤਮ ਕਰ ਦਿੰਦੀ। ਪ੍ਰਾਣਾਂ ਵਿੱਚ ਪਿਆਸ ਪਰਮਾਤਮਾ ਦੀ ਹੈ, ਉਹ ਕਿਸ ਤਰ੍ਹਾਂ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜੋ ਅਸੀਮ ਹੋਵੇ ਔਰ ਜਿਸ ਵਿੱਚ ਕੋਈ ਮੌਤ ਨਾ ਹੋਵੇ। ਐਸੀ ਅਸੀਮ ਜ਼ਿੰਦਗੀ ਦਾ ਨਾਂ ਹੀ ਪਰਮਾਤਮਾ ਹੈ। ਐਸੇ ਅਸੀਮ ਜੀਵਨ ਨੂੰ ਹੀ ਪ੍ਰਭੂ ਕਹਿੰਦੇ। ਮਨੁੱਖ ਨੂੰ ਐਸਾ ਸੁੱਖ ਚਾਹੀਦਾ, ਸਦੀਵੀ ਸੁੱਖ ਚਾਹੀਦਾ ਜੋ ਕਦੀ ਦੁੱਖ ਦੇ ਵਿੱਚ ਨਾ ਬਦਲੇ। ਉਸ ਪਰਮ ਸੁੱਖ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸਾ ਅਸੀਮ ਰਸ ਚਾਹੀਦਾ, ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ। ਉਸ ਮਹਾਰਸ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਹੈ, ਐਸੀ ਪ੍ਰਭਤਾ ਚਾਹੀਦੀ ਹੈ, ਐਸੀ ਤਾਕਤ ਚਾਹੀਦੀ ਹੈ ਅਸੀਮ, ਜੋ ਕਦੀ ਕਮਜ਼ੋਰੀ ਵਿੱਚ ਨਿਰਬਲਤਾ ਵਿੱਚ ਬਦਲੇ ਹੀ ਨਾ, ਤਬਦੀਲ ਨਾ ਹੋਵੇ। ਉਸ ਮਹਾਂਸ਼ਕਤੀ ਦਾ ਨਾਂ ਹੀ ਪਰਮਾਤਮਾ। ਮੰਗ ਤੇ ਪਰਮਾਤਮਾ ਦੀ ਹੈ, ਠੀਕ ਹੈ। ਅਸੀਮ ਸ਼ਕਤੀ ਚਾਹੀਦੀ ਹੈ, ਅਸੀਮ ਜੀਵਨ ਚਾਹੀਦਾ, ਅਸੀਮ ਸੁੱਖ ਚਾਹੀਦਾ, ਅਸੀਮ ਰਸ ਚਾਹੀਦਾ, ਅਸੀਮ ਆਨੰਦ ਚਾਹੀਦਾ। ਮਨੁੱਖ ਨੂੰ ਪਰਮਾਤਮਾ ਚਾਹੀਦਾ, ਪਰਮਾਤਮਾ ਤੋਂ ਬਿਨਾ ਹੋਰ ਕੁਛ ਵੀ ਨਹੀਂ ਚਾਹੀਦਾ। ਮੰਗ ਠੀਕ ਹੈ, ਪ੍ਰਾਪਤੀ ਦਾ ਸਾਧਨ ਗਲਤ ਹੈ। ਬਸ ਇੱਥੋਂ ਜ਼ਿੰਦਗੀ ਗਲਤ ਹੋ ਜਾਂਦੀ ਹੈ, ਇੱਥੋਂ ਹੀ ਮਨੁੱਖ ਗਲਤ ਹੋ ਜਾਂਦਾ ਹੈ। ਮੰਗ ਤੇ ਠੀਕ ਹੈ, ਐਸਾ ਕਿਹੜਾ ਜਿਸ ਨੂੰ ਸੁੱਖ ਨਹੀਂ ਚਾਹੀਦਾ, ਐਸਾ ਕਿਹੜਾ ਜੋ ਰਸ ਨਹੀਂ ਚਾਹੁੰਦਾ। ਬੇਰਸੀ ਤੇ ਕਿਸੇ ਨੂੰ ਨਹੀਂ ਚੰਗੀ ਲੱਗਦੀ। ਐਸਾ ਕਿਹੜਾ ਹੈ ਜੋ ਮਹਾਂਸ਼ਕਤੀ ਨਹੀਂ ਚਾਹੁੰਦਾ, ਕਮਜ਼ੋਰੀ ਤੇ ਕਿਸੇ ਨੂੰ ਵੀ ਨਹੀਂ ਚੰਗੀ ਲੱਗਦੀ। ਐਸਾ ਧਨ ਚਾਹੀਦਾ ਜੋ ਰੋਜ਼ ਰੋਜ਼ ਵਧਦਾ ਤੇ ਜਾਏ, ਕਦੀ ਘਟੇ ਨਾ। ਉਸੇ ਹੀ ਪਰਮ ਧਨ ਦਾ ਨਾਂ ਪਰਮਾਤਮਾ ਹੈ, ਪਰਮਾਤਮਾ।

ਮੈਂ ਫਿਰ ਅਰਜ਼ ਕਰਾਂ, 50 ਸਾਲ ਚ ਜੋ ਮੈਨੂੰ ਮਿਲਿਆ ਹੋਏ, ਖੇਡ 1 ਸੈਕਿੰਡ ਦੇ ਚ ਬਣਦੀ ਹੈ, ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ 1 ਸੈਕਿੰਡ ਲੱਗਦਾ, 1 ਛਿੰਨ ਲੱਗਦਾ, 1 ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ ਨੇ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾਏ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ ਕਿਰਨ ਦਾ, ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ, ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੱਦ ਹੈ। ਇਸ ਮਹਾਂਪੁਰਸ਼ ਨੇ 3 ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ। ਰਾਜਾ ਬਿਕਰਮਾਜੀਤ ਦਾ ਛੋਟਾ ਦਰਾ ਸੀ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ। ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ। ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ, ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਦੇ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਦੇ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾਂ ਨੂੰ ਰੋਕ ਲਿਆ ਕਈ ਕਈ ਸਾਲ। ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ, ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਚੱਲਣੇ ਨਹੀਂ ਦਿੱਤੇ। ਆਪ ਦੀ ਗਿਆਤਲੀ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਭਰਤਰੀ ਮੌਜੂਦ ਸੀ, ਇਹ ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 3 ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ 3 ਸ਼ਬਦਾਂ ਦੀ ਸਿਰ ਮੈਂ 2-2 ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਏ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਿਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਝ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਛ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਵੀਰ ਕੁਛ ਹੋਰ ਕਹਿੰਦੇ ਨੇ। ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਕਹਿ ਰਹੇ ਨੇ। ਇੱਕ ਜੋ ਕੁਛ ਕਹਿ ਰਿਹਾ, ਦੂਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਛ ਹੋਰ ਕਹਿ ਰਿਹਾ,
لیکن پھر بھی سارے صحیح کہہ رہے ہیں، غلط ایک بھی نہیں ہے، بھولے ہوا ایک بھی نہیں ہے. اس دے تے میں ادھارن دینا ہوں، ندیاں ساریاں ہی ساگر دی طرف جاندیاں نے اور ساگر ہون لئی لپکدیاں نے، تڑپدیاں نے، پر ایک رستے تو نہیں جاندیاں. گنگا دا اپنا رستہ، نرمدا دا اپنا رستہ، ستلج بیاس راوی چناب دا اپنا رستہ ہے، سندھ دا اپنا رستہ ہے، عراق دے دجلہ فرات دا اپنا رستہ ہے، مصر دی نیل ندی دا اپنا رستہ ہے، انگلینڈ دے تھیم دا اپنا رستہ ہے. جاندے تے سارے ہی ساگر دے چنے، ایک رستے تو نہیں جاندے. تڑپ تے ساریاں ندیاں دے ساگر ہون دی ہے، رستہ ایک نہیں ہے. چنگا ہے ندیاں کول اے عقل نہیں، تے ندیاں بھی اعلان کر سکدیاں سن میرا رستہ ٹھیک ہے. گنگا کہہ سکدی سی میرا رستہ ٹھیک ہے، عراق دے دجلہ فرات جڑے دو دریا انہاں نوں کہہ سکدی تسی غلط، تسی غلط جا. تے جے کدھرے انہاں کول عقل بھی ہوندی تے زبان بھی ہوندی تے عراق دا دجلہ تے فرات انہیں اچھی آواز نال کہنا سی ساڈا رستہ ٹھیک ہے، گنگا غلط، ستلج غلط. چنگا ایہو جیاں دی عقل انہاں کول نہیں ہے، ایہو جیاں دی زبان انہاں کول نہیں ہے، منک کول ہے. یہ غلط ورتوں کر کے کہندا نہیں اسلام ٹھیک ہے، عیسائیت غلط، عیسائیت ٹھیک ہے، یہودی غلط نے، ہندو ٹھیک نے، بودھی غلط نے، بودھی ٹھیک نے، جینی غلط نے، جینی ٹھیک نے، سکھ غلط نے، یا پھر سکھ ٹھیک نے، ہندو غلط نے، سناتنی غلط نے. اس طرح دی منکھی دنیا تے چرچا ہے، اور یہ ساریاں ندیاں ہی نے، اور کچھ بھی نہیں، سب دریا، ساریاں کول پانی ہے، اپنے اپنے جھرنے دا. ایک جھرنا او دا نام محمد ہے، اتھوں اسلام دا جھرنا پھٹیا. ایک جھرنے دا نام گرو نانک ہے، گربانی دا جھرنا پھٹیا، سکھ مت دا جھرنا پھٹیا. ایک جھرنے دا نام بودھ ہے، ادھوں بودھ ہون دا جھرنا پھٹیا ہے، نام نے الگ. پر روانی ساریاں دی ساگر دی طرف ہے، رستہ ساریاں دا ایک نہیں ہے، نہیں ہے. کھوج تڑپ تے ساریاں دی ساگر دی ہے، مارگ ایک نہیں ہے، رستہ ایک نہیں ہے. موڑ بدھی دے کارن کر کے کسے وقت میں کہندا ہوندا سی او غلط ہے، او غلط ہے، او غلط ہے، پر گستاخی معاف، گربانی پڑھ کے جو سمجھ آئی کوئی غلط نہیں ہے، کوئی غلط نہیں. سب دریا ساگر دی طرف ہی جا رہے ہیں اور کدھرے بھی نہیں جا رہے. ساریاں ہی ندیاں سمندر دی طرف جا رہی ہیں اور کدھرے بھی نہیں جا رہی. تے جد سمندر دے لین ہو جاندیاں تو سمندر ہی ہو جاندیاں، نہ اتھے گنگا لبدی ہے، نہ دجلہ لبدا ہے، نہ اتھے فرات ملدا ہے، نہ تھیم ملدا ہے، نہ اتھے ستج لبدا ہے، نہ دریا سندھ لبدا ہے، نہ برہم پتر لبدا ہے، بس ساگر دے تے ساگر ہی لبدا ہے. جد بھی کوئی پرماتما دچ لین ہو جاندہ ہے، او دی گوت ختم ہو جاندی ہے، ورن ختم ہو جاندہ ہے، او دا مذہب تب ختم ہو جاندہ ہے، کیونکہ پرماتما دا کوئی مذہب نہیں. تن گرو گوبند سنگھ جی مہاراج دا واق میں سنگتاں دے سامنے رکھدا ہوں، جاپ صاحب، نمستن ام اجبے، نمستست اجبے، نمشکار پربھو تیرا کوئی مذہب نہیں، کوئی مذہب. نمستم امجبے، گرو گوبند سنگھ جی مہاراج، نمستم امجبے، نمستست اجبے، ہے اجب سروپ پرماتما نمشکار ہے تینوں،
اے امذہب تیرا کوئی مذہب نہیں، میں تینوں نمسکار کروں۔ برتری کا پرشن ہے گرو نانک تے، تھوڑا مذہب، تھوڑا رستہ، تھوڑا مت۔ ہن جو گرو نانک دیو جی مہاراج کہندے نے کدھر سکھاں نے اپنایا ہوندا تے روحے زمین وچ، گرو نانک دا رستہ اج اتنا وشال ہوندا، سارے اس مارگ تے چل دے کیونکہ سکھین مارگ ہے۔ گرو نانک اپنے رستے بارے دستے نے، ساڈا مت کی ہے؟ سگلی جوت ہماری سمیا نانا ورن انیکن، اے جگت وچ وکھ وکھ ورن پیک مذہب۔ سگلی جوت ہماری سمیا نانا ورن انیکن، کہ نانک سن بھرتر جوگی پار برہم لیو ایکن۔ اے بھرتری، نانک سمجھا رہے ہیں، تھانو کہہ رہے ہیں، یہ جو وکھ وکھ ورن نے، دھرم نے، مذہب نے، ساریاں دے نال چلنا تے ساریاں نو نال چلانا، بس گرو نانک دا یہی مت ہے، اور کوئی مت نہیں، اور کوئی مت نہیں۔ سب دے نال چلنا، سب نو نال چلانا، بس یہی مت ہے، میرا اور کوئی مت نہیں۔ گرو نانک دے نال جینی بھی چل سکتا ہے، مسلم بھی چل سکتا ہے، وکھ ور ورنا دے سادھو بھی چل سکتے ہیں، بیراگی بھی چل سکتے ہیں، سنیاسی بھی چل سکتے ہیں۔ رامانند بیراگی چل ہی رہے ہیں، مسلمان فرید چل ہی رہے ہیں، کبیر چل ہی رہے ہیں، پنڈت جے دیو چل ہی رہے ہیں، شودر کہلان والے رودس تے کبیر چل رہی پہنے نا، سب دے نال چلنا، ساریاں نو نال چلانا، بس نانک دا یہی مت ہے، اور کوئی مت نہیں، اور کوئی مت نہیں۔ سنسار دے چ رہن دی کدرے جگتی پوچھی ہے بھرتری نے، کیونکہ گھر بار چھوڑ آیا سی، پتنی نو چھوڑ آیا سی، راج پاٹ چھوڑ آیا سی، گورکھ تے کہنے دتے جد پہلی دفعہ بھکشا منگن لئی گیا، اس شہر دے چ جس شہر دا اے راجہ سی، پیجے گورکھ نے جا بھکشا منگ کے لیا، رو پیا سی۔ گرو نانک دیو جی مہاراج کہندے رو وے راجے کن پڑائے، گھر گھر مانگے بکھیا، کھپر چک کے جد در در تے چٹکی بھکشا منگنی پئی، بھرتری تے زارو زار رو گیا، گوپی چند تے زارو زار رو گیا، ہیں لکھاں دا میدان کرن والا سی، چٹکی چٹکی آٹا گھروں منگنا، تڑپ اٹھیا سی، رو اٹھیا سی، پر ہن پکے ارادے دا بندہ سی، درڑ ارادے دا بندہ سی، ساریاں مصیبتاں سہڑ، ساری سادھنا کیتی، لیکن کھیڈ او نہ بنی جو بننی چاہی دی سی، اے ندی ساگر دے ساگر نہ ہو، اے کرن سورج دے سورج نہ ہو۔ گرو نانک نو کہنا پیا تینوں راج سنگھاسن چھوڑن دی لوڑ نہیں سی، تینوں اپنی پتنی چھوڑن دی لوڑ نہیں سی، تینوں اپنی دھن سمپدا محل ماڑیاں چھوڑن دی لوڑ نہیں سی، کم سے کم تو اس پھل دے کولوں ہی سیکھ لیندا، کس کولوں؟ کمل کولوں۔ اے دے بارے ہن گرو نانک سمجھاندے نے پرتری نو، جل تے اپجے جل تے دور، جل میں جوت ریا بھرپور، سن بھرتر، مخاطب کردے نے، سن بھرتر نانک کہے بچار، نرمل نام میرا آد، پیدا تے جل دے چویا اے کمل،
جیم دا بھی جل دے آسرے تے پیا ہے اے کمل، پر وزب دی گل جے دے آسرے دے چ جیم دا پیا ہے تے جے دا صدقہ اس دا جنم ہویا ہے اے او دے چ ڈوبیا نہیں، غرق نہیں ہویا۔ جیونا تے روٹی دے آسرے تے چلدا پیا ہے، بھوجن دے آسرے تے۔ اے بھی میں عرض کراں، تسی آکھو گے میں کی کہہ رہا، میں اس طرح بھی کہنا ہوں نا، اے تن بس روٹی ہے اور کچھ بھی نہیں، دکھائی دے رہا روٹی۔ تے ہن سارے سیانے بیٹھے ہون گے تے کوئی نہ کوئی سائنٹسٹ بھی بیٹھے ہون گے، تو کہن گے تن کس طرح روٹی، یہ کیویں روٹی تو بنے۔ دھن گرو گرنتھ صاحب جی مہاراج دی بانی کہندی ہے، رکت بند کر نمیا آگن پودر مجھا، یہ تن بنے ہیں لہو تو، یہ تن بنے ہیں بند تو، رکت بند کر نمیا۔ اور ہن سوال پیدا ہوتا ہے، لہو کیویں بنتا ہے، بند کیویں بنتا ہے؟ وہ تو روٹی تو بنتا ہے، اور کس تو بنتا ہے؟ وہ تو بھوجن تو بنتا ہے، اور کس تو بنتا ہے؟ کھادی ہوئی روٹی خون بنتی ہے، کھادی ہوئی روٹی ہی بند بنتی ہے۔ رکت بند کر نمیا آگن ادھر مجھا، پھر گربانی خلاصہ کر دیے، ماں کی رکت پتا بند آرا، ماں دا لہو پتا دا بند۔ پھر گربانی کھول دیے، بند تے جن پنڈ کیا آگن کنڈ رہا آیا۔ پھر گربانی خلاصہ کر دیے، پانی میلا ماٹی گوری، اس ماٹی کی پتری جوڑی۔ بڑا خلاصہ ہے گرو گرنتھ صاحب دے، تن روٹی ہے، خون تو بنتا ہے، بند تو بنتا ہے۔ کہ جد خون تو ہی یہ تن بنتا ہے، بند تو ہی یہ تن بنتا ہے، تو پھر ویکھنا پے گا، سوچنا پے گا، گہرائی چ دیکھنا پے گا، بند کیویں بنتا ہے، خون کیویں بنتا ہے؟ روٹی تو بنتا ہے، بھوجن تو بنتا ہے، تن بنیا بھوجن تو، تن روٹی ہے، بنیا جو روٹی تو ہے۔ جد یہ بنیا ہی روٹی تو ہے، جمیا ہی روٹی تو ہے، تو ہن دھیان دینا، جیوے گا بھی روٹی دے آسرے تے، بنا روٹی تو نہیں جی سکتا، بنا بھوجن تو نہیں جی سکتا۔ جمیا جو روٹی تو ہے، پیدا جو روٹی تو ہے، بنا روٹی تو نہیں رہ سکتا۔ کبیر جیسے ایک مہان دارشنک سنت نو بھی بلند آواز وچ کہنا پیا، بھوکھے بھگت نہ کیجے، یہ مالا اپنے لیے، اے پربھو اپنی مالا پکڑ، میرے کل نہیں، بکھیاں نہیں ہوں، بکھیاں تیرا نام نہیں جپیا، بھوکھے بھگت نہ کیجے، یہ مالا اپنے ہی لیجے۔ پھر کمال کیتا ہے ایک شبد دیتے کبیر نے، اعلانیہ کے ہے چار ہستیاں پوجن یوگ ہیں، دھن دھن پوجن یوگ ہیں۔ کیڑیاں چار؟ تو جو گنتی کیتی ہے دھیان نال سن لینا، بھگت کبیر، دھن گوپال دھن گرودیو، ہے گوپال تو پوجن یوگ ہے، پوجن یوگ، پر ہے گرو تو بھی پوجن یوگ ہے، تیرا صدقہ گوپال دا پتا چلتا، تیرے بولاں تو گوپال دی جھلک ملتی۔ دھن گوپال دھن گرودیو، تیسرا دھن اناد بھوکھے کول ٹیک، دھن ہے اے ان اے روٹی، جد تو پیٹ دے چ پہ جانی ہے تے گرو بھی چنگا لگتا ہے، رب بھی چنگا لگتا ہے، نہیں تے دونوں نہیں چنگے لگتے، نہیں چنگے لگتے۔ دھن اناج، دھن ہے اے ان اناج روٹی، دھن اناج
ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ। ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਹੀ ਹੈ, ਉਸੇ ਦਰਜੇ ਤੇ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸਾਰ, ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇੰਜ ਨਹੀਂ ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ ਆਉਂਦਾ, ਮੈਂ ਕਰਦਾ ਚੌਰ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦਾ, ਸੇਵਾ ਪੈ ਕਰਦਾ। ਸਾਬਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਹੋਵੇ, ਵਿਚਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਗਿਰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਣ। ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ। ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਣੇ, ਤਿੰਨ ਕੋ ਮਿਲਬੋ ਸਾਰੰਗ ਪਾਣੇ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਤਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ। ਮਨੁੱਖ ਜਿੱਥੇ ਬੈਠਾ ਹੈ ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਉੱਥੇ ਹੋਵੇ। ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏਗਾ, ਲੈ ਜਾਏਗਾ, ਲੈ ਜਾਏਗਾ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਉਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਏ।
ਬਹੁਤ ਪੁਰਾਣੀ ਗੱਲ ਯਾਦ ਆਉਂਦਾ ਜੀ, ਜਦਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾ ਵਾਚਕ ਸਨ, ਸਿਆਣੇ ਅਰਥ ਬੋਧ ਤੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੌਰ ਜਗਤ ਦੀ ਬਨਾਵਟ, ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਪ ਬਜ਼ੁਰਗ ਸਨ। ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ, ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ। ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਨੇ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਮਿਥਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੇ ਇਹਨੂੰ ਅੱਖਰ ਦਾ ਬੋਧ ਹੋਵੇ, ਕਹਾਣੀਆਂ ਸੁਣੇ ਤੇ ਇਹਨੂੰ ਸੱਚਾਈ ਦਾ ਪਤਾ ਚੱਲ ਜਾਵੇ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਰਾਜਨੈਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ, ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ, ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ, ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਵ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ। ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤੋ ਲੈਨ ਬੜੀ ਲੰਬੀ ਸੀ, ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ, ਲੈਨ। ਕਹਿੰਦਾ ਮੈਂ ਵੀ ਉਸੇ ਹੀ ਕਤਾਰ ਵਿੱਚ ਖੜਾ ਹੋ ਗਿਆ, ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ, ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ ਹੈ, ਵੰਡਿਆ ਹੈ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ,
جو شخص کے جس چیز کے قابل نظر آئے. قابلیت دیکھی، اگلے دی چولی دیکھی، اگلے دی پاترتا دیکھی کہ پرماتما اونج پاندا گیا. یہ کول تے کولی ہے، یہ کول لوٹا ہے، یہ کول گلاس ہے، یہ کول تے وڈا تھال ہے، یہ کول تے بہت وڈی بالٹی ہے، یہ کول تے بہت وڈا ڈول ہے. جس طرح دی پاترتا سی سب دی پری جاندا سی، کولی بھی بھر دینا سی، لوٹا بھی بھر دینا سی، ڈول بھی بھر دینا سی. پر دینا اس ڈھنگ نال سی جیدے کول جس طرح دی پاترتا سی، جس طرح دا بھانڈا سی. قدرت کیا ہر ایک کو اقسام ازل سے، جو شخص کے جس چیز کے قابل نظر آیا. بلبل کو دیا نالا تو پروانے کو جلنا، غم ہم کو دیا سب سے جو مشکل نظر آیا. ساری دنیا دیا چنتاواں تے غم، گہرائیاں تے سوچنیاں، اے پرماتما نے میری چولی چ پا دیتے ہیں، کیونکہ میری پاترتا یہی سی، میرا پانڈا اس طرح سی، میرے کول برتن اس طرح سی. بشنو دو مٹھیاں بھرتا ہے، کسی دی جھولی چ دو، کسی دی ایک، کسی دی ادھی، چلتا کری جاندا سی. مان سنگھ تھی کہندے نے آخر پھر میرا بھی نمبر آ گیا، لین دے جو سی میں بھی جھولی اڈ کے کھڑا ہو گیا. ہے دیوتا، ہے بھگوان، میری جھولی چ بھی پاؤ. انہوں نے دو مٹھیاں بھریاں، انج کھلیر دتیاں. آخیا مان سنگھ تیرے دانے کھلیر دیتے نے، ہوں آپ ہی چن لے جا. کہندا 84 سال ہو گئے نے دانے چندیاں چندیاں، جس دن مک گئے اس دن مان سنگھ مک جائے گا. یہ گل مینوں اجے تک یاد. کہن لگے 84 سال ہو گئے نے دانے چندیاں چندیاں، جے دن مک گئے او دن مان سنگھ مک جائے گا. نک نتھ خسم ہتھ، کرت دھکے دے، جہاں دانے تہاں کھانے، نان کا سچ. ایک بڑی پربل سچائی ہے کہ جہاں دانے تہاں کھانے، نان کا سچ. اے تن روٹی ہے، بنیا روٹی تو ہے، جیوے گا بھی روٹی دے آسرے تے. روٹی لبنی پے گی، روٹیاں دی بارش نہیں آتی. روٹی کمانی پے گی، روٹیاں دے دریا نہیں چلتے. کرت دھکے دے، کرت کرنی پے گی، محنت کرنی پے گی، لبنی پے گی. تو چونکہ لبنی پیندی ہے، تو سب تو وڈی چنتا بھی بندے دے اندر رزق دی، اور کچھ بھی نہیں. میرے دیکھے تے گستاخی معاف، بار بار معاف کر دینا. نوٹاں دے بنڈل روٹیاں دے بنڈل نے، اور کچھ بھی نہیں. میرے پوتراں نو بھی ملدی رہے، پوتریاں نو بھی ملدی رہے، پڑ پوتریاں نو بھی، گل سارے روٹیاں دے بنڈل نے، اور کچھ بھی نہیں، کچھ بھی. تے مہاراج دی بانی کہندی ہے، نہ کر چنتا ہے کرتے. رزق تو لب، لیکن چنتا نہ کر، رزق دی چنتا نہ کر، تلاش تے کر، محنت تے کر، پر چنتا نہ کر. کیوں چنتا کیوں نہ کریے؟ تو سدگر سمجھاندے نے، پہلے دیتے رزق سنبھا، پاچھے دیتے جنت اپاہا. جیو دا جنم بعد دے چاہندا ہے، رزق اس دا پہلے بنے، صرف لبنا پہ. جد رزق پہلے ہی بنیا ہوں تو پھر چنتا کیوں؟ جیو تو پہلے جیو دا رزق. یہ ایرانی صوفی سنت نے بڑی با کمال دلیل دیتی ہے. وہ کہندا ہے، غمے روزی مخر، رزق دا غم بالکل نہ کر، اوکے نہ کر. شیخ صاحب بول کے بھی نہ کر، روٹی دا غم نہ کر،
روٹی لب روٹی کما پر غم نہ کر. غمے روزی مخر مزن اورا کے دفتر را کہ پیشے استفل اے زد کل کند پستان مادر را. دیکھدا نہیں ماں دے استنا دچ دودھ پہلے آ جاندا ہے بچے دا جنم بعد دے چلدا. تینوں اتنی عقل نہیں آئی تینوں اتنی سمجھ نہیں آئی چیک سادی کہ پیشے استفل اے زد تفل بچے نو کہندے کہ پیشے استفل اے زد کل کند پستان مادر را. ماں دے استنا دچ دودھ پہلے آ جاندا ہے بچے دا جنم بعد دے چاہندا ہے. منک رزق تیرا پہلے بنیا پیا جنم تیرا بعد دے چاہندا ہے. تو اس تو سمجھ لے چنتا نہ کر یہ ٹھیک ہے. تن روٹی اور کچھ بھی نہیں اور کچھ بھی نہیں. تو سب کچھ جو تن نو ہی من بیٹھا وہ دے لئی رزق ہی سب کچھ ہے. تو یہ روٹی لئی دھرم گوا سکتا ہے روٹی لئی ایمان بیچ سکتا ہے روٹی لئی سب کچھ بیچ سکتا ہے قوم بیچ سکتا ہے دیش بیچ سکتا ہے سب کچھ بیچ سکتا ہے. رزق کر کے ہی ہوتا ہے اور کس کر کے. دھوکھا دے سکتا ہے چھل کر سکتا ہے کپٹ کر سکتا ہے. مسئلہ سارا روٹی اور کچھ بھی نہیں. کہنیاں دو روٹیاں ہی ہوندیاں اور کچھ بھی نہیں. اس نو ہن میں لمکاواں راج یوگی برتری جیدے پرتی میرے پادشاہ نے بڑے شبد اچارن کیتے. تین آسا راگ سگلی جوت ہماری سمیا نانا ورن انیکن کہ نانک سن بھرتر جوگی پار برم لیو ایک. جلتے اپجے جلتے دور جل میں جوت ریا بھرپور. سن بھرتر نانک کہے بچار نرمل نام میرا آدھار. تیسرا شبد سفتی رتا سد بے راگی جوے جنم نہارے کہ نانک سن بھرتر جوگی کھیوا امرت داورے. یہ تین شبد بھی بڑے قیمتی نے اور اس تو یہ بھی سمجھ آتی ہے کہ بھرتری دی سمجھ بڑی اچھی سی. اتنے اچے سدھانتک نقطے دھن گرو نانک نے بھرتری دی جولی چپائے بھرتری نو سمجھایا. اس نے گرو نانک دے قدماں تے اپنا مستک رکھ دیتا سی. آخیا زندگی میں لمبی تے کر لئی عمر میں لمبی تے کر لئی زندگی سفل نہیں ہو سفل نہیں. زندگی دے بوٹے نو پربھو نام دا پھل نہیں لگے. ردیاں سدیاں دے پتے تے لگ گئے. عمر وڈی ہو گئی ہے چھایا تے بن گئی پھل نہیں لگے. پھل دی پراپتی نہیں ہوئی. قبول کر لے سچائی نو قبول کرنا میں سمجھنا سچیار ہون دا بہت بڑا ثبوت ہے. دشٹ برتی دے منک بھی کہندے نے اسی سنت اسی سنت. کیونکہ قبول کرنا بڑا اوکھا ہے بھائی سنت نہیں. اے بھی عرض کرتے ہیں. اور جو سنت ہوندے نے یقین جانو کدی کہندے ہی نہیں اسی سنت. اے بھی میں عرض کر دیا جنہ نے رب نو جانے ہیں انہوں نے کدی دعوی ہی نہیں کیتا سی جان دے ہیں. جڑے نہیں جان دے انہوں نے بڑے بڑے دعوے نے بڑے بڑے دعوے نے بڑیاں بڑیاں گلاں نے تے بڑے بڑے دعوے اس گل دے ثبوت ہے کہ نہیں جان دے. گرو نانک دیو جی مہاراج کہندے نے سوئی اجان کہے میں جانیا جانن ہار نہ چھانا رے. خیر نمکائی ہے بھرتری اپنا انبھو اس تن بارے اور سارے پسارے بارے انج کہندا ہے مو من کو اج کھل مرد پنڈ مخلوق کر اکتر چنتا چکر پر دھرے ہیں. ہے پربھو واقعی تو کمار ہے پانڈے بنانا ہے تو کیویں بانڈے بنائے تو میرے من دی مٹی نو گنیا خوب گنیا خوب پیسیا ایدے چ تو پھر واشنا دا پانی پر بڑا پربل
ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ, ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ। ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ। ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਏ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਗਈ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਵਟਾਂ ਦੇ ਸਵਈਏ, ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ। ਸੁਭਾਵਿਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ, ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। 8 ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। 8 ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ 8 ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵੇ, ਆਵਾਜ਼ ਮਾਰੇ, ਫਕੀਰਾ ਇਹ 8 ਆਨੇ ਆਪਣੇ ਵਾਪਸ ਲੈ ਜਾ, ਕਿਉਂਕਿ 8 ਆਨੇ ਦੀਆਂ ਦੋ ਰੋਟੀਆਂ ਸਨ, 8 ਆਨੇ ਬਚਦੇ ਸਨ, 16 ਆਨੇ ਦਾ ਰੁਪਇਆ ਹੁੰਦਾ ਸੀ, ਇਹ 8 ਆਨੇ ਹੀ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ 8 ਆਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ, ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ ਲਈ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, 8 ਆਨੇ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਉਹ ਕੱਲ ਦੇ।
ਕਹਿੰਦਾ ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ ਹੈ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ, ਅਜੇ ਤੱਕ ਮੈਨੂੰ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ ਮੈਂ ਤੇ ਬਿਰਧ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ, ਅੱਜ ਮਿਲੀ ਹੈ ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ, ਪ੍ਰਭਤਾ ਚਾਹੀਦੀ ਹੈ ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ। ਭਰਤਰੀ ਇਹ ਦ੍ਰਿਸ਼ ਖਿੱਚਦਾ, ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ ਕਰ ਇਕੱਤਰ ਚਿੰਤਾ ਚੱਕਰ ਪਰਵਤ ਭਰੇ ਹੈ। ਏ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ ਹੈ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ, ਦੁੱਖ ਮਾਂ ਦੁੱਖ ਹੋਰ ਲਾਭ ਹੋਤ ਸਾਂਝ ਬੋਰ ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ, ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇਂ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ ਹੈ। ਦਸ ਦੇ ਨਾਲ ਇੱਕ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ, ਉਹਦਾ ਐਕਸੀਡੈਂਟ ਹੋ ਗਿਆ ਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ, ਬੜੀ ਮੁਸ਼ਕਿਲ ਨਾਲ ਉਹ ਵੀ ਔਖ, ਹੁਣ ਸਿਰਫ ਹਾਦਸਾ ਤੇ ਇੱਕੋ ਹੀ ਹੋਇਆ, ਐਕਸੀਡੈਂਟ ਤੇ ਇੱਕੋ ਹੋਇਆ, ਫ੍ਰੈਕਚਰ ਹੋ ਗਿਆ। ਪਰ ਹੁਣ ਗੌਰ ਨਾਲ ਦੇਖੀਏ ਦੁੱਖਾਂ ਦੀ ਲੰਬੀ ਲੈ, ਲੰਬੀ ਲੈ। ਦੁੱਖ ਕੋਈ ਇੱਕ ਨਹੀਂ ਆਉਂਦਾ, ਕਤਈ ਇੱਕ ਨਹੀਂ ਆਉਂਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਭ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਇਹ ਗਮ ਤੂੰ ਆਪਣਾ ਪੂਰਾ ਲਾਭ ਲਸ਼ਕਰ ਲੈ ਕੇ ਆਵੇ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਮਨੋ ਸਾਕੀ ਬਹਿਮ ਸਾਜ਼ਮ ਬਬੁਰਨਿਆ ਦਸ਼ ਬਰੰਦਾਜ਼ੇ, ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮੋ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਇਹ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ, ਹੁਣ ਤੇ ਕਰਤੇ ਪੁਰਖ ਦੀ ਬਰਕਤ,
ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ, ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਦੁੱਖ ਵੱਧਦੇ ਗਏ, ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚੱਕ ਤੇਜ਼ੀ ਨਾਲ ਘੁੰਮਦਾ ਗਿਆ, ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ ਘੁੰਮ ਰਹੇ। ਚਿੰਤਾ ਤੁਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾ ਤੁਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਜ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ, ਅਤਰ ਮਿੱਤਰ ਗੱਲਬ ਪਰ ਗੱਲਬ ਕੁਲਾਲ ਵਿਦ ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ। ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ, ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਇਹ ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ। ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ। ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਤੇ ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਵਿੱਚ ਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚਲੀਨ ਹੋ ਜਾਂਦੀ। ਇਸੇ ਨੂੰ ਹੀ ਕਹਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ ਚਾਰ ਪੰਜ ਦਿਨ ਹੋਰ ਲੱਗਣਗੇ, ਅੰਦਰ ਇੱਕ ਹੜ ਚੱਲਿਆ। ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਠੱਪਦਾ, ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਭਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਦੇ ਚਲੀਨ ਹੋ ਜਾਂਦਾ ਹੈ। ਪਰ ਜੈਸੇ ਮਨ ਆਤਮਾ ਚ ਲੀਨ ਹੋਇਆ, ਆਤਮਾ ਪਰਮਾਤਮਾ ਚ ਲੀਨ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ। ਇਹ ਠੀਕ ਹੈ, ਮੈਂ ਦੋ ਦਿਨ ਹੋਰ ਇੱਥੇ ਹੈ। ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ੍ਹ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਅਤੇ ਇਸੇ ਤਰੀਕੇ ਦੇ ਨਾਲ ਕੱਲ੍ਹ ਸ਼ਾਮ ਦੀ ਹਾਜ਼ਰੀ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ, ਦਿੱਤੀ ਹੋਈ ਸ਼ਕਤੀ, ਸਮਰੱਥਾ ਦਾ ਸਦਕਾ
ਹਰ ਸਾਲ ਕਰਾ ਲੈਂਦੇ ਨੇ, ਅਦਕੇ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗ

0: ਬਾਬਾ ਅਤਰ ਸਿੰਘ ਜੀ ਮਸਤੋਂ ਆਣੇ ਵਾਲੇ ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਜ਼ਿੰਦਗੀ ਰਹੀ, ਸਿਹਤ ਰਹੀ, ਸਤਿਗੁਰ ਨੇ ਸੰਜੋਗ ਬਣਾਇਆ, ਫਿਰ ਇਸੇ ਹੀ ਅਸਥਾਨ ਤੇ ਇਸੇ ਵਰਸੀ ਦੇ ਵਿੱਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਣ ਕੀਤਾ, ਸਭ ਦਾ ਦਾਸ ਰਿਣੀ ਭੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਸਾਹਿਬ ਤੁਮ ਹਰ ਜਾਣ ਹੋ ਆਪੇ, ਅੰਮ੍ਰਿਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ, ਸੁਕਹੋ ਟਲ ਗੁਰ ਸੇਵੀ ਅਹਿਨ ਸੁਸਹਿਜ ਸੁਖਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰਸਹੋ ਝਟੀਆ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਤੀਜਾ, ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵ ਮੁਕਤ ਨਾ ਹੋਈ, ਨਾਨਕ ਕਾਮਣ ਕੰਤਾ ਭਾਵ, ਨਾਨਕ ਕਾਮਣ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ, ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ, ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ, ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ, ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ, ਸਾਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ, ਗੁਰ ਕੀ ਕਾਰ ਕਰੇ ਥਨ ਬਾਲੜੀਏ

ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਿਆ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ ਪ੍ਰਭ ਰਾਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸੀਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ

0: ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾਮੇ ਸਭ ਦੁਖੇ ਹਰੋ।

मयाकर शरीर स्वस्थ खीण समय सिमरंतु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदियां दे चै, चार चरणां दे चै, चार पैरियां दे चै। किसे एक केंद्री ख्याल नूं, किसे एक मरकजी ख्याल नूं बार बार चार पैरियां दे, चार चरणां दे, चार पदियां दे च दोहराया गया। इहदे च प्रथम पंक्ति अक्सर चौपदियां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जे भवे, इहदे च चार युगां दा मेरे पातशाह ने जिगर कीता है। अर्थ करन तो पहले थोड़ा जा मैं इस दा जिक्र कर दें। युग बदल देने समय देच, युग बदल देने शरीर देच, युग बदल देने मन देच। युग दी तब्दीली तीन थावां ते हुंदी है। मन दी दुनिया च युग बदल देने हर युग मानसिक अवस्था है। युग बदल देने तन दी दुनिया देच, तन दी अवस्था है युग। ते युग बदल देने समय देच, वक्त देच, और निर्धारित समय देच युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हाँ, बाकी सब कुछ कायनात विच उही चलदा रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले से अज भी होई है। इस नूं धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपतर है साधर तीसा पवन जुलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलते। हजारां लखां साल पहले जिवें चिड़ियां रहिंदियां सन अज भी उसे तरह रह रहे हैं। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तरजे जिंदगी विच कोई तब्दीली नहीं। तब्दीली तीन थावां ते मंदे ने,
ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਹੈ ਉਸ ਦੀ ਵਿਆਖਿਆ ਆਸਾ ਦੀਵਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਹੈ ਤਾਂ ਮਨੁੱਖੀ ਦੁਨੀਆ ਦੇ ਵਿੱਚ ਯੁੱਗ ਬਦਲ ਜਾਂਦਾ ਹੈ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਹੈ ਤਾਂ ਯੁੱਗ ਬਦਲ ਜਾਂਦਾ ਹੈ। ਸਮੇਂ ਦੇ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ ਵਿੱਚ ਬੈਠਾ ਹੋਵੇਗਾ, ਕੋਈ ਦੁਆਪਰ ਦੇ ਵਿੱਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ ਹੈ, ਤ੍ਰੇਤੇ ਯੁੱਗ ਦੇ ਵਿੱਚ ਜੀ ਸਕਦਾ ਹੈ, ਦੁਆਪਰ ਦੇ ਵਿੱਚ ਜੀ ਸਕਦਾ ਹੈ, ਕਲਯੁੱਗ ਦੇ ਜੀ ਸਕਦਾ ਹੈ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਇਹ ਕਿਹੜੇ ਯੁੱਗ ਦੇ ਵਿੱਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁੱਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁੱਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ ਵਿੱਚ ਮਾਂ ਦੀ ਕੁੱਖ ਦੇ ਵਿੱਚ ਸੀ, ਫਿਰ ਧਰਤੀ ਦੀ ਗੋਦ ਦੇ ਵਿੱਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ ਵਿੱਚ ਯੁੱਗ ਦੀ ਜਿਹੜੀ ਤਬਦੀਲੀ ਹੈ ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੀ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ ਹੈ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ ਹੈ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ,
ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਰਨ 'ਤੇ ਜ਼ੋਰ ਚਾਹੁੰਦਾ, ਸ਼ਕਤੀ ਚਾਹੁੰਦਾ, ਤਾਕਤ ਚਾਹੁੰਦਾ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੋ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਮਾਣ ਉੱਤੇ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਮਾਣ ਦੇ ਜਾ ਰਿਹਾ ਹੈ, ਨਿਮਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਮਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ। ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਮਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਮਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ। ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਆਉਂਦੀ, ਬਿਨਾਂ ਕੂੜ ਤੋਂ ਨਹੀਂ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ,
ਇਹ ਮਨੁੱਖ ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ। ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ ਹੈ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ। ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ। ਇਹ ਸਤਯੁਗੇ ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ। ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਵਿੱਚ ਸਾਰੇ ਨਹੀਂ ਜੀਵਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਚ ਜੀ ਰਹੇ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੇ ਜੀਵ ਹੈ। ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੇ, ਕਲਯੁਗ ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਵਿੱਚ ਯੁਗਾਂ ਦੀ ਤਬਦੀਲੀ ਹੈ। ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾ ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦੀ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ।
ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ। ਵਿਸਮਾਦ ਨਾਂਗੇ ਫਿਰੇ ਜਨ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ, ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ, ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸਨੂੰ, ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸਨੂੰ। ਭੋਜਨ ਦੀ ਵੀ ਚਿੰਤਾ ਨੇ, ਰਿਜ਼ਕ ਦੀ ਵੀ ਚਿੰਤਾ ਨੇ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ, ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁੰਘ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ, ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ, ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ ਚ ਬੈਠਾ ਹੈ ਰਵਿਦਾਸ, ਜੁੱਤੀਆਂ ਗੰਢ ਰਿਹਾ, ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ। ਇਹ ਗੱਲ ਵੱਖਰੀ ਹੈ
कि प्राचीन ऋषि मुनिया ने ऐसा कह दिता है ये अंसा अवतार है, ये दो कला अवतार है, ये चार कला अवतार है, ये दस करा बारह करा अवतार है और ये सोलह कला अवतार है। अवतार दा वड्डा होना उदी कला दे उते खड़ा सी, कला इस दे कुल कितनी है, हुनर इस दे कुल कितना है, गुण इस दे कुल कितना है, गुण कला एक कलाकार ते है पर इदे कुल कितनी तरह दी कला है, उस आधार ते कहंदे सन ए अवतार। कला किसे कुल सिखी नहीं, अंदरों प्रगट हो रही है, आत्मा दे तल तो प्रगट हो रही है, परमात्मा दे तल तो प्रगट हो रही है और ये बाहर प्रगट करन दे समर्थ हो गया ये अवतार श्रेणी च आ जांदा है। शायद इस तरह तुसी ना सुनिया होवे, मैं जुरत करके कह रहा जिन्ने भगत धन गुरु ग्रंथ साहब जी महाराज दे बैठे ने सब अवतार श्रेणी दे, सब अवतार। ये आप नहीं पे बोलदे, परमात्मा पे बोलदे, जो आप बोलदे ने उन्हां दी बाणी नूं गुरु अर्जन देव जी ने धन गुरु ग्रंथ साहब दे दर्जे नहीं कीता सी। काना जी आए सन, पीलू जी आए सन, जमाल हुसैन आया सी, अपनियां बाणियां सुनाईयां, सतगुर कहण लगे इहदे च तुसी पे बोलदे हो, रब नहीं पिया बोलदा, ये नहीं चढ़ेगी। ये लंबी चौड़ी व्याख्या मैं थोड़े सामने ना रखा, कवि संतोख सिंह जी ने लिखी है। सतगुर ने कह दिता काना जी पीलो जी ठीक है थोड़े बोल बड़े मधुर ने चंगे ने, पर थोड़े ने परमात्मा दे नहीं ने, थोड़े दिमाग चो निकले ने, थोड़ी सोचनी चो निकले ने, ये बोल तुसी परमात्मा दे सुन के नहीं सुनाए, सोच के समझ के तुकबंदी करके सुनाए ने। जिस ग्रंथ दी असी रचना पे करदे आ ये केवल परमात्मा दी बाणी वास्ते है, तुकबंदी करन वाले दिमागी कवियां वास्ते नहीं है। इस वास्ते पोथी परमेश्वर का स्थान, ये ते सारे बोल परमात्मा दे ने, इस वास्ते गुरु ग्रंथ साहब दा प्रकाश परमात्मा दा प्रकाश है और गुरु ग्रंथ साहब नूं मत्था टेके होया परमात्मा नूं मत्था टेके, अकाल पुरख नूं मत्था टेके, ये ते पोथी परमेश्वर का स्थान। ते फिर इहदे च कुछ होर ना समझना, ये ते रविदास दे बोलने ते कबीर दे बोलने, साडे विच कुछ कई इस तरह दे भी पैदा हो जाते। संसार का भ्रमण करदे होया पता नहीं कितनी तरह की मैनू दुनिया मिलती है, पर एक नुकता मैं अर्ज करदे हां, खंडन करन नालों तर्क करन नालों सहमत होण वास्ते ते समझण वास्ते लखां गुणा ज्यादा अकल चाहीदी है। खंडन ते कोई भी कर सकदा, तर्क ते कोई भी कर सकदा, तर्क ते परमात्मा ते भी हो जांदी है, नास्तिक नहीं मनदे, अज भी नहीं मनदे। तर्क दा की है, तर्क ते सिद्धि परमात्मा ते भी हो सकती है। एक अंधा भी कह सकता है कोई सूरज नहीं मैं नहीं मानता, तर्क ते हो सकती है, सूरज ते भी हो सकती है, और अंधा जो कहेगा वो अपने तल ते सच है, सच्चाई बयान कर रहा है। बड़े ध्यान नाल सुनना, अंधे नूं झूठा नहीं साबित कर सकते असीं, वो कहिंदा नहीं है सूरज, नहीं है सूरज मैं नहीं मानता और नहीं है, तो अंधे दे तल ते वो एक सच्चाई है क्योंकि उदी दुनिया दे सूरज नहीं है। अगर नास्तिक कहिंदा है नहीं है परमात्मा, नहीं है परमात्मा, तो इतना ही कहना पेगा जे तेनू समझ नहीं है, परमात्मा ते है तेनू समझ नहीं है, सूरज ते है तेनू दिखाई नहीं देंदा, की करिए की करिए। इस तरह दे तार्किक लोगां नू मैं कह देंगा गुस्ताखी माफ, बार बार मैं माफी मांग लवां, अंधे ने कह देंदे ने सूरज नहीं है, ते मैं भी उन्हां नू कह देंदा तुसी ठीक कहंदे हो, तुसी अपने तल ते ठीक हो, समुचे संसार दे तल ते तुसी गलत हो, अपने तल ते ठीक हो। तर्क करना की बच्चियां दा खेल है, जना खना तर्क कर देंदा, समझ कख भी नहीं आउंदी, तर्क कर देंदा, तर्क कोई भी कर सकदा। मैं एक दफा फिर अर्ज कर दें, अगर एक अंधा कह देंदा कोई सूरज नहीं मैं नहीं मनदा, कोई रोशनी भी आउंदी है, कोई चानना भी आउंदा है मैं नहीं मनदा, तुसी स्पष्ट करके दसो, प्रमाण दे के दसो, प्रत्यक्ष प्रमाण दे के दसो कि रोशनी होंदी है, सूरज होंदा है,
ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ? ਕਿਹੜਾ ਪ੍ਰਮਾਣ ਦਿਓ? ਕਿਹੜਾ ਪ੍ਰਤੱਖਸ਼ ਪ੍ਰਮਾਣ ਦਿਓ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ, ਗੁਸਤਾਖੀਵਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖਸ਼ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ, ਬੰਦ ਬੰਦ ਕੱਟੇ ਨੇ, ਸੂਲੀ 'ਤੇ ਲਟਕਾਇਆ, ਕਤਲ ਕੀਤਾ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤਾਂ ਦਿਖਾਓ, ਪ੍ਰਤੱਖਸ਼ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖਸ਼ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ ਹੋ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖਸ਼ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਹੈ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤਾਂ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਹੈ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਦੇ 'ਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ,
ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਦਰਖਤਾਂ ਦੇ ਫਲ ਤੋੜ ਲੈਣੇ, ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ, ਖਾ ਲੈਣਾ, ਜ਼ਿੰਦਗੀ ਬੜੀ ਇੰਜ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ ਹੈ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸ ਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ ਸਤਿਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦਿਆਂ ਇਹਦੀਆਂ ਕੁਝ ਲੋੜਾਂ ਤੇ ਬੱਚੇ ਨੂੰ ਕੀ ਚਾਹੀਦੀ ਹੈ, ਤਾਕਤ, ਸਮਰਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸਭੇ ਹੈ, ਸਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਵਿੱਚ ਗੱਲ ਕਹਿ ਦਿੱਤੀ। ਸਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਲੈ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2.5 ਫੁੱਟ ਦਾ 52 ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਚ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ। ਮਰਿਆਦਾ ਆਪ ਬਣਾਈ ਸੀ,
ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏਗਾ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤੋ ਦੁਆਪੁਰ ਰਥ ਤਪੇ ਕਾ ਸਤ ਅਗੇ ਰਥ ਵਾ, ਸਤ ਉੱਚਾ ਆਚਰਨ ਇਖਲਾਕ। ਇੰਜ ਕਹਿ ਲਓ, ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ, ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ, ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ। ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ, ਇਹ ਵੀ ਮਰਜ਼ ਕਰ ਦੇ। ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ, ਮਜ਼ਲੂਮ ਨੇ, ਸੱਚਾਈ ਇਹ ਹੈ। ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤਾਂ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ, ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ ਦੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ, ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ। ਹੁਣ ਹੀ ਮੈਂ ਅਰਜ਼ ਕਰ ਬੈਠਾ, ਉਹਨਾਂ ਨੇ ਕਿਸੇ ਥਾਂ ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀ ਹੈ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ, ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤੇ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ, ਝੂਠੀ ਗਵਾਹੀਆਂ ਕਰਕੇ।
ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਵਿੱਚ ਹਰੇਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ ਤੇ ਚਾੜ ਦੇਣਾ ਮਰਿਆਦਾ ਤੇ ਬਚ ਜਾਏਗੀ, ਕਾਨੂੰਨ ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਅਹਿੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ ਗੱਲ ਖਤਮ, ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ, ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ, ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ, ਤਾਂ ਬੁੱਢਾ ਸਿਆਣਾ ਬੜਾ ਹੁੰਦਾ। ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰੋ, ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ, ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ। ਇਹ ਮੈਂ ਅਰਜ਼ ਕਰਦਾ ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ, ਬਸ ਇਤਨਾ ਹੀ ਮੈਂ ਕਹਿ ਦੇ। ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿਲਾਉਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ,
ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਵਿੱਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ, ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ, ਸਿਆਣਾ ਯੁੱਗ ਹੈ। ਤਾਂ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ, ਗੁਰੂ ਘਰ ਦੇ 'ਚ ਵੀ ਮਰਿਆਦਾ 'ਚ ਹੈ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ, ਮਰਿਆਦਾ ਦੇ 'ਚ ਵਧ ਗੀਤ ਤੇ ਇੱਥੇ ਵੀ ਗਾਉਣੇ ਹਨ, ਮਰਿਆਦਾ ਦੇ 'ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ। ਗੁਰਪੁਰਸ਼ੋਤਮ ਅਵਤਾਰ ਤੋਂ ਇੱਕ ਐਸਾ ਹੋ ਸਕਦਾ ਹੈ, ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ, ਸਿੱਖ, ਸਿੱਖ ਦਾ ਮਤਲਬ ਤੂੰ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ।

0: ਔਰ ਮੈਂ ਕੁਛ ਵੀ ਨਹੀਂ ਜਾਣਦਾ। ਤੋ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲ ਦੇਣਾ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ ਹੈ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਦਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪੈ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ ਨੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਨਰਸ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਹੈ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ, ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ। ਪਰ ਇਹ ਬੁੱਢੇ ਇਤਨੇ ਚਲਾਕ ਸਨ, ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ। ਇਹ ਤੇ ਹਕੀਕਤ ਹੈ, ਬੁੱਢਾ ਯੁੱਗ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰੂ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: 4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚੁਲ ਰਾਜ ਸਦਾ ਹਰ ਕੇਰਾ, ਤਿਸ ਬਿਨੇ ਅਵਰ ਨਾ ਕੋਈ ਰਾ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ, ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ।
1: ਤਿਸ ਬਿਨੇ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ। ਹਾਂਜੀ।

0: ਮਨ ਮੰਨਿਆ।
1: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ,
0: ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰਨਾਵਾ ਮੁਕਤ ਨਾ ਹੋਈ।
1: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ। ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
0: ਨਾਨਕ ਕੰਮ ਨੂੰ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
1: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
0: ਸਤਿਗੁਰ ਸੇਵ ਧਨ ਬਾਲੜੀਏ, ਹਰ ਵਰ ਪਾਵਹਿ ਸੋਈ ਰਾਮ।
1: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰੂ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
0: ਸਦਾ ਹੋਵਹਿ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾ।
1: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ, ਉਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
0: ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝਾ ਕੋਈ ਹਉਮਾ ਮਾਰ ਪਛਾਣਿਆ।
1: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
0: ਕਰਨੀ ਕਾਰ ਕਮਾਵਾ ਸ਼ਬਦ ਸਮਾਵਾ, ਅੰਤਰ ਏਕੋ ਜਾਣਿਆ।
1: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
0: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
1: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
0: ਨਾਨਕ ਕੰਮ ਨੂੰ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
1: ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ ਚ ਇਸਦਾ ਵਾਸਾ ਹੋ ਜਾਏਗਾ, ਉਸ ਦੇ ਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
0: ਗੁਰ ਕੀ ਕਾਰ ਕਰੇ ਧਨਵਾ ਲੜੀਏ, ਹਰ ਵਰ ਦੇ ਮਿਲਾਏ ਰਾਮ।
1: ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰਦਿਆ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪ੍ਰਮਾਤਮਾ ਨਾਲ ਜੋੜ ਦੇਗੀ। ਹਾਂਜੀ,
0: ਹਰ ਕਾ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ।
1: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
0: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ।
1: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁਖ ਦੇ ਚ ਜੀਵਦਾ। ਹਾਂਜੀ,
0: ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ।
1: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
0: ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਾਇਆ ਕੰਠ ਲਾਏ।
1: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪ੍ਰਮਾਤਮਾ ਹੀ ਸਾਰੇ ਸੁਖਾਂ ਦਾ ਦਾਤਾ ਹੈ, ਫਿਰ ਪ੍ਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
0: ਨਾਨਕ ਮਹੱਲੇ ਮਹਿਲ ਪਛਾਣਾ, ਗੁਰਮਤੀ ਹਰ ਪਾਏ।
1: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ, ਪ੍ਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
0: ਸਾਧ ਹਨ ਵਾਲੀ ਥੁਰ ਮੇਲੀ, ਮੀਰਾ ਪ੍ਰਵਿਆਪ ਮਲਾਈ ਰਾਮ। ਸਾਧ ਹਨ ਵਾਲੀ ਥੁਰ ਮੇਲੀ, ਮੀਰਾ ਪ੍ਰਵਿਆਪ ਮਲਾਈ ਰਾਮ।
1: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
0: ਗੁਰਮਤੀ ਕਟ ਚਾਨਣ ਹੋਵੇ, ਪ੍ਰਭ ਰਾਵ ਰਹਿਆ ਸਭ ਥਾਈ ਰਾਮ।
1: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
0: ਰਾਵ ਰਾਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ।
1: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘਟ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
0: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ, ਸੱਚ ਸੀਗਾਰ ਬਣਾਇਆ।
1: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ ਹੈ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
0: ਕਾਮਣ ਨਿਰਮਲ ਹਉਮੈ ਮਲਖ ਹੋਈ, ਗੁਰਮਤ ਸੱਚ ਸਮਾਈ।
1: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
0: ਨਾਨਕ ਆਪ ਮਲਾਈ ਕਰਤਾ, ਨਾਮ ਨਵਾਂ ਨਿਧ ਪਾਈ।
1: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕ ਦੀ ਸ਼ਮਾ ਵਾਹਿ

ਇਹ 10 ਇੰਦਰੇ ਮੈਂ ਕਾਬੂ ਚ ਕਰ ਲੈਣਾ ਹੈ। 5 ਵਿਸ਼ਿਆਂ ਦਾ ਤੇ ਨਾਮੋ ਨਿਸ਼ਾਨ ਮਿਟ ਗਿਆ ਹੈ, ਵਾਸ਼ਨਾ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਇਹ ਤੇ ਰਹਿ ਹੀ ਨਹੀਂ, 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਉ। ਸਰੀਰ ਵਿਚ ਆਯੁਰਵੇਦ ਦੀ ਪੱਧਤੀ ਦੇ ਮੁਤਾਬਕ 72 ਮੋਟੀਆਂ ਨਾੜਾਂ ਨੇ, 70 2 72, ਜਿਨ੍ਹਾਂ ਵਿਚ ਖੂਨ ਵੱਡੇ ਰੂਪ ਵਿਚ ਗਰਦਿਸ਼ ਕਰਦਾ ਹੈ ਔਰ ਉਸ ਤੋਂ ਛੋਟੀਆਂ ਛੋਟੀਆਂ ਤੰਤੂਆਂ ਤੇ ਨਸਾਂ ਨੂੰ ਮਿਲਦਾ ਹੈ। ਲੇਕਿਨ ਮੂਲ ਰੂਪ ਵਿਚ ਵੱਡੀਆਂ ਨਾੜਾਂ ਇਹ 72 ਨੇ। ਭਗਤ ਜੀ ਕਹਿ ਰਹੇ ਨੇ ਇਹ 72 ਨਾੜਾਂ, ਇਨ੍ਹਾਂ ਵਿਚ ਖੂਨ ਗਰਦਿਸ਼ ਨਹੀਂ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਮੇਰਾ ਖੂਨ ਖੂਨ ਨਹੀਂ ਰਿਹਾ, ਅੰਮ੍ਰਿਤ ਹੋ ਗਿਆ। ਔਰ ਜਦ ਖੂਨ ਅੰਮ੍ਰਿਤ ਹੋ ਗਿਆ ਤੋ ਬੋਲ ਅੰਮ੍ਰਿਤਮਈ ਹੋ ਗਏ। ਅੰਮ੍ਰਿਤ ਬਾਣੀ ਘਟਤੇ ਉਚਰੋਂ ਆਤਮ ਕੋ ਸਮਝਾਓ। ਜੇ ਖੂਨ ਅੰਮ੍ਰਿਤ ਹੋ ਗਿਆ ਤੋ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਏ, ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਰੋਮ ਰੋਮ ਦੇ ਚੋਂ ਅੰਮ੍ਰਿਤ ਦੀਆਂ ਤਰੰਗਾਂ ਨਿਕਲਦੀਆਂ ਨੇ। ਇਸ ਨੂੰ ਸ਼ਾਇਰੇ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਨੇ ਬੜੇ ਆਲਮਾਨਾ ਢੰਗ ਨਾਲ ਇੰਜ ਬਿਆਨ ਕੀਤਾ ਹੈ, ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਨ ਜਾਏ, ਇੰਦ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ, ਇੱਕ ਫੂਲ ਗਰ ਚਾਹੇ ਤੋ ਗੁਲਸਤਾਂ ਬਨ ਜਾਏ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਨ ਜਾਏ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ। ਇੱਕ ਬੂੰਦ ਖੂਨ ਦੀ, ਇੱਕ ਕਤਰਾ ਖੂਨ ਦਾ, ਜੇ ਕਿਧਰੇ ਉਸ ਦੇ ਸਹੀ ਢੰਗ ਦਾ ਉਛਾਲ ਆ ਗਿਆ, ਸਮੁੱਚੀ ਕੌਮ ਦੀ ਤਵਾਰੀਖ ਦਾ, ਇਤਿਹਾਸ ਦਾ ਸਿਰਲੇਖ ਬਣ ਜਾਂਦਾ ਹੈ, ਸਿਰਮੌਰ ਬਣ ਜਾਂਦਾ ਹੈ। ਖੇਡ ਤੇ ਖੂਨ ਦੀ ਹੈ। ਪ੍ਰਭੂ ਚਿੰਤਨ ਦੇ ਨਾਲ ਜੋ ਪਵਿੱਤਰ ਤਰੰਗਾਂ ਮਨ ਨੂੰ ਅੰਦੋਲਿਤ ਕਰਦੀਆਂ ਨੇ ਔਰ ਮਨ ਦਾ ਇਹੀ ਵੇਗ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ, ਖੂਨ ਪ੍ਰਭਾਵਿਤ ਆਉਂਦਾ ਹੈ, ਪਾਵਨ ਹੋ ਜਾਂਦਾ ਹੈ ਖੂਨ, ਪਵਿੱਤਰ ਹੋ ਜਾਂਦਾ ਹੈ ਖੂਨ। ਕਹਾਵਤਾਂ ਤੇ ਖੂਨ ਦੇ ਸੰਬੰਧ ਚ ਕਈ ਨੇ, ਇਸਦਾ ਤੇ ਖੂਨ ਖੂਨ ਨਹੀਂ ਪਾਣੀ ਹੋ ਗਿਆ, ਇਸਦਾ ਤੇ ਖੂਨ ਖੂਨ ਨਹੀਂ ਠੰਡਾ ਹੋ ਗਿਆ, ਇਸਦੇ ਖੂਨ ਵਿਚ ਕੋਈ ਗਰਮਾਸ਼ ਨਹੀਂ, ਇਸਦੇ ਖੂਨ ਵਿਚ ਕੋਈ ਲਾਲੀ ਨਹੀਂ, ਪਾਣੀ ਹੋ ਗਿਆ। ਇਹ ਕਹਾਵਤਾਂ ਬਿਲਕੁਲ ਸਹੀ ਹਨ, ਬਿਲਕੁਲ। ਉਮਰ ਦੇ ਵਧਦਿਆਂ ਅਗਰ ਪ੍ਰੇਮ ਵਧੇ, ਦਇਆ ਵਧੇ, ਤੋ ਸਮਝਣਾ ਚਾਹੀਦਾ ਹੈ ਜੀਵਨ ਲਾਭ ਦੀ ਤਰਫ ਜਾ ਰਿਹਾ ਹੈ, ਨਫਾ ਹੋ ਰਿਹਾ ਹੈ। ਪਰ ਉਮਰ ਦੇ ਵਧਦਿਆਂ ਅਗਰ ਕ੍ਰੋਧ ਵਧਦਾ ਜਾ ਰਿਹਾ ਹੈ, ਕ੍ਰੋਧ ਵਧਦਾ ਜਾ ਰਿਹਾ ਹੈ, ਤੋ ਜੀਵਨ ਘਾਟੇ ਜਾ ਰਿਹਾ ਹੈ, ਜ਼ਿੰਦਗੀ ਅਜਾਈ ਜਾ ਰਹੀ ਹੈ। ਅਕਸਰ ਐਸਾ ਦੇਖਣ ਵਿਚ ਆਇਆ ਹੈ ਉਮਰ ਦੇ ਵਧਦਿਆਂ ਕ੍ਰੋਧ ਹੀ ਵਧਦਾ ਹੈ, ਕਿਉਂ? ਰੋਜ਼ ਰੋਜ਼ ਨਵੀਆਂ ਨਵੀਆਂ ਖਾਹਿਸ਼ਾਂ, ਨਵੀਆਂ ਇੱਛਾਵਾਂ, ਹਰ ਨਵਾਂ ਦਿਨ ਕਿਸੇ ਨਵੀਂ ਇੱਛਾ ਨੂੰ ਪੈਦਾ ਕਰਦਾ ਹੈ। ਪੁਰਾਣੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੋਈਆਂ, ਨਵੀਆਂ ਪੈਦਾ ਹੋ ਰਹੀਆਂ ਨੇ। ਖਾਹਿਸ਼ਾਂ ਦਾ ਇਹ ਜਮਾਓ, ਇੱਛਾਵਾਂ ਦਾ ਇਹ ਇਕੱਠ ਸੰਸਾਰ ਦੇ ਪ੍ਰਤੀ ਗਿਲਿਆਂ ਨਾਲ ਭਰ ਦਿੰਦਾ ਹੈ, ਸ਼ਿਕਵਿਆਂ ਨਾਲ ਭਰ ਦਿੰਦਾ ਹੈ। ਮੇਰੀ ਇਹ ਖਾਹਿਸ਼ ਨਹੀਂ ਪੂਰੀ ਹੋਈ,
شاید اس دا کارن فلاں ہے فلاں ہے فلاں ہے، اور اس طرح ادھوریاں کامناواں ادھوریاں اچھاواں کرودھ نو ودھاندیاں نے، سبھاؤ دے چڑچڑا پن آ جاندا ہے، اٹھدیاں بیٹھدیاں چلدیاں چڑچڑا پن، اور یہی چڑچڑا پن یہ کرودھ سارے پروار دا دشمن بن بیٹھتا ہے، اور سارا پروار اس تو نفرت کرن لگ پیندا ہے، کوئی کول بیٹھ کے راضی نہیں، کوئی گل کل کے راضی نہیں، پر یہ ادھوریاں کامناواں کر کے کرودت۔ کاش پربھو دا سمرن ہوندا تے پربھو دا سمرن ایک مہان گن رکھدا ہے، غلط خواہشاں ساریاں ختم کر دیندا ہے اور چنگیاں پوریاں کر دیندا ہے، یا رضا دچ راضی رہن دی برتی بنا دیندا ہے۔ ہر وقت منک شکرانے نال بھریا رہندا ہے، دھنواد نال بھریا رہندا ہے۔ اگر گلے تے شکوے ودھدے جان تاں پھر کرودھ ودھدا رہندا ہے، ودھدا رہندا ہے۔ دھنواد تے پرارتھنا دا بھاو، بار بار شکرانہ کرودھ نو شانت کردا ہے، صرف شانتی نہیں کردا ختم کر دیندا ہے۔ اس واسطے ونمر منک ہر وقت دھنواد نال بھرے ہویا ہے، اور ہر ایک دے پرتی دھنواد نال بھرے ہویا ہے۔ او پرماتما دا دھنواد کردا ہے، پرماتما دی کرت دا دھنواد کردا ہے، اے پربھو سورج بن کے مینوں چاننا دے رہے ہیں، ہوا بن کے تو مینوں پران دے رہے ہیں، دھرتی بن کے تو مینوں ٹکانا دے رہے ہیں۔ شانت مئی ہر وقت تے ہر ایک دے پرتی دھنواد نال بھرے ہویا ہے، کرودھی ہر وقت تے ہر ایک دے پرتی گلیاں نال بھرے ہویا ہے، گلیاں نال بھرے ہویا ہے۔ ہر وقت دھنواد نال بھرے رہنا، پرارتھنا نال بھرے رہنا، شکرانے نال بھرے رہنا، ایسی اوستھا منک نو بھگوان دا روپ بنا دیندی ہے۔ ہر وقت گلیاں نال بھرے رہنا، شکویاں نال بھرے رہنا، کرودھ نال بھرے رہنا منک نو شیطان دا روپ بنا کے رکھ دیندی ہے۔ اس واسطے کرودھی نو شیطان کہندے نے، شانت مئی نو بھگوان کہندے نے۔ آیا تے منک بھگوان ہون لئیے، پر کرودھ کر کے شیطان بن جاتا ہے۔ ہر وقت دھنواد کرن لئی بڑی بھاری سیانپ چاہی دی، تھوڑا سوچ، تو چھوٹا سی معصوم بالک سی، پرماتما ماں بن کے تیرا مددگار بنے ہیں، پتا بن کے تیرا سہائک بنے ہیں، ایک گود دے چک کے تینوں کھڈاندی رہی، ایک کندھے دے اوپر چک کے تینوں لڈاندا رہا۔ دیکھتے سہی اے ماں اے پتا کدھر بھگوان تے نہیں، مات پتا سوت بندھپ بھائی، نانک ہوا پار برہم سہائی۔ ستگراں دی بانی، اے پربھو اے پار برہم، تو ماں بن کے مددگار بنے ہیں، تو پتا بن کے سہائک بنے ہیں، شکر تیرا شکر تیرا۔ آج بڈھا ہو گیا ہے، برد ہو گیا ہے، پتر پانی دا گلاس لے آیا ہے، پوترا تھالی دیچ روٹی لے کے آ گیا ہے، برد بھایا اوپر ساک سین، مکھ اپ آیو بیٹھ کو دین۔ برد ہو گئے ہیں، ساک سنگ بندی
तेरे मुंह च ग्राइयां दे रहे, तेरे हद्दे सब कुछ पकड़ा रहे ने। हे प्रभु ये तू ही है, मात पिता सुत बंधप भाई। हुन सुत बनके, पुत बनके, पोतरा बनके तू मेरा मददगार बने हुए है। जद मैं छोटा सी तू मां बाप बनके मेरा मददगार बनया, जद मैं बुढ़ा हो गया कमजोर हो गया पुत्र बनके जवान पोतरा बनके तू मेरा मददगार होया। जरा सोचते सही, ये सोचनी निर्माण बना देगी, ये सोचनी धनवाद नाल भर देगी, ये सोचनी प्रार्थना नाल भर देगी। ऐसी हालत दे च मनुख भगवान दा रूप हो जांदा है। पर गिले ने, शिकवे ने, मां ते गिले, प्यो ते गिले, पुत्र ते गिले, पोतरियां ते गिले, पड़ोसियां ते गिले, शहर वासियां ते गिले, सारे संसार ते गिले, फिर रब ते गिरे। इतना प्रबल क्रोध शैतान दा रूप हो गया। क्रोधी भूल के भी नहीं सोचदा शायद मेरा ही कसूर है। और शांतमई मनुख कदी अपने संताप लिए दूजे नु दोषी ठहरांदा ही नहीं। वो ते साफ कह देंदा है, मुझ अवगुण सहनाई दोष, मेरा ही दोष है, मेरा ही कसूर है। ऐसी सोचनी निर्माण बना देंदी है, दूजियां दा कसूर है, दूजियां दी ज्यादती है, ऐसा क्रोध नाल भर देंदी है। और क्रोध दी अगन जिथे बल रही है उथे हरी बनस्पति किथे, उथे फुल किथे, उथे फल किथे। असी वेखदे हां बहुत लू चल रही है, धुप पै रही है, भयंकर गर्मी है, फुल मुरझा जांदे ने, नहीं खिड़दे, फुलां दे बूटे पैदा भी नहीं आउंदे। पर बर्फ पै रही है, कक्कर पै रहे हैं, पानी जम रहे ने, सीत लहर चल रही है, कोमल फुलां दे बूटे नहीं पैदा आउंदे, फुल नहीं खिड़दे। फुल उदों खिड़दे ने ना बहुती ठंड होवे ना बहुती गर्मी होवे। उस मौसम नू कहंदे ने मौसमे बहार, बसंत बहार, मौसमे बहार। फुल खिड़दे ने बहार दे, इतनी गर्मी है खिड़े लई मददगार हो रही है, ऐसी ठंड है खिड़े लई सहायक हो रही है। कक्कर ते बर्फ दी तरह जमया होया मनुख ठंडा कायर आंदा है, बुजदिल आंदा है, उस सच दे पक्ष दे च नहीं खड़ा हो सकदा, सच बोल नहीं सकदा, शहादत दे नहीं सकदा सच दी। पर बहुत गर्म मनुख जालम होंदा है, दुष्ट होंदा है, हर एक नूं पैरां दे थले लिताड़दा है, कुचलदा है। तो जिथे खून दे च बहुत गर्मी है जीवन विच खेड़ा नहीं आउंदा, जिथे बहुत ठंडक है उथे भी खेड़ा नहीं आउंदा। जैसे कि असी बाहर देखते हां, जद बाहर जमीन ते लू चल रही है, धुप अग वरसा रही है, फुल नहीं खिड़दे, पर बाहर सीत लहर चल रही है, बर्फ पै रही है, फुल नहीं खिड़दे। महान संत कवि और धन गुरु गोविंद सिंह जी महाराज दे हजूरी कवि भाई साहब भाई नंदलाल इस दृश्य नूं अपने कीमती शब्दां विच बड़े सोहने ढंग नाल बयान करदे ने। असी बहुत गर्म जोनां दे चलंगे हां, शेर है, चीता है, बगयाड़ है, बाज है, इल है, कौवे ने,
اس طرح دی بہت گرم جونیاں دے چو لنگے ہیں گرم بنسپتی دے چو گرم سبا دے پنچھی گرم سبا دے چو پائے پھر ایسے ہیں چو بھی لنگے ہیں بہت ٹھنڈے بہت ٹھنڈے لومڑی ہے گدڑ ہے ریشم دے کیڑے نے اور اس طرح کچھ ہور معصوم پنچھی نے بہت ٹھنڈے بہت ٹھنڈے کوئی بھی چاہے حملہ کر دے بہت گرم بہت گرم ہر ایک تے حملہ کرنا اور ہر وقت حملہ کرنا اس طرح دیاں جوناں دے چوں لنگ چکے ہیں بھائی صاحب کہندے نے ہن تے منکھا جنم دی بہار آئی ہے اے مانس تن اے منکھی زندگی اے تے بہار ہے تے جد بہار ہے تو پھر منک جویں بہار دے چ پھل کھڑدے نے تم بھی کھڑ جا تم مرجھا نہ تم کملا نہ تو کھڑ بڑے سندر بولنے ہیں باہوش باش

0: ਆਮਦ। ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ। ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤੋ ਬਹਾਰ ਨੂੰ ਕੀ ਕਰੀਏ। ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ। ਤੋ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ ਬਹਾਰ ਆਮਦੋ ਯਾਰੇ ਆਮਦੋ ਕਰਾਰ ਆਮਦ। ਦੇਖ ਤੇ ਸਹੀ ਜਿੱਥੇ ਮਨੁੱਖਾ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ ਹੈ। ਯਾਰ ਤੇ ਆਇਆ ਹੈ, ਬਹਾਰ ਆਈ ਹੈ, ਕੋਈ ਸੰਗੀਤ ਨਹੀਂ ਕੋਈ ਗੀਤ ਨਹੀਂ। ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਿੱਦ ਬੁਲਬੁਲਾਂ ਚਹਿਚਹਾਉਂਦੀਆਂ ਨੇ ਨਗਮੇ ਗਾਉਂਦੀਆਂ ਨੇ ਖਿੜ ਉੱਠਦੇ ਨੇ ਫੁੱਲ, ਚਟਕ ਉੱਠਦੇ ਨੇ ਗੁੰਝੇ ਖਿੜ ਉੱਠਦੇ ਨੇ ਫੁੱਲ। ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ, ਵਧੀਆ ਖਿੜਦੇ ਨੇ, ਬਹੁਤ ਖਿੜਦੇ ਨੇ। ਤੋ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਾਗੁਲ ਹਾ ਸ਼ਗੁਫ ਤੰਦ ਹਮਾ। ਸਾਰੇ ਫੁੱਲਾਂ ਨੂੰ ਖਬਰ ਕਰ ਦਿਓ, ਦੱਸ ਦਿਓ, ਕੋਈ ਵਾਂਝਾ ਨਾ ਰਹਿ ਜਾਏ। ਸਭ ਦੇ ਕੰਨੀ ਖਬਰ ਕਰ ਦਿਓ, ਹਰ ਇੱਕ ਫੁੱਲ ਨੂੰ ਦੱਸ ਦਿਓ
1: ਖਬਰ ਦੇ ਹੰਦ ਬਾਗੁਲ ਹਾ

ਆਮਦ ਹਜ਼ਾਰਾਂ ਤਰ੍ਹਾਂ ਦੇ ਨਗਮੇ ਲੈ ਕੇ ਹਜ਼ਾਰਾਂ ਤਰ੍ਹਾਂ ਦੇ ਗੀਤ ਲੈ ਕੇ ਦੇਖ ਤੇ ਸਹੀ ਗੁਰੂ ਗੋਬਿੰਦ ਸਿੰਘ ਜੈਸੀ ਬੁਲਬੁਲ ਆਈ ਹੈ ਇੱਕ ਨਗਮਾ ਲੈ ਕੇ ਇੱਕ ਸ਼ਬਦ ਲੈ ਕੇ ਪਤਾ ਨਹੀਂ ਕਿਤਨੇ ਸ਼ਬਦ ਲੈ ਕੇ ਰੱਬੀ ਰਸ ਨਾਲ ਭਰੇ ਹੋਏ ਆਨੰਦ ਨਾਲ ਭਰੇ ਹੋਏ ਤੂੰ ਸੁਣ ਤੇ ਸਹੀ ਆ ਜਾ ਖੇੜੇ ਵਿੱਚ ਬਹਾਰ ਨੂੰ ਅਜਾਈ ਨਾ ਗਵਾਉਣ ਦੇ ਯਾਰ ਵੀ ਆਇਆ ਹੈ ਯਾਰ ਨਗਮੇ ਵੀ ਲੈ ਕੇ ਆਇਆ ਗੀਤ ਵੀ ਲੈ ਕੇ ਆਇਆ ਕਮਾਲ ਹੈ ਭਾਈ ਸਾਹਿਬ ਜੀ ਦੇ ਇਸ ਤਰਜ਼ੇ ਬਿਆਨੀ ਵਿੱਚ ਬਦਕਿਸਮਤ ਹੈ ਮਨੁੱਖ ਮੌਸਮੇ ਬਹਾਰ ਯਾਰ ਤੇ ਸੰਗੀਤ ਤੇ ਫਿਰ ਵੀ ਕੁਮਲਾਇਆ ਹੋਇਆ ਹੈ ਸ਼ੁਕਰਾਨੇ ਨਾਲ ਨਹੀਂ ਭਰਿਆ ਗਿਲਿਆਂ ਨਾਲ ਭਰਿਆ ਪ੍ਰਾਰਥਨਾ ਨਾਲ ਨਹੀਂ ਭਰਿਆ ਵਾਸ਼ਨਾ ਨਾਲ ਭਰਿਆ ਸ਼ਿਕਵਿਆਂ ਨਾਲ ਭਰਿਆ ਕ੍ਰੋਧ ਹੈ ਤੋ ਕ੍ਰੋਧੀ ਮਨੁੱਖ ਧਨਵਾਦੀ ਨਹੀਂ ਹੋ ਸਕਦਾ ਕ੍ਰੋਧੀ ਮਨੁੱਖ ਝੁਕ ਨਹੀਂ ਸਕਦਾ ਕ੍ਰੋਧੀ ਮਨੁੱਖ ਪ੍ਰਾਰਥਨਾਮਈ ਨਹੀਂ ਹੋ ਸਕਦਾ ਤੇ ਜਿੱਥੇ ਪ੍ਰਾਰਥਨਾ ਨਹੀਂ ਉੱਥੇ ਪਰਮਾਤਮਾ ਕਿੱਥੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਪ੍ਰਬੋਧ ਚੰਦਰ ਨਾਟਕ ਦੇ ਕਰਤਾ ਬਹੁਤ ਸੁੰਦਰ ਇਹ ਗ੍ਰੰਥ ਹੈ ਉਸ ਦੇ ਵਿੱਚ ਮੋਹ ਤੇ ਵਿਵੇਕ ਦੀ ਆਪਨੇ ਜੰਗ ਲਿਖੀ ਹੈ ਇੱਕ ਪਾਸੇ ਰਾਜਾ ਮੋਹ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਪੰਜਾਂ ਵਿਸ਼ਿਆਂ ਨੂੰ ਜਿਹੜੀ ਤਰਤੀਬ ਦਿੱਤੀ ਹੈ ਸਭ ਤੋਂ ਪ੍ਰਥਮ ਮੋਹ ਫਿਰ ਕਾਮ ਫਿਰ ਕ੍ਰੋਧ ਫਿਰ ਲੋਭ ਫਿਰ ਅਹੰਕਾਰ ਸਤਿਗੁਰ ਨੇ ਇਸ ਤਰ੍ਹਾਂ ਦੀ ਤਰਤੀਬ ਦਿੱਤੀ ਹੈ ਮੋਹ ਪਹਿਲ ਪ੍ਰਬੋਧ ਚੰਦਰ ਨਾਟਕ ਦਾ ਕਰਤਾ ਮਹਾਨ ਪੰਡਿਤ ਔਰ ਮਹਾਨ ਦਾਰਸ਼ਨਿਕ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਉਹ ਵੀ ਮੋਹ ਨੂੰ ਰਾਜਾ ਮੰਨਦੇ ਨੇ ਬਾਕੀ ਸਭ ਇਹਨਾਂ ਦੀ ਸੈਨਾ ਹੈ ਇੱਕ ਪਾਸੇ ਮੋਹ ਰਾਜਾ ਇੱਕ ਪਾਸੇ ਵਿਵੇਕ ਮੋਹ ਦੇ ਸੈਨਾਪਤੀ ਨੇ ਕਾਮ ਕ੍ਰੋਧ ਲੋਭ ਅਹੰਕਾਰ ਵਿਵੇਕ ਦੀ ਵੀ ਸੈਨਾ ਹੈ ਸ਼ਾਂਤੀ ਪ੍ਰਾਰਥਨਾ ਗਿਆਨ ਦਇਆ ਸ਼ੀਲ ਸੰਜਮ ਇਤਿਆਦਿ ਦੋਵੇਂ ਆਮਣੇ ਸਾਹਮਣੇ ਨੇ ਔਰ ਗ੍ਰੰਥਕਾਰ ਬੜੀ ਸੁੰਦਰ ਵਿਆਖਿਆ ਕਰਦਾ ਹੈ ਬੈਠਾ ਹੈ ਮੋਹ ਰਾਜਾ ਉਦਾਸ ਨਿਰਾਸ਼ ਕ੍ਰੋਧ ਆ ਕੇ ਪੁੱਛਦਾ ਹੈ ਰਾਜਨ ਇਤਨੇ ਦੁਖੀ ਕਿਉਂ ਇਤਨੇ ਬੇਜ਼ਾਰ ਇਤਨੇ ਨਿਰਾਸ਼ ਕਿਉਂ ਦੇਖਦਾ ਨਹੀਂ ਸ਼ੀਲ ਤੇ ਸੰਜਮ ਨੇ ਕਾਮ ਨੂੰ ਮਾਰ ਦਿੱਤਾ ਹੈ ਵਾਸ਼ਨਾ ਨੂੰ ਮਾਰ ਦਿੱਤਾ ਹੈ ਔਰ ਉਹ ਜੋ ਸਾਹਮਣੇ ਖੜਾ ਹੈ ਗਿਆਨ ਉਹ ਜੋ ਆਪਣੇ ਨਾਲ ਲਈ ਖੜਾ ਹੈ ਸ਼ਾਂਤੀ ਦੂਰਦ੍ਰਿਸ਼ਟਤਾ ਇਸਨੇ ਖਤਮ ਕਰ ਦਿੱਤਾ ਹੈ ਅਹੰਕਾਰ ਉਹ ਦੇਖ ਸਾਹਮਣੇ ਖੜਾ ਹੈ ਸੰਤੋਖ ਉਸਨੇ ਲੋਭ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਨੇ ਐਸੇ ਸ਼ਕਤੀਸ਼ਾਲੀ ਸੈਨਾਪਤੀ ਜਿਸ ਰਾਜੇ ਦੇ ਮਾਰੇ ਜਾਣ ਉਸ ਦੀਆਂ ਤੇ ਬਾਹਾਂ ਟੁੱਟ ਗਈਆਂ ਹੇ ਕ੍ਰੋਧ ਮੈਂ ਇਸ ਵਾਸਤੇ ਉਦਾਸ ਬੈਠਾ ਨਿਰਾਸ਼ ਬੈਠਾ ਹੁਣ ਤੇ ਹਾਰ ਯਕੀਨੀ ਹੈ ਹਾਰ ਜਾਵਾਂਗੇ ਮਰ ਜਾਵਾਂਗੇ ਖਤਮ ਹੋ ਜਾਵਾਂਗੇ
तो पंडित गुलाब सिंह जी महाराज लिख देने क्रोध हो वाच। उस वक्त क्रोध बोलता है, नहीं मोह राजन, उदास होने की लोड़ नहीं, निराश होने की लोड़ नहीं, मैं जो मौजूद हां, मैनू भेजो, मैं लड़ांगा, मैं युद्ध करांगा। मोह कहिंदा है, जिथे काम मर गया, लोभ खत्म हो गया।

ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ, ਉਸ ਨੂੰ ਜਮਜੋਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ, ਬਾਰ ਬਾਰ ਜੰਮਣਾ ਪੈਂਦਾ ਹੈ, ਮਰਨਾ ਪੈਂਦਾ ਹੈ। ਹੇ ਕ੍ਰੋਧ ਤਉ ਸੰਗੇ ਅਧਮੰਗ ਨਰੇ, ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ, ਅਧਮ ਮਨੁੱਖ, ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ। ਕ੍ਰੋਧੀ ਮਹਾਨ ਨਹੀਂ ਹੋ ਸਕਦਾ, ਕ੍ਰੋਧੀ ਮਹਾਨੀਚ ਹੈ, ਮਹਾਨੀਚ ਹੈ। ਤੋ ਫਿਰ ਇਸ ਤੋਂ ਬਚਾਓ ਕਿਸ ਤਰ੍ਹਾਂ ਕਰੀਏ, ਇਸ ਕ੍ਰੋਧ ਤੋਂ ਕਿਵੇਂ ਬਚੀਏ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਸਾਨੂੰ ਇੰਜ ਉਪਦੇਸ਼ ਕਰਦਾ ਹੈ। ਆਖਰੀ ਪੰਕਤੀ

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु प्रकारं अनेक भांत बहु डोलते नच मित्रं

ਵਿਗਿਆਪਤ ਨਾਨਕ ਹਰ ਨਰ ਹਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਹੋਈ ਤਰਤੀਬ ਵਿੱਚ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ ਤੇ ਫਿਰ ਇਹ ਲੋਭ ਮਨੁੱਖ ਦੀਆਂ ਬੁਨਿਆਦੀ ਕਮਜ਼ੋਰੀਆਂ ਵਿੱਚੋਂ ਇੱਕ ਪ੍ਰਬਲ ਕਮਜ਼ੋਰੀ। ਲੋਭ ਦੀ ਉਤਪਤੀ ਹੁੰਦੀ ਹੈ ਲੈਣ ਦੀ ਭਾਵਨਾ ਤੋਂ। ਹਰ ਵਕਤ ਲੈਣ ਦੀ ਭਾਵਨਾ ਅੰਦਰ ਚਲੇ, ਲੈਣਾ ਹੈ, ਲੈਣਾ ਹੈ, ਲੈਣਾ ਹੈ। ਮੈਂ ਮਾਤਾ ਕੋਲੋਂ ਲੈਣਾ, ਪਿਤਾ ਕੋਲੋਂ ਲੈਣਾ, ਭਰਾਵਾਂ ਕੋਲ ਲੈਣਾ, ਪਤਨੀ ਕੋਲੋਂ ਲੈਣਾ, ਬੱਚਿਆਂ ਕੋਲੋਂ ਲੈਣਾ, ਪੜੋਸੀ ਕੋਲੋਂ ਲੈਣਾ, ਸੰਸਾਰ ਕੋਲੋਂ ਲੈਣਾ, ਨਿਰੰਕਾਰ ਕੋਲ ਲੈਣਾ, ਧਨ ਲੈਣਾ, ਸੁਖ ਲੈਣਾ, ਸੰਪਦਾ ਲੈਣੀ ਹੈ, ਜਸ ਲੈਣਾ, ਪ੍ਰਭਤਾ ਲੈਣੀ ਹੈ, ਮਾਣ ਲੈਣਾ, ਸਨਮਾਨ ਲੈਣਾ। ਹਰ ਵਕਤ ਇਹ ਲੈਣ ਦੀ ਬੁੱਕ, ਇਹ ਲੈਣ ਦੀ ਤਰਫ, ਔਰ ਇਹ ਲੈਣ ਦੀ ਅੱਠੇ ਪੈਰ ਬਣੀ ਹੋਈ ਬਿਰਤੀ, ਬਸ ਇਹੀ ਲੋਭ ਹੈ। ਇਹ ਇੱਕ ਐਸੀ ਗੰਢ ਨੂੰ ਜਨਮ ਦਿੰਦੀ ਹੈ, ਇਸੇ ਦਾ ਨਾਂ ਹੈ ਲੋਭ। ਉਮਰ ਦੇ ਨਾਲ ਨਾਲ ਇਹ ਲੋਭ ਵੱਧਦਾ, ਲੈਣ ਦੀ ਬਿਰਤੀ ਵੱਧਦੀ ਹੈ, ਬੜੀ ਪ੍ਰਬਲ ਵੱਧਦੀ ਹੈ। ਔਰ ਮਨੁੱਖ ਪ੍ਰਬਲ ਲੋਭੀ ਹੋ ਜਾਂਦਾ ਹੈ। ਲੋਭ ਮਨੁੱਖ ਨੂੰ ਪਾਪ ਤੇ ਮਜਬੂਰ ਕਰਦਾ ਹੈ। ਜਦ ਲੈਣ ਦੀ ਬਿਰਤੀ ਲੈ ਨਹੀਂ ਸਕਦੀ, ਅਤ੍ਰਿਪਤ ਲੈਣ ਦੀ ਬਿਰਤੀ ਇਹ ਲੋਭ ਖੋਣ ਦੀ ਸੋਚਦਾ, ਚੁਰਾਉਣ ਦੀ ਸੋਚਦਾ, ਇਹ ਸੋਚ ਪਾਪ ਹੈ। ਪਰ ਜਦ ਇਹ ਲੈਣ ਦੀ ਬਿਰਤੀ ਬਹੁਤ ਪ੍ਰਬਲ ਹੋ ਜਾਏ, ਇਹ ਸੋਚਣੀ ਸਿਖਰ ਤੇ ਪਹੁੰਚ ਜਾਏ, ਪਾਪ ਪ੍ਰਬਲ ਹੋ ਜਾਏ, ਤੇ ਜਦ ਇਹ ਕਿਧਰੇ ਖੋ ਲੈਂਦਾ, ਚੁਰਾ ਲੈਂਦਾ, ਬੇਈਮਾਨੀ ਕਰ ਲੈਂਦਾ, ਇਹ ਅਪਰਾਧ ਬਣ ਜਾਂਦਾ ਹੈ। ਬਹੁਤ ਵੱਡੀ ਸੰਭਾਵਨਾ ਹੈ ਲੋਭੀ ਦੇ ਅਪਰਾਧੀ ਹੋਣ ਦੀ। ਔਰ ਹਮੇਸ਼ਾ ਲੋਭੀਆਂ ਤੋਂ ਹੀ ਇੱਕ ਦੂਜੇ ਦੇ ਧਨ ਨੂੰ, ਸੰਪਦਾ ਨੂੰ ਖਤਰਾ ਹੈ। ਅਗਰ ਇਹ ਲੋਭ ਵਿਆਪਕ ਹੋਵੇ ਹਰ ਇੱਕ ਦੇ ਹਿਰਦੇ ਚ ਔਰ ਬੜਾ ਪ੍ਰਬਲ, ਹਰ ਇੱਕ ਦਾ ਧਨ, ਹਰ ਇੱਕ ਦੀ ਸੰਪਦਾ ਖਤਰੇ ਦੀ ਸਮਝਾ, ਕਿਧਰੇ ਚੁਰਾ ਲਈ ਜਾਏਗੀ, ਕਿਧਰੇ ਖੋ ਲਈ ਜਾਏਗੀ, ਕਿਧਰੇ ਲੁੱਟ ਲਈ ਜਾਏਗੀ। ਲੈਣ ਦੀ ਬਿਰਤੀ ਲੋਭ, ਲੋਭ ਵਿੱਚ ਖੋਣਾ, ਲੁਟੇਰਾ। ਲੈਣ ਦੀ ਬਿਰਤੀ ਲੋਭ, ਲੋਭ ਲੁਟੇਰਾ, ਲੋਭੀ ਲੁਟੇਰਾ ਹੋ ਹੀ ਜਾਏਗਾ। ਔਰ ਇਹ ਲਾਜ਼ਮੀ ਸਹੀ ਢੰਗ ਨਾਲ, ਗੁਪਤ ਢੰਗ ਨਾਲ, ਪ੍ਰਗਟ ਢੰਗ ਨਾਲ ਖੋਣ ਦੀ ਸੋਚੇਗਾ, ਔਰ ਇਹ ਪਾਪੀ ਹੋ ਜਾਏਗਾ। ਦੇਣ ਦੀ ਬਿਰਤੀ, ਮੈਂ ਦੇਣਾ, ਕਿਸੇ ਨੂੰ ਸੁੱਖ ਦੇਣਾ, ਕਿਸੇ ਨੂੰ ਧਨ ਦੇਣਾ, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ, ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ
दानी जो हर वक्त देने की सोचे, किसी नूं मिठे बोल देने ने अपनी तौफीक अपनी समर्था दे मुताबिक किसी नूं मिठे बोल देने ने। जे कला कोल है तो कला देनी है, ज्ञान देना है, सुख देना है, चैन देना है, आराम देना है, सन्मान देना है, हर वक्त ये देने की बिरती पुन्न जन्म देंदी है, यही पुन्न दान कहलांदा है। तदी ते इन्हां दो शब्दां दा कठा उचारण चल पिया, दान पुन पुन दान, दान पुन पुन दान। पुनीत कौन? दानी। दानी कौन? पुनीत। पापी कौन? लोभी। लोभी कौन? पापी। पाप लोभ, पाप लोभ, लोभ पाप, ये दोनों इकट्ठे पर चलते हैं। पुन दान, पुन दान, दान पुन, ये दो शब्द कट्ठे पर चलते हैं। देन दी ए परबल बिरती हर वक्त सोचनी विच देना होवे। कोई बूटा प्यासा है, पानी देना है। कोई पशु प्यासा है, इन्हू भी पानी दे दिए। कोई सर्दी तो ठठर रहा है, बस्तर दे दिए। कोई बहुत भुखा जापदा है, मजबूर जापदा है, रोटी दे दिए, अन्न दे दिए, धन दे दिए। कला कोल है कोई तो कला सिखा दिए, किसी नूं कला दे दिए, ज्ञान दे दिए, विज्ञान दे दिए, सूझ दे दिए, समझ दे दिए। देण दियां यही प्रबल बिरतियां मनुख नूं पुनीत बना देंदियां ने। पुनीत दानी होवेगा, और दानी ध्यानी होवेगा, उसका ध्यान जुड़ेगा। जिथे देण दी बिरती है उथे दान, और जिथे दान है उथे ध्यान है। उथे ध्यान साधना की सफलता है, उसका ध्यान प्रभु नाम दे जुड़ेगा। जिथे लैण दी प्रबल बिरती है उथे जदों ध्यान देश भी बैठेगा तो लोभ चेते आएगा, लेना चेते आएगा, लेना है, लेना है, लेना है, जुड़ना चेते नहीं आएगा। देण वाला ही जुड़ सकता है, लेण वाला नहीं। इस वास्ते ध्यानी लई दान लाजमी, और दान खड़ा है देण दियां बिरतियां ते। चलो नहीं ने तेरे कोल लखां करोड़ां हजारां, पर किधरे देण दी बिरती भावना पूरक होवे। एक कौड़ी नूं भी भाग लगदे ने, और एक कौड़ी भी ध्यान जोड़न विच सफलता दे दिंदी है। भावनी भगत भाए, कौड़ी अगर भाग राखे ताहे ते गुर सर्व निधान दान देते हैं। दरअसल सवाल ए नहीं दिता की है, सवाल ए देण दी बड़ी प्रबल बिरती है। अगर देण वास्ते कुछ भी ना होवे ते सिर्फ देण दी बिरती होवे तां भी ध्यान जुड़ेगा, लाजमी जुड़ेगा। ते भावे करोड़ां दा दान दिता है, किसे दा मुंह वेख के, किसे दा लिहाज करके, या स्वर्ग या होर कुछ खुशियां दियां लैण दियां कामनावां नूं मुख लग के, मनोकामना नूं मुख रख के दिता है, तो चूंकि उस देण नाल भी लैण दी प्रबल बिरती जुड़ी हुई है, वो तो देना लेना हो गया, वो तो व्यापार है, दान नहीं है। लोभ ही बाजार विच भी व्यापार करता है, लोभ ही धर्म मंदिरां विच भी व्यापार करता है। लोभ ही इंज कह लो बेचता है धर्म नो, व्यापार करता है, करता है धर्म, फिर कुछ लैण दियां कामनावां नूं मुखर लग गए।
ਉਸ ਨੂੰ ਵੇਚਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇੱਕ ਵਾਕ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ, ਧਰਮ ਗਤੀ ਨਹੀਂ ਕਰ ਰਿਹਾ। ਜਿਸ ਵਰਨ ਵਿੱਚ ਸਾਰੀ ਮਨੁੱਖਤਾ ਆ ਗਈ ਹੈ, ਇਸ ਵਰਨ ਨਾਲ ਧਰਮ ਨਹੀਂ ਚੱਲਦਾ। ਧਰਮ ਕੀ ਗਤ ਰਹੀ। ਅਗਰ ਮਿੱਥ ਨੂੰ ਲਈਏ ਤੇ ਮਨੁ ਸਿਮਰਤੀ ਦੀ ਵੰਡ ਨੂੰ ਲਈਏ, ਉਹਨੇ ਚਾਰ ਵਰਨਾਂ ਦੀ ਵੰਡ ਕੀਤੀ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ, ਧਰਮ ਦੀ ਗਤੀ ਰੁਕ ਗਈ, ਧਰਮ ਨਹੀਂ ਚੱਲ ਰਿਹਾ। ਸਾਰੀ ਸ੍ਰਿਸ਼ਟੀ ਕਿਹੜੇ ਵਰਨ ਵਿੱਚ ਆ ਗਈ ਕਿ ਧਰਮ ਦਾ ਚੱਲਣਾ ਔਖਾ ਹੋ ਗਿਆ। ਬ੍ਰਾਹਮਣ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਅਗਰ ਕੋਈ ਵਾਕਈ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ, ਬ੍ਰਹਮ ਵਿੱਚ ਲੀਨ ਰਹਿੰਦਾ ਹੈ, ਬ੍ਰਹਮ ਦੀ ਸੋਚਦਾ ਹੈ, ਬ੍ਰਹਮ ਨੂੰ ਵਿਚਾਰਦਾ ਹੈ, ਬ੍ਰਾਹਮਣ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਕਿਉਂਕਿ ਬ੍ਰਹਮ ਦਾ ਚਿੰਤਨ ਕਰਦਾ ਹੈ, ਬ੍ਰਹਮ ਪ੍ਰਾਪਤ ਹੋਵੇ ਐਸਾ ਸੋਚਦਾ ਹੈ, ਬ੍ਰਹਮ ਨਾਲ ਜੁੜਾ ਧਿਆਨ ਜੋੜਦਾ ਹੈ, ਬ੍ਰਹਮ ਬਾਰੇ ਸੋਚਦਾ ਹੈ, ਵਿਚਾਰਦਾ ਹੈ। ਇਹ ਤੇ ਬ੍ਰਾਹਮਣ ਹੋਇਆ। ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਬ੍ਰਾਹਮਣ ਕਿਸੇ ਵੇਸ਼ਭੂਸ਼ਾ ਦਾ ਨਾਮ ਨਹੀਂ, ਬ੍ਰਾਹਮਣ ਕਿਸੇ ਜ਼ਾਤ ਦਾ ਨਾਮ ਨਹੀਂ, ਬ੍ਰਾਹਮਣ ਇੱਕ ਮਨੋਬਿਰਤੀ। ਜੋ ਬ੍ਰਹਮ ਦਾ ਚਿੰਤਨ ਕਰੇ, ਬ੍ਰਹਮ ਨੂੰ ਸੋਚੇ, ਬ੍ਰਹਮ ਨੂੰ ਵਿਚਾਰੇ, ਬ੍ਰਹਮ ਦੀ ਪ੍ਰਾਪਤੀ ਦੀ ਕੋਸ਼ਿਸ਼ ਕਰੇ, ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ, ਬ੍ਰਾਹਮਣ ਬ੍ਰਹਮ ਬਿੰਦੇ ਸੇ ਬ੍ਰਾਹਮਣਾ। ਤੋ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਹੈ। ਕਦੀ ਕਦਾਈ ਕੋਈ ਲੱਖਾਂ ਚ ਇਸ ਤਰ੍ਹਾਂ ਦਾ ਪੁਰਸ਼ ਜਿਹਨੂੰ ਦੇਖ ਕੇ ਕਹਿ ਸਕੀਏ ਬ੍ਰਾਹਮਣ ਹੈ, ਇਹ ਬ੍ਰਾਹਮਣ ਹੈ, ਇਹ ਤੇ ਬ੍ਰਹਮ ਵਿੱਚ ਲੀਨ ਹੈ, ਇਹ ਤੇ ਬ੍ਰਹਮ ਦਾ ਚਿੰਤਨ ਕਰ ਰਿਹਾ ਹੈ। ਤੋ ਬ੍ਰਾਹਮਣ ਨਾਲ ਧਰਮ ਚੱਲਦਾ ਹੈ, ਖੱਤਰੀ ਨਾਲ ਵੀ ਧਰਮ ਚੱਲਦਾ ਹੈ। ਖੱਤਰੀ ਕੌਣ? ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਸ ਦੇ ਸੁਭਾਅ ਵਿੱਚ ਸੂਰਬੀਰਤਾ ਹੈ, ਜਿਸ ਦੇ ਵਿਚਾਰਾਂ ਦੇ ਸੂਰਬੀਰਤਾ ਹੈ, ਜਿਹਦੀ ਸੋਚਣੀ ਦੇ ਸੂਰਬੀਰਤਾ ਹੈ, ਜਿਸਦਾ ਖੂਨ ਅਨਿਆਇ ਵੇਖ ਕੇ ਖੋਲਣ ਲੱਗ ਪੈਂਦਾ ਹੈ, ਜਿਸਦਾ ਖੂਨ ਮਜ਼ਲੂਮ ਦਾ ਖੂਨ ਬਣ ਜਾਂਦਾ ਹੈ, ਉਹ ਆਪਣਾ ਖੂਨ ਮਜ਼ਲੂਮ ਨੂੰ ਦਿੰਦਾ ਹੈ। ਮਜ਼ਲੂਮ ਦੀ ਰਕਸ਼ਾ ਲਈ ਜਿਸਦਾ ਖੂਨ ਉਛਲਦਾ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ। ਕੌਣ ਹੈ ਸੂਰਬੀਰ? ਜੋ ਦੀਨ ਦੀ ਖਾਤਰ ਲੜਦਾ ਹੈ, ਦੀਨ ਕਮਜ਼ੋਰ। ਦੀਨਨ ਕੀ ਪ੍ਰਿਤਪਾਲ ਕਰੇ, ਨਿਤ ਸੰਤ ਉਬਾਰ ਗਨੀ ਮਨਗਾਰੇ। ਦੀਨ ਗਰੀਬ ਨਿਮਾਣਾ ਨਿਤਾਣਾ, ਜੋ ਦੀਨ ਦੀ ਬਾਂਹ ਪਕੜ ਲਵੇ, ਇਹ ਤੇ ਪਰਮਾਤਮਾ ਵਾਲਾ ਗੁਣ ਹੈ, ਇਹ ਤੇ ਈਸ਼ਵਰੀ ਸੁਭਾਅ ਹੈ, ਇਹ ਤੇ ਸੁਭਾਅ ਹੀ ਈਸ਼ਵਰੀ ਹੈ। ਦੀਨ ਦੇ ਪਕਸ਼ ਦੇ ਚ ਖੜਾ ਹੋ ਜਾਏ, ਤਾਕਤਵਰ ਦੇ ਪਕਸ਼ ਦੇ ਚ ਤੇ ਸਾਰੀ ਦੁਨੀਆਂ ਖੜਾ ਹੁੰਦੀ ਹੈ। ਸ਼ਕਤੀਸ਼ਾਲੀ ਮਨੁੱਖ ਦੇ ਪੱਖ ਦੇ ਚ ਤੇ ਸਾਰੇ ਹੀ ਆ ਜਾਂਦੇ ਨੇ, ਕਮਜ਼ੋਰ ਦਾ ਪੱਖ
کوئی کمزور نہیں لے سکتا، کوئی سوربیر لے سکتا ہے. تو سوربیر دے نال دھرم چلتا ہے. کیوں؟ سوربیر تے کمزور دی رکشا دی خاطر اپنی جان بھی دے دیندا ہے. دیکھنے اسی اتہاس نو، سوربیر کس نو کہندے نے؟ کمزور دا پک لوے. کشمیر دا برامن کمزور سی، گرو تیگ بہادر صاحب جی نے باہ پکڑ لی، برامنوں دیاں گردنا بچ گئیاں، کیونکہ کسے بہادر نے اپنی گردن چاندنی چونک دے کٹوا دیتی. برامنوں دے مستک دے چمک دے ہوئے تلک للاٹ کر اٹھے، چمکن لگ پے، کیونکہ کسے نے اپنا خون چاندنی چونک دے ڈول دیتا. بچ گئی برامن دی جنیو دی ڈوری، کیونکہ کسے نے اسی ڈوری دی رکشا لئی اپنے پرانا دی ڈوری توڑ دیتی. دھن گرو تیگ بہادر صاحب جی، مہادانی مہادانی. جو کمزور دے پکھ دے کھڑا ہو جائے تے قربان ہو جائے، سور بیر تھا، بہادری، بڑی بہادری. تو شتری نال دھرم چلدا ہے، اودا تے سبھاؤ پرماتما ورگا ہوندا ہے. او تے دین دا پکھ لیندا ہے، غریب دا پکھ لیندا ہے. پرماتما نو غریب نواز آکھیا گیا ہے، دینا دی رکشا کرن والا آکھیا گیا ہے. تو اے سبھاؤ جس منک دے اندر پیدا ہو جاندا ہے، او تے پرماتما ورگا ہے، او تے ایشور ورگا ہے. تو کھتری دے نال دھرم چلدا ہے. شودر اے ورن اپنے آپ وچ خاص ورن ہے. اس ورن دا منک، اس سبھاو دا منک بوجھل بھاری سیوا کر کے آدھیاتمک خوشی ماندا ہے. کسے دے کپڑے دھو کے، کسے نو پانی پلا کے، کسے تھکے ہوئے دی مٹھی چاپی کر کے، جھوٹے بھانڈے مانج کے، دھرم ستھلوں دے تپڑ جھاڑ کے، بہاری دے کے، یا دھرم مندراں نو بنان وچ ٹوکری چکنی، پتھر چکنے، اٹا چکنیاں، یہ بھاری خوشی پراپت کردا ہے بھاری بھرکم سیوا کر کے، بوجھل سیوا کر کے. صفائی کرنی ہے کسی دے گھر دی، رستے دی، صاف کرنے نے کسی دے کپڑے، کسی نو اشنان کرانا ہے، کسی مریض دی تیمارداری کرنی ہے، کسی دے کپڑے دھونے نے، بھاری سیوا کرنی ہے، بھرکم سیوا کرنی ہے. اور اس سیوا وچ انہوں روحانی خوشی ملے، اس سیوا کر کے اس طرح جڑے جویں کوئی برہم دا چنتن کرن والا برہمن جڑدا ہے، جویں کوئی کمزور دی بان پکڑن والا کھتری پربھو نال جڑدا ہے. اس طرح ہی بھاری سیوا کر کے، بوجھل سیوا کر کے آدھیاتم خوشی مانن والا پربھو نال جڑدا ہے، شودر کہلاندا ہے. تو شودر دے نال دھرم چلدا ہے. اس طرح دی بوجھل سیوا کرن والے منکھاں نوں شاید برہم دا چنتن روحانی خوشی نہیں دیندا، تے چنتن کرنا انہاں دے وس دی گل بھی نہیں، اتنی شکتی بھی نہیں. خون دے چتنا اچھال ابال اے بھی نہیں کہ کمزور دی خاطر لڑے، او دے پکش دے کھڑا ہوئے. پر ہر ایک دی سیوا کر سکتا ہے، دھرم مندراں دی سیوا کر سکتا ہے، دھارمک منکھاں دی سیوا کر سکتا ہے، مریضاں دی سیوا کر سکتا ہے، اور بڑی بوجھل سیوا کر سکتا ہے، بھاری سیوا کر سکتا ہے. اس طرح دے شودر دے نال اس دی سیوا دے صدقے او دے نال پرماتما چلدا ہے، ایشور چلدا ہے.
ਸ਼ੂਦਰ ਕੋਲ ਪਰਮਾਤਮਾ ਬੈਠਦਾ ਹੈ, ਸ਼ੂਦਰ ਦੇ ਨਾਲ ਪਰਮਾਤਮਾ ਚੱਲਦਾ ਹੈ, ਸ਼ੂਦਰ ਦੇ ਅੰਗ ਸੰਗ ਹੁੰਦਾ ਹੈ ਪਰਮਾਤਮਾ। ਤੋ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ, ਖੱਤਰੀ ਦੇ ਨਾਲ ਧਰਮ ਚੱਲਦਾ ਹੈ, ਬ੍ਰਾਹਮਣ ਦੇ ਨਾਲ ਧਰਮ ਚੱਲਦਾ ਹੈ, ਐਸਾ ਕਿਹੜਾ ਵਰਨ ਹੈ ਜਿਸ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਵਰਨ ਦੀ ਹੋ ਗਈ ਹੈ, ਇੱਕੋ ਵਰਨ ਵਿੱਚ ਆ ਗਈ ਹੈ, ਧਰਮ ਨਹੀਂ ਚੱਲ ਰਿਹਾ। ਅਜੋਕੀ ਮਨੁੱਖਤਾ ਦੇ ਨਾਲ ਰਾਜਨੀਤੀ ਚੱਲ ਰਹੀ ਹੈ, ਕਾਰੋਬਾਰ ਚੱਲ ਰਿਹਾ ਹੈ, ਪਰਿਵਾਰ ਚੱਲ ਰਿਹਾ ਹੈ, ਸਮਾਜ ਚੱਲ ਰਿਹਾ ਹੈ, ਧਰਮ ਨਹੀਂ ਚੱਲ ਰਿਹਾ। ਬਾਕੀ ਤਾਂ ਸਭ ਕੁਝ ਚੱਲ ਰਿਹਾ ਮਨੁੱਖ ਨਾਲ, ਲੇਕਿਨ ਧਰਮ ਨਹੀਂ ਚੱਲ ਰਿਹਾ। ਤੋ ਖਤਮ ਹੋ ਗਏ ਬ੍ਰਾਹਮਣ, ਕੋਈ ਟਾਵਾਂ ਟਾਵਾਂ, ਖਤਮ ਹੋ ਗਏ ਖੱਤਰੀ, ਕੋਈ ਵਿਰਲਾ, ਖਤਮ ਹੋ ਗਏ ਸ਼ੂਦਰ, ਕੋਈ ਇਕਨ, ਭਰ ਗਈ ਪ੍ਰਿਥਵੀ ਵੈਸ਼ਾਂ ਨਾਲ, ਵੈਸ਼, ਸਾਰੀ ਸ੍ਰਿਸ਼ਟੀ ਵੈਸ਼ ਹੋ ਗਈ। ਵੈਸ਼ ਕੇਵਲ ਸੌਦੇਬਾਜ਼ੀ ਜਾਣਦਾ ਹੈ, ਵੈਸ਼ ਹਰ ਵਕਤ ਬਾਜ਼ਾਰ ਵਿੱਚ ਹੈ। ਉਹ ਜਦ ਬਾਜ਼ਾਰ ਵਿੱਚ ਹੈ ਤਾਂ ਬਾਜ਼ਾਰ ਵਿੱਚ ਹੈ, ਪਰ ਉਹ ਜਦ ਮੰਦਰ ਵਿੱਚ ਹੈ ਤਾਂ ਵੀ ਬਾਜ਼ਾਰ ਵਿੱਚ ਹੈ, ਜਦ ਉਹ ਪਰਿਵਾਰ ਵਿੱਚ ਬੈਠਾ ਹੈ ਤਾਂ ਵੀ ਬਾਜ਼ਾਰ ਵਿੱਚ ਹੈ, ਪਰ ਜਦ ਉਹ ਗੁਰਦੁਆਰੇ ਬੈਠਾ ਹੈ ਤਾਂ ਵੀ ਬਾਜ਼ਾਰ ਵਿੱਚ ਹੈ। ਵੈਸ਼ ਵੇਚਣਾ ਵੇਚਣਾ ਵੇਚਣਾ, ਛੋਟਾ ਮੋਟਾ ਸਾਜ਼ੋ ਸਮਾਨ ਜਾਂ ਵੱਡਾ ਸਾਜ਼ੋ ਸਮਾਨ ਵੇਚ ਕੇ ਜੋ ਆਪਣੀ ਉਪਜੀਵਿਕਾ ਚਲਾਉਂਦੇ ਨੇ, ਇਹ ਵੈਸ਼ ਨਹੀਂ, ਇਹ ਤੇ ਕਿਰਤ ਹੈ, ਇਹ ਤੇ ਧੰਦਾ ਹੈ। ਵੈਸ਼ ਵੇਚਣੀ ਹੈ ਆਪਣੀ ਇੱਜ਼ਤ ਅਗਰ ਮੁੱਲ ਮਿਲੇ, ਵੇਚਣਾ ਹੈ ਆਪਣਾ ਇਮਾਨ ਅਗਰ ਪੂਰਾ ਮਿਲ ਮਿਲੇ, ਪੂਰੀ ਕੀਮਤ ਮਿਲੇ। ਵੇਚਣਾ ਹੈ ਦੇਸ਼, ਵੇਚਣੀ ਹੈ ਕੌਮ ਅਗਰ ਪੂਰਾ ਮੁੱਲ ਮਿਲੇ। ਜੋ ਵੇਚਣ ਦੀ ਸੋਚਦਾ ਰਹਿੰਦਾ ਹੈ ਉਹ ਵੈਸ਼ ਹੈ, ਔਰ ਜੋ ਵੇਚ ਦੇਣ ਦੇ ਸਫਲ ਹੋ ਜਾਂਦਾ ਹੈ ਉਹ ਸਫਲ ਵੈਸ਼ ਹੈ। ਵੈਸ਼ ਦੇ ਨਾਲ ਧਰਮ ਚੱਲਦਾ ਨਹੀਂ, ਕਿਉਂਕਿ ਵੈਸ਼ ਤੇ ਧਰਮ ਨੂੰ ਵੀ ਵੇਚਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਠੀਕ ਹੈ ਸ਼ਾਇਰ ਦਾ ਤਖੈਲ, ਖੁਦਾ ਤੇ ਵੈਸ਼ ਦੇ ਹੱਥ ਚ ਨਹੀਂ ਆਏਗਾ, ਪਰ ਜੇ ਕਿਧਰੇ ਆ ਜਾਏ ਤੇ ਵੈਸ਼ ਨੇ ਖੁਦਾ ਦੀ ਵੀ ਬੋਲੀ ਲਾਣੀ ਹੈ, ਉਸ ਨੂੰ ਵੀ ਵੇਚਣਾ ਹੈ। ਵੈਸ਼ ਲੋਭੀ ਆਉਂਦਾ ਹੈ, ਲੋਭੀ ਪਾਪੀ ਆਉਂਦਾ ਹੈ, ਵੈਸ਼ ਲੋਭੀ ਆਉਂਦਾ ਹੈ, ਲੋਭੀ ਪੁਨੀਤ ਨਹੀਂ ਆਉਂਦਾ। ਵੈਸ਼ ਲੋਭੀ ਆਉਂਦਾ ਹੈ, ਲੋਭੀ ਸਭ ਕੁਝ ਵੇਚਣਾ ਚਾਹੁੰਦਾ ਹੈ, ਬਦਲੇ ਵਿੱਚ ਦੁਗਣਾ ਤਿਗਣਾ ਲੈਣਾ ਚਾਹੁੰਦਾ ਹੈ। ਮੁੱਲ ਮਿਲੇ ਕੌਮ ਵੇਚਣੀ ਹੈ, ਇੱਜ਼ਤ ਵੇਚਣੀ ਹੈ, ਅਸਮਤ ਵੇਚਣੀ ਹੈ, ਇਮਾਨ ਵੇਚਣਾ ਹੈ, ਧਰਮ ਵੇਚਣਾ ਹੈ, ਸਭ ਕੁਝ ਵੇਚਣਾ ਹੈ। ਵੈਸ਼ ਸ਼ਬਦ ਤੇ ਉਰਦੂ ਫਾਰਸੀ ਦਾ ਹੈ। ਬਾਜ਼ਾਰ ਵਿੱਚ ਬੈਠ ਕੇ ਜਿਹੜੀ ਇਸਤਰੀ ਆਪਣੀ ਅਸਮਤ ਵੇਚਦੀ ਹੈ ਉਹਦੇ ਲਈ ਸ਼ਬਦ ਹੈ ਵੈਸ਼ਿਆ, ਵੈਸ਼ਿਆ ਸਿਰਫ ਅਸਮਤ ਵੇਚਦੀ ਹੈ, ਔਰ ਵਾਕਈ ਅਸਮਤ ਵਿਕ ਗਈ ਤਾਂ ਸਭ ਕੁਝ ਵਿਕ ਜਾਂਦਾ ਹੈ। ਕੋਈ ਸਭ ਕੁਝ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਆਪਣੀ ਅਸਮਤ ਵੇਚ ਕੇ ਸਭ ਕੁਝ ਵੇਚ ਦਿੰਦੀ ਹੈ। ਇਸ ਨੂੰ ਮੈਂ ਫਿਰ ਦੁਹਰਾਵਾਂ, ਕੋਈ ਸਭ ਕੁਝ ਵੇਚ ਕੇ ਆਪਣੀ ਅਸਮਤ ਵੇਚ ਦਿੰਦਾ ਹੈ, ਕੋਈ ਅਸਮਤ ਵੇਚ ਕੇ
अपना सब कुछ बेच देंदी है। वैश वैशिया दोवें निकट ने, इको ही सिंघासन ते बैठने। कला बेचनी है, ज्ञान बेचना है, धर्म बेचना है, ईमान बेचना है, कथा बेचनी है, कीर्तन बेचना है। समा लंघ गया जब नजराने हैं, पेट आंदे सन, पेटा आंदी सी, नहीं मुल चाहिदा है। तो जब मुल चाहिदा है तो ज्ञान बिक गया, जब मुल चाहिदा है तो कीर्तन बिक गया, जब मुल चाहिदा है तो कथा बिक गई, जब मुल चाहिदा है तो धर्म बिक गया, सेवा बिक गई, ईमान बिक गया। मुल चाहिदा है और जिसनु वड्डा मुल चाहिदा है, बेच देगा इज्जत, बेच देगा असमत, बेच देगा शराफत, बेच देगा अपना विश्वास, सब कुछ बेचेगा। वैश नाल धर्म नहीं चलता। श्रेष्ठ सब एक वर्ण होई, धर्म की गत रही। अफसोस नाल धन गुरु नानक देव जी महाराज कह रहे ने, सारी सृष्टि इंज कह लो बहु गिणती विच वैश हो गई है, धर्म व्यापक पद्धर ते नहीं चल रहा। ओया किसी एक कद मनुख नाल चल रहा है, हजारां च लखां च कोई एक कद, तो ये कोई बहुत गिणती नहीं। सारा संसार लोभी हो गया है। लोभी धार्मिक नहीं हो सकता, लोभी पुनीत नहीं हो सकता, लोभी पापी हो सकता है, पुनीत नहीं हो सकता, दानी पुनीत हो सकता है। लोभी पुनीत नहीं हो सकता, लोभी ते पापी है, दानी पुनीत है, लोभी पापी है। तो पाप व्यापक हो गया, पाप छा गया, पाप ग्रासी पृथ्वी, धौल खड़ा धर हेठ पुकारा। जब पापियां नाल धरती भर जाती है, भाव लोभियां नाल भर जाती है, तो एक दफा ते जमीन दे जर्रे भी पुकार उठते ने, हे प्रभु रहमत कर, बख्शिश कर, पापी ही पापी, पापी ही पापी। सब कुछ बेचण लई तैयार ने और सब कुछ खरीदण दे खरीदार भी मौजूद ने। बाजार बन गया सारा संसार, बाजार बन गए मंदिर, बाजार बन गए धर्मस्थल, बाजार बन गए तीरथ। सनातन मत दा सिरमौर तीरथ बनारस शिवा ने वसाई सी, एक महान योगी ने, एक महान तपीश्वर ने। तपीश्वर पैदा होवन, संत पैदा होवन, जोगी पैदा होवन, ध्यानी पैदा होवन, ज्ञानी पैदा होवन, ये नगरी वसाई। पर इस नगरी विच लोभी आ गए, लोभी जिथे कठे हो जान, लोभी लंपट आंदा है, ठग आंदा है। लोभी दे अंदर अनेकां लहरां चलदियां ने लैण दियां, लिहाजा लोभी हर पासे लंपट पड़ा फैलांदा है। तदी ते मेरे पातशाह ने कहा, हे उभा लंपट संग सिर मोरे, अनकलेरी कलोलते। लोभी स्वयं भ्रष्ट होंदा है, सब कुछ नु भ्रष्ट करके रख देंदा है। लोभी तीर्थां नु मंदिरां नु बाजार बना के रख देंदा है, और बाजार विच ते ठगी चलदी है। बाजार ते ठगी दा चोली दामन दा जो है साथ है। ये लोभ इस दे कारण करके जीव पता नहीं कितनी थावां ते भरमदा है, भटकदा है, और उसका मन डोलदा है, और हर जगह नू भ्रष्ट करदा है। हर वक्त लैण दी बिरती, लैण दी बिरती, लैण दी बिरती,
ਲੋਭੀ ਦੇ ਨਾਲ ਹਰ ਵਕਤ ਬਾਜ਼ਾਰ ਚੱਲਦਾ ਹੈ, ਬਾਜ਼ਾਰ ਵਿੱਚ ਮਨੁੱਖ ਕੁਛ ਲੈਣ ਲਈ ਜਾਂਦਾ ਹੈ। ਲੇਕਿਨ ਲੋਭੀ ਨੂੰ ਐਸਾ ਬਾਜ਼ਾਰ ਚਾਹੀਦਾ ਹੈ, ਲੈਣਾ ਤੇ ਸਭ ਕੁਛ ਹੈ ਔਰ ਸਭ ਦੇ ਕੋਲੋਂ ਲੈਣਾ ਹੈ, ਬਦਲੇ ਵਿੱਚ ਦੇਣਾ ਕੁਛ ਵੀ ਨਹੀਂ, ਐਸਾ ਬਾਜ਼ਾਰ ਚਾਹੀਦਾ ਹੈ। ਇਸ ਤਰ੍ਹਾਂ ਦਾ ਬਾਜ਼ਾਰ ਲੋਭੀ ਹਰ ਵਕਤ ਆਪਣੀ ਕਲਪਨਾ ਦੀ ਦੁਨੀਆ ਵਿੱਚ ਬਣਾਈ ਰੱਖਦਾ ਹੈ। ਲਿਹਾਜ਼ਾ ਲੋਭੀ ਦੇ ਨਾਲ ਹੀ ਬਾਜ਼ਾਰ ਜਾਂਦਾ ਹੈ। ਲੋਭੀ ਜਿੱਥੇ ਬੈਠਾ ਹੈ ਉੱਥੇ ਹੀ ਬਾਜ਼ਾਰ ਹੈ, ਚਾਹੇ ਉਹ ਹਰੀ ਮੰਦਰ ਬੈਠਾ ਹੈ, ਚਾਹੇ ਗੁਰਦੁਆਰੇ ਬੈਠਾ ਹੈ, ਚਾਹੇ ਖਾਨਾ ਕਾਬਾ ਵਿੱਚ ਬੈਠਾ ਹੈ, ਚਾਹੇ ਚਰਚ ਦੇ ਵਿੱਚ ਬੈਠਾ ਹੈ। ਲੋਭੀ ਤਾਂ ਬਾਜ਼ਾਰ ਵਿੱਚ ਬੈਠਾ ਹੈ, ਉਹ ਕਿਧਰੇ ਮੰਦਰ ਵਿੱਚ ਨਹੀਂ ਬੈਠਾ, ਉਹ ਕਿਧਰੇ ਗੁਰਦੁਆਰੇ ਨਹੀਂ ਬੈਠਾ, ਕਿਧਰੇ ਚਰਚ ਤੇ ਮਸਜਿਦ ਵਿੱਚ ਨਹੀਂ ਬੈਠਾ। ਲੋਭੀ ਜਿੱਥੇ ਵੀ ਬੈਠਾ ਹੈ ਬਾਜ਼ਾਰ ਵਿੱਚ ਬੈਠਾ ਹੈ। ਲੋਭੀ ਜਿੱਧਰ ਚੱਲਦਾ ਹੈ ਬਾਜ਼ਾਰ ਨਾਲ ਚੱਲਦਾ ਹੈ, ਲੋਭੀ ਜਿੱਧਰ ਚੱਲਦਾ ਹੈ ਠੱਗੀਆਂ ਉਸਦੇ ਨਾਲ ਹੀ ਜੋ ਹੈ ਚੱਲਦੀਆਂ ਨੇ। ਫਿਰ ਸਤਿਗੁਰਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਇੰਜ ਫਰਮਾਨ ਕਰਦੇ ਨੇ।

ਤੇ ਵਸਤੂ ਦੇ ਤੇ ਆਪਣੀ ਮੋਹਰ ਲਾਉਂਦਾ ਹੈ। ਬੇਹਾਲ ਹੋਇਆ ਤੇ ਬੇਹਾਲ ਕੀਤਾ ਹੈ ਲੋਭ ਨੇ, ਬੇਹਾਲ ਕੀਤਾ ਹੈ ਆਸਾ ਤੇ ਤ੍ਰਿਸ਼ਨਾ ਨੇ। ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਲੋਭੀ ਦਾ ਕੋਈ ਭਰੋਸਾ ਨਹੀਂ, ਕਿਉਂਕਿ ਲੋਭੀ ਪਾਪੀ ਹੁੰਦਾ ਹੈ। ਲੋਭੀ ਤੋਂ ਹਰ ਵਕਤ ਖਤਰਾ ਹੈ, ਧਨ ਨੂੰ, ਸੰਪਦਾ ਨੂੰ, ਜ਼ਮੀਨ ਜਾਇਦਾਦ ਨੂੰ। ਔਰ ਚੂੰਕਿ ਵਿਆਪਕ ਪੱਧਰ ਤੇ ਲੋਕ ਪ੍ਰਧਾਨ ਹੋ ਗਿਆ, ਹਲਕਤ ਲੋਭੀ ਹੋ ਗਈ ਹੈ, ਤੋ ਇੱਕ ਦੂਜੇ ਤੋਂ ਖਤਰੇ ਵੱਧ ਗਏ ਨੇ, ਛੀਨਾ ਝਪਟੀਆਂ ਵੱਧ ਗਈਆਂ ਨੇ। ਲੋਭ ਪ੍ਰਧਾਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਬੜਾ ਸੁੰਦਰ ਆਸਾ ਦੀਵਾਰ ਵਿੱਚ ਵੀ ਫਰਮਾਨ ਕੀਤਾ ਹੈ। ਜੈਸੇ ਰਾਜਨੈਤਿਕ ਦੁਨੀਆਂ ਵਿੱਚ ਕ੍ਰਾਂਤੀਆਂ ਆਉਂਦੀਆਂ ਨੇ, ਰਾਜ ਪਾਠ ਤੇ ਬਦਲਦਿਆਂ ਨੀਤੀਆਂ ਬਦਲਦੀਆਂ ਨੇ, ਵਿਧਾਨ ਬਦਲਦੇ ਨੇ, ਕਈ ਦਫਾ ਕਰੰਸੀ ਬਦਲਦੀ ਹੈ, ਧਨ ਦਾ ਪ੍ਰਚਲਨ ਬਦਲਦਾ, ਰੂਪ ਰੰਗ ਬਦਲਦਾ ਹੈ। ਬਾਹਰ ਦਾ ਇਹ ਪਲਟਾ ਰਾਜ ਪਲਟੇ ਨਾਲ ਆਉਂਦਾ ਹੈ, ਲੇਕਿਨ ਮਨੁੱਖ ਦੇ ਅੰਤਿਸ਼ਕਰਨ ਦੀ ਦੁਨੀਆ ਹੈ, ਮਨ ਦੀ ਦੁਨੀਆ, ਉਸ ਦੇ ਉੱਤੇ ਅਗਰ ਅਹੰਕਾਰ ਰਾਜ ਕਰੇ ਤਾਂ ਨੀਤੀ ਵਿੱਚ, ਵਿਵਹਾਰ ਵਿੱਚ ਜ਼ੁਲਮ ਬਰਪਾ ਹੋ ਜਾਂਦਾ ਹੈ। ਅਹੰਕਾਰ ਦਾ ਮਤਲਬ ਮੈਂ ਹਾਂ ਤੂੰ ਨਹੀਂ ਹੈ, ਅਹੰ ਅਹੰਕਾਰੀ ਕਿਸੇ ਨੂੰ ਵੀ ਬਰਾਬਰੀ ਨਹੀਂ ਦੇਗਾ। ਅਹੰਕਾਰੀ ਹਰ ਇੱਕ ਨੂੰ ਪੈਰਾਂ ਦੇ ਥੱਲੇ ਰੱਖੇਗਾ, ਤੂੰ ਪੈਰਾਂ ਦੇ ਥੱਲੇ ਆਉਣ ਨੂੰ ਰਾਜ਼ੀ ਨਹੀਂ, ਉਸਦੀ ਗਰਦਨ ਕੁਚਲੀ ਜਾਵੇਗੀ, ਲਿਤਾੜੀ ਜਾਏਗੀ, ਆਖਿਰ ਪੈਰਾਂ ਦੇ ਥੱਲੇ ਲਿਆਂਦੀ ਜਾਏਗੀ। ਔਰ ਜਦ ਬਹੁ ਗਿਣਤੀ ਵਿੱਚ ਮਨੁੱਖਤਾ ਅਹੰਕਾਰੀ ਹੋ ਜਾਏ, ਜ਼ੋਰਾਵਰ ਹੋ ਜਾਏ, ਤੂੰ ਕਮਜ਼ੋਰ ਦਾ ਸਿਰ ਸ਼ਕਤੀਸ਼ਾਲੀ ਦੇ ਪੈਰਾਂ ਦੇ ਥੱਲੇ ਹੁੰਦਾ, ਅਹੰਕਾਰੀ ਦੇ ਪੈਰਾਂ ਦੇ ਥੱਲੇ ਹੁੰਦਾ। ਚਾਰੋਂ ਪਾਸੇ ਜ਼ੁਲਮ ਛਾ ਜਾਂਦਾ ਹੈ। ਐਸੇ ਦੌਰ ਕਈ ਦਫਾ ਲੰਘੇ ਨੇ ਜਦ ਸਦਾ ਹੰਕਾਰੀਆਂ ਕੋਲ ਤੇ ਹੰਕਾਰੀ ਦਾ ਪੈਰ ਗਰੀਬਾਂ, ਮਜ਼ਲੂਮਾਂ, ਕਮਜ਼ੋਰਾਂ ਦੇ ਸਿਰ ਤੇ, ਉਡਾਈਆਂ ਗਈਆਂ ਗਰਦਨਾਂ, ਲਿਤਾੜੀਆਂ ਗਈਆਂ ਗਰਦਨਾਂ। ਜਦ ਮਨ ਦੀ ਸੇਜਾ ਉੱਤੇ ਕਾਮ ਦਾ ਰਾਜ ਹੋਵੇ, ਵਾਸ਼ਨਾ ਦਾ ਰਾਜ ਹੋਵੇ, ਔਰ ਬਹੁ ਗਿਣਤੀ ਵਿੱਚ ਮਨੁੱਖਤਾ ਇਸ ਤਰ੍ਹਾਂ ਦੀ ਹੋ ਜਾਏ, ਤਾਂ ਦੁਰਾਚਾਰ ਆਮ ਹੋ ਜਾਂਦਾ ਹੈ, ਸਰੇ ਆਮ ਹੋ ਜਾਂਦਾ ਹੈ। ਕਿਸੇ ਮੁਲਕ ਵਿੱਚ ਅਹੰਕਾਰ ਪ੍ਰਧਾਨ ਹੋਵੇਗਾ, ਜ਼ੁਲਮ ਹੀ ਜ਼ੁਲਮ ਹੋਵੇਗਾ। ਕਿਸੇ ਮੁਲਕ ਵਿੱਚ ਵਾਸ਼ਨਾ ਏਕਾਮ ਪ੍ਰਧਾਨ ਹੋਵੇਗਾ, ਤਾਂ ਦੁਰਾਚਾਰ ਆਮ ਹੋਵੇਗਾ ਸੜਕਾਂ ਤੇ, ਔਰ ਸਰੇਆਮ ਬਾਗ ਬਗੀਚਿਆਂ ਚ। ਕਿਸੇ ਵਕਤ ਭਾਰਤ ਵਿੱਚ ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ, ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ, ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ, ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ, ਵਾਸ਼ਨਾ ਦੀਆਂ ਨਗਨ ਮੂਰਤੀਆਂ, ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਹੈ। ਕੋਨਾਰਕ ਖਜੁਰਾਹਾ ਬਹੁਤ ਵੱਡੀ ਭੀੜ,

0: ਮੁਸਕਰਾਉਂਦੇ ਹੋਏ ਚਿਹਰੇ ਨਾਲ। ਰਾਜਾ ਨਿਰਮੋਹ ਕਹਿੰਦਾ, ਦੱਸੋ ਰਾਜ ਰਿਸ਼ੀ। ਸੰਤ ਜਨ, ਦੱਸੋ। ਖੜਾ ਹੋਇਆ ਰਿਸ਼ੀ ਤੇ ਕਹਿੰਦਾ, ਰਾਜਨ ਤੁਮਕੋ ਅਤਿ ਬਿਪਤ ਪਲ ਪਲ ਘੜੀ ਘੜੀ ਸੁਤ ਖਾਇਓ ਮ੍ਰਿਗ ਰਾਜ ਨੇ ਮੇਰੇ ਪਾਸ ਮੜੀ। ਤੁਹਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ, ਮਾਰ ਦਿੱਤਾ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨ ਚਿਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ,
1: ਤਪਿਆ ਤਪ ਕਿਉਂ ਛਾਡਿਓ ਯਹਾਂ ਹਰਖ ਨਹੀਂ ਸੋ ਵਾਸਾ ਜਗਤੇ ਸਰਾਏ ਕੋ ਯਹਾਂ ਸਭੀ ਮੁਸਾਫਿਰ ਲੋ।
0: ਅਸੀਂ ਤੇ ਕਾਫੀ ਸਮੇਂ ਤੋਂ ਸਮਝੀ ਬੈਠੇ ਹਾਂ, ਸਰਾਂ ਹੈ, ਇੱਕ ਆਉਂਦਾ ਹੈ ਇੱਕ ਜਾਂਦਾ ਹੈ, ਇੱਕ ਫੁੱਲ ਖਿੜਦਾ ਹੈ ਇੱਕ ਮੁਰਝਾ ਰਿਹਾ ਹੈ, ਇੱਕ ਫਲ ਫੁੱਲ ਚੋਂ ਨਿਕਲ ਰਿਹਾ ਹੈ ਇੱਕ ਫਲ ਡਿੱਗ ਰਿਹਾ ਹੈ, ਇੱਕ ਤਾਰਾ ਉਭਰ ਰਿਹਾ ਹੈ ਇੱਕ ਟੁੱਟ ਰਿਹਾ ਹੈ। ਇਹ ਤੇ ਇੱਕ ਪ੍ਰਭੂ ਦੀ ਲੀਲਾ, ਸਮੁੱਚੀ ਸਰਾਂ ਵਿੱਚ ਇਹ ਆਵਾਗਮਨ ਬਣਿਆ ਹੋਇਆ ਹੈ, ਬਣਿਆ ਹੋਇਆ ਹੈ, ਔਰ ਇੱਥੇ ਸਾਰੇ ਹੀ ਮੁਸਾਫ਼ਰ ਨੇ, ਅਸੀਂ ਵੀ ਮੁਸਾਫ਼ਰ ਹਾਂ, ਅਸੀਂ ਵੀ ਇੱਕ ਦਿਨ ਰੁਖਸਤ ਹੋ ਜਾਵਾਂਗੇ। ਇਹ ਕੋਈ ਨਵੀਂ ਗੱਲ ਤੇ ਨਹੀਂ, ਪਰ ਮੈਨੂੰ ਦੁੱਖ ਹੈ, ਅਫਸੋਸ ਹੈ, ਇਹ ਰਿਸ਼ੀ ਤੂੰ ਮਹਾਨ ਕਾਰੀਏ ਜੋ ਤਪ ਕਰ ਰਿਹਾ ਸੀ ਤਪ ਕਿਉਂ ਛੋੜਿਆ? ਇਸ ਫੋਕੇ ਸੰਦੇਸ਼ੇ ਲਈ ਤੂੰ ਆਪਣੀ ਤਪੱਸਿਆ ਕਿਉਂ ਛੋੜੀ? ਤਪਿਆ ਤਪ ਕਿਉਂ ਛਾੜਿਓ ਯਹਾਂ ਹਰਖ ਨਹੀਂ ਸੋ ਐ ਤਪੀਸ਼ਵਰ ਤੂੰ ਤਪੱਸਿਆ ਕਿਉਂ ਛੋੜੀ? ਜਿਤਨੇ ਸੌਖੇ ਢੰਗ ਨਾਲ ਇਹ ਗੱਲ ਰਾਜੇ ਨਿਰਮੋਹ ਦੀ ਬਿਆਨ ਕੀਤੀ ਜਾ ਸਕਦੀ ਹੈ, ਜੀਵਨ ਵਿੱਚ ਧਾਰਨਾ ਉਤਨਾ ਹੀ ਕਠਿਨ, ਉਤਨਾ ਹੀ ਕਠਿਨ, ਉਤਨਾ ਹੀ ਕਠਿਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਲਖਤੇ ਜਿਗਰ ਅਜੀਤ ਸਿੰਘ, ਜੁਝਾਰ ਸਿੰਘ ਕੋਲ ਬੈਠੇ ਨੇ, ਗੜੀ ਨੂੰ ਚਾਰੋਂ ਪਾਸੇ ਦੁਸ਼ਮਣਾਂ ਨੇ ਘੇਰਿਆ। ਸਤਿਗੁਰ ਅਜੀਤ ਸਿੰਘ ਨੂੰ ਤਿਆਰ ਕਰਦੇ ਨੇ, ਹੋਰ ਸਿੱਖਾਂ ਨੂੰ ਨਹੀਂ ਕਹਿੰਦੇ। ਕਿਧਰੇ ਇਤਿਹਾਸ ਇਹ ਇਲਜ਼ਾਮ ਨਾ ਲਾ ਦੇਵੇ ਆਪਣੇ ਬੱਚੇ ਬਚਾ ਲੈ ਸਿੱਖ ਮਰਵਾ ਲੈ, ਨਹੀਂ, ਅਜੀਤ ਸਿੰਘ ਨੂੰ ਤਿਆਰ ਕੀਤਾ ਹੈ। ਔਰ ਸਤਿਗੁਰ ਉਸ ਨੂੰ ਜੋ ਕੁਝ ਕਹਿੰਦੇ ਨੇ, ਅਲਾ ਯਾਰ ਖਾਂ ਜੋਗੀ ਨੇ ਇੰਜ ਕਲਮ ਬੰਦ ਕੀਤਾ ਹੈ, ਐ ਮੇਰੇ ਬੱਚੇ ਇੱਕ ਖਾਹਿਸ਼ ਹੈ ਮੇਰੀ ਤੂੰ ਪੂਰੀ ਕਰ। ਅਜੀਤ ਸਿੰਘ ਹੱਥ ਜੋੜ ਕੇ ਕਹਿੰਦਾ ਹੈ, ਗੁਰਦੇਵ ਪਿਤਾ ਤੁਸੀਂ ਸਾਰਿਆਂ ਦੀ ਖਾਹਿਸ਼ਾਂ ਪੂਰੀ ਕਰਨ ਵਾਲੇ, ਅਸੀਂ ਕੀ ਤੁਹਾਡੀ ਖਾਹਿਸ਼ ਪੂਰੀ ਕਰ ਸਕਦੇ ਹਾਂ? ਨਹੀਂ, ਤੂੰ ਹੀ ਪੂਰੀ ਕਰ ਸਕਦਾ। ਹੁਕਮ ਗੁਰਦੇਵ ਪਿਤਾ, ਤਾਬੇਦਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ,
1: ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ,
0: ਬਸ

ते ज्यों कुंचर इसनान। सारी धार्मिक साधना हाथी दा इशनान बन के रह जांदी है। हे जनम मरण मूलं अहंकारं पापात्मा मित्रं तजन्त सतरं दृढ़न्त अनेक माया विस्थिरने। एह अहंकार तेनू दुश्मन बनाने ही आंदे ने, मित्र बनाण दी तेनू जाच नहीं। अहंकारी दे मुंहों ना निकलदा है, अहंकारी हां नहीं कर सकदा। जित सारा माहौल ही ऐसा होवे और हां कहण दी सहूलियत भी होवे, कुछ बिगड़दा भी ना होवे, तां भी हां नहीं कहेगा, ना ना। जितनी ताकत ज्यादा होवे उतना ही जबान ते आ जांदा है, ना नहीं ना नहीं। कोई कम है और अक्सर कम कार लई लोकी सरकारी दफ्तरां दे जांदे ने। जितनी जिस कोल समर्था है ताकत है उस हिसाब नाल ही वो ना करता है, ना करके दसना चाहता है मैं तेनू रोक सकदा, मैं तेरे कम नू रोक सकदा। अहंकार इस महीने विच ते भारत बहुत अहंकारी देश हो गया है। ना ना ना, हां कहना ही भुल गया। हां कहण विच इनू अपना छोटापन प्रतीत होंदा है। जायज गल भी नौकर ने कह दित्ती है, जायज मंग भी एक नौकर ने मंगी है, तां भी मालक कहिंदा है ना। नौकर दी हां च हां मिला दईए, ना। अहंकारी ना करदा है, सब नू ना करदा है, और जिथे तक इसकी सता है उथे तक ना करदा है, और जितना ना ना करी जांदा है उतनी दुश्मनी बढ़ती है। तो पातशाह ठीक कह रहे ने, मित्रंग तजंत सतरंग दृढ़ंत अनेक माया विस्तीर ने। अहंकार दी माया दा इस तरीके नाल विस्थार होंदा है, इसके दुश्मन ही वधदे ने। ईरानी सूफी संत जनाब हाफिज कहंदे ने, दरख्ते दोस्ती बानिशां के कामे दिल बबारारद निहाले दुश्मनी बरकुन के रंजो बेशुमारारद। दोस्ती दा बूटा ला, मिलाप दा बूटा ला, जितो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे, सवाए दुखां दे सोल तो इस बूटे नूं होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नूं मित्र बना लेंदा है। सबको मीत हम आपन की ना, हम सब ना के साजन। किस तरह सारी कायनात नु उसने मित्र बना लिया, पशु पक्षियां तक नु, जड़ चेतन सब नु अपना मित्र बना लिया। जिंदगी ते बड़ी छोटी है, दुनिया बड़ी वड्डी है, सारियां नु मित्र बनाया आखिर किस तरीके नाल? गुरबाणी ढंग दसती है, एक सज्जन सब सज्जना, एक वैरी सब बात। जद उस एक नू सज्जन बना लेंदा है, ते एक नाल सज्जनता दा जद रिश्ता जुड़दा है, तो सारी अनेकता
ਉਸ ਇੱਕ ਦੇ ਆਸਰੇ ਤੇ ਖੜੀ ਹੈ, ਅਨੇਕਤਾ ਵੀ ਸਾਰੀ ਸੱਜਣ ਬਣ ਕੇ ਰਹਿ ਜਾਂਦੀ ਹੈ, ਜੀਵਨ ਧਨ ਹੋ ਜਾਂਦਾ ਹੈ। ਕਹਿੰਦੇ ਮਿੱਤਰਾਂ ਵਿੱਚ ਜੀਵਣਾ ਸਵਰਗ ਵਿੱਚ ਜੀਵਣਾ ਹੈ, ਦੁਸ਼ਮਣਾਂ ਵਿੱਚ ਜੀਣਾ ਨਰਕ ਵਿੱਚ ਜੀਵਣਾ ਹੈ। ਨਰਕ ਹੀ ਭੋਗ ਰਹੇ ਨੇ ਉਹ, ਜੋ ਕਹਿੰਦੇ ਨੇ ਗਲੀਆਂ ਦੇ ਕੱਖ ਵੀ ਵੈਰੀ ਨੇ, ਪਰ ਸਵਰਗ ਦੇ ਚਵੋ ਨੇ ਜਿਨ੍ਹਾਂ ਨੇ ਸ਼ੈਤਾਨ ਨੂੰ ਵੀ ਮਿੱਤਰ ਬਣਾ ਲਿਆ, ਦੁਸ਼ਟਾਂ ਨੂੰ ਵੀ ਮਿੱਤਰ ਬਣਾ ਲਿਆ। ਸਭ ਮਿੱਤਰ ਸਭ ਕੋ ਮੀਤ ਹਮ ਆਪਣੇ ਕੀਨਾ, ਪਰ ਇਹ ਯੁਗਤ ਅਹੰਕਾਰੀ ਦੇ ਕੋਲ ਨਹੀਂ ਆਉਂਦੀ। ਅਹੰਕਾਰੀ ਜੇ ਅਸਥੂਲ ਢੰਗ ਨਾਲ ਨਹੀਂ, ਅਗਰ ਉਹ ਧਾਰਮਿਕ ਹੈ ਤਾਂ ਸੂਖਸਮ ਢੰਗ ਨਾਲ ਚੋਟ ਪਹੁੰਚਾਵੇਗਾ। ਬੜੀ ਸੁੰਦਰ ਇੱਕ ਗਾਥਾ ਹੈ, ਇੱਕ ਸੰਤ ਬੈਰਾਗੀ ਜੰਗਲ ਵਿੱਚ ਕੁਟੀਆ ਬਣਾ ਸਾਧਨਾ ਵਿੱਚ ਲੀਨ ਹੈ, ਤੇ ਸਾਧਨਾ ਸਾਰੀ ਸਿਰਫ ਹੰਕਾਰ ਨੂੰ ਮਾਰਨ ਵਾਸਤੇ ਹੈ, ਔਰ ਜਿਸ ਦਿਨ ਅਹੰਕਾਰ ਮਰਦਾ ਹੈ ਨਿਰੰਕਾਰ ਪ੍ਰਗਟ ਹੁੰਦਾ ਹੈ। ਅਹੰਕਾਰ ਜਿਤਨੇ ਚਿਰ ਤੱਕ ਹੈ ਜਨਮ ਤੇ ਮਰਨ ਚੱਲਦਾ ਹੈ, ਔਰ ਜੈਸੇ ਨਿਰੰਕਾਰ ਪ੍ਰਗਟ ਹੁੰਦਾ ਹੈ ਜਨਮ ਮਰਨ ਮਿਟ ਜਾਂਦਾ ਹੈ। ਸਰਾ ਸਾਧਨਾ ਵਿੱਚ ਲੀਨ ਇਹ ਯੋਗੀ ਇਹ ਸੰਤ। ਇੱਕ ਰਾਜਾ ਆਇਆ ਦਰਸ਼ਨਾਂ ਲਈ, ਤਪੱਸਿਆ ਸਾਧਨਾ ਦੀ ਬੜੀ ਦੂਰ ਦੂਰ ਤੱਕ ਧੁੰਮ ਪਈ। ਬਹੁਤ ਤਪੀਸ਼ਵਰ ਹੈ, ਬਹੁਤ ਜਪੀਸ਼ਵਰ ਹੈ, ਬੜਾ ਸੰਜਮੀ ਹੈ। ਰਾਜਾ ਦਰਸ਼ਨਾਂ ਲਈ ਆਇਆ, ਦਰਸ਼ਨ ਕਰ। ਰਾਜਾ ਪ੍ਰਸੰਨ ਹੋਇਆ, ਉਸਨੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਜੜਤ ਪੁਸ਼ਾਕ ਚੋਲਾ ਭੇਟ ਕੀਤਾ। ਭਾਵੇਂ ਸਾਧੂ ਕਹਿਣ ਲੱਗਾ, ਹੁਣ ਅਸੀਂ ਇਸ ਤਰ੍ਹਾਂ ਦੇ ਚੋਲੇ ਪਹਿਨਣਾ ਛੱਡ ਦਿੱਤਾ ਹੈ, ਅਸੀਂ ਤੇ ਤਨ ਦਿੱਤੇ ਸਿਰਫ ਕਮਲੀ ਧਾਰਨ ਕਰਦੇ ਹਾਂ। ਪਰ ਉਹ ਰਾਜਾ ਕਹਿਣ ਲੱਗਾ, ਆਖਿਰ ਮੈਂ ਖਾਲੀ ਹੱਥ ਕਿਸ ਤਰ੍ਹਾਂ ਜੋ ਹੈ ਆਪ ਦੇ ਦਰਸ਼ਨ ਕਰਾਂ, ਇਹ ਨਜ਼ਰਾਨਾ ਹੈ, ਇਹ ਭੇਟ ਹੈ, ਚਲੋ ਨਹੀਂ ਪਾਉਣਾ, ਆਪ ਰੱਖ ਲਓ, ਦੇ ਦੇਣਾ ਕਿਸੇ ਨੂੰ। ਰਾਜਾ ਇਹ ਨਜ਼ਰਾਨਾ ਰੱਖ ਕੇ ਚਲਾ ਗਿਆ। ਕੁਛ ਦਿਨਾਂ ਬਾਅਦ ਇਸ ਤਿਆਗੀ ਵੈਰਾਗੀ ਸਾਧੂ ਦਾ ਇੱਕ ਮਿੱਤਰ, ਗੂੜਾ ਮਿੱਤਰ, ਬਚਪਨ ਦਾ ਦੋਸਤ, ਔਰ ਉਹ ਵੀ ਸਾਧੂ ਸੀ, ਉਹ ਵੀ ਤਪੱਸਿਆ ਕਰ ਰਿਹਾ ਸੀ, ਮਿਲਣ ਲਈ ਆਇਆ। ਗਾਲਬਨ 10 ਮੀਲ ਦੀ ਵਾਟ ਪੈਦਲ ਚੱਲ ਕੇ ਇਹ ਜੰਗਲ ਵਿੱਚ ਸੰਤ ਦੀ ਕੁਟੀਆ ਕੋਲ ਪਹੁੰਚਿਆ। ਦੂਰੋਂ ਵੇਖ ਇਸ ਸੰਤ ਨੇ ਸਵਾਗਤ ਕੀਤਾ ਹੈ ਔਰ ਸਤਿਕਾਰ ਮਾਣ ਨਾਲ ਬਿਠਾਇਆ ਹੈ। ਰਸਮੀ ਗੁਫ਼ਤਗੂ ਤੋਂ ਬਾਅਦ ਜੋ ਭਿਕਸ਼ਾ ਤੋਂ ਭੋਜਨ ਆਇਆ ਸੀ ਉਹ ਛਕਾਇਆ। ਰਾਤ ਬੜੇ ਸੋਹਣੇ ਢੰਗ ਨਾਲ ਪ੍ਰਭੂ ਚਰਚਾ ਕਰਦਿਆਂ ਬਤੀਤ ਹੋਈ। ਸਵੇਰੇ ਇਸ ਬੈਰਾਗੀ ਸਾਧੂ ਨੇ ਕੋਈ 3 ਘਰਾਂ ਵਿੱਚ ਜਾਣਾ, ਨਾਲ ਦੇ ਪਿੰਡ, ਉਹਨਾਂ ਨੇ ਆਪਣੇ ਘਰਾਂ ਦੇ ਚਰਨ ਪਾਉਣ ਲਈ ਬੁਲਾਇਆ ਹੈ। ਇਹ ਬੈਰਾਗੀ ਸਾਧੂ ਆਏ ਹੋਏ ਮਹਿਮਾਨ ਮਿੱਤਰ ਨੂੰ ਕਹਿੰਦਾ ਹੈ, ਇੱਥੇ ਕੱਲਿਆਂ ਬੈਠਿਆਂ ਤੁਸੀਂ ਤੰਗ ਹੋ ਜਾਓਗੇ, ਆਓ ਮੇਰੇ ਨਾਲ ਚਲੋ, ਮੈਂ 3 ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਟ ਕੇ ਦਿੱਤਾ ਔਰ ਆਖੇ ਇਹ ਪਾ ਲਓ, ਕਸਬੇ ਦੇ ਚਲੇ ਆ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ
ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ, ਰਮਜ਼ੀ ਮਨੁੱਖ, ਹਰਖ ਸੋਗ ਤੋਂ ਉੱਚਾ ਮਨੁੱਖ, ਪਹਿਨ ਲਿਆ ਉਸਨੇ ਉਹ ਚੋਲਾ, ਕੀਮਤੀ ਚੋਲਾ। ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ, ਸਾਰਿਆਂ ਦੀ ਨਿਗਾਹਾਂ ਉਸ ਚੋਲੇ ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਹੈ ਉਸ ਤੇ। ਦੁਖੀ ਹੋ ਗਿਆ ਹੈ ਬੈਰਾਗੀ ਸਾਧੂ ਹੈ, ਕੱਲ ਤੱਕ ਮੈਂ ਜਦ ਇਸ ਕਸਬੇ ਦੇ ਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ ਤੇ, ਅੱਜ ਇਹ ਨਿਗਾਹਾਂ ਫਿਰ ਗਈਆਂ ਨੇ, ਅੱਜ ਤੇ ਮੇਰੇ ਮਿੱਤਰ ਤੇ। ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ, ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਆਉਂਦਾ, ਸਾਰੇ ਇਸ ਨੂੰ ਪੈ ਵੇਖਦੇ ਨੇ। ਖੈਰ, ਜਿਸ ਘਰ ਦੇ ਜਾਣਾ ਸੀ ਗਏ, ਆਓ ਭਗਤ ਹੋਈ, ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ, ਇਹ ਜੋ ਨਾਲ ਆਏ ਨੇ ਇਹ ਕੌਣ ਨੇ? ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ। ਸੋਹਣਾ ਚੋਲਾ ਪਹਿਨਿਆ ਹੋਇਆ, ਮੁਖੜੇ ਤੇ ਸ਼ਾਂਤੀ ਝਲਕਦੀ ਹੈ, ਨਿਰਮਾਣਤਾ ਬਿਖਰਦੀ ਹੈ, ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ। ਤੋ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ, ਪੁੱਛਦੇ ਨੇ, ਸੰਤ ਜੀ ਇਹ ਨਾਲ ਫੜੇ ਕੌਣ ਆਏ ਨੇ? ਦੁਖਤ ਹੋ ਕੇ ਕਹਿੰਦਾ, ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਤਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ, ਮੇਰਾ ਹੈ। ਖੈਰ, ਜਦ ਉਸ ਘਰ ਤੋਂ ਰੁਖਸਤ ਹੋਏ, ਉਸ ਮਹਿਮਾਨ ਸਾਧੂ ਨੇ ਕਿਹਾ, ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ, ਮਾਫੀ ਮੰਗਣ ਲੱਗ ਪਿਆ, ਕਹਿਣ ਲੱਗਾ, ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ। ਦੂਸਰੇ ਘਰ ਵਾਲਿਆਂ ਦੀ ਵੀ ਨਿਗਾਹ ਇਸ ਸਾਧੂ ਤੇ, ਅੱਖਾਂ ਵਿੱਚ ਰਮਜ਼ ਹੈ, ਬਿਸਮਾਤ ਹੈ, ਚਿਹਰੇ ਤੇ ਸ਼ਾਂਤੀ ਹੈ, ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ, ਇਤਨਾ ਕੀਮਤੀ ਚੋਲਾ, ਇਤਨਾ ਸੁੰਦਰ ਚੋਲਾ। ਤੋ ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ, ਸੰਤ ਜੀ ਇਹ ਨਾਲ ਕੌਣ ਮਹਾਤਮਾ ਆਏ ਨੇ, ਇਹ ਕੌਣ ਨੇ? ਤੋ ਇਕਦਮ ਬੋਲ ਪਏ, ਮੇਰੇ ਬਚਪਨ ਦੇ ਦੋਸਤ ਨੇ, ਬਾਲ ਸਖਾ ਨੇ, ਔਰ ਸਾਧੂ ਨੇ, ਤਪੱਸਿਆ ਕਰਦੇ ਨੇ, ਗਿਆਨੀ ਨੇ। ਰਹਿ ਗਈ ਇਸ ਚੋਲੇ ਦੀ ਗੱਲ, ਇਹ ਚੋਲਾ ਮੇਰਾ ਨਹੀਂ ਹੈ, ਮੇਰਾ ਨਹੀਂ ਹੈ, ਇਸ ਦੇ ਵਿੱਚ ਹੀ ਕਹਿ ਗਿਆ, ਮੇਰਾ ਹੈ, ਮੇਰਾ ਹੈ, ਮੇਰਾ ਹੈ। ਖੈਰ, ਉਸ ਘਰ ਤੋਂ ਜਿਉਂ ਨਿਕਲੇ, ਇਹ ਬੈਰਾਗੀ ਸਾਧੂ ਫਿਰ ਮਾਫੀ ਮੰਗਦਾ, ਮਿੱਤਰਾ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ, ਪਰ ਨਿਕਲ ਗਈ ਇਹ ਗੱਲ, ਤੂੰ ਸਹਿਨ ਕਰ ਲੈ, ਬਰਦਾਸ਼ਤ ਕਰ ਲੈ, ਹੁਣ ਮੈਂ ਨਹੀਂ ਕਵਾਂਗਾ। ਤੀਸਰੇ ਘਰ ਗਏ, ਆਓ ਭਗਤ ਹੋਈ, ਬਿਠਾਏ ਗਏ, ਪਰ ਉਹ ਚੋਲਾ
तीसरे घर दे भी सारे मनुखां नूं प्रभावित कर रहे हैं। नर नारी बच्चे सब प्रभावित उसे साधु नूं देख रहे हैं। सवावक पूछ लिया संत जी ए नाल कौन आए ने ए केड़े संत ने तो हुण तारुफ करांदा है मेरे बाल सखा मित्र ने जपीश्वर ने तपीश्वर ने ज्ञानी पुरुष ने पर रह गई इना कपड़िया दी गल इस चोले दी मैं इस दी गल नहीं करनी ना गल करके भी कर गया। जद उस तीसरे घर तो रुखसत होए कुटिया च पहुंचे इस मेहमान साधु ने इस दोस्त साधु ने चोला उतार के अग्गे रख दिता आखिया तीन दफा तू नंगा कीता है एले अपना चोला हुण चौथी दफा मैं आप ही उतार देना तीन दफा तू उतरवाया तीन दफा तू नगन कीता है। अहंकारी अपने मित्र दा भी मान सम्मान बर्दाश्त नहीं कर सकता। अहंकारी अपने गुरु दी महानता भी बर्दाश्त नहीं कर सकेगा। वो मित्र नु छुपाएगा मां बाप गुणवान ने ते उना नु पिछे सुटेगा। विद्या गुरु है या अध्यात्म गुरु है उसनु भी हंकारी छुपाण दी कोशिश करेगा पिछे सुटेगा। महाराज दी बाणी बड़ा सुंदर फरमान कर दिए जो गुरु गोपे आपना ते नर बुरे आरी। ये बड़े बुरे पुरुष होंदे ने हंकारी गुरु नु भी छुपांदे ने क्यों फिर मेरी मैं मेरा वडपना फिर किथे। तो ये मित्र नु छुपांदे ने पुत्र नु छुपांदे ने अगर गुणवान है मां बाप नु पिछे सुटदे ने सिर्फ अपने आप नु ही अग्गे करना इन्हां दी जिंदगी दा लक्ष्य है। और यतन कोशिश ए भी होंदी है रब नु भी पिछे सुटिए परमात्मा नु भी पिछे सुटिए। और नाकश ने पिछे सुटन दी कोशिश की थी सी नमरूद ने कह दिता सी कौन होंदा है खुदा मैं खुद खुदा हां। तो अहंकार अपने तो वड्डा किसे नु भी नहीं मन सकदा। अहंकार जीवदा है मैं आश्रित तू ते बिल्कुल भूल जांदा है। एक उर्दू शायर ने बड़ी सुंदर नजम लिखी है बकरे दे बोल नु अग्गे करके ते बकरे दा बोल है मैं मैं मैं। इसे नु आधार बना के इस शायर ने बड़ी सुंदर कल्पना की थी है फखर बकरे ने किया

بھجی نہ ہو, گلا نہ ہوئی, تو میں کس طرح بچاواں, اپنے آپ نو کس طرح بچاواں؟ یہ جو ماحول ہے, یہ جو یگ ہے, یہ جو باہر دی حالت ہے, اس نو ساڈے دیش دے رشی منیاں نے نام دیتا ہے کل یگ. تے کل یگ نو گرو نانک کہندے نے کلالی. تے کلالی تو مراد آندا ہے شراب بنا کے بیچن والا, جو سوئم بناندا ہے بیچدا ہے, کلال. پرانا شبد ساڈے دیش وچ شراب بنا کے ویچن والیاں نوں کلال کہندا ہے. کلال مہاراج کہندے نے اے یگ کلال ہے, یہ یگ ہی کلال ہے, یہ کل یگ ہی کلال ہے. اگر اے کلال ہے تو پھر کیڑی شراب بناندا ہے اور کیڑی شراب بیچدا ہے؟ دھن گرو نانک دیو جی مہاراج نے جو شبد اچارن کیتا ہے اس دا سرلیک انج ہے, سلوک مردانہ محلہ پہلا. محلے پہلے تو مراد ہے گرو نانک دیو جی مہاراج دا واقعہ ہے, پہلے پادشاہ دا ہے. سلوک مردانہ پر اے شبد مردانے دے پرتی اچارن کیتا ہے, جو گرو نانک دیو جی مہاراج دا ساتھی سی, دیکھن نو تے وچاریے سیوک سی, شش سی, پر گرو نانک بھائی صاحب کر کے بلاندے سن, بھائی مردانہ. پھرا دا رشتہ بڑا گوڑا رشتہ ہوندا ہے, اور جو گرو دا بھرا ہے, گرو نانک دا بھرا ہے, بھائی چارہ بن گیا گرو نال, یہ تے بہت وڈی پدوی پراپت ہو گئی. تو سکھ جگت دیچ بھائی صاحب ایک دھارمک پدوی ہے, گرو نال بھائی چارہ ہو گیا. ہن بھائی چارہ گرو نانک نال ہے, ہن بھائی چارہ گرو گوبند سنگھ جی دے نال ہے, ہن بھائی چارہ گرو ارجن دیو جی مہاراج دے نال ہے. اس بھائی چارے نو بڑے سنمان نال سکھ جگت دے آد کال تو دیکھیا جا رہا ہے, اور اج بھی اسی چوٹی دے دھارمک منک نو بھائی صاحب کر کے بلاندے ہیں. مردانے نو ستگر بھائی صاحب کر کے بلاندے نے. جد بھائی چارہ ہے, اتنی نیڑتا ہے, تو نیڑتا دے کوئی راز نہیں ہوندے. کہندے نے منک اتھے چھپا کے رکھنا چاہندا ہے, چدر پردہ پانا چاہندا ہے, جتھے کچھ اوپرا پانا ہے. چھپانا ہی اس گل دا ثبوت ہے, جو کچھ بھی سامنے ہے سب بیگانا ہے, سب اوپرا ہے. ہر منک اپنے اپنے پردے چکی پھردا ہے, اور ہر منک برکے دیچے ہے. کدرے کدرے یہ اپنا برکا اتاردا ہے, جد دیکھدا ہے اپنا ہے, یہ اپنا گھر ہے, یہ اپنے نے. انہاں نوں میری اصلیت دا پتا ہے, اور میرے ننگیج دا بھی پتا ہے کی ڈھکنا, اتھے کی ڈھکنا. لیکن عام بیگانیاں تو منک نو پردا کرنا پیندا ہے. پردا اس گل دا ثبوت ہے, برقع اس گل دا ثبوت ہے, کوئی سامنے اوپرا ہے, بیگانا ہے. بہن پرا دے سامنے برقع نہیں کردی, ماں پت دے سامنے برقع نہیں کردی, اپنا ہے, یہ تے اپنا ہے. اگر منک کچھ چھپان دی کوشش کر رہا ہے, تو اس دا چھپانا ہی اس گل دا ثبوت ہے, سامنے اوپرا ہے, سامنے کوئی بیگانا ہے. اپنے دے سامنے تے منک سب کچھ اگھاڑ کے رکھ دیندا ہے, او دا جی کردا ہے اپنا سینہ بھی چیر کے ایدے اگوں رکھ دے. لیکن بیگانے دے پرتی تے بڑا ساودھان ہوندا ہے, کدرے اس دیاں نظراں میرے سینے تک نہ پہنچن, اے کدرے میرے اندر جھات نہ مارے. تو جتھے بھائی چارہ بن جائے اتھے سب کچھ کھول کے رکھ دیتا جاندہ ہے, اور جتھے پردہ پانا پائے دو گلاں ہو سکدیاں نے, یا تے سامنے سارے بیگانے نے اوپرے نے, اور جس تے پردہ پایا جا رہا ہے کوئی چنگا بھی نہیں ہوئے گا. ہمیشہ زخماں تے پٹی بننے دی لوڑ پیندی ہے, ہمیشہ شریر دا داغی تھاں چھپانا پیندا ہے.
हमेशा शरीर दे अपंग हिस्से नूं ही ढकना पैंदा है, छुपाना पैंदा है, दूसरे तो लुकाना पैंदा है। जो कुछ भी लुकाना चाहते हैं, छुपाना चाहते हैं, इतनी गलती स्पष्ट है, ठीक नहीं होवेगा। गंदगी नूं ढकण दी लोड़ है, बिष्टा नूं ढकण दी लोड़ है, फुल्लां दे उत्ते चादर पाण दी कोई लोड़ नहीं। नग्नता निर्दोषता दा सबूत है, निर्दोष है, नगन है, नगन है, निर्दोष है, गुनाहगार है, ढकिया होया है, और ढकिया होना इस गल दा सबूत है गुनाहगार है। गुनाह नूं ढकना पैंदा है। एक मासूम बच्चे दा जन्म होया है, नंगा है, पर इस दी नगनता दे नंगेजपणा नहीं है। इसका नंगा शरीर लोभ की प्रदर्शनी नहीं कर रहा, इसका नंगा शरीर वासना की प्रदर्शनी नहीं कर रहा, इसका नंगा शरीर काम की प्रदर्शनी नहीं कर रहा, जबकि कई ढके हुए शरीर भी प्रदर्शनी करते हैं। गंदगी ते चादर पाई है, चादर दे चों भी बदबू बाहर आ गई है, चादर दे चों भी गंद बाहर आ गई है। तो यह दौर, यह समा, इस नूं गुरु नानक देव जी महाराज कहिंदे ने कलाल, और यह शब्द उच्चारण कर रहे ने मरदाने दे प्रति, मरदाने दे सामने इस युग की नगनता सतगुर पेश कर रहे ने। हालांकि युग ने अपने आप नूं ढकया है, बहुत ढकया है, बड़ा ढकया है। एक जमाना ते ऐसा भी साडे देश दे लंघया है कि असी धार्मिक पुरुषां दीआं मूर्तियां भी नगन बनाईआं, धार्मिक मंदरां दे च भी नगन मूर्तियां बनाईआं, और बड़े बड़े साधुआं दे टोले भी चले, नांगे साधु, नंगे साधु। साधु होण दी पहचान नंगा है, इहदे कोल ढकण वास्ते कुछ भी नहीं, ढकण वास्ते कुछ नहीं। इसका यह मतलब नहीं कि इहदे कोल कपड़े नहीं ने, नहीं, ऐसी कोई गंदगी इसके कोल नहीं जिसनूं इह ढके। फुल नंगे ही ठीक रहिंदे ने, पर जैसे जैसे मनुख दे छिद्र वधदे गए, जख्म वधदे गए, पट्टियां भी वधदियां गईयां, और जब सारा ही शरीर जख्मी हो गया तो सारा शरीर पट्टियां नाल भर गया, कपड़े नहीं पहने हुए, जख्मां दे उत्ते पट्टियां बनी हुई ने। हकीकत यह है, हमा तन दाग दार शुदम पुंबा कुजा कुजा ने हम। ये सूफी संत कहिंदा है, रोम रोम जख्मी है, किथे किथे मैं पुंबा रखा ते पट्टी बन्ना, ते जे मैं पट्टियां इतनियां बना रोम रोम दे उत्ते, ते पट्टियां ते मेरा लिबास बन जाणगियां, पट्टियां मेरा पहरावा बन जाणगियां। गुनाह नूं ढकण लई जो कपड़े पहने, वो कपड़े लिबास बन गए, वो कपड़े फैशन बन गए, वो कपड़े समाज दा अंग बन गए। वरना गुरु नानक देव जी महाराज कहिंदे ने, ए एहसास पशुआं च नहीं पैदा होया, विस्माद नांगे फिरे जंत। महाराज कहिंदे ने, मैं ते विस्माद हो जांदा, पशु नंगे ही घूम रहे ने, इन्हां दी नगनता लोभ दी प्रदर्शनी नहीं करदी, इन्हां दी नगनता हंकार दी प्रदर्शनी नहीं करदी, इन्हां दी नगनता वासना दी प्रदर्शनी नहीं करदी। मनुखता दे आद काल दे मनुख जद निर्दोष सी, इतना ही निर्दोष जैसे कि पशु ते पक्षी ने, कपड़िया दी लोड़ नहीं सी। दोष वधदे गए, कपड़े वधदे गए, सहजे सहजे समाज दा हिस्सा बन गए कपड़े। जो कपड़े पहन रहे है भले मानस है, निर्दोष है, हुण नंगा दोषी कहलाण लग पे है। इस वास्ते दोषी मनुख नूं असीं कह दिंदे आ, बड़ा नंगा मनुख है, इह ते बड़ा नंगा है। कमाल दी गल, एक दौर ऐसा लंघिया, इह ते बहुत गुनाहगार है, सब कुछ ढक के रखे है, ढकिया होया है, परिभाषा बदल गई, इह ते बहुत नंगा है, इह ते बहुत नंगा है। वक्त दा तकाजा, समय दा प्रभाव। तो इह शब्द धन गुरु नानक देव जी महाराज ने
मरदाने दे प्रति उच्चारण कीता है। कल कलवाली काम मद मनुवा पेवन हार। एक कल आम पर चलता है शराबो कबाब, कबाब नाल शराब जुड़ गई, शराब नाल कबाब जुड़ गया। ऐसा क्यों? शराब और हलवा इंज नहीं कहंदे, शराब और मिठाई ऐसा नहीं कहंदे, शराब और रोटी ऐसा नहीं कहंदे, शराब और अंब ऐसा नहीं कहंदे, शराब और कबाब। लग जाए कुछ जरूर चोली दामन दा साथ है, अगर साथ ना होंदा तो इस तरह भी कहा जा सकदे शराब और दुध, शराब और दही, शराब और घी ऐसा नहीं कहंदे, जबकि सारियां चीजा खाने वाली हैं। शराबो कबाब, कबाब नो शराब चाहिदी है, शराबी नो कबाब चाहिदा है। इना दोहां दा चोली दामन दा साथ है। और धन गुरु नानक देव जी महाराज ऐसे रैवरी पुरुष ने शराब दी गल कर रहे ने, कबाब दी गल कर रहे ने। खाने कबाब जरूर खा, पर जिस तरह का ढंग मैं तेनू बनाने का दसदा कबाब ओ खा। शराब पीनी है जरूर पी, पर जेड़ी मैं बनाने का ढंग तेनू दसदा ओ पी। बन शराबी, बन कबाबी, ऐसा शराबी ऐसा कबाबी कि परमात्मा भी तेनू सीने नाल लाण ते मजबूर हो जाए। किसे वक्त सतसंग नो मैखाना कहा जांदा सी, अज ते खेड ही कुछ होर हो गई, सिलसिला कुछ होर हो गया। धन गुरु नानक देव जी महाराज कहंदे ने ए युग कलाल है। अगर ए कलाल है तो इसदे कुल शराब केड़ी है? कल कल वाली काम मद, इसदे कुल काम दी शराब है। तुम कहियत हो जगत गुरु स्वामी, हम कहियत कल युग के कामी। धन भगत रविदास जी महाराज, हे प्रभु तू जगत दा स्वामी, असी इस युग दे कामी, तो तालमेल किस तरह बैठे? एक दौर ऐसा भी लंघे है, हर पासे धर्म दी प्रदर्शनी सी, धर्म दी नुमाइश सी, बाहरों भी डुल डुल के धर्म पैंदा सी, गल दे च माल है, हत्थां च माल है, घर दे च मालां लटकियां हुई ने, ग्रंथ पए ने, तमाम धार्मिक साजो समान नाल घर सजे हुए ने, और घर दे च भी जाके ऐसा पता चलदा सी जैसे मंदिर है, धर्मशाल है। दौर बदलिया, घर दे च बार बन गई, घर दे च बोतलां आ गई, घर दे च वैश्याले बन गए। हैरानगी दी गल, पहले घर मंदिर सन, घर धर्मशाल सन, हुण ते बहुते धर्मशाले भी किसे हद तक मैखाने ही ने, भ्रष्टाचार दे अड्डे ने, दुराचार दे अड्डे ने। दौर बदले है, समय दा प्रभाव, महाराज कहंदे ने कलाल है ए युग, और ए बना रहा है काम दी शराब। ज्यादा चर्चा इसे दी है, ज्यादा यही देखिया जा रहा है टीवी ते, अखबारां दे, इश्तहारां दे, तरह तरह दे मैगजीन, तरह तरह दे गंदे नावल, जिनसियात नाल भरिया हुई कहानियां, हर पासों उजागर काम दी प्रदर्शनी, काम दी नुमाइश। आखिर मनुख कोल जो कुछ होवेगा उसे दी प्रदर्शनी करेगा, आखिर मनुख कोल जो कुछ है वही बाहर प्रगट करेगा। कामी काम जीवन दी एक वक्ती लोड़ हो सकता है, काम जीवन नहीं हो सकता, लोड़ कतई जीवन नहीं होंगी।
ਇਸ ਨੂੰ ਜਿਸ ਆਲਮਾਨਾ ਢੰਗ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਹੈ, ਆਪ ਦੇ ਸਾਹਮਣੇ ਰੱਖਾਂ। ਪੰਕਜ ਫਾਤੇ ਪੰਕ ਮਹਾਮਦ ਗੁੰਫੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫੀਆ। ਪੰਕਜ, ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ ਪੰਕ ਦੇ ਚੋਂ ਜੰਮਿਆ, ਚਿੱਕੜ ਦੇ ਚੋਂ ਪੈਦਾ ਹੋਇਆ ਪੰਕਜ। ਪੰਕ ਨੇ ਜਨਮ ਦਿੱਤਾ ਹੈ, ਚਿੱਕੜ ਨੇ ਜਨਮ ਦਿੱਤਾ ਹੈ ਪੰਕਜ। ਤੋ ਚਿੱਕੜ ਕਿਸ ਨੂੰ ਜਨਮ ਦਿੰਦਾ ਹੈ? ਚਿੱਕੜ ਇੱਕ ਚੋਟੀ ਦੇ ਫੁੱਲ ਨੂੰ ਜਨਮ ਦਿੰਦਾ, ਜਿਸ ਨੂੰ ਕਮਲ ਕਹਿੰਦੇ ਨੇ, ਜਿਸ ਨੂੰ ਸੌਰਭ ਕਹਿੰਦੇ ਨੇ, ਜਿਸ ਨੂੰ ਕੰਜ ਕਹਿੰਦੇ ਨੇ, ਜਿਹਨੂੰ ਪਦਮ ਕਹਿੰਦੇ ਨੇ, ਜਿਹਨੂੰ ਸਾਰੰਗ ਕਹਿੰਦੇ ਨੇ, ਜਿਸ ਨੂੰ ਬਾਰਜ ਕਹਿੰਦੇ ਨੇ। ਧਾਰਮਿਕ ਗ੍ਰੰਥਾਂ ਦੇ ਵਿੱਚ ਗਾਲਮਨ ਇਸ ਦੇ 18 ਨਾਮ ਨੇ, ਔਰ ਇਹ ਧਰਮ ਦਾ ਪ੍ਰਤੀਕ ਹੈ। ਅਗਰ ਕੋਈ ਧਾਰਮਿਕ ਮਨੁੱਖ ਹੈ ਤਾਂ ਕਹਿ ਦਿੱਤਾ ਜਾਂਦਾ ਤੇ ਕਮਲ ਦੀ ਤਰ੍ਹਾਂ। ਭਾਰਤ ਦੇ ਮੰਦਰਾਂ ਦੇ ਗੁੰਬਦ ਕਮਲ ਨੇ। ਬੋਧ ਭਿਕਸ਼ੂ ਜਦ ਸਵੇਰੇ ਸਵੇਰੇ ਭਿਕਸ਼ਾ ਲਈ ਚੱਲਦੇ ਨੇ, ਹੱਥ ਵਿਚ ਕਮਲ ਦੀ ਪੰਖੜੀ ਲੈ ਕੇ, ਤਾਂ ਕਿ ਅਹਿਸਾਸ ਰਹਿ ਵਿਚਰ ਰਹੇ ਹਾਂ ਬਾਜ਼ਾਰ ਵਿਚ ਗਲੀਆਂ ਵਿਚ, ਕਮਲ ਦੀ ਤਰ੍ਹਾਂ ਰਹਿਣਾ, ਡੁੱਬਣਾ ਵੀ ਨਹੀਂ, ਭਿਜਣਾ ਵੀ ਨਹੀਂ। ਮਹਾਰਾਜ ਕਹਿੰਦੇ ਪੰਕਜ ਫਾਤੇ ਪੰਕ, ਜੋ ਪੰਕ ਤੋਂ ਜੰਮਿਆ ਸੀ, ਚਿੱਕੜ ਤੋਂ ਜੰਮਿਆ ਸੀ, ਮਹਾਰਾਜ ਕਹਿੰਦੇ ਚਿੱਕੜੀ ਚ ਹੀ ਫਸ ਕੇ ਰਹਿ ਗਿਆ। ਪੰਕਜ ਫਾਤੇ ਪੰਕ, ਪੰਕਜ ਪੰਕ ਦੇ ਚ ਫਸ ਕੇ ਰਹਿ ਗਿਆ। ਕਦੀ ਐਸਾ ਹੁੰਦਾ ਸਰੋਵਰ ਦਾ ਪਾਣੀ ਸੁੱਕਣ ਲੱਗ ਪੈਂਦਾ ਹੈ, ਤੇ ਬਾਹਰ ਦੇ ਜਲ ਝਰਨੇ ਜੋ ਇਸ ਵਿਚ ਆ ਰਹੇ ਸਨ ਉਹ ਅਵਰੁੱਧ ਹੋ ਜਾਂਦੇ ਨੇ, ਰੁਕ ਜਾਂਦੇ ਨੇ, ਪਾਣੀ ਨੀਵਾਂ ਹੋਣ ਲੱਗ ਪੈਂਦਾ ਹੈ। ਔਰ ਇਤਨਾ ਨੀਵਾਂ ਕਿ ਚਿੱਕੜ ਦਿਖਾਈ ਦੇਣ ਲੱਗ ਪੈਂਦਾ ਹੈ, ਔਰ ਉਹ ਕਮਲ ਜੋ ਬਹੁਤ ਉੱਪਰ ਉੱਠਿਆ ਹੋਇਆ ਸੀ ਚਿੱਕੜ ਦੇ ਨੇੜੇ ਚਲਾ ਗਿਆ, ਪਾਣੀ ਦੇ ਆਸਰੇ ਤੇ ਬਹੁਤ ਉੱਚਾ ਉੱਠਿਆ ਸੀ, ਬਹੁਤ ਉੱਚਾ ਉੱਠਿਆ ਸੀ, ਨੀਵਾਂ ਚਲਾ ਗਿਆ, ਥੱਲੇ ਚਲਾ ਗਿਆ। ਲੇਕਿਨ ਅਚਾਨਕ ਜ਼ੋਰ ਦੀ ਬਾਰਿਸ਼ ਹੋ ਗਈ, ਚਾਰੋਂ ਪਾਸੇ ਦਾ ਜਲ ਝਰਨਾ ਝਰਨਿਆਂ ਦਾ ਰੂਪ ਧਾਰਨ ਕਰ ਸਰੋਵਰ ਦੀ ਤਰਫ ਆਇਆ, ਔਰ ਸਰੋਵਰ ਬੜੀ ਤੇਜ਼ੀ ਨਾਲ ਭਰਨ ਲੱਗ ਪਿਆ। ਜਿਤਨੀ ਤੇਜ਼ੀ ਨਾਲ ਪਾਣੀ ਉੱਚਾ ਹੋ ਰਿਹਾ ਇਤਨੀ ਤੇਜ਼ੀ ਨਾਲ ਕਮਲ ਉੱਠ ਨਾ ਸਕਿਆ। ਜਿਤਨੀ ਗਤੀ ਨਾਲ ਪਾਣੀ ਉੱਪਰ ਉੱਠ ਰਿਹਾ ਇਹ ਗਤੀ ਕਮਲ ਆਪਣੀ ਬਣਾ ਨਾ ਸਕਿਆ। ਹੋਇਆ ਕਿ ਪਾਣੀ ਉੱਪਰ ਚਲਾ ਗਿਆ, ਕਮਲ ਥੱਲੇ ਚਲਾ ਗਿਆ। ਚਿੱਕੜ ਤੋਂ ਜੰਮਿਆ ਫਿਰ ਚਿੱਕੜ ਦੇ ਚ ਫਸ ਗਿਆ। ਪੰਕਜ ਫਾਤੇ ਪੰਕ ਮਹਾਮਦ ਗੁੰਫੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫੀਆ। ਐਸਾ ਚਿੱਕੜ ਵਿਚ ਉਲਝਿਆ ਹੈ, ਆਪਣੀ ਸੁਗੰਧ ਹੀ ਭੁੱਲ ਗਿਆ, ਆਪਣਾ ਸੁਪਨ ਹੀ ਭੁੱਲ ਗਿਆ। ਚਿੱਕੜ ਤੋਂ ਜੰਮਿਆ ਸੀ, ਹੁਣ ਆਪਣੇ ਆਪ ਨੂੰ ਚਿੱਕੜ ਹੀ ਸਮਝ ਬੈਠਾ। ਜਨਮ ਕਾਮ ਤੋਂ ਹੈ, ਅਗਰ ਜੀਵਨ ਵੀ ਕਾਮ ਬਣ ਜਾਏ ਤਾਂ ਚਿੱਕੜ ਤੋਂ ਜੰਮਿਆ ਇਹ ਕਮਲ ਚਿੱਕੜ ਵਿਚ ਲੀਨ ਹੋ ਗਿਆ, ਚਿੱਕੜ ਚਿੱਕੜ ਹੀ ਬਣ ਕੇ ਰਹਿ ਗਿਆ, ਚਿੱਕੜ ਕਮਲ ਨਹੀਂ ਹੋ ਸਕਿਆ। ਕਾਮ ਰਾਮ ਹੋ ਜਾਏ ਤਾਂ ਚਿੱਕੜ ਕਮਲ ਬਣ ਗਿਆ, ਕਾਮ ਸਿਰਫ ਕਾਮ ਹੀ ਰਹਿ ਜਾਏ ਤਾਂ ਕਮਲ ਚਿੱਕੜ ਵਿਚ ਫਸ ਕੇ ਰਹਿ ਗਿਆ। ਇਹ ਉਦਾਹਰਣ ਬੜਾ ਸੁੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ। ਕਾਮ ਤੋਂ ਜੰਮਿਆ ਇਹ ਜੀਵ ਕਾਮ ਦੇ ਚ ਹੀ ਫਸ ਕੇ ਰਹਿ ਗਿਆ। ਚਾਰੋਂ ਪਾਸੇ ਅੱਜ ਨਾਟਕ, ਫਿਲਮਾਂ, ਮੈਗਜ਼ੀਨ, ਇਸ਼ਤਿਹਾਰੀ ਦੁਨੀਆ, ਅਖਬਾਰੀ ਦੁਨੀਆ, ਟੀਵੀ ਦੀ ਦੁਨੀਆ, ਰੇਡੀਓ ਦੀ ਦੁਨੀਆ, ਸਮਾਜਿਕ ਦੁਨੀਆ, ਰਾਜਨੈਤਿਕ ਦੁਨੀਆ, ਹਤਾ ਕਿ ਧਾਰਮਿਕ ਦੁਨੀਆ ਵੀ ਕਾਮ ਦੀ ਨੁਮਾਇਸ਼ ਤੋਂ ਬਿਨਾਂ ਹੋਰ ਕੁਛ ਰਹਿ ਨਹੀਂ ਗਈ। ਚਾਰੋਂ ਪਾਸੇ ਇਸ ਦੀ ਪ੍ਰਦਰਸ਼ਨੀ, ਕਾਰਨ ਇਹ ਜਿਹੜਾ ਯੁੱਗ ਹੈ ਇਹ ਕਲਾਲ ਹੈ, ਇਹਦੇ ਕੋਲ ਸ਼ਰਾਬ।
यही शराब है। मनुखां नूं किसे होर सरूर दा पता ही नहीं, किसे होर नशे दा पता ही नहीं। दुनिया दे सारे नशे भी काम दे आले दुआले मंडला रहे ने, और काम परबल नशा जिस दे मनुख बेसुरत, मनुख बेहोश। ये गल वखरी है कि इतना खुल के इस विषय ते इतना बोलिया नहीं गया, लिखया नहीं गया, और जद किसी ने कुछ लिखया है तो उस ग्रंथ नु धर्म ग्रंथ नहीं आखिया गया, जद कोई बोलिया है तो उन्हां बोलां नु धार्मिक बोल नहीं आखिया गया। हद हो गई। जिस तो जीवन जमया है उस मन दे बोल इनू एक पासे रख दईए, धर्म दा हिस्सा ना मानिए तो फिर ए ते इंज होई जिवें कह दईए जन्म ही नहीं होया, या जिथों जन्म होया असी इसनू मनदे ही नहीं। जीवन उदों सफल हो जांदा है कि जम्मे काम दे चां ए लीन होवे राम दे च। यात्रा सफल हो जांदी है। चिक्कड़ तो जमे है पर चिक्कड़ ते पानी दोहां तो उच्चा उठे। काम तो जमे है पर ए काम ते पदार्थां दोहां तो उच्चा उठे, पानी तो भी उच्चा उठे। कई दफा जोर नाल वधिया होया पानी भी डुबो के रख देंदा है, उपर नहीं उठण देंदा। अचानक धनवान हो गया है, अचानक सता मिल गई है, प्रभुता मिल गई है, बड़ी तेजी दे नाल धन संपदा आई है, नहीं संभाल सकया, गर्क हो गया, डुब गया। आहिस्ता आहिस्ता जद सरोवर दे च पानी पैंदा है, आहिस्ता आहिस्ता फुल भी उपर उठदा रहिंदा है, पर विरले कोई फुल ने ऐसे जो तीबर गति दे च अपने आप नूं तीबर गति च उठा सकन। पानी दा वेक बड़ा तीबर होवे, बड़े तीबरता दे नाल पानी वधदा जा रहा है, उच्चा हो रहा है, और इसी तीबरता दे नाल ओ अपने आप नूं उच्चा कर सके कठिन हो जांदा है, औखा हो जांदा है। काम ही एक शराब है जो एक कलाल अपनी दुकान ते सजा के बैठा है, वेच रहा है, पी रहा है, पिला रहा है। कल कलवाली काम मद मनुआ पीमणु हार, क्रोध कटोरी मोह भरी पिलावा अहंकार। ए समा ए युग ते कलाल है, काम दियां बोतलां काम दी शराब सजा के बैठा है, पर किस प्याले विच पीती जांदी है और साकी कौन है, पिलाण वाला कौन है। कहिंदे कलाल होवे शराब होवे प्याला नहीं साकी नहीं तो मैं खाने दा रंग नहीं जमदा। इस कलाल दा जो मैखाना है रंग जमे आया है। काम मद कल कल वाली काम मद मनुआ पीवण हार, क्रोध कटोरी मोह भरी पिलावा अहंकार। प्याला है क्रोध दा, साकी है अहंकार, और शराबी शराब दे पीण वाला है मनुख दा ए मन। तन भावें सारियां दे पानी पीण वाले होवन, मन ते सारियां दे शराब पीण वाले। तन भावें दुध पीण वाले होन, मन ते सारियां दे शराबी ने। ए गल वखरी है, दिस पैंदा है ए मुंह नाल दुध पी रहे है, मन नाल शराब पी रहे है। मुंह नाल भोजन छक रहा है पर मन नाल ते शराब ही पी रहा है, शराब ही। काम दी शराब, शराब दा काम की है बेहोश करना। काम वासना एक ऐसी बेहोशी है
ਜਿਸ ਵਿੱਚ ਮਨੁੱਖ ਨੂੰ ਆਪਣਾ ਨਾਮ ਧਾਮ ਕੁਛ ਵੀ ਚੇਤੇ ਨਹੀਂ ਰਹਿੰਦਾ। ਕਹਿੰਦੇ ਨੇ ਜਨਮ ਦਾ ਕਾਰਨ ਵੀ ਬੇਹੋਸ਼ੀ ਹੈ, ਮਰਨ ਦਾ ਸਾਧਨ ਵੀ ਬੇਹੋਸ਼ੀ ਹੈ। ਬੇਹੋਸ਼ੀ ਚ ਜੰਮਦਾ ਹੈ, ਬੇਹੋਸ਼ੀ ਚ ਮਰਦਾ ਹੈ। ਬੇਹੋਸ਼ੀ ਦੇ ਚ ਮਰਨ ਦੀ ਕਿਰਿਆ ਚੱਲਦੀ ਹੈ ਔਰ ਬੇਹੋਸ਼ੀ ਦੇ ਚ ਹੀ ਜਨਮ ਦੀ ਕਿਰਿਆ ਚੱਲਦੀ ਹੈ। ਬੇਹੋਸ਼ੀ ਹਾਵੀ ਹੈ, ਜਦ ਕਾਮ ਦੇ ਚ ਹੋਸ਼ ਹੋ ਗਿਆ ਤਾਂ ਫਿਰ ਮਰਨ ਦੇ ਚ ਵੀ ਹੋਸ਼ ਹੋਵੇਗਾ, ਔਰ ਜਿਸਦਾ ਮਰਨ ਦੇ ਚ ਹੋਸ਼ ਹੋ ਗਿਆ ਨਾ ਫਿਰ ਜਨਮ ਨਾ ਫਿਰ ਮਰਨ, ਫਿਰ ਤੋਂ ਅਗੰਮੀ ਦੁਨੀਆਂ ਦਾ ਵਾਸੀ ਹੋ ਜਾਂਦਾ। ਬਹੁਤ ਵੱਡੇ ਅਪਰਾਧ ਕਰਨੇ ਹੋਣ ਤਾਂ ਕਈ ਦਫ਼ਾ ਮਨੁੱਖ ਆਪਣੇ ਆਪ ਨੂੰ ਥੋੜਾ ਬੇਹੋਸ਼ ਕਰਦਾ, ਸ਼ਰਾਬ ਪੀਂਦਾ ਹੈ। ਤੇ ਜੇ ਕਾਮ ਦੀ ਸ਼ਰਾਬ ਦਾ ਨਸ਼ਾ ਮਨੁੱਖ ਦੇ ਮਨ ਨੂੰ ਹਰ ਵਕਤ ਚੜਿਆ ਹੋਵੇ ਤਾਂ ਇਸ ਦੀਆਂ ਅੱਖਾਂ ਤੇ ਹਰ ਵਕਤ ਮੈਲੀਆਂ ਰਹਿਣਗੀਆਂ, ਇਸ ਦਾ ਤਨ ਤੇ ਹਰ ਵਕਤ ਮੈਲਾ ਰਹੇਗਾ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕ੍ਰੋਧ ਕਟੋਰੀ, ਕ੍ਰੋਧ ਦਾ ਇਹ ਕਟੋਰਾ ਹੈ, ਪਿਆਲਾ ਹੈ, ਮੂੰਹ ਭਰੀ, ਮੂੰਹ ਦੇ ਚ ਕ੍ਰੋਧ ਭਰਿਆ, ਮੂੰਹ ਕਟੋਰਾ ਬਣਿਆ ਹੋਇਆ। ਇਹਦੇ ਚ ਕੀ ਹੈ? ਕਾਮ ਦੀ ਸ਼ਰਾਬ ਔਰ ਕ੍ਰੋਧ ਕਟੋਰਾ ਬਣਿਆ ਹੈ, ਕਿਉਂਕਿ ਕ੍ਰੋਧ ਤੇ ਮੂੰਹ ਦੇ ਰਾਹੀਂ ਜ਼ਿਆਦਾ ਪ੍ਰਗਟ ਆਉਂਦਾ ਹੈ, ਭਾਵੇਂ ਕ੍ਰੋਧ ਅੱਖਾਂ ਚ ਵੀ ਪ੍ਰਗਟ ਆਉਂਦਾ ਹੈ, ਭਾਵੇਂ ਕ੍ਰੋਧ ਹੱਥਾਂ ਚ ਵੀ ਪ੍ਰਗਟ ਆਉਂਦਾ ਹੈ, ਭਾਵੇਂ ਕ੍ਰੋਧ ਚਿਹਰੇ ਤੇ ਵੀ ਪ੍ਰਗਟ ਆਉਂਦਾ ਹੈ, ਪਰ ਕ੍ਰੋਧ ਦੀ ਅਸਥੂਲ ਕਿਰਿਆ ਬਹੁਤੀ ਜ਼ਬਾਨ ਤੋਂ ਪ੍ਰਗਟ ਆਉਂਦੀ ਹੈ। ਔਰ ਜੇ ਜ਼ਬਾਨ ਚੋਂ ਕ੍ਰੋਧ ਨਿਕਲਣ ਲੱਗ ਪਵੇ ਤਾਂ ਜ਼ਬਾਨ ਸਖਤ ਆਉਂਦੀ ਹੈ। ਕਹਿੰਦੇ ਨੇ ਜ਼ਬਾਨ ਦੀ ਸਖਤੀ ਪਰਮਾਤਮਾ ਨੂੰ ਪਸੰਦ ਨਹੀਂ। ਖੁਦਾ ਕੋ ਨਾ ਮਨਜ਼ੂਰ ਥੀ ਸਖਤੀ ਜ਼ਬਾਨ ਮੈਂ, ਇਸੀ ਲਈ ਨਾ ਹੱਡੀ ਰੱਖੀ ਜ਼ਬਾਨ ਮੈਂ। ਜ਼ਬਾਨ ਦੇ ਚ ਉਸਨੇ ਹੱਡੀ ਨਹੀਂ ਰੱਖੀ, ਸਖਤੀ ਨਹੀਂ ਚਾਹੀਦੀ ਜ਼ਬਾਨ ਦੇ ਵਿੱਚ। ਔਰ ਜੋ ਜ਼ਬਾਨ ਦੇ ਸਖਤੀ ਲੈ ਆਇਆ ਸਮਝ ਲਓ ਜ਼ਬਾਨ ਦੇ ਚ ਹੱਡੀ ਆ ਗਈ ਹੈ, ਇਹਦੇ ਹਲਕ ਦੇ ਚ ਹੱਡੀ ਆ ਗਈ ਹੈ, ਇਸਦੀ ਜ਼ਬਾਨ ਸਖਤ ਹੋ ਗਈ ਹੈ। ਘਰੇਲੂ ਬਹੁਤੇ ਕਲੇਸ਼ ਜ਼ਬਾਨ ਦੀ ਸਖਤੀ ਤੋਂ ਪੈਦਾ ਹੁੰਦੇ ਨੇ, ਬਹੁਤ ਸਾਰੇ ਸੰਘਰਸ਼ ਤੇ ਲੜਾਈਆਂ ਦਾ ਕਾਰਨ ਮਨੁੱਖ ਦੀਆਂ ਅੱਖਾਂ ਨਹੀਂ ਨੇ, ਮਨੁੱਖ ਦੇ ਕੰਨ ਨਹੀਂ ਨੇ, ਮਨੁੱਖ ਦੀ ਨਾਸਕਾ ਨਹੀਂ ਹੈ, ਮਨੁੱਖ ਦੇ ਹੱਥ ਪੈਰ ਵੀ ਨਹੀਂ, ਮਨੁੱਖ ਦੀ ਜ਼ਬਾਨ। ਅਗਰ ਕੱਲ ਕਲੇਸ਼ ਦਾ ਮੂਲ ਕੇਂਦਰ ਲੱਭਾਂਗੇ ਕਿਸ ਕਾਰਨ ਕਰਕੇ ਹੋਇਆ ਤਾਂ ਇਹ ਜ਼ਬਾਨ ਹੀ ਮਿਲੇਗੀ। ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ, ਪਿਲਾਵਾ ਕੌਣ ਹੈ, ਸਾਕੀ ਕੌਣ ਹੈ? ਅਹੰਕਾਰ ਪੇਸ਼ ਕਰਨ ਵਾਲਾ, ਅਹੰਕਾਰ, ਮੈਂ ਹਾਂ, ਮੈਂ ਹਾਂ, ਮੈਂ ਹਾਂ। ਜਿਤਨਾ ਹੰਕਾਰੀ ਮਨੁੱਖ ਹੋਵੇਗਾ ਉਤਨਾ ਕ੍ਰੋਧੀ ਹੋਵੇਗਾ, ਜਿਤਨਾ ਹੰਕਾਰੀ ਮਨੁੱਖ ਹੋਵੇਗਾ ਉਤਨਾ ਹੀ ਕਾਮੀ ਹੋਵੇਗਾ। ਤਾਂ ਹੀ ਇਹ ਦੋਵਾਂ ਦਾ ਇਕੱਠਾ ਜ਼ਿਕਰ ਕੀਤਾ ਮੇਰੇ ਪਾਤਸ਼ਾਹ ਦੀ ਬਾਣੀ ਨੇ, ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ। ਜਿਵੇਂ ਸੋਨੇ ਨੂੰ ਸੁਹਾਗਾ ਢਾਲ ਕੇ ਰੱਖ ਦਿੰਦਾ, ਕਾਮ ਤੇ ਕ੍ਰੋਧ ਮਨੁੱਖ ਦੀ ਕਾਇਆ ਨੂੰ ਗਾਲ ਕੇ ਰੱਖ ਦਿੰਦਾ। ਕਾਇਆ ਦੇ ਬਹੁਤ ਸਾਰੇ ਕ੍ਰੋਧ, ਕਾਇਆ ਦੇ ਬਹੁਤ ਸਾਰੇ ਰੋਗਾਂ ਦਾ ਮੂਲ ਕਾਰਨ ਅਸੀਮ ਕ੍ਰੋਧ, ਅਸੀਮ ਕਾਮ। ਅਗਰ ਕਾਮ ਸੀਮਾ ਦੇ ਚ ਹੈ ਤੇ ਕ੍ਰੋਧ ਖਤਮ ਹੋ ਗਿਆ, ਇਸ ਮਨੁੱਖ ਦੀ ਕਾਇਆ ਕੰਚਨ ਵਰਗੀ ਹੋ ਸਕਦੀ ਹੈ, ਕੰਚਨ ਵਰਗੀ ਕਾਇਆ। ਜੇ ਪ੍ਰਸਾਦ ਅਰੋਗ ਕੰਚਨ ਦੇ ਹੀ ਲਿਵ ਲਾਵੋ ਤਿਸ ਰਾਮ ਸੁਨੇਹੀ। ਸੋਨਾ ਕੀ ਸੋਨਾ ਹੋਵੇਗਾ, ਕਾਇਆ ਹੀ ਸੋਨਾ ਹੈ, ਕਾਇਆ ਹੀ ਕੰਚਨ ਹੈ। ਪਰ ਕਾਇਆ ਨੂੰ ਕੰਚਨ ਬਣਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ, ਕਾਇਆ ਨੂੰ ਲੋਹਾ ਬਣਾ ਕੇ ਔਰ ਜ਼ੰਗਾਲ ਲਾ ਦੇਣਾ ਇਹ ਸਭ ਨੂੰ ਆਉਂਦਾ ਹੈ। ਔਰ ਗੁਰੂ ਨਾਨਕ ਨੇ ਇਸ ਦਾ ਬੜਾ ਜ਼ਿਕਰ ਕੀਤਾ, ਕਲ ਕਲ ਵਾਲੀ ਕਾਮ ਮਦ ਮਨਵਾ ਪੀਵਣ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ। ਮਜਲਿਸ ਵੀ ਚਾਹੀਦੀ ਹੈ, ਸ਼ਰਾਬ ਕੱਲੀ ਕਿਵੇਂ ਪੀਏ, ਕੋਈ ਮਹਿਫਿਲ, ਕੋਈ ਸਾਥੀ। ਇਹੀ ਕਾਰਨ ਹੈ ਸ਼ਰਾਬੀ ਸਾਥੀ ਲੱਭਦੇ ਨੇ, ਸਾਥ ਲੱਭਦੇ ਨੇ।
तो मजलिस वास्तविक केड़ी है? महाराज कहते हैं मजलस कूड़े लब दी पीपी होए खुआर, झूठे लोभ दी महफिल। झूठ क्यों कह देता? लोभी झूठा ही होता है। झूठ क्यों कह देता? जीवन सीमा दिच है, लोभ असीम है। कितना जीवेगा? 100 साल, चलो 150 साल तक जी रहेगा। जीवन दी सीमा है, मनुख दे लोभ दी सीमा नहीं है। आज तक किसी भी पैमाने नाल मनुख दा लोभ नापिया नहीं गया। ये गल वखरी है, हिमालिया दी बुलंदी नाप ली गई है, प्रशांत महासागर दी गहराई नाप ली गई है, सूरज चंद तारियां दी बुलंदी नाप ली गई है। ये लोभ किथे खत्म होता है? सीमा अजे भी पकड़ च नहीं आई। किथे खत्म होगा? किथे गल मुकेगी? इति सहस खटे लख को उठ धावे, तृप्त ना आवे माया पाछे पावे। कहिंदे ने एक राजे ने एक भिक्षु नो, बौद्ध भिक्षु नो बेनती की थी, बड़ा आनंद दिखाई देंदा है थोड़े कोल, बड़ा सरूर, बड़ा रस, साड़ी झोली च भी पाओ। ये भिक्षु कहन लगा, अच्छा मैं कल जब थोड़े द्वार ते भिक्षा मंगण आवांगा तो कुछ भिक्षा मैं थोड़ी झोली च भी पा देंगा। तुसी पदार्थ मेरे पात्र दे च पाणा, परमात्मा दी कुछ गल्ला मैं थोड़े पात्र दे च पाण दी कोशिश करांगा। और अक्सर संत ते संसारी पदार्थ ते परमात्मा दा वट्टा सट्टा करदे ही रहे ने। ओ पदार्थ चोली च पा देंदे रहे ने, ओ परमात्मा दी गल सुना देंदा रहे। आदकाल तो ऐसा चलदा रहे। राजा खुश होया और कहन लगा, ए भिक्षु फिर कल सब तो पहले साढ़े घर ही आना, इत्थे ही आना, असी भिक्षा लेके खड़े होवांगे। अक्सर बौद्ध भिक्षुआं नूं भिक्षा देण लई भिक्षा दाते बार खड़े होंदे ने और देंदे ने। जिथे जिथे बौद्ध धर्म है ये दृश्य बहुत देखने नूं मिलदे ने। राजा भिक्षा लेके पके हुए पकवान तरह तरह दे बार लेके खड़ा है। भिक्षु पात्र ले आया और आखिया, राजन पाओ। वो खीर पाई, राजे ने थल्ले डुल गई। भिक्षु ने किया, होर पदार्थ पाओ। राजे ने सोचा शायद कोई करामाती गल होवे, पात्र आपे ठीक हो जाए। तो फिर हलवा पाया, पूड़ियां पाईया, थल्ले डिग गई। होर पदार्थ पाओ, तरह तरह दे बने हुए होर पकवान उस पात्र दे पाए, पकवान थल्ले बिखर दे गए, गिर दे गए। भिक्षु दा पात्र अगे है। राजा कहिंदा है, ऐ भिक्षु तुसी भिक्षा मंगण ते आ गए और राज द्वार ते आए, पर कम से कम अपना भिक्षा पात्र ते वेख लेंदे, ये ते टूटिया होया, इहदा थल्ले पेंदा ही नहीं है। राजन फिर मैं यही गल तैनू आखा, तू रब दी गल मैथों सुनना चाहना है, परमात्मा दा ज्ञान मैथों लेना चाहना है, तैनू अपना छलनी मन नहीं दिखाई देंदा। तेरे दित्ते हुए पदार्थ मेरे पात्र तो डुल गए, मेरा दित्ता होया परमात्मा दा ज्ञान भी तेरे पात्र तो डुल जाएगा। पहले अपना पात्र ठीक कर, भिक्षा मिल जाएगी। पहले अपना मन ठीक कर, भगवान मिल जाएगा। मजलस कूड़े लब दी पीपी होए खुआर, इस शराब नू पीपी के दुनिया खुआर हो रही है और अपना जीवन अजाई गवा रही है। लेकिन शराब नाल कबाब जुड़े होया है। और अक्सर जब शराब दी गल चले, शराबो कबाब,
کباب دی گل چلے شراب و کباب کباب و شراب شراب کباب کھاندے ہو حالانکہ ایک پین والا ہے ایک کھان والا ہے پر شراب نال کباب جڑ گیا دھن گرو نانک دیو جی مہاراج کہندے نے کباب کھانے نے تو جس ڈھنگ نال میں تینوں ذبح کرن نو دسدا ہاں بکرے نو اس ڈھنگ نال ذبح کر اور جد توں اس چھرے نال ذبح کرے گا اور میرے دسے ڈھنگ دے مطابق کرے گا تو جد اس بکرے چ خون نکل جائے گا جان نکل جائے گی وہ جڑا ماس ہوے گا جی کدرے توں کھا لوے کدی زندگی تینو بوکھی نہیں لگے گی ہر وقت رجیا رہے گا ہر وقت ترپت رہے گا تو جی ہوں پوچھئے بابا کیڑا چھرا ہے گرو نانک دے بول بڑے قیمتی سچ کی کاتی سچ سب سار چھرا ہوے سچ دا سچ نو چھرا کیوں کہہ دیتا سچ ایسا چھرا ہے کہ دو دھارا کھنڈا ہے اور دو نوکا کھنڈا ہے سچ بولاں گے دوجے نو بھی چبھدا ہے اپنے نو بھی چبھدا ہے کہ دوجے نو بھی قائل کرے گا اپنے نو بھی کرے گا اس واسطے سچ بولنا کٹھن ہے کٹھن ہے کہ دوجے نو چبھے گا پر اپنے نو بھی چبھے گا اور جد چبھے گا کٹے گا تو چھرے دا ایک کم ہے جد کسے دی گردن کٹے کسے دے انگ نو کٹے کسے نو چبھے تو خون تے نکلے گا اگر سچ دے چھرے نال ذبح کریے اور سچ دا چھرا اے چبھے دو دارا تو جھوٹ تے نکلے گا جھوٹ دا ہی خون منک دے اندر ہے خون نہیں ہے جھوٹ ہے منک دے اندر باہر دے چھرے نال شریر چو خون نکلدا ہے سچ دے چھرے نال کوئی ذبح ہوے اندروں جھوٹ نکلدا ہے سچ کی کاتی سچ سب سار گھاڑ تس کی اپر اپار یہ جو سچ دا چھرا ہے یہ دا لوہا سچ ہے اس دی جو دھارا ہے گھاڑت ہے وہ بھی سچ ہے کس کا کٹھا ہووے سیکھ لہو لب نکھتھا ویکھ اگر اس چھرے نال جی کدھر کٹھا کریں دو طریقے نے کٹھا جھٹکا ایک جھٹکے نال گردن الگ کیتی جھٹکا آہستہ آہستہ ریت کے گردن الگ کیتی یہ کٹھا کہندے نے کوہنا آہستہ آہستہ جے تو اس ڈھنگ نال آہستہ آہستہ کوویں سچ نو سہجے اچارن کرنا پیندا ہے اور سچ کی ہے پرماتما دا نام یہ پہلے زبان تے آوے تو زبان دے چوں ہڈی نکلے گی زبان دے چوں سختی نکلے گی یہ ہو نہیں سکدا جس زبان تے رام ہے اس زبان دے سختی ہوئے جس زبان تے واہگرو ہے اس زبان تے کرور ہوئے یہ ہو ہی نہیں سکدا زہر اس گل دا ثبوت ہے اجے زبان نے امرت دا رس نہیں مانے سختی اس گل دا ثبوت ہے یہ زبان نہیں رہ گئی کیونکہ زبان دے ہڈی نہیں آندی زبان دے سختی نہیں آندی زبان دے ہڈی آ گئی ہے یہ ماس دا ٹکڑا تے بن کے رہ گئی زبان نہیں ہے تس کا کٹھا ہووے سیک لہو لب نکھتھا ویک پرماتما دے نام نو چھرا کہہ دیتا ہے گرو نانک نے ایسا چھرا ہے کو کے رکھ دے گا چھرے نے کونا ہے تو نکلے گا کی نکلے گا کام نکلے گا لوبھ ایک کسائی چھرا پھیرتا ہے بکرے تھے نکلتا ہے خون بعد
आंदरा ओजरी कड़के परे सुटदा है। पर सच दे छुरे नाल जद किसे दा मन जबा हुंदा है, लोभ निकल जांदा है, वासना निकल जांदी है, शुद्ध मास रह जांदा है, शुद्ध मन रह जांदा है। उसे नू कहंदे ने मन शुद्ध हो गया, मन पावन हो गया। सच की काथी सच सब सार, गाड़त तिसकी अपर अपार, तिसका कुठा होवे सेख, लहू लब निखत्ता वेख। ऐ शेख जे इस छुरे दा किधरे तू जवा कीता होया, मांस खा लवें, परमात्मा ने कबूल कर लेना है, ईश्वर ने कबूल कर लेना है। खा मांस जरूर खा, पी शराब जरूर पी, पर केड़ी शराब? धन गुरु नानक देव जी महाराज दी जिंदगी दे नाल बोल जुड़े हुए ने, नाम खुमारी नानका चढ़ी रहे दिन रात, नाम दी शराब पी। तो नाम शराब है, हां नाम एक ऐसी शराब है, और ऐसा सरूर तारी हो जांदा है, सारे दुख मिट जांदे ने, सारे विकार निकल जांदे ने। बाहर दी शराब जितने जितने घुट अंदर जाएगी, वो शराब ही अंदर नहीं जा रही, विकार भी अंदर जा रहे हैं। शराबी कामी होवेगा, शराबी क्रोधी होवेगा, शराबी भोगी होवेगा, सारा अनर्थ शराब नाल जुड़ गया। बेशतर मुल्कां दे शराब पानी दी तरह पीती जा रही है, दुराचार आम हो गया, या इंज कह लो दुराचार दे बाजार, बाजार ही दुराचार दा रूप धारण कर गए। बिकदियां सन जिनसां किसे वक्त बाजार देच, कपड़ा बिकदा सी, सोना चांदी बिकदा सी, फल फूल बिकदे सन, पर ए बाजार अज मामूली रह गए ने। स्त्री दी असमत बिकदी है, इज्जत बिकदी है, इन्हां बाजारां दी महिमा बहुत वड्डी होगी। ए नाम मात्र कहलाण वाले क्लब, ए थिएटर और इस तरह दी आयाश दी दुनिया, वैश्याले सब असमत फिरोशी दे अड्डे। बिकदी है असमत स्त्री दी, बाजार देच हुण दुराचार बिकदा है, बाजार देच वस्तुआं नहीं। अगर कोई नाम दी शराब पी लवे, इस शराब किवें बनेगी? गुड़ कर ज्ञान, ध्यान कर मऊआ, पहु भाटी तन धारा, रब्बी भय दी भट्ठी बना, उहदे च रब्बी ज्ञान दा गुड़ पा, उहदे च रब्बी ध्यान दा मऊआ पा, मऊआ एक फुल, ते भय दी भट्ठी। मनुख समाज तो डरदा है, मनुख कानून तो डरदा है, मनुख परमात्मा तो नहीं डरदा। संकोचमई बिरती बना देंदा है, कानून दा भय, समाज दा भय, भी समाज दियां नजरां नहीं ने ते हुण मैं गुनाह करा, कानून दी पहुंच नहीं है ते हुण मैं पाप करा। है ते पापी, पर पाप उत्थे करेगा जिथे तक कानून दी निगाह नहीं पहुंच सकदी। है ते गुनाहगार, पर गुनाह उत्थे करेगा जिथे समाज दियां नजरां नहीं पहुंच सकदियां। लेकिन रब दा भय अगर ए मनदा है, तो गुनाह होवेगा ही नहीं, पाप होवेगा ही नहीं। रब्बी भय ने पवित्र करके रख देना है, शुद्ध करके रख देना है। ए भय दी तू भट्ठी बना, एदे च पा ज्ञान दा गुड़, एदे च पा ध्यान दा मऊआ। अग केड़ी इस भट्ठी दे तले बालनी है, दो पुर जोर रसाई पाठी, पियो महारस भारी, काम क्रोध दोए किए जलेता, छूट गई संसारी। दो पुर जोर, सुरत ते शब्द नु जोड़, ये दो पुड़ा नु जोड़ के बना चुल्ला, दो पुड़ा नु जोड़ के चुल्ला बनदा है। सुरत दे शब्द नूं कट्ठा करे बना चुल्हा, इस दे ते रख भय दी भट्ठी,
ਆ ਗਿਆਨ ਦਾ ਗੁੜ ਤੇ ਅੰਨ ਦਾ ਮਹੁਆ, ਥੱਲੇ ਬਾਲਣ ਕਿਹੜਾ ਡਾਣਾ, ਕਾਮ ਕ੍ਰੋਧ ਦੋਏ ਕੀਏ ਜਲੇ ਥਾ, ਛੂਟ ਗਈ ਸੰਸਾਰੀ। ਕਾਮ ਦਾ ਈਂਧਨ, ਕ੍ਰੋਧ ਦਾ ਈਂਧਨ, ਇਹ ਥੱਲੇ ਬਾਲ। ਜੈਸੇ ਜੈਸੇ ਤੂੰ ਗਿਆਨ ਦਾ ਗੁੜ ਪਾਉਂਦਾ ਜਾਏਗਾ, ਧਿਆਨ ਦਾ ਮਹੁਆ ਪਾਉਂਦਾ ਜਾਏਗਾ, ਔਰ ਜੈਸੇ ਜੈਸੇ ਤੇ ਤੂੰ ਸੁਰ ਤੇ ਸ਼ਬਦ ਨੂੰ ਇੱਕ ਕਰਦਾ ਜਾਏਗਾ, ਕਾਮ ਸੜਦਾ ਜਾਏਗਾ, ਕ੍ਰੋਧ ਸੜਦਾ ਜਾਏਗਾ, ਆਖਿਰ ਈਂਧਨ ਹੀ ਤੇ ਜਲਦਾ ਹੈ। ਤੂੰ ਕਾਮ ਈਂਧਨ ਹੈ, ਜਲੇਗਾ, ਕ੍ਰੋਧ ਈਂਧਨ ਹੈ, ਜਲੇਗਾ। ਕਾਮ ਕ੍ਰੋਧ ਕਰਕੇ ਜ਼ਿੰਦਗੀ ਚੱਲਦੀ ਹੈ, ਈਂਧਨ ਕਰਕੇ ਜ਼ਿੰਦਗੀ ਚੱਲਦੀ ਹੈ, ਅੱਗ ਕਰਕੇ ਇਹ ਅੱਗ ਖਤਮ ਹੋਵੇਗੀ। ਕਿਉਂਕਿ ਈਂਧਨ ਉਤਨੇ ਚਿਰ ਤੱਕ ਈਂਧਨ ਹੈ ਜੋ ਕਾਰਾਮਦ ਹੋਵੇ, ਈਂਧਨ ਉਦੋਂ ਬਰਬਾਦੀ ਬਣ ਜਾਂਦਾ ਜਦ ਅੱਗ ਮਕਾਨ ਨੂੰ ਲੱਗ ਜਾਏ, ਦੁਕਾਨ ਨੂੰ ਲੱਗ ਜਾਏ, ਸਾੜ ਕੇ ਰਾਖ ਕਰ ਦੇਵੇ। ਕਾਮ ਕ੍ਰੋਧ ਦੋਏ ਕੀਏ ਜਲੇ ਤਾ, ਛੂਟ ਗਈ ਸੰਸਾਰੀ, ਸੜ ਗਿਆ ਕ੍ਰੋਧ, ਸੜ ਗਿਆ ਕਾਮ। ਉਹ ਜੋ ਗਿਆਨ ਦਾ ਗੁੜ ਸੀ, ਉਹ ਜੋ ਧਿਆਨ ਦਾ ਮਹੁਆ ਸੀ, ਉਹ ਐਸਾ ਪੱਕਿਆ, ਉਹਦੇ ਚੋਂ ਨਿਕਲੀ ਸ਼ਰਾਬ ਨਾਮ ਦੀ, ਉਹਦੇ ਚੋਂ ਨਿਕਲੀ ਸ਼ਰਾਬ ਪ੍ਰਭੂ ਦੇ ਸਿਮਰਨ ਦੀ। ਤੋ ਪੁੱਛੀਏ ਕਬੀਰ, ਇਹ ਸ਼ਰਾਬ ਬਣਾਉਣੀ ਕਿਸ ਤੋਂ ਸਿੱਖੀ, ਕੌਣ ਸਿਖਾਉਂਦਾ ਹੈ? ਇਸ ਤਰ੍ਹਾਂ ਦੇ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਹੁਤ ਸਾਰੇ ਨੇ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰ ਤੇ ਸੁਦ ਪਾਈ, ਦਾਸ ਕਬੀਰ ਤਾਸ ਮਦ ਮਾਤਾ, ਉਚਕ ਨਾ ਕਬਹੂ ਜਾਈ। ਇਹ ਸਮਝ ਗੁਰੂ ਤੋਂ ਲਈ ਹੈ, ਔਰ ਜਿਸ ਦਿਨ ਦੀ ਇਹ ਸ਼ਰਾਬ ਪੀਤੀ ਹੈ, ਹੁਣ ਬਾਕੀ ਸ਼ਰਾਬ ਪੀਣ ਨੂੰ ਜੀ ਨਹੀਂ ਕਰਦਾ। ਰਾਮ ਦਾ ਰਸ ਆਉਂਦਿਆਂ ਹੀ ਕਾਮ ਦਾ ਰਸ ਮਿਟ ਜਾਂਦਾ ਹੈ, ਰਾਮ ਦਾ ਰਸ ਆਉਂਦਿਆਂ ਹੀ ਕ੍ਰੋਧ ਖਤਮ ਹੋ ਜਾਂਦਾ ਹੈ, ਰਾਮ ਦਾ ਰਸ ਆਉਂਦਿਆਂ ਰੋਮ ਰੋਮ ਦੇ ਚੋਂ ਲੋਭ ਨਿਕਲ ਜਾਂਦਾ ਹੈ, ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ। ਔਰ ਜ਼ਿੰਦਗੀ ਜਦ ਅੰਮ੍ਰਿਤਮਈ ਹੋ ਗਈ ਹੈ, ਤਾਂ ਪਹਿਚਾਣ ਕੇ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ, ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ। ਜ਼ਹਿਰੀਲੇ ਬੋਲ ਦੱਸਦੇ ਨੇ ਜੀਵਨ ਜ਼ਹਿਰ ਹੈ, ਇਹ ਫਿੱਕੀ ਦ੍ਰਿਸ਼ਟੀ ਦੱਸਦੀ ਹੈ, ਇਹ ਜ਼ਹਿਰੀਲੀ ਨਿਗਾਹਾਂ ਦੱਸਦੀਆਂ ਨੇ ਜ਼ਿੰਦਗੀ ਜ਼ਹਿਰ ਹੈ। ਜ਼ਹਿਰ ਨੂੰ ਅੰਮ੍ਰਿਤ ਬਣਾਉਣ ਦੀ ਜਾਚ ਜੇ ਆ ਜਾਏ ਭਗਤ ਹੈ, ਪਰ ਜੇ ਅੰਮ੍ਰਿਤ ਨੂੰ ਜ਼ਹਿਰ ਬਣਾਈ ਜਾ ਰਿਹਾ ਹੈ, ਤਾਂ ਫਿਰ ਇਹ ਸੰਸਾਰੀ ਹੈ, ਮੂੜ ਹੈ, ਨਾਦਾਨ ਹੈ। ਕੁਦਰਤ ਨੇ ਇੱਕ ਐਸਾ ਨਿਯਮ ਬਣਾਇਆ, ਅੰਮ੍ਰਿਤ ਜ਼ਹਿਰ ਬਣ ਸਕਦੀ ਹੈ, ਔਰ ਜ਼ਹਿਰ ਵੀ ਅੰਮ੍ਰਿਤ ਬਣ ਸਕਦਾ ਹੈ। ਸ਼ਾਇਦ ਇਸੇ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ ਕਹਿ ਦਿੱਤਾ, ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜੇ ਕਿਧਰੇ ਤੈਨੂੰ ਪੀਣ ਦਾ ਢੰਗ ਆ ਜਾਏ, ਤੋ ਕਾਮ ਰਸ ਵੀ ਰਾਮ ਰਸ ਹੋ ਸਕਦਾ ਹੈ, ਤੇ ਜੇ ਤੈਨੂੰ ਪੀਣ ਦਾ ਢੰਗ ਨਹੀਂ ਆਇਆ, ਤੋ ਰਾਮ ਰਸ ਵੀ ਕਾਮ ਰਸ ਦੇ ਚ ਬਦਲ ਸਕਦਾ ਹੈ, ਜ਼ਹਿਰ ਵੀ ਅੰਮ੍ਰਿਤ ਹੋ ਸਕਦੀ ਹੈ, ਅੰਮ੍ਰਿਤ ਵੀ ਜ਼ਹਿਰ ਹੋ ਸਕਦਾ ਹੈ, ਅਗਰ ਤੈਨੂੰ ਪੀਣ ਦਾ ਢੰਗ ਨਹੀਂ ਆਇਆ। ਸੰਖਿਆ ਜ਼ਹਿਰ ਹੈ, ਪਰ ਹਕੀਮ ਮਾਰ ਕੇ ਉਸ ਨੂੰ ਕੁਸ਼ਤਾ ਬਣਾ ਦਿੰਦਾ ਹੈ, ਅੰਮ੍ਰਿਤ। ਅੰਗੂਰਾਂ ਦਾ ਰਸ ਅੰਮ੍ਰਿਤ ਹੈ, ਗੰਨੇ ਦਾ ਰਸ ਅੰਮ੍ਰਿਤ ਹੈ, ਪਰ ਇੱਕ ਕਲਾਲ ਤਰਕਾ ਕੇ ਉਸ ਨੂੰ ਸ਼ਰਾਬ ਬਣਾ ਦਿੰਦਾ, ਕੌੜਾ ਬਣਾ ਦਿੰਦਾ। ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ, ਕੌੜੇ ਨੂੰ ਮਿੱਠਾ ਕੀਤਾ ਜਾ ਸਕਦਾ, ਅੰਮ੍ਰਿਤ ਨੂੰ ਜ਼ਹਿਰ ਬਣਾਇਆ ਜਾ ਸਕਦਾ, ਜ਼ਹਿਰ ਨੂੰ ਅੰਮ੍ਰਿਤ ਬਣਾਇਆ ਜਾ ਸਕਦਾ। ਜਿਸਨੇ ਜ਼ਹਿਰ ਨੂੰ ਅੰਮ੍ਰਿਤ ਬਣਾ ਲਿਆ ਸੰਤ, ਔਰ ਜਿਹਨੇ ਅੰਮ੍ਰਿਤ ਨੂੰ ਜ਼ਹਿਰ ਬਣਾ ਲਿਆ ਦੁਸ਼ਟ ਸੰਸਾਰੀ। ਤਾਂ ਇਹ ਦੋ ਤਰ੍ਹਾਂ ਦੀ ਜ਼ਿੰਦਗੀ ਮਿਲਦੀ ਹੈ ਜਗਤ ਦੇ ਵਿੱਚ, ਜ਼ਹਿਰਮਈ ਅੰਮ੍ਰਿਤਮਈ। ਪਰ ਅੰਮ੍ਰਿਤ ਬਹੁਤ ਥੋੜਾ, ਬਹੁਤ ਥੋੜਾ, ਬਹੁਤ ਵਿਰਲੇ ਨੇ ਜਿਨ੍ਹਾਂ ਨੇ ਸੰਖੀਏ ਦਾ ਕੁਸ਼ਤਾ ਬਣਾਇਆ ਹੋਵੇ, ਬਹੁਤੇ ਨੇ ਜਿਨ੍ਹਾਂ ਨੇ ਅੰਗੂਰ ਦੀ ਸ਼ਰਾਬ ਬਣਾ ਲਈ, ਸੰਤਰੇ ਦੀ ਸ਼ਰਾਬ ਬਣਾ ਲਈ, ਮਿੱਠੇ ਗੰਨੇ ਦੇ ਰਸ ਦੀ ਸ਼ਰਾਬ ਬਣਾ ਲਈ। ਥੋੜੇ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਮਿਠਾਸ ਨਾਲ ਭਰ ਦਿੱਤਾ, ਬਹੁਤੇ ਨੇ ਜਿਨ੍ਹਾਂ ਨੇ ਕੁੜੱਤਣ ਦੇ ਨਾਲ ਆਪਣੇ ਜੀਵਨ ਨੂੰ ਗਰਕ ਕਰ ਲਿਆ, ਬਹੁਤ ਕੌੜਾ ਕਰ ਲਿਆ, ਬਹੁਤ ਕੌੜਾ ਕਰ ਲਿਆ।
तो धन गुरु नानक देव जी महाराज कहंदे ने युग दे प्रभाव तो बचण वास्ते, क्योंकि युग ते कलाल है, शराब सजा के बैठा है, तो युग दे प्रभाव तो बचण लई ए पुरख तू सतसंग कर, सत दी विचार कर, सत दा चिंतन कर, ताकि युग दे प्रभाव तो तू बच सके, इस कलाली तो तेरी जान छिट सके, और तू ओ रस पीवे कि जगत दे सारे रस फिक्के पै जान, व्यर्थ हो जान। और इसे प्रथा ये सतगुरु ने पंक्ति उच्चारण की थी, बिखे बन फीका त्यागरी सखिए नाम महारस पियो। एक ही जहर तू पी रही है, अमृत पी, अमृत पी, अमृत पी, नाम रस अमृत है, और इसकी खूबी है इनू पींदे ही सारी जहर शरीर चो निकलती है, सारे फिके रस शरीर चो निकलते ने। सतगुर ए अवस्था हर एक दी बनावे।

ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਕੱਲ ਕੱਲ ਵਾਲੀ ਕਾਮ ਮੱਧ, ਜਿਨ੍ਹਾਂ ਨੇ ਕਦੀ ਸਿਲਸਿਲਾਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੈ, ਇਹ ਆਇਆ ਹੋਵੇਗਾ ਵਾਕ ਸਲੋਕ ਮਰਦਾਨਾ ਪਹਿਲਾ। ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ, ਉਹ ਧਿਆਨ ਨਾਲ ਸੁਣਨਾ। ਕੱਲ ਕੱਲ ਵਾਲੀ, ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਹੈ ਤੇ ਸ਼ਰਾਬ ਵੇਚਦਾ ਹੈ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਵੇਖਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ, ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੋਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਹੈ ਕਿਸ ਤੋਂ ਬਣਾਉਂਦਾ ਹੈ, ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ ਹੈ, ਤਨ ਸੁੰਨ ਹੋ ਜਾਂਦਾ ਹੈ, ਦਿਮਾਗ ਸੁੰਨ ਹੋ ਜਾਂਦਾ ਹੈ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਭਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭੁਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪ ਜੀ ਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ,
ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ।

0: ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ, ਸਾਰੇ ਹੋਸ਼ ਜਗਾ ਦਿੰਦਾ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ, ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ, ਖੁਦਾ ਕੈਸਾ ਹੁੰਦਾ, ਸੱਚ ਕੈਸਾ ਹੁੰਦਾ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ, ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ ਹੈ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ, ਚਿੰਤਾਵਾਂ ਭੁਲਾ ਦਿੰਦਾ ਹੈ, ਔਰ ਵਕਤੀ ਤੌਰ ਤੇ ਭੁਲਾਉਂਦਾ ਹੈ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁਗ ਕਲਾਲੀ ਹੈ, ਕਲਾਲ ਹੈ, ਇਹਦੇ ਕੋਲ ਕਿਹੜੀ ਸ਼ਰਾਬ ਹੈ। ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ, ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਯਤ ਕਲ ਜੁਗ ਕੇ ਕਾਮੀ। ਇਸ਼ਾਰਾ ਰਵਿਦਾਸ ਵੀ ਕਰਦੇ ਪਏ ਨੇ, ਇਹ ਯੁਗ ਕਾਮੀ ਯੁਗ ਹੈ, ਪ੍ਰਧਾਨ ਹੈ ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। और इहदे केंद्र तिन ने अहंकार लोभ काम। तो फिर इंज कहिंदे ने अहंकार वासना, लोभ वासना, काम वासना। अहंकार वासना प्रभुता मंगदी है, लोभ वासना पदार्थ ही मंगदी है, काम वासना रूप मंगदी है। किड़ा रूप मंगदी है, किड़े पदार्थ मंगदी है, किड़ी प्रभुता मंगदी है जो कोल नहीं है, नहीं है। जो है उनु वासना देखदी ही नहीं, देखदी नहीं। इस संबंध च एक होर नुक्ता सुन लो। जद मनुख जमीन नु वेखे इन झुके आसमान नहीं वेख सकता, ते जद इंज आसमान नु वेखे तो फिर जमीन नहीं वेख सकता। एको ही समय जमीन ते आसमान दोवें नहीं देख सकेगा, नहीं देख सकेगा। दूसरा उदाहरण, जद झुक के किसे दे पैरां नु वेखिए गौर नाल, उदा मुखड़ा नहीं वेख सकांगे, ते उदे मुखड़े नु देखिए सिद्धा तो फिर उदे चरण नहीं देख सकांगे। है ना, एक इक्को ही समय इक्को ही नजर दे च उदे पैर भी दिखाई देन, उदा मुखड़ा भी दिखाई देवे नहीं। कुदरत ने तौफीक अखां नु दित्ती नहीं, नहीं दित्ती। या झुक के जमीन वेख ले, या सिर उच्चा करके आसमान वेख ले, या नजरां किसे दे पैरां ते टिका दे, या नजरां किसे दे मुखड़े ते टिका दे, तुसीं तजर्बा करके वेख लेना, दोवें इकट्ठे नहीं वेख सकोगे। मुखड़ा ते चरण, आसमान ते जमीन। जो जमीन नू वेखोगे आसमान नहीं दिखाई दे। जितने चिर तक वासना पदार्थ दी चलदी है, उतने चिर तक परमात्मा भी एक वासना दा विषय होवेगा। परमात्मा परमात्मा नहीं है, नहीं है। और हिरदे दी शुद्धि भी नहीं होवेगी अगर वासना करके मैं पाठ कर रहे हैं, वासना करके मैं दान कर रहे हैं, वासना करके मैं पुण्य कर रहे हैं। इस पुण्य नाल हिरदा पावन भी नहीं होवेगा, पवित्र नहीं होवेगा, क्योंकि वासना। इस पुण नाल हिरदा प्रभु नाल जुड़ेगा ही नहीं, कारण वासना ते उदा केंद्र अहंकार है, लोभ है, काम है। मैं फिर दोहरावा, अहंकार आश्रित, लोभ आश्रित, काम आश्रित मनुख दे अंदर वासना चलती है। अहंकार आशत चलती है, फिर वो केंद्र बदल लेंदी है, कुर्सी बदल लेंदी है। फिर लोभ आशत चलन लग पैंदी है, फिर वो सिंघासन बस बदल लेंदी है, काम आशत चलन। कामना मनुख दे अंदर हर वक्त है, वासना हर वक्त है। अहंकार वासना, लोभ वासना, काम वासना। ये वासना जो है उनु नहीं देखते, जो नहीं है उनु देखते। जिहड़ी कुर्सी है उनु नहीं देखते, उत्ते ते बैठे ही है, जिहड़ी नहीं है उनु देखते। जिहड़ा पदार्थ है उनु नहीं देखते, उत्ते जेब दे च है, जो नहीं है उनु देखते। ये वासना दा स्वभाव है। इसनु इस ढंग नाल मैं बयान करदा हुंना, जद नजरां किसे दे पैरां नु वेखन ते मुखड़ा नहीं देख सकदी, ते जे मुखड़े नु देखन ते पैर नहीं देख सकदी, जे नजरां जमीन नु वेखन ते आसमान नहीं वेख सकदी, ते जे नजरां आसमान नु वेखन फिर जमीन नहीं वेख सकदी। इक्को ही समय दोहां नाल संबंध नहीं जुड़दा। अंदर वासना भी रख लईए ते आखिए धार्मिक, वासना ग्रसया मनुख अधार्मिक है, चाहे कुछ भी करे, कुछ भी करे। मैं अर्ज कर दिया, मजबूरी है। ये ठीक है, संगत देच एक क्लास दे सत्संगी नहीं आते, जिमें एक सकूल है, उन सकूल तो एको ही है, उदी यूनिफॉर्म भी एको ही है, पर उदे च क्लासा एक नहीं ने। कोई पहली क्लास जा रहा है विद्यार्थी, कोई दूजी च, कोई तीजी च, कोई चौथी च, कोई पंजवीं च, कोई हाई क्लास दसवीं च बैठ। सत्संगी एक क्लास दे नहीं आते, कोई तो वाकई हाई क्लास दे आते, कोई मिडल दे च आते, सतवीं अठवीं आते, कोई पहली क्लास दे आते, ते कुछ बेचारे इस तरह के ने जिन्हें हुणे नवा नवा एडमिशन लिया, दाखला लिया, पहली दफा ही आया, कुछ भी नहीं पता, मत्था टेके बैठ गया, आया या चला गया। तो कीर्तन कथा सारे सत्संगी को एक ढंग नाल सुनते ने, क्यों? सारे सत्संगी एक ढंग दे होंदे ने, सब प्याले अलग अलग ने, ये भी मैं एक ढंग दे नहीं होंदे। हर एक मनुख की समस्या तो है, पर हर मनुख की समस्या अलग अलग है, अलग अलग अलग अलग है। तो ये जो शब्द है धन गुरु नानक देव जी महाराज का, उन्हां सत्संगियां लई है जिन्हां दा दाखला हाई स्कूल दे दसवीं च हो गया है। जो उच्ची क्लास दे आके बैठ गए, साधना करदिया करदिया समझ आ गई है कुछ। जितने चिर तक अंदर वासना पई चल रही है, मैं सारा दिन पाठ करा, जप करा, तप करा, ये सब संसारी कर्म है, धार्मिक नहीं है। कामना करके मैं गुरुद्वारे आवा तो गुरुद्वारा बाजार बन जाएगा, कामना करके मैं गुरुद्वारे आवा गुरुद्वारा मार्केट बन जाएगा, कामना करके मैं गुरुद्वारे आवा गुरुद्वारा एक फैक्ट्री बन जाएगा। फैक्ट्री बाजार विच जाना मैं कोई संसारिक वस्तु लई, मैं गुरुद्वारे भी गया किसी संसारिक वस्तु लई, मैं गुरुद्वारे गुरु लई नहीं गया, मैं गुरुद्वारे प्रभु लई लई गया। मेरी वासना है, अहंकार वासना, लोभ वासना, काम वासना, होर सुनो, ये वासना जद असीम हो जाए, भाव जिस दी वासना है वो मिल गई, वासना फिर अग्गे चली गई, फिर वो चीज भी मिल गई, वासना फिर अग्गे चली गई, जो हुण भी कोल नहीं है उन्हों देखण लग पई, ये वासना तृष्णा बन जाती है, इसे नूं तृष्णा कहते हैं। वासना पहले एक वस्तु ते टिकी है, मिल गई है, वासना फिर अग्गे चली गई है, मिट्टी नहीं, टिकाऊ नहीं, वो भी मिल गई, वासना फिर अग्गे चली गई। इन्हों कहते हैं हुण ये वासना तृष्णा हो गई है, ते तृष्णा इस तरह है जिवें बांबड़ बलदी अग दे च लखणा पाई जाइए, ते अग नूं पुछिए तो रज गई कि नहीं, ईंधन तो बालन तो अग नहीं रजती, तृष्णा कदी तृप्त नहीं आती, तृष्णा मनुख नूं सदा अतृप्त रखती है, भुखा रखती है। और ये भी सुन लो, तृष्णालु मनुख दे अंदर कोई गुण नहीं आता, नहीं आता, कोई कोमलता नहीं आती। तृष्णा बनती किस तरह है? वासना कामना ही तृष्णा बन जाती है, और वासना दे केंद्र तीन, मैं फिर अर्ज करा, अहंकार वासना, लोभ वासना, काम वासना। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ ਹੈ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਵਾਲੇ, ਡੁੱਬਦੇ ਪਏ ਸਭ ਗਰਕ ਨੇ, ਸਭ ਡੁੱਬੇ ਹੋਏ ਨੇ, ਮੈਂ ਤਾਂ ਐਸਾ ਦੇਖਦਾ। ਇਹ ਵੀ ਮੈਂ ਅਰਜ਼ ਕਰਦਿਆਂ ਨੁਕਤਾ, ਕੋਈ ਪਾਣੀ ਦਾ ਸੁਭਾਅ ਨਹੀਂ ਹੈ ਮਨੁੱਖ ਨੂੰ ਡੋਬਣਾ, ਨਹੀਂ ਡੋਬਦਾ, ਪਾਣੀ ਦਾ ਸੁਭਾਅ ਹੀ ਨਹੀਂ ਹੈ ਡੋਬਣਾ। ਅਗਰ ਪਾਣੀ ਦਾ ਸੁਭਾਅ ਡੋਬਣਾ ਹੁੰਦਾ ਤਾਂ ਫਿਰ ਕੁੱਤੇ ਡੁੱਬਣੇ ਚਾਹੀਦੇ ਸਨ, ਮੱਝਾਂ ਡੁੱਬਣੀਆਂ ਚਾਹੀਦੀਆਂ ਸਨ, ਗਊਆਂ ਡੁੱਬਣੀਆਂ ਚਾਹੀਦੀਆਂ ਸਨ, ਸ਼ੇਰ ਡੁੱਬਣੇ ਚਾਹੀਦੇ ਸਨ, ਬਿੱਲੀਆਂ ਵੀ ਤੈਰਦੀਆਂ ਨੇ, ਕੁੱਤੇ ਵੀ ਤੈਰਦੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ, ਹੈਰਾਨਗੀ, ਸ਼ੇਰ ਵੀ ਤੈਰਦੇ ਨੇ। ਕੇਰਲਾ ਵਿੱਚ ਦੇਖ ਕੇ ਮੈਂ ਦੰਗ ਰਹਿ ਗਿਆ, 60 ਫੁੱਟ ਗਹਿਰੇ ਪਾਣੀ ਵਿੱਚ ਹਾਥੀ ਇਸ਼ਨਾਨ ਪਿਆ ਕਰਦਾ, ਗਹਿਰਾ ਅੰਦਰ ਚਲਾ ਗਿਆ, ਫਿਰ ਉੱਪਰ ਆ ਗਿਆ, ਤੈਰਦਾ ਪਿਆ, ਮੈਨੂੰ ਇੰਜ ਲੱਗੇ ਜਿਵੇਂ ਪਹਾੜ ਪਾਣੀ ਵਿੱਚ ਤੈਰਦਾ ਪਿਆ, ਇੰਨਾ ਵੱਡਾ ਭਾਰੀ ਬਰਖਮ ਜਿਸਮ। ਕਾਫੀ ਚਿਰ ਹੋਇਆ ਇਸ ਦ੍ਰਿਸ਼ ਨੂੰ ਦੇਖਿਆ, ਮੈਨੂੰ ਇਹ ਖਿਆਲ ਮੈਨੂੰ ਉੱਥੋਂ ਮਿਲਿਆ, ਹੈ ਪਾਣੀ ਦਾ ਸੁਭਾਅ ਡੋਬਣਾ ਨਹੀਂ ਹੈ, ਨਹੀਂ ਤੇ ਹਾਥੀ ਡੁੱਬਣਾ ਚਾਹੀਦਾ ਸੀ, ਇੰਨਾ ਗਹਿਰਾ ਪਾਣੀ ਹੈ ਝੀਲ ਦਾ, ਇਹਦੇ ਤੈਰ ਰਿਹਾ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਬਿੱਲੀਆਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਬਦਕਿਸਮਤੀ ਹੈ ਮਨੁੱਖ ਡੁੱਬਦੇ ਨੇ, ਮਨੁੱਖ ਡੁੱਬਦਾ। ਤੇ ਹੁਣ ਪਾਣੀ ਕੋਲ ਪੁੱਛ ਲਈਏ, ਉਹ ਬਿੱਲੀਆਂ ਨਾਲ ਤੇਰੀ ਦੋਸਤੀ ਹੈ, ਕੁੱਤਿਆਂ ਨਾਲ ਤੇਰੀ ਦੋਸਤੀ ਹੈ, ਮਨੁੱਖਾਂ ਨਾਲ ਤੇਰੀ ਦੁਸ਼ਮਣੀ ਹੈ, ਕੁੱਤੇ ਤੇ ਤੈਰਦੇ ਨੇ, ਸੱਪ ਤੈਰਦੇ ਨੇ, ਇੰਨਾ ਜ਼ਹਿਰੀਲਾ ਜਾਨਵਰ ਤੈਰਦਾ, ਕੋਈ ਨਹੀਂ ਡੁੱਬਦਾ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਹਾਥੀ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ। ਮਨੁੱਖ ਡੁੱਬਦਾ ਹੈ, ਆਪਣਾ ਬੈਲੈਂਸ ਵਿਗਾੜ ਬੈਠਦਾ ਹੈ, ਤਵਾਜ਼ਨ ਖੋ ਬੈਠਦਾ, ਵਰਨਾ ਪਾਣੀ ਮਨੁੱਖ ਨੂੰ ਵੀ ਨਹੀਂ ਡੋਬਦਾ। ਕੁਛ ਸਿਆਣੇ ਕਹਿੰਦੇ ਨੇ, ਜਿਹਨੇ ਕਿਧਰੇ ਪਾਣੀ ਵਿੱਚ ਇੱਕ ਦਿਨ ਵੀ ਜੋ ਹੈ ਤੈਰਨਾ ਸਿੱਖਿਆ ਤੇ ਤੈਰਦਾ ਹੈ, ਜੀਵਨ ਭਰ ਇਸ ਨੂੰ ਨਹੀਂ ਭੁੱਲੇਗਾ, ਬਾਕੀ ਵਿਦਿਆ ਕਲਾ ਭੁੱਲ ਸਕਦੀ ਹੈ, ਤੈਰਨਾ ਨਹੀਂ ਮਨੁੱਖ ਭੁੱਲਦਾ। ਜੰਮੂ ਤਵੀ ਦੇ ਚ ਮੈਂ ਇੱਕ ਦਫ਼ਾ ਅਭਿਆਸ ਕੀਤਾ, ਮੈਂ ਕਿਹਾ 30-40 ਸਾਲ ਹੋ ਗਏ, ਬਹੁਤ ਪੁਰਾਣੀ ਗੱਲ, ਪਾਕਿਸਤਾਨ ਤੋਂ ਆਏ ਸੀ, ਦਰਿਆ ਵਿੱਚ ਤੈਰਦੇ ਆਉਂਦੇ ਸੀ, ਟੋਚੀ 'ਚ ਦੇਖਦੇ ਹਾਂ ਜਿਸ ਤਵੀ ਦੇ 'ਚ, ਭੁੱਲ ਗਿਆ ਕਿ ਮੈਨੂੰ ਆਉਂਦਾ, ਦੋ ਤਿੰਨ ਚੰਗੇ ਤੈਰਾਕ ਵਿਚਕਾਰ ਸਨ, ਮੈਂ ਕਿਹਾ ਦੇਖ ਲੈਣਾ ਜੇ ਡੁੱਬਾਂ ਤਾਂ ਫਿਰ ਸੰਭਾਲ ਲੈਣਾ। ਮੈਂ ਤਜਰਬੇ ਦੇ ਤੌਰ 'ਤੇ ਦੇਖਿਆ, ਨਹੀਂ ਡੁੱਬਿਆ ਮੈਂ, ਤੈਰਨਾ ਮਨੁੱਖ ਨਹੀਂ ਬੋਲਦਾ, ਅਗਰ ਆ ਗਿਆ, ਕਿਸੇ ਨੂੰ ਵੀ ਆ ਗਿਆ, ਬਾਕੀ ਭੁੱਲ ਸਕਦਾ, ਸੰਗੀਤ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਤਬਲਾ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਕੋਈ ਵੀ ਕਰਮ ਕੋਈ ਵੀ ਕ੍ਰਿਤ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਤੈਰਨਾ ਮਨੁੱਖ ਨਹੀਂ ਬੋਲਦਾ। ਪ੍ਰਕਿਰਤੀ ਕੁਦਰਤ ਵੀ ਚਾਹੁੰਦੀ ਹੈ ਮਨੁੱਖ ਨਾ ਡੋਬੇ, ਇਹ ਨਾ ਡੋਬੇ, ਔਰ ਵਾਕਈ ਪਾਣੀ ਮਨੁੱਖ ਦਾ ਵੈਰੀ ਨਹੀਂ ਹੈ। ਤੁਸੀਂ ਆਖੋਗੇ ਫਿਰ ਡੁੱਬਦਾ ਕਿਉਂ ਹੈ, ਹੈਰਾਨਗੀ ਹੈ, ਜ਼ਿੰਦਾ ਮਨੁੱਖ ਡੁੱਬਦੇ ਨੇ, ਲਾਸ਼ਾਂ ਤੇ ਤੈਰਦੀਆਂ ਨੇ, ਮੁਰਦੇ ਤੇ ਤੈਰਦੇ ਨੇ। ਮੈਂ ਬਨਾਰਸ ਦੇ ਚ ਪ੍ਰਯਾਗਰਾਜ ਦੇ ਚ ਦੇਖਿਆ ਜਿਨ੍ਹਾਂ ਨੂੰ ਜਲ ਪ੍ਰਵਾਹ ਕਰਦੇ ਨੇ ਗੰਗਾ ਦੇ ਚ, ਬਹੁਤ ਵੱਡਾ ਪੱਥਰ ਉਹਨਾਂ ਦੇ ਨਾਲ ਬਣਦੇ ਨੇ, ਅੱਧ ਹੋ ਗਈ, ਬੰਦਾ ਤੇ ਉਂਝ ਡੁੱਬ ਜਾਂਦਾ, ਇਹ ਮੁਰਦੇ ਨਾਲ ਪੱਥਰ ਬਣਨੇ ਨੇ, ਇਹ ਡੁੱਬਦਾ ਹੀ ਨਹੀਂ। ਲਾਸ਼ਾਂ ਤੈਰਦੀਆਂ ਨੇ, ਜ਼ਿੰਦਾ ਮਨੁੱਖ ਡੁੱਬਦੇ ਨੇ। ਕਾਰਨ ਕਿ ਭੈ ਕਰਕੇ ਜ਼ਿੰਦਾ ਮਨੁੱਖ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੁੱਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਜ਼ਕ। ਅਗਰ ਰਾਜ ਪਾਠ ਕੁਰਸੀ ਡੋਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੁੱਬਦਾ, ਧਨ ਸੰਪਦਾ ਨਹੀਂ ਡੁੱਬਦੀ, ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ। ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਦੇ ਰਾਜੇ ਸਨ, ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ, ਬੜੀ ਧਨ ਸੰਪਦਾ। ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ ਬੜੀ ਧਨ ਸੰਪਦਾ, ਉਹਤੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ, ਪਰ ਮਨੁੱਖ ਡੁੱਬ ਜਾਂਦਾ ਹੈ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਦੇਖਦਾ ਦੁਨੀਆ ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ ਚ ਦਰਜ ਹੈ। ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰ। ਇਹ ਜੋ ਨਤਰੇ ਜਾਣ ਵਾਲਾ ਸਾਗਰ ਹੈ, ਦੁਸਤਰ ਹੈ ਬੜਾ, ਕਿਵੇਂ ਪਾਰ ਜਾਈਏ, ਡੋਬਦਾ ਤੇ ਡੋਬਦਾ। ਮਹਾਰਾਜ ਕਹਿੰਦੇ ਨੇ, ਮੈਂ ਤਾਂ ਦੇਖਦਾ ਮਨੁੱਖ ਡੁੱਬੇ ਪਏ ਨੇ, ਕੋਈ ਪਰਿਵਾਰ ਵਿੱਚ ਐਸਾ ਗਰਕ ਹੈ ਨਿਰੰਕਾਰ ਭੁੱਲ ਗਿਆ, ਕੋਈ ਲੋਭ ਵਾਸ਼ਨਾ ਕਰਕੇ ਧਨ ਸੰਪਦਾ ਵਿੱਚ ਇਤਨਾ ਡੁੱਬਿਆ ਪਰਮਾਤਮਾ ਨੂੰ ਭੁੱਲ ਗਿਆ, ਕੋਈ ਹੰਕਾਰ ਵਾਸ਼ਨਾ ਕਰਕੇ ਪ੍ਰਭਤਾ ਚ ਚੌਧਰਪਣੇ ਚ ਇਤਨਾ ਡੁੱਬਿਆ ਪ੍ਰਭੂ ਨੂੰ ਭੁੱਲ ਗਿਆ। ਇਹੀ ਕੁਛ ਤੁਸੀਂ ਦੇਖੋਗੇ, ਡੁੱਬੇ ਹੋਏ ਮਨੁੱਖ, ਗਰਕ ਹੋਏ ਮਨੁੱਖ, ਕੋਈ ਪਦਾਰਥਾਂ ਚ ਡੁੱਬੇ ਪਏ, ਕੋਈ ਪਰਿਵਾਰ ਵਿੱਚ ਡੁੱਬੇ ਪਏ, ਕੋਈ ਪ੍ਰਭਤਾ ਚ ਡੁੱਬੇ ਪਏ, ਹਮ ਦੇ ਖਾਂ ਤੈ ਡੁੱਬੇ। ਇਹ ਯੋਗੀ ਚਰਪਟਨਾਥ ਜੋ ਗ੍ਰਸਤ ਨੂੰ ਛੋੜ ਕੇ ਆਇਆ, ਪਦਾਰਥਾਂ ਨੂੰ ਛੋੜ ਕੇ ਆਇਆ, ਯੋਗੀ ਬਣਿਆ, ਮਹਾਰਾਜ ਨੂੰ ਕਹਿੰਦਾ ਸਾਗਰ ਨਹੀਂ ਤਰਿਆ ਜਾਂਦਾ, ਕਠਿਨ ਹੈ, ਔਖ ਹੈ। ਦੁਨੀਆ ਸਾਗਰ ਦੋਤਰ ਕਹੀਏ, ਕਿਉਂ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ ਨਾਨਕ ਦੇਵ ਸਦਾ ਸਚਾ ਵਿਚਾਰੋ। ਐ ਅਵਧੂਤ ਨਾਨਕ ਜੀ, ਐ ਮਹਾਤਮਾ ਨਾਨਕ ਜੀ, ਦੱਸੋ ਪਾਰ ਕਿਵੇਂ ਜਾਈਏ। ਤੋ ਇੱਥੇ ਤੇ ਜੋਗੀ ਨੇ ਕਬੂਲ ਕਰ ਲਿਆ, ਉਰਾਰਾ ਜੇ ਮੈਂ ਨਹੀਂ ਪਾਰ ਹੋਇਆ, ਕਬੂਲ ਕਰ ਲਿਆ, ਕਿਉਂ ਕਰ ਪਾਈਏ ਪਾਰ, ਕਿਵੇਂ ਪਾਰ ਹੋਈਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਨਿਮਰਤਾ, ਨਿਰਮਾਣਤਾ, ਮਿਠਾਸ आप कहते ने आपे आखे आपे समझे तिसक्या उत्तर दीजे, साच कहो तुम पार गरा में तिसक्या बैसन दीजे। तू जो कुछ पुछदा पे है जानदा है, जानदा है। उन्हों मैं की समझावा ते की जवाब दिया। साच कहो तुम पार ग्राम में, तू ते योगी है पार ग्राम में पार पहुंच गए, तेरा ग्राम तेरा वसेबा ते पार। एक नो कहने ना पार ग्राम में संसार तो पार हो गया है, पार वसदा है। एक नो कहने ना पार दर्शी निगाहां पार वेख दिया ने, जाना है कदम उरार खड़े ने, नजरां ललचा रही ने पार जाना है, नजरां बेताब ने जो कुछ देख दे पया, जिथे मेरी निगाह पहुंची है उथे मेरे कदम भी पहुंचन, मेरा हाथ भी पहुंचे। इस तरह दे मनुख नू कहिंदे ने पारदर्शी। पर जिहदियां नजरां भी पार नहीं जांदियां, खड़ा उरार है ते कहिंदा उरार बड़ियां मौजां ने, एही सब कुछ, एही सब कुछ। इहनू संसारी कहिंदे ने, पारदर्शी नू अभ्यासी कहिंदे ने, पारग्रामी नू संत कहिंदे ने। पारग्रामी पार पहुंच गए, पारदर्शी इहदियां नजरां पार तक वेखदियां ने, इहनू समझ है, इहदियां निगाहां पहुंचियां ने उस अवस्था तक जिहनू हासिल करना है, उहदी समझ आ गई। साधना कर रहे है, अभ्यासी है, पारदर्शी है, पारग्रामी है। तीसरा संसारी उरार खड़ा है, ना नजरां पार वेखदियां ने ते ना ही पार जान दी तमन्ना है। ए जग मिठा अगला किंडिठा, छड़ो पार ले लो की रखे है। उरार वासना दा जगत है, उरार कामना दा जगत है। पार जान दी ते हुण तमन्ना ही नहीं रही, इच्छा ही नहीं। तुम कहियत हो जगत गुरु स्वामी, हम कहियत कल युग के कामी। इस युग दा सिरमोर औगण काम वासना, पिछले युग लंघे ने जिन्हां दे कुछ सिरमोर औगण सन, किधरे अहंकार वासना किधरे लोभ वासना। इहदा इह मतलब नहीं कि इक्को ही वासना प्रधान है, नहीं सारियां ने, लेकिन प्रधान इक्को है, बाकी जेर साया है। मैं पहले अर्ज कीती है, हर मनुख दा बुनियादी औगुण इक हुंदा है, बाकी औगुण भी हुंदे ने, उहदे जेर साया हुंदे ने। हर युग दा अपना औगुण हुंदा है, इक औगुण प्रधान हुंदा है, बाकी जेर साया हुंदे ने। इस युग दा प्रधान औगुण महाराज दसदे ने, काम वासना। कल कल वाली काम मद मनवा पीवण हार, कामना सर्कल दे च घूमदी है, चक्कर दे च, दायरे दे च। प्रथम काम वासना, रूप वासना, फिर पुत्र दी वासना, मित्र दी वासना, धन दी वासना, पदार्थां दी वासना, होर छोटियां छोटियां वासना, चंगे रहन सहन दी वासना, खाण पीण दी वासना, फिर वासना आके केंद्रित हो जाती है रूप ते। यही कारण है कि गुरबाणी और साडे देश दे सारे साधु जन पुरुष नूं जिथे काम कह देंदे ने, गुस्ताखी माफ, स्त्री नूं काम नहीं कह देंदे। काम नहीं, कामना दी बणी, मनुख दी कामना वक्ती तौर ते जिथे रुकदी है। छले कनक काम नहीं, गुरु अर्जन देव जी, छले मनुख छलिया जांदा है, कनक काम नहीं। किधरे लोभ करके, धन करके, कनक सोने करके, किधरे रूप करके छले आ जाता, किथे परमात्मा चेते आता है। सार कितावली दा करता कहिंदा है, कनक कनक ते अधिकता, ਕਨਕ ਕਨਕ ਤੇ ਬਹੁ ਗੁਣਾ ਸਤ ਗੁਣਾ ਅਧਕਾਏ ਵਾ ਖਾਏ ਬਹੁਰਾਤ ਹੈ ਵਾ ਪਾਏ ਬਹੁਰਾਏ। ਕਨਕ ਕਹਿੰਦੇ ਨੇ ਸੋਨੇ ਨੂੰ, ਕਨਕ ਕਹਿੰਦੇ ਨੇ ਭੰਗ ਨੂੰ। ਕਹਿੰਦਾ ਇੱਕ ਸੋਨਾ ਕਣਕ, ਇੱਕ ਭੰਗ ਕਣਕ, ਦੋਹਾਂ ਨੂੰ ਕਣਕ ਕਹਿੰਦੇ ਨੇ। ਭੰਗ ਕਣਕ ਇਹ ਤੇ ਖਾਈਏ ਪੀਏ ਤੇ ਨਸ਼ਾ ਚੜ ਜਾਂਦਾ, ਬੰਦਾ ਪਾਗਲ ਹੋ ਜਾਂਦਾ। ਕਹਿੰਦਾ ਇੱਕ ਨੂੰ ਖਾਂਦਿਆਂ ਬੰਦਾ ਪਾਗਲ ਹੋ ਜਾਂਦਾ, ਇੱਕ ਤੇ ਸਿਰਫ ਹੱਥਾਂ ਚ ਆ ਜਾਏ ਤੇ ਬੰਦਾ ਪਾਗਲ ਹੋ ਜਾਂਦਾ। ਵਾ ਖਾਏ ਬਹੁ ਰਾਤ ਹੈ, ਭੰਗ ਖਾ ਲਈ ਤੇ ਪਾਗਲ ਹੋ ਗਿਆ। ਵਾ ਪਾਏ ਬਹੁ ਰਾਤ, ਧਨ ਸਿਰਫ ਹੱਥਾਂ ਚ ਆ ਗਿਆ ਤੇ ਪਾਗਲ ਹੋ ਗਿਆ। ਤਵਾਜ਼ਨ ਖੋ ਬੈਠਾ, ਹੱਥਾਂ ਚ ਹੀ ਆ ਗਿਆ, ਬਸ ਹੱਥਾਂ ਚ ਆਉਂਦਿਆਂ ਹੀ ਡੁੱਬ ਗਿਆ। ਵਾ ਖਾਏ ਬਹੁ ਰਾਤ ਹੈ ਯਾ ਪਾਏ ਬਹੁ ਰਾਤ। ਤੁਲਸੀ ਕਹਿੰਦੇ ਨੇ ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਤ, ਚੌਧਰਪਣਾ ਮਿਲ ਗਿਆ ਧਨ ਕਰਕੇ ਜਾਂ ਸ਼ਕਤੀ ਕਰਕੇ। ਐਸਾ ਕਿਹੜਾ ਮਨੁੱਖ ਹੈ ਜੋ ਪ੍ਰਬਲ ਹੰਕਾਰੀ ਨਾ ਹੋ ਜਾਏ ਔਰ ਗਰਕ ਨਾ ਹੋ ਜਾਏ, ਡੁੱਬ ਨਾ। ਐਸੋ ਕੋ ਜਨਮ ਹੈ ਉਹ ਜਗ ਮਾਈ, ਪ੍ਰਭਤਾ ਪਾਏ ਜਾਸਮਦ ਨਾਈ। ਤੋ ਕਾਮ ਇਹ ਵਾਸ਼ਨਾ ਸਿਰਮੌਰ ਇਸ ਯੁੱਗ ਦੇ ਅਜੋਕਾ ਸਾਹਿਤ, ਅਜੋਕਾ ਲਿਟਰੇਚਰ ਜੋ ਬਾਜ਼ਾਰ ਵਿੱਚ ਵਿਕ ਰਿਹਾ, 90% ਕਾਮਕ ਹੈ। ਅਜੋਕੀਆਂ ਜੋ ਫਿਲਮਾਂ ਨੇ 100% ਕਾਮਕ ਨੇ। ਗਜ਼ਬ ਦੀ ਗੱਲ, ਵੇਚਣਾ ਕੱਪੜਾ ਹੈ, ਰੂਪ ਇਸਤਰੀ ਦਾ ਅੱਗੋਂ ਕੀਤਾ ਹੋਇਆ। ਵੇਚਣੀ ਸਾਈਕਲ ਹੈ, ਖੜੀ ਇਸਤਰੀ ਕੀਤੀ ਹੋਈ ਹੈ, ਜਿਵੇਂ ਸਾਈਕਲ ਸਿਰਫ ਇਸਤਰੀ ਨੇ ਚਲਾਉਣੀ ਹੈ, ਪੁਰਸ਼ਾਂ ਨੇ ਚਲਾਉਣੀ ਹੀ ਨਹੀਂ। ਕੱਪੜਾ ਨਹੀਂ ਵਿਕ ਰਿਹਾ, ਸਾਈਕਲ ਨਹੀਂ ਵਿਕ ਰਹੀ, ਕਾਰ ਨਹੀਂ ਵਿਕ ਰਹੀ, ਮੂਲ ਰੂਪ ਦੇ ਉੱਤੇ ਇਸਤਰੀ ਵਿਕ ਰਹੀ ਹੈ, ਇਸਤਰੀਆਂ ਦੇ ਬਾਜ਼ਾਰ। ਮਨੁੱਖ ਦੀ ਵਾਸ਼ ਹਮ ਕਈਅਤ ਕਲ ਯੁਗ ਕੇ ਕਾਮ, ਇਹ ਵਾਸ਼ਨਾ ਪ੍ਰਧਾਨ। ਇਸ ਵਾਸਤੇ ਇਹ ਭ੍ਰਸ਼ਟਪਣਾ ਮਨੁੱਖ ਦੀ ਜ਼ਿੰਦਗੀ ਚਾਰੋਂ ਪਾਸੇ ਦੇਖੋਗੇ। ਆਪਦੀ ਗਿਆਤ ਲਈ ਅਰਜ਼ ਕਰਾਂ, ਪੁਰਸ਼ ਦੇ ਚਿਹਰੇ ਵਿੱਚ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ। ਇਸਤਰੀ ਨੂੰ ਹੋਰ ਢੰਗ ਦਾ ਸੌਪਣ ਦਿੱਤਾ, ਪੁਰਸ਼ ਨੂੰ ਹੋਰ ਢੰਗ ਦਾ ਸੌਪਣ ਦਿੱਤਾ। ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ, ਸ਼ਿੰਗਾਰ ਹੈ, ਉਹਨੇ ਸ਼ਿੰਗਾਰ ਹੈ, ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਣ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪੈ ਲੈ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ, ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ, ਕਰਨਾ ਪੈਂਦਾ। ਗੁਸਤਾਖੀ ਮਾਂ ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ ਹੈ, ਮਨੁੱਖ ਦੀ ਜਨਮ ਦਾਤੀ ਹੈ, ਮਨੁੱਖਤਾ ਦੀ ਜਨਮ ਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ। ਕਦੀ ਕਦਾਏ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤਾਂ ਹੋ ਜਾਏ, ਨਹੀਂ ਤਾਂ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਅਬੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ, ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇਣਾ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ। ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ 'ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ 'ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ ਹੈ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ ਹੈ, ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ। ਮਾਂ ਦੀ ਤਰਫ ਨਹੀਂ ਜਾਂਦੀ, ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ 'ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ, ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ 'ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫ਼ਾ ਇਸਤਰੀ 'ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਇਸਤਰੀ ਨਾਲ ਉੱਚਾ ਬਣਾਇਆ। ਤੇ ਇਸਤਰੀ 'ਚ ਵੀ ਖਿਆਲ ਆਇਆ, ਹੁਣ ਉੱਚਾ ਤੇ ਕੁਦਰਤ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ ਐਨ ਵੱਡੇ ਇੱਕ ਇੱਕ ਗਿੱਟ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕਦ ਜੋ ਛੋਟਾ ਹੈ। ਇਸਤਰੀ ਜੈਸੇ ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰਸ਼ ਜੈਸੀ ਚਾਲ ਕਰਨੀ ਹੈ, ਨਖਰ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਹੁੰਦਾ ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ, ਮੈਂ ਰਵਾਂਗਾ ਮਰਦੇ ਦਮ ਤੱਕ
1: ਰਹਾਂਗਾ।
0: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ 'ਚ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ 'ਚ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ, ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ 'ਤੇ ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ ਹੈ। ਇਸਤਰੀ ਵਰਗਾ ਬਣਾ ਲਏ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਢਦੇ, ਮੇਰੀ ਗਰਦਨ ਦੇ ਪੰਖ ਕੱਢਦੇ ਤੇ ਮੈਨੂੰ ਮੁਰਗੇ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਅਰਜ਼ ਕਰਾਂ ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ ਕਿ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਦੇ ਵਿੱਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਹਾਂ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ। ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦਾ, ਇਹ ਨਹੀਂ ਸਮਝ ਆਉਂਦਾ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ, ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆਂ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ ਵਿੱਚ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ ਹੈ। ਤੋ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਦੇ ਵਿੱਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ ਵਿੱਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤੋ ਕਈ ਦਫਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। اس واسطے میں عرض کراں، اگر ایک استری ساری زندگی پرش دی کشش دے چ جیوی ہے، مر کے نو اگلا جنم پرش دا مل جائے گا. اگر ایک پرش آخری دماں تک استری دی کشش دے چ جیوی ہے، مرن تو بعد اگلا جنم اس نو استری دا لازمی ملے گا. پرش ہر جنم دے چ پرش ہوئے ایسا کوئی لازمی نہیں، استری ہر جنم دے چ استری ہوئے ایسا کوئی لازمی نہیں. تھوڑی جہ ماترا دا بھید ہے دوہاں دے شریر چ، ایک استری ایک پرش. پر کشش وپریت دی، اس وپریت دی کشش دے چاں بڑی پربل واشنا پردان ہے، جنو کہندے نے کام واشنا گستاخی ماں. گرو گرنتھ صاحب دی بانی دا فیصلہ، چھلے کنک کامنے، منک چھلے آ جاندا ہے کنک کامنے. وہ جو کامنا چل دی ہے، تن دی کامنا، پربھتا دی کامنا، مان وڈیائی پرتشٹھا دی کامنا، پدارتھاں دی کامنا، کھان پین دی کامنا، پھر وقتی طور تے آ کے رکدی ہے استری دی کامنا، کامنے دی کامنا. تو استری دا نام کامنا پے، جو ہے کامنے ہی پے گیا، کامنا دی منی. اور پرش دا نام پے گیا کامراج. کتنی بھی سرکل دے گھمدی رہے استری دی واشنا، پرش تے رکدی ہے. کتنی بھی گھمدی رہے واشنا پرش دی سرکل دے چ، استری تے رکدی ہے. پرکھ میں نار، نار میں پرکھا، بوجھو برہم گیانی. مہاراج کہندے کل جگ ایسا ہے، بس کامنا پردھان ہو کے جی رہے، واشنا پردھان ہو کے جی رہے، بھاونا پردھان نہیں. اہنکار واشنا، لوب واشنا، کام واشنا اگر مندر مسجد گردوارے دے لے آئیے، اے منک بازار دے چایا ہے، فیکٹری دے چایا ہے، آفس دے چایا ہے، مارکیٹ دے چایا ہے، کسے دھارمک مندر دے چ نہیں آیا، کسے گردوارے نہیں آیا. اگر بھاونا کر کے آیا ہے، بھروسے کر کے آیا ہے، پربھو تے بھاونا ہو سکتا ہے. اگر بھاونا نال بیٹھا ہے تو یہ دکان بھی مندر بن جائے. یہ بھی مرض کر دیں. واشنا کر کے بیٹھا ہے تو گردوارہ بھی دکان بن جائے گا، مارکیٹ بن جائے گا، بازار بن جائے گا. بازار دی ہلچل، مارکیٹ دی بے ایمانی اور دھندے دی بے ایمانی ساری دھرم وچ آ جائے گی، کیونکہ واشنا ملین ہو جائے گا دھرم. یہ بھی میں عرض کر دیا. اگر دھارمک کرم میں بھاونا وس نہ ہو کے، کامنا وس ہو کے کر رہے ہیں، تو کیرتن بھی دھندا، کتھا بھی دھندا، متھا ٹیکنا بھی دھندا، اکھنڈ پاٹھ رکھانا بھی دھندا، پوجا پاٹھ رکھانا بھی دھندا. پر میں بھاونا کر کے کر رہے ہیں اور بھاونا نال میں بازار وچ بیٹھا، تو یقین جانو دکان بھی ہری مندر بن جائے گا. کھڈی تے کپڑا بندیاں بندیاں کھپیر پربھو نال جڑ جاندا ہے. چیلے روکدے نے، ہن تے کپڑا نہ بنو، تھانوں لوکی برہم گیانی کہندے نے. کہندے جد میں کپڑا بندا سی ادوں تسی مینو کدی نہیں روکیا، کیونکہ کپڑے بننا صرف میری روزی سی، میرا دھندا سی. تے ہن تے میرا دھندا ہی دھرم بن گیا، میں تے بھاونا کر کے بیٹھا. ہن تسی کہندے ہو نہ کرو، ہن تے میرا دھندا بھی دھرم بن گیا. بھاونا ادھین کرم دھندے نو دھرم بنا دے دے نے، واشنا ادھین کرم دھرم نو بھی دھندا بنا دے دے. مہاراج کہندے نے اتنی کامنا پردان، دھندا ہی دھندا چل رہا ہے، دھرم نہیں چل رہا. منک دے نال دھرم نہیں چل رہا، دھندا چل رہا ہے، پروار چل رہا ہے، دھن سمپدا چل رہی ہے، پربھتا چل رہی ہے، منک دے نال پربھو نہیں چل رہا. یہ سارا خلاصہ دھن گرو گرنتھ صاحب جی مہاراج کی بانی چ جس طرح ہے، کچھ بدھی انسار تھوڑا جہا میں تھوڑے سامنے رکھے. بھاونا کر کے گردوارے آنا ہے، واشنا کر کے، کامنا کر کے بازار دے جانا ہے، فیکٹری جانا ہے، آفس دے جانا ہے. پر جے اتھے بھی کامنا کر کے آ گئے، پھر گردوارے نہیں آئے، تے اسی تے باقاعدہ ارداس کردے ہیں فلانے دی یہ منو کامنا، فلانے دی یہ منو کامنا. تے ہن سن لو، کاہوں پھل کی اچھا نہیں بانچے، کیول بھگت کیرتن سنگ راج. اتھے تے ساریاں کامناواں نو پرے سٹ گیا، کتھے سٹ کے آئیے، کبیر سادھو کو ملنے جائیے ساتھ نہ لیجے کوئے، جتھے جوڑے لا کے آیا نا کامناواں اتھے لا کے تھے آ. پھر پربھو تیری جھولی آتمک رس نال بھر دے گا، آنند نال بھر دے گا، گرو تیری جھولی دے چ ربی گن پا دے گا. اس طرح دے جیون دا ڈھنگ سانو آ جائے تو مہرج کراں پروار دے چ بیٹھے ہوئے بھی اسی نرنکار دے چ بیٹھے ہوواں گے درشٹی بدل جائے گی. مات پتا ست بندب بھائی نانک ہوا پار برہم سہائی، اے پار برہم تو میرا مددگار بنیا ہے. کدرے پتر بن گئے، کدرے پتا بن گئے، کدرے دادا بن گئے، کدرے پھرا بن کے، کدرے بہن بن کے تو میرا سہیوگی بنیا ہے. کدرے پتی بن گئے، کدرے پتنی بن گئے، پروار نرنکار دا روپ ہو جائے گا، درشٹی بدل گئے. ایک ڈھنگ ہے کہ پروار بھی ہری مندر بن جاتا ہے، نرنکار دا روپ ہے. ایک ڈھنگ ہے کہ گردوارا بھی سنسار بن جاتا ہے، مندر بھی سنسار بن جاتا ہے. جتنی مینو تھوڑی بہت سمجھ سی تے جتنا میں کھول سکدا سی، جڑے جڑے لفظ ستگر نے مینو دیتے میں تھوڑے سامنے رکھے نے. دھن گرو ہر رائے صاحب جی مہاراج تھوڑی بھاونا اجاگر کرے کیرتن دے راہیں، کتھا دے راہیں، اس پاٹھ دے راہیں، کیونکہ بھاونا اجاگر ہو جاندی ہے تے جیون وچ بھگوان پرگٹ ہو جاندا ہے، پرماتما پرگٹ ہو جاندا ہے. اس طرح دی اوستھا ساڈی بنے. ساریاں دا بار بار دھنواد. بول چوک دی شمع. واہگرو
2: واہگرو جی کا خالصہ، واہگرو جی کی فتح.
3: سیبھن گرپرساد بے سمار آتھا آگن فتولے جیوں بلاو تیوں نانک داس بولے. سنمان یو گرو رٹ سات سنگ جیو فتح قبول کرنی. واہگرو جی کا خالصہ واہگرو جی کی فتح. بیج धरती दे जद बो दईए तो एक दिन विच फलीभूत नहीं आउंदा, समा लगदा है, वक्त लगदा है. लंबी चौड़ी यात्रा तो लंघ के बीज फुल बनदा है और फिर फल बनदा है. जैसे फुल फल बनदा है तो फुल अपना रूप गवा देंदा है, फुल दा रूप नहीं रहिंदा. पातशाह की बाणी का प्रमाण, फल कारण फूली बनराए, फल पाका तब फूल बिलाए. बीज फुल बन गया है, अगर ये फुल फल होना चाहता है तो फुल नू अपनी होंद मिटानी पड़ेगी, फुल फुल नहीं रहेगा. اور اگر بیج پھل ہونا چاہندا ہے تو بیج نو بھی اپنا روپ گوانا پے گا، اپنی ہوند مٹانی پے گی. بیج بن گیا ہے پھل، ہن اگر یہی پھل پھل ہونا چاہندا ہے تو بھل چھڑے گا، پھل مٹے گا. پھل کارن پھولی بن رائے، پھل پاکا تب پھول بلائے. ज्ञाने कारण कर्म अभ्यास, ज्ञान भया तब कर्मे नाश. सारे दा सारा कर्म कांड रह जांदा है जद मनुख ज्ञान दी शिखरता नू छू जांदी है. कर्म कांडी दा ते हो सकदा है ज्ञान खंडी दा आपस दे तालमेल ना बैठे, संबंध ना जुड़े. धार्मिक दुनिया दे जिहड़ा ए झगड़ा हुंदा है कई दफा बीज दा फुल नाल, फुल दा फल नाल. बीज अपनी होंद नू कायम रखना चाहता है, फुल अपनी होंद नू कायम रखना चाहता है. और इस तरीके नाल की होंदा है, उसका संघर्ष हो जाता है जो फल हो गया है, अगे लंघ गया है और तालमेल नहीं बैठता. बस ये थोड़ा जिहा खुलासा मैं थोड़े सामने रखा. पहुंचना ते आनंद तक है, यात्रा शुरू करनी पेगी जप तो। यही लड़ीवार उदास आप जी के सामने विचार रख रहे हैं। मंजिल आनंद है।

ਦਮ ਨਾ ਬਿਰਥਾ ਜਾਏ। ਜਦਕਿ ਆਰੰਭਤਾ ਹੋਈ ਸੀ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਆਰੰਭਤਾ ਤੇ ਇੱਥੋਂ ਹੋਈ ਸੀ ਇੱਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਪਤ ਪੌੜੀਆਂ ਪੌੜੀਆਂ ਨੇ। ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪਏਗੀ ਫਿਰ ਦੂਸਰੀ ਤੇ ਹੋਰ ਉੱਪਰ ਚੜਦਾ ਤਾਂ ਜਿਸ ਤੇ ਖੜਾ ਉਸਨੇ ਤੇ ਛੋੜਨੀ ਪਏਗੀ। ਇੱਕ ਨਿਯਮ ਹੈ ਇਹ, ਇੱਕ ਈਸ਼ਵਰੀ ਨਿਯਮ ਹੈ। ਜਪ ਜਾਪ ਹੋ ਜਾਂਦਾ ਹੈ ਜਦਕਿ ਜਪ ਆਰੰਭ ਹੋਇਆ ਸੀ ਗਾਵੀਏ ਸੁਣੀਏ ਮਨ ਰੱਖੀਏ ਭਾਵ ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ। ਸਮਝ ਲਓ ਉਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ, ਬਾਕੀ ਨਹੀਂ। ਬਾਕੀ ਸਭ ਯਾਤਰਾ ਦੀ ਤਿਆਰੀ ਪਏ ਕਰ ਦੇਣ, ਚਾਹੇ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਤਾਂ ਬਸ ਇਹ ਰਸਤਾ ਪੁੱਛਦੇ ਪਏ ਨੇ, ਤਿਆਰੀ ਪਏ ਕਰਦੇ ਨੇ, ਚੱਲੇ ਕੋਈ ਨਹੀਂ। ਔਰ ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਹੀ ਲੰਘ ਜਾਂਦੀ ਹੈ, ਚੱਲਦੇ ਇੱਕ ਕਦਮ ਵੀ ਕੋਈ ਨਹੀਂ। ਪੁੱਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਗਏ। ਆਇਆ ਹੈ ਗੁਰਦੁਆਰੇ ਔਰ ਸ਼ਾਇਦ ਸੂਝ ਸਮਝ ਵੀ ਮਿਲ ਗਈ ਕਿਉਂਕਿ ਗੁਰਦੁਆਰੇ ਆਉਣ ਦਾ ਮੁੱਦਾ ਵੀ ਇਤਨਾ ਹੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਇਸ, ਸੂਝ ਸਮਝ ਲੈਣ ਲਈ ਇੱਥੇ ਆਉਣਾ ਹੈ, ਮਾਰਗ ਦੀ ਪਹਿਚਾਣ ਕਰਨੀ ਹੈ, ਮਾਰਗ ਦੇ ਉੱਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ। ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ, ਗਾਵੀਏ ਸੁਣੀਏ ਮਨ ਰੱਖੀਏ ਭਾਵ ਰਸਨਾ ਉਸਦੀ ਗਾਇਨ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ, ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ, ਜੋ ਇਹਨਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆਂ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿੱਚ ਮਸਜਿਦ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿੱਚ ਮੰਦਰਾਂ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਔਰ ਬਹੁ ਗਿਣਤੀ ਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਨਹੀਂ, ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ, ਭਰੋਸਾ ਕੋਈ ਨਹੀਂ। ਕਿਉਂਕਿ ਭਰੋਸਾ ਬੱਝ ਜਾਏ ਤਾਂ ਮਹਾਰਾਜ ਕਹਿੰਦੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ, ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਬੱਝ ਗਿਆ, ਉੱਥੇ ਤੇ ਸ਼ਬਦ ਪ੍ਰਾਣਾਂ ਦੇ ਚ ਰਮ ਜਾਏਗਾ। ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ, ਇਹ ਖੁਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾਂ ਚ ਕਿਸ ਤਰ੍ਹਾਂ ਵਸ ਜਾਂਦਾ ਹੈ, ਪੂਰਨ ਖੁਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ। ਜਪ ਜਾਪ ਹੋ ਜਾਂਦਾ ਹੈ, ਇਹੀ ਜਾਪ ਬੈਰਾਗ ਹੋ ਜਾਂਦਾ ਹੈ, ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਹੋਵੇਗਾ ਸੰਸਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਬਿਲਕੁਲ ਨਿਰਲੇਪ ਹੋ ਜਾਏਗਾ, ਲਿਪਾਏਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ, ਪੱਕਾ ਨਾਰੀਅਲ ਉਸਦੀ ਗਿਰੀ ਖੌਲ ਦੇ ਅੰਦਰ ਹੈ ਪਰ ਖੌਲ ਨਾਲੋਂ ਸੰਬੰਧ ਤੋੜ ਬੈਠੀਏ, ਹੈ ਤੇ ਖੌਲ ਦੇ ਅੰਦਰ ਪਰ ਹੁਣ ਕੋਈ ਖੌਲ ਨਾਲ ਰਿਸ਼ਤਾ ਨਹੀਂ ਹੈ, ਉੱਪਰ ਜਿਹੜਾ ਖੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ, ਟੁੱਟ ਗਈ ਹੈ ਤੇ ਪਰਿਵਾਰ ਨਾਲ, ਹੈ ਤੇ ਪਰਿਵਾਰ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਅੱਗੇ ਖੌਲ ਦੇ ਅੰਦਰ ਪਰ ਖੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ, ਹੈ ਤੇ ਅਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ।

ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ, ਪੁੱਤਰ ਨਾਨਕ ਤੂੰ ਘਰ ਦੇ ਚ ਵੀ ਹੁੰਦਾ ਹੈ ਤੇ ਇੰਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ, ਤੂੰ ਪਰਿਵਾਰ ਦੇ ਚ ਵੀ ਆਉਂਦਾ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸਾਨੂੰ ਖੁਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ, ਪਰ ਜਦ ਤੂੰ ਪਰਿਵਾਰ ਦੇ ਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਤਾਂ ਵੀ ਮਨ ਦੁਖੀ ਆਉਂਦਾ। ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਅਭਿਆਸ ਵਿੱਚ ਇੱਕ ਮਾਰਗ ਆਉਂਦਾ, ਜਪ ਜਾਪ ਬਣ ਜਾਂਦਾ, ਜਾਪ ਬੈਰਾਗ ਬਣ ਜਾਂਦਾ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰਨਿਆਸ। ਔਰ ਕਲਗੀਧਰ ਵੀ ਕਹਿੰਦੇ ਨੇ ਸੰਨਿਆਸੀ ਹੋਏ ਬਿਨਾਂ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ। ਪਰ ਕਿਸ ਤਰ੍ਹਾਂ ਦਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੈ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਨਿਆਸੀ ਕੌਣ ਆਉਂਦਾ? ਉਦਾਸੀ ਹੀ ਸੰਨਿਆਸੀ ਆਉਂਦਾ, ਦੂਸਰਾ ਨਹੀਂ ਆਉਂਦਾ। ਮਨ ਹੀ ਮਾਂ ਉਦਾਸਾ, ਜੋ ਉਦਾਸ ਨਹੀਂ ਉੱਥੇ ਸੰਨਿਆਸ ਕਾਹਦਾ? ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ ਹੋਈਆਂ ਨੇ। ਉਦਾਸ ਮਨੁੱਖ ਸੰਨਿਆਸ ਨੂੰ ਗ੍ਰਹਿਣ ਕਰ ਹੀ ਲੈਂਦਾ ਹੈ। ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪ੍ਰਤੀਤ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰ ਦੀ ਤਾਂ ਕਿ ਮੈਂ ਤੁਹਾਡੇ ਅੰਦਰ ਕੋਈ ਫਿਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ। ਔਰ ਕਈ ਦਫਾ ਹੈਰਾਨਗੀ ਵੀ ਆਉਂਦੀ ਹੈ, ਜੋ ਇਸ ਮੰਜ਼ਿਲ ਦੇ ਰਾਹੀ ਵੀ ਨਹੀਂ, ਸੂਝ ਵੀ ਨਹੀਂ, ਸਮਝ ਵੀ ਨਹੀਂ, ਉਹ ਵੀ ਆਪਣੀ ਰਾਏ ਦਿੰਦੇ ਨੇ, ਹੈਰਾਨਗੀ ਆਉਂਦੀ ਹੈ। ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆਂ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ, ਜੋ ਇਸ ਮਾਰਗ ਦੇ ਪਾਂਧੀ ਵੀ ਨਹੀਂ, ਇਸ ਮਾਰਗ ਦਾ ਕੋਈ ਅਨੁਭਵ ਵੀ ਨਹੀਂ, ਲੇਕਿਨ ਰਾਏ ਦਿੰਦੇ ਨੇ, ਆਪਣੀ ਰਾਏ ਦਿੰਦੇ ਨੇ, ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ, ਇਹ ਬਿਲਕੁਲ ਸਹੀ ਹੈ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਸੰਨਿਆਸੀ ਤੇ ਉਦਾਸੀ ਬਿਰਤੀ ਦੋਵੇਂ ਇਕੱਠੀਆਂ ਨੇ। ਉਦਾਸੀ ਸੰਨਿਆਸੀ ਹੁੰਦਾ ਹੈ ਲਾਜ਼ਮੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰ ਦੀ ਤਲਾਸ਼ ਕਰ ਰਿਹਾ, ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ, ਉਸ ਪਰਮਾਤਮਾ ਦਾ ਵਾਸਾ ਕਿੱਥੇ ਹੈ। ਉਦਾਸ ਹੋ ਕੇ ਮੈਂ ਜੋ ਹੈ ਤਲਾਸ਼ ਕਰ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਤੂ ਪਰੰਤੂ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ, ਹੁਕਮ ਅਦੂਲੀ ਕੀਤੀ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਪੁਰਸ਼ ਸੰਨਿਆਸੀ ਸੀ, ਉਦਾਸ ਸੀ। ਇਸਨੇ ਜੋ ਪੰਥ ਨੂੰ ਵੀ ਬਣਾਇਆ, ਜਿਹੜਾ ਪੰਥ ਉਦਾਸੀ ਪੰਥ, ਉਦਾਸ ਜਨਮ ਤੋਂ ਹੀ ਉਦਾਸੀ ਸੀ। ਗੁਰਪ੍ਰਤਾਪ ਸੂਰਜ ਦੇ ਤੇ ਐਸਾ ਲਿਖਿਆ, ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ। ਪ੍ਰੋਤਾ ਨੇ ਕਹਿ ਦਿੱਤਾ ਇਹ ਤੇ ਕੋਈ ਮਹਾਂ ਜੋਗੀ ਹੈ, ਕੋਈ ਮਹਾਂ ਰਿਸ਼ੀ ਹੈ। ਔਰ ਵਾਕਈ ਇਤਨੇ ਵੱਡੇ ਰਿਸ਼ੀ ਦੇ ਘਰ ਕਿਸੇ ਰਿਸ਼ੀ ਨੇ ਆਉਣਾ ਸੀ, ਔਰ ਕਿਸਨੇ ਆਉਣਾ ਸੀ? ਜਨਮ ਤੋਂ ਹੀ ਉਦਾਸ। ਔਰ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹੀ ਉਦਾਸੀ ਨਾਨਕ ਪੰਥ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਵਿੱਚ ਪ੍ਰਚਾਰ